0: ਪ੍ਰੋਗਰਾਮ ਸੁਨਹਿਰੀ ਸ਼ਾਮ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ ਤੇ ਇਹੀ ਅਰਦਾਸ ਕਰਾਂਗੇ। ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ, ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 to 9 ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਨੰਬਰ 437-230-6569 437-230-6569 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦੇ ਨਾਲ ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ ਤੇ ਨੰਬਰ 437-230-6569 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ ਕਿਉਂਕਿ 5 ਲੀਗਲ ਪ੍ਰੋਫੈਸ਼ਨਲਸ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਇੱਕ ਵਾਰੀ ਕਾਲ ਕਰ ਲੈਣੀ ਨੰਬਰ 905-451-9777 ਤੇ 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਨੰਬਰ 905-451-9777 ਤੇ 251 ਪਾਰਕਸ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੁਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੁਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ ਇਸ ਮੰਚ ਰਾਹੀਂ ਸਾਂਝ ਪਾਵਾਂਗੇ ਉਸ ਕਹਾਣੀ ਦੀ, ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: This is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Nadeem nu 416-650-5800-450-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ ਤੇ ਇੱਕੋ ਇੱਕ ਸਟੋਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ 2 ਲੋਕੇਸ਼ਨਸ ਬ੍ਰੈਮਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਘ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ
ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ। ਕਰਮਜੀਤ ਤਿੰਨ ਭੈਣਾਂ ਦਾ ਲਾਡਲਾ ਵੀਰ ਸੀ। ਪਿਤਾ ਦੀ ਗੈਰ ਮੌਜੂਦਗੀ ਵਿੱਚ ਭੈਣਾਂ ਦੇ ਕਾਰਜ ਵੀ ਕਰਮਜੀਤ ਨੇ ਆਪਣੇ ਹੱਥੀ ਕੀਤੇ ਸਨ। ਪਰਮਾਤਮਾ ਦੀ ਕਿਰਪਾ ਸਦਕਾ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਸੁਖੀ ਸਨ, ਪਰ ਮਾਂ ਪੁੱਤ ਨੂੰ ਭੈਣਾਂ ਪ੍ਰਤੀ ਸਮਾਜਿਕ ਫਰਜ਼ ਨਿਭਾਉਂਦਿਆਂ ਕਿਸੇ ਭਾਰ ਹੇਠ ਦੱਬਿਆ ਮਹਿਸੂਸ ਕਰਦੀ ਸੀ ਤੇ ਇਹ ਸੋਚਦਿਆਂ ਅਕਸਰ ਉਦਾਸ ਹੋ ਜਾਂਦੀ ਸੀ। ਇਸ ਕਾਰਨ ਕੁੜੀਆਂ ਦੇ ਜੰਮਣ ਪ੍ਰਤੀ ਉਸ ਦੀ ਸੋਚ ਨੂੰ ਨਕਾਰਾਤਮਕ ਹੋਣ ਲਈ ਮਜਬੂਰ ਕੀਤਾ ਹੋਇਆ ਸੀ। ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੁਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। ਚਾਰ ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ। ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜ੍ਹਾਵਾਂਗੇ, ਖੁੱਲਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ, ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ ਇੱਥੇ? ਰੱਬ ਚੰਗੀ ਚੀਜ਼ ਦੇ ਦਿੰਦਾ, ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੂੰਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ ਪੰਜ ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ ਤਾਂ ਬਾਕੀ ਦੇ ਸਰਦੇ ਪੁੱਜਦੇ ਚਾਰ ਮਾਮੇ ਮੁੜ ਤੇਰੇ ਘਰ ਦੇ ਮੁਰਿਓਂ ਦੀ ਨਾ ਲੰਘੇ। ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਆ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ। ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ। ਉਂਝ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ।
ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾ ਲੈ ਜਾਂਦਾ। ਛੋਟੀ ਬੇਟੀ ਵਿਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚੀਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ ਸਮੇਂ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ, ਉਹਨਾਂ ਦੀ ਪਾਲਣਾ, ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਪ੍ਰੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 647-349-4499 6475394499 ਜੀ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੌਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੌਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੌਰਗੇਜ ਜਿਹੜੀ ਹੈਗੀ ਰਿਨਿਊਅਲ ਤਿਆਰੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੌਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰਟ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ 'ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ, ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੌਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੌਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੌਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ 'ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅ ਰੇਟ ਆਫ ਇੰਟਰਸਟ ਦਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ। ਫਸਟ ਅਤੇ ਸੈਕਿੰਡ ਮੌਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ 'ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ 'ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੌਰਗੇਜ ਏਜੰਟ ਨੂੰ ਕੰਟੈਕਟ ਕਰੋ, ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਅਤੇ ਜਿੱਦਾਂ ਅਸੀਂ ਅਕਾਲ ਮੌਰਗੇਜਸ 'ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤਾਂ ਅਸੀਂ ਹਮੇਸ਼ਾ ਆਪਣੇ ਵਾਅਦੇ 'ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਦੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ, ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਵਾਉਣੀ ਆ, ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ, ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 647-942-9952 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: ਕਰਜ਼ਿਆਂ ਤੋਂ ਛੁਟਕਾਰਾ ਤੇ ਹੈ ਜੀ ਟੀਏ ਕ੍ਰੈਡਿਟ ਦਾ ਨਾਰਾ।
3: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karja di ik choti jahi monthly kisht banao. Call Ajay ya Naleem nu 416-650-5800-416-650-5800 or gtacredit.com.
0: ਅੱਜ ਦੀ ਕਹਾਣੀ ਧੀਆਂ ਦਾ ਮਾਣ, ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ, ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚਿਆਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀਤੀਆਂ ਚੰਗੀ ਚੀਜ਼ ਨਹੀਂ? ਕੀਤੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀਤੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਦੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਆ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ। ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ। 416-437-437 ਮੈਂ ਮਾਫ਼ੀ ਚਾਹੁੰਦੀ ਹਾਂ, 437-230-6569 437-230-6569 'ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ, ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ। ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
4: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
5: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
4: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡ ਲਾਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ। ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion ਲੀਗਲ ਸਰਵਿਸਿਜ਼ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ। ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 ਰੀਗਨ ਰੋਡ, ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਨਾਲ ਹੀ 120 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਕੁਈਨਸ ਦੇ ਲਾਗੇ ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ। ਪੇਕੇ ਵੀ ਹੁੰਦੇ, ਸਹੁਰੇ ਵੀ ਹੁੰਦੇ, ਪਰ ਘਰ ਨਹੀਂ ਹੁੰਦੇ ਕੁੜੀਆਂ ਦੇ। ਕਿਸੇ ਨੇ ਇਹ 4 ਸਤਰਾਂ ਜੋ ਨੇ ਲਿਖੀਆਂ ਤੇ ਦਿਲ ਨੂੰ ਛੂਹ ਜਾਂਦੀਆਂ ਨੇ ਇਹ ਸਤਰਾਂ। ਕਿਤੇ ਨਾ ਕਿਤੇ ਥੋੜਾ ਸੱਚ ਵੀ ਆ। ਥੋੜਾ ਸੱਚ ਉਦੋਂ ਸੀ ਜਦੋਂ ਸਮਾਂ ਜੋ ਸੀ, ਜਦੋਂ ਜ਼ਮਾਨਾ ਜੋ ਸੀ, ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ। ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਸਤਰਾਂ ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ, ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ, ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ। ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ, ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ। ਤੇ ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ। ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹੀ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ, ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ। ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ, ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ, ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ। ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ। ਤੁਸੀਂ ਆਪਣੇ ਵਿਚਾਰ, ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-230-6569 ਤੇ ਜ਼ਰੂਰ ਸੰਪਰਕ ਕਰ ਲੈਣਾ। ਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ।

ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੁਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੇ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ, ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਜ਼ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਪਿੰਦਰ ਕੌਰ ਤੱਗੜ ਜੀ ਸ਼ਾਮਿਲ ਹੋ ਚੁੱਕੇ ਨੇ, ਨੰਬਰ 647-765-2340 6477-6

0: ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੇ ਕਿ ਜੇਕਰ ਸਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਇੱਕ ਸਾਲ ਲਈ 1,00,000 ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ। ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ। ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ। ਜਿਹੜੇ ਸਾਡੇ ਸਟੂਡੈਂਟਸ ਅੱਗੇ ਆਏ ਹੋਏ ਆ, 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1,00,000 ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ, ਜੇ ਉਹਨਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2,000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
1: ਜੀ,
0: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6472340-647-765-2340. ਰੁਪਿੰਦਰ ਜੀ, ਥੈਂਕ ਯੂ ਸੋ ਮਚ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680-7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ, ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680-7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ, ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680-7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ, ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680-7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
1: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੂਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਿਟੀ ਤੋਂ ਯਾਦ ਰੱਖਣਾ ਰੌਬੀ ਪਰੂਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094168190009 ਤੇ।
2: Hi, this is Ajay Obroy from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Nadeem nu 416-650-5800, 416-650-5800 or
0: ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ, 647-862-3210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 647-862-3210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ, 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ। ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ, ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਹਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ, ਉਹਨਾਂ ਤੇ ਮਾਣ ਕਰੀਏ ਤੇ ਉਹਨਾਂ ਤੇ ਭਰੋਸਾ ਵੀ ਕਰੀਏ ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ। ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ ਉਸਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ। ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ ਨੰਬਰ 437-230-6569-437-230-6569 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ। ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਹੱਸਦੇ ਰਹਿਣਾ, ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਵੈਲਕਮ ਤੇ ਜੀ ਆਈ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਵੀ ਤੁਸੀਂ ਹਮੇਸ਼ਾ ਵਾਂਗ ਹਰ ਦਿਨ ਵਾਂਗ ਬੜੇ ਵਧੀਆ ਤਰੀਕੇ ਨਾਲ ਹੰਡਾਇਆ ਹੋਏਗਾ ਤੇ ਦਿਨ ਅੱਜ ਸ਼ਨੀਵਾਰ ਸੈਟਰਡੇ ਦਾ ਤੇ ਉਮੀਦ ਹੈ ਹੁਣ ਤੁਸੀਂ ਸ਼ਾਮ ਵੀ ਇਸ ਤਰੀਕੇ ਨਾਲ ਹੀ ਇੰਜੋਏ ਕਰੋਗੇ ਤੇ ਹਮੇਸ਼ਾ ਵਾਂਗ ਧੁੰਮਾਂ ਪੈਣਗੀਆਂ ਪ੍ਰੋਗਰਾਮ ਸਰਬ ਰੇਡੀਓ ਚ ਹੱਸ ਵੇ ਮਣਾ ਖੇਡ ਵੇ ਮਣਾ ਜਾਗੀ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ ਬਿਲਕੁਲ ਤੇ ਸਾਥ ਬਣਿਆ ਰਹੇਗਾ ਪੂਰੇ 10 ਵਜੇ ਤੱਕ ਤੇ ਸਟੂਡੀਓ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ ਪ੍ਰੋਗਰਾਮ ਅੱਜ ਦਾ ਵੀ ਆਪਾਂ ਬੜਾ ਸੋਹਣਾ ਲਾਈਨਅਪ ਕੀਤਾ ਤੇ ਅੱਜ ਦਾ ਵਿਸ਼ਾ ਟੌਪਿਕ ਵੀ ਬੜਾ ਇੰਟਰਸਟਿੰਗ ਹੈ ਤੇ ਗੱਲਬਾਤ ਹੋਏਗੀ ਤੇ ਨੰਬਰ ਸਟੂਡੀਓ ਦਾ 905-673-3337 905-673-3337 ਤੇ ਅੱਜ ਸਟੱਡੀ ਬਾਰੇ ਕਿਵੇਂ ਗ੍ਰਾਂਟ ਮਿਲਦੀ ਕਿੱਦਾਂ ਅਸੀਂ ਸਟੱਡੀ ਦੇ ਵਿੱਚ ਐਨਰੋਲ ਕਰ ਸਕਦੇ ਹਾਂ ਸਾਰਾਂਸ਼ ਨਾਲ ਗੱਲਬਾਤ ਕਰਾਂਗੇ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਹੋਏਗੀ ਉਮਰਪ੍ਰੀਤ ਚਾਵਲਾ ਜੀ ਨਾਲ ਮੌਰਗੇਜ ਦੀ ਵੀ ਗੱਲ ਹੋਏਗੀ ਮਯੰਕ ਪਟਨਾਗਰ ਜੀ ਵੀ ਜੁੜਨਗੇ ਤੇ ਨਾਲ ਦੀ ਨਾਲ ਇੱਕ ਪ੍ਰੋਪਰਟੀ ਬੜੀ ਸ਼ਾਨਦਾਰ ਓਪਨ ਹਾਊਸ ਕਾਲ ਲੱਗਣ ਵਾਲਾ ਉਹਦੇ ਬਾਰੇ ਜਾਣਕਾਰੀ ਦੇਣਗੇ ਅਸ਼ਮੀਤ ਹੁੰਜਨ ਤੇ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਬਾਕੀ ਅੱਜ ਦਾ ਵਿਸ਼ਾ ਤੇ ਫਿਰ ਹੈਗਾ ਹੀ ਹੈ ਕਹਿੰਦੇ ਦੁਨੀਆਂ ਦੇ ਵਿੱਚ ਬੰਦਾ ਯਾਰ ਜ਼ਰੂਰ ਰੱਖੇ ਆਪਣੇ ਦੋਸਤ ਜਿਹਦੇ ਨਾਲ ਆਪਾਂ ਖੁੱਲ੍ਹ ਕੇ ਗੱਲਬਾਤ ਕਰ ਲਈਏ ਅਤੇ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਪਰ ਕਿਤੇ ਖੂਨ ਦੇ ਰਿਸ਼ਤੇ ਤੋਂ ਵੱਧ ਵਧੀਆ ਰਿਸ਼ਤਾ ਹੁੰਦਾ ਯਾਰਾਂ ਦੋਸਤਾਂ ਦਾ ਅਤੇ ਇਹ ਰਿਸ਼ਤੇ ਨੂੰ ਆਪਾਂ ਜ਼ਰੂਰ ਕਾਇਮ ਰੱਖੀਏ ਜ਼ਿੰਦਗੀ ਦੇ ਵਿੱਚ ਇੱਕ ਦੋ ਯਾਰ ਇਹੋ ਜਿਹੇ ਜ਼ਰੂਰ ਹੋਣ ਜੋ ਤੁਹਾਡੇ ਨਾਲ ਅੰਤ ਤੱਕ ਐਂਡ ਤੱਕ ਜ਼ਰੂਰ ਖੜ੍ਹੇ ਹੋਣ ਇਹੋ ਜਿਹਾ ਆਪਾਂ ਯਾਰ ਜ਼ਰੂਰ ਕਮਾਈਏ ਸੋਹਣੇ ਯਾਰ ਦੀ ਕੀ ਕਰਿਆ ਤਾਰੀਫ ਕਿਵੇਂ ਸੋਹਣੇ ਯਾਰ ਦੀ ਕਰਾਂ ਤਾਰੀਫ ਕਿਵੇਂ ਸਾਡਾ ਅੱਖਰਾਂ ਵਿੱਚ ਇੰਨਾ ਜ਼ੋਰ ਨਹੀਂ ਸਾਡੀ ਦੁਨੀਆਂ ਵਿੱਚ ਭਾਵੇਂ ਲੱਖ ਯਾਰੀਆਂ ਪਰ ਸਾਡੇ ਯਾਰ ਜਿਹਾ ਕੋਈ ਹੋਰ ਨਹੀਂ ਬਸ ਇਹੋ ਜਿਹੇ ਯਾਰ ਆਪਾਂ ਜ਼ਿੰਦਗੀ ਦੇ ਵਿੱਚ ਯਾਰ ਜ਼ਰੂਰੀ ਹੈ ਬਣਾ ਕੇ ਪੱਕੇ ਰੱਖੀਏ

0: ਸੀਗਾ। ਬੜਾ ਸ਼ਾਨਦਾਰ, ਬੜਾ ਹੀ ਮਿੱਠਾ ਸੰਗੀਤ, ਝੂਮਰ ਗੀਤ ਹੈ। ਆਪਾਂ ਅਕਸਰ ਹੀ ਸ਼ੁਰੂਆਤ ਹੀ ਇਸ ਗੀਤ ਨਾਲ ਕਰਦੇ ਹਾਂ। ਮਿਊਜ਼ਿਕ ਬੜਾ ਸ਼ਾਨਦਾਰ ਹੈ ਅਤੇ ਗੁਰਮਨ ਬਿਰਦੀ ਦਾ ਇਹ ਗੀਤ ਬੜਾ ਹੀ ਸਾਨੂੰ ਪਸੰਦ ਹੈ ਅਤੇ ਬੜਾ ਹੀ ਸ਼ਾਨਦਾਰ ਗੀਤ। ਪਰ ਪ੍ਰੋਗਰਾਮ ਸਰਬ ਰੇਡੀਓ ਕਰ ਰਹੇ ਹੋ ਇੰਜੋਏ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਅਤੇ ਚੱਲਦੇ ਹਾਂ ਜੀ ਅੱਜ ਦੀ ਪਹਿਲੀ ਕਾਲ ਦੇ ਵੱਲ। ਪਹਿਲਾਂ ਤਾਂ ਵੈਲਕਮ ਕਰਦੇ ਹਾਂ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਉਹ ਕੀ ਹਾਲ ਚਾਲ ਹੈ ਸਰ?
1: ਤੁਹਾਡਾ ਪ੍ਰੋਗਰਾਮ ਇੱਕ ਦਿਨ ਦਾ ਹੋ ਗਿਆ, ਦੋ ਦਿਨ ਹੁੰਦਾ?
0: ਇਹ ਤੇ ਇੱਕ ਦਿਨ ਹੀ ਚੱਲ ਰਿਹਾ, ਸਾਲ ਤੋਂ ਉੱਤੇ ਹੋ ਗਿਆ।
1: ਤੁਸੀਂ ਪੰਜ ਦਿਨ ਕਰੋ ਆਉਂਗੇ? ਪੰਜ ਦਿਨ
0: ਕਦੋਂ ਆਉਂਗੇ ਯਾਰ? ਦਿਲ ਤੇ ਹੈ, ਬਾਕੀ ਰੱਬ ਨੂੰ ਪਤਾ ਕਦੋਂ ਆ ਸਕਦੇ ਆ ਛੇਤੀ। ਚਰਨਦੀਪ ਥੈਂਕ ਯੂ, ਧੰਨਵਾਦ। ਓਕੇ ਵੀਰੇ, ਥੈਂਕ ਯੂ। ਤੇ ਸ਼ਨੀਵਾਰ ਦੀ ਸ਼ਾਮ ਤੰਦੂਰੀ ਬੋਇਸ ਦੇ ਨਾਮ ਆਪਾਂ ਜ਼ਰੂਰ ਕਰੀਏ। ਖਾਣਾ ਖਾਣਾ ਸ਼ਾਨਦਾਰ ਸਵਾਦ ਵਾਲਾ, ਅਤੇ ਜ਼ਰੂਰ ਤੰਦੂਰੀ ਬੋਇਜ਼ ਅਸੀਂ ਵਿਜ਼ਿਟ ਕਰੀਏ। 24 ਘੰਟੇ ਲੋਕੇਸ਼ਨ ਖੁੱਲ੍ਹੀ ਹੈ, ਡਾਈਨ ਇਨ ਕਰੋ ਜਾ ਕੇ 7171 ਟੋਰਬਰਮ ਰੋਡ ਦੇ ਉੱਤੇ। ਤੁਸੀਂ ਟੇਕ ਆਊਟ ਐਂਡ ਡਿਲੀਵਰੀਜ਼ ਕਰਨੀਆਂ ਨੇ ਅਤੇ ਕੁਈਨ ਐਂਡ ਮੈਕਲੋਗਲਨ ਇੰਟਰਸੈਕਸ਼ਨ ਏਰੀਆ। ਢਾਬੇ ਵਾਲਾ ਸਵਾਦ ਲੈਣਾ ਤੰਦੂਰੀ ਬੋਇਜ਼ ਸਟਾਈਲ, ਅਤੇ ਤੰਦੂਰੀ ਬੋਇਜ਼ ਢਾਬੇ 'ਤੇ ਵੀ ਜਾਇਆ ਜਾ ਸਕਦਾ ਜਦੋਂ ਆਪਾਂ ਔਰੇਂਜ ਵੇਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾਂਦੇ ਹਾਂ, ਅਤੇ ਉੱਥੇ ਵੀ ਤੁਸੀਂ ਤੰਦੂਰੀ ਬੋਇਜ਼ ਨੂੰ ਇੰਜੋਏ ਕਰ ਸਕਦੇ ਹੋ। ਬੜਾ ਸ਼ਾਨਦਾਰ ਟੇਸਟੀ ਖਾਣਾ, ਚਿਕਨ ਲੋਲੀਪੋਪ, ਗੋਟ ਮੀਟ ਕਰੀ, ਮਲਾਈ ਚਾਂਪ, ਅਤੇ ਤੁਸੀਂ ਜ਼ਰੂਰ ਇੰਜੋਏ ਕਰੋ। ਤੰਦੂਰੀ ਮੋਮੋਜ਼ ਆਪਣੇ ਫੇਵਰੇਟ ਹੈ, ਤੰਦੂਰੀ ਮੋਮੋਜ਼, ਅਤੇ ਤੁਸੀਂ ਜ਼ਰੂਰ ਇੰਜੋਏ ਕਰੋ। ਅਤੇ ਨਾਲ ਦੀ ਨਾਲ ਜਿਹੜੀ ਚੌਥੀ ਲੋਕੇਸ਼ਨ ਵੀ ਖੋਲ੍ਹ ਦਿੱਤੀ ਹੈ, ਪਹਿਲਾਂ ਤਾਂ ਤੰਦੂਰੀ ਬੋਇਜ਼ ਦੀ ਟੀਮ ਨੂੰ ਵਧਾਈਆਂ, ਅਤੇ ਅੱਗੇ ਚੱਲ ਕੇ ਆਪਾਂ ਚੌਥੀ ਲੋਕੇਸ਼ਨ ਬਾਰੇ ਵੀ ਜ਼ਰੂਰ ਜਾਣਕਾਰੀ ਦਿੰਦੇ ਹਾਂ।

ਤੇ ਚੌਥੀ ਲੋਕੇਸ਼ਨ ਦੀਆਂ ਵਧਾਈਆਂ ਸਾਰੀ ਟੀਮ ਨੂੰ ਤੰਦੂਰੀ ਬੋਇਜ਼ ਦੀ। ਤੇ ਇਹ ਡੈਰੀ ਰੋਡ ਦੇ ਉੱਤੇ ਖੁੱਲਿਆ ਮਿਸੀਸਾਗਾ ਦੇ ਵਿੱਚ, ਤੁਸੀਂ ਅਗਰ ਨੇੜੇ ਤੇੜੇ ਕਿਤੇ ਵੀ ਹੋ ਤੇ 3221 ਡੈਰੀ ਰੋਡ ਵੈਸਟ ਮਿਸੀਸਾਗਾ ਦੇ ਵਿੱਚ ਚੌਥੀ ਲੋਕੇਸ਼ਨ ਵੀ ਖੁੱਲ ਗਈ ਹੈ। ਉਹੀ ਸਵਾਦ, ਉਹੀ ਖਾਣਾ, ਬੜਾ ਸ਼ਾਨਦਾਰ। ਹੁਣ ਚਾਰ ਲੋਕੇਸ਼ਨਾਂ ਤੋਂ ਤੰਦੂਰੀ ਬੋਇਜ਼, ਆਪਣਾ ਆਰਡਰ ਪਲੇਸ ਕਰੋ 905-905-2111 ਤੰਦੂਰੀ ਬੋਇਜ਼। ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਕਰਾਨਾ ਇੱਕ ਜ਼ਰੂਰ ਬਣਦਾ, ਹਮੇਸ਼ਾ ਆਪਾਂ ਗੱਲਬਾਤ ਕਰਦੇ ਹਾਂ ਤੇ ਸ਼ੁਕਰਾਨਾ ਕਰਕੇ ਇਨਸਾਨ ਨੂੰ ਯਾਰ ਵਧੀਆ ਹੀ ਫੀਲ ਹੁੰਦਾ। ਸ਼ੁਕਰ ਹੈ, ਸ਼ੁਕਰਾਨਾ ਹਮੇਸ਼ਾ ਤੁਹਾਨੂੰ ਇੱਕ ਸੰਤੁਸ਼ਟੀ ਦਿੰਦਾ, ਇੱਕ ਤੁਹਾਡੇ ਮਨ ਤੋਂ ਉੱਤੋਂ ਬੋਝ ਹਲਕਾ ਕਰਦਾ। ਕਈ ਵਾਰ ਅਸੀਂ ਭੱਜੇ ਫਿਰਦੇ ਹਾਂ ਨਾ ਯਾਰ ਆਹ ਵੀ ਹੋ ਜੇ, ਆਹ ਵੀ ਹੋ ਜੇ, ਪਰ ਜਦੋਂ ਬੰਦਾ ਸ਼ੁਕਰਾਨਾ ਕਰਦਾ ਬਹਿ ਕੇ ਆਰਾਮ ਨਾਲ, ਤੇ ਉਹਦੇ ਜ਼ਿਹਨ ਦੇ ਵਿੱਚ ਆਉਂਦਾ ਵੀ ਯਾਰ ਆਹ ਵੀ ਹੈਗਾ, ਆਹ ਵੀ ਹੈਗਾ ਤੇ ਆਹ ਵੀ ਆ, ਇਹਨਾਂ ਤਾਂ ਕਦੇ ਸੋਚਿਆ ਨਹੀਂ ਸੀ। ਤੇ ਇਹ ਤਾਂ ਰੱਬ ਨੇ ਸਾਨੂੰ ਸਾਡੀ ਸੋਚ ਤੋਂ ਵੱਧ ਦਿੱਤਾ ਹੋਇਆ। ਅਸੀਂ ਤਾਂ ਕਈ ਵਾਰ ਉਦਾਂ ਹੀ ਬਸ ਇੱਧਰ ਉੱਧਰ ਭਟਕੀ ਜਾਂਦੇ ਹਾਂ ਵੀ ਯਾਰ ਆਹ ਵੀ ਮਿਲ ਜੇ ਤੇ ਆਹ ਵੀ ਮਿਲ ਜੇ। ਕਹਿੰਦੇ ਆ 84 ਲੱਖ ਜਿਉਣਾ ਨੇ, ਤੇ 84 ਲੱਖ ਜਿਉਣਾ ਦੇ ਵਿੱਚੋਂ ਇਕੱਲਾ ਇਨਸਾਨ ਹੀ ਕਮਾਉਂਦਾ ਤੇ ਬਾਕੀ ਜਿਹੜੇ ਜੀਵ ਜੰਤੂ ਨੇ ਤੇ ਕਦੇ ਉਹ ਭੁੱਖੇ ਨਹੀਂ ਮਰਦੇ। ਗੱਲ ਸਹੀ ਹੈ ਕਿ ਨਹੀਂ? ਉਹ ਕਦੇ ਭੁੱਖੇ ਨਹੀਂ ਮਰਦੇ, ਪਰ ਇਨਸਾਨ ਹੀ ਇਕੱਲਾ ਕਮਾਉਂਦਾ। ਪਰ ਇਹੋ ਜਿਹਾ ਕਮਾਉਂਦਾ, ਕਮਾਉਂਦਾ ਹੀ ਰਹਿੰਦਾ, ਕਮਾ ਕਮਾ ਕੇ ਵੀ ਇਨਸਾਨ ਦਾ ਕਦੇ ਢਿੱਡ ਨਹੀਂ ਰੱਜਦਾ, ਕਦੇ ਢਿੱਡ ਨਹੀਂ ਭਰਦਾ। ਤੇ ਕਿਤੇ ਆਪਾਂ ਬਹਿ ਕੇ ਸੰਤੁਸ਼ਟੀ ਨਾਲ ਸੋਚੀਏ ਵੀ ਯਾਰ ਕਿੰਨਾ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਨੇ ਸਾਨੂੰ ਕਿੰਨਾ ਕੁਝ ਦਿੱਤਾ, ਕਿੰਨੀਆਂ ਵਧੀਆ ਚੀਜ਼ਾਂ ਨੂੰ ਆਪਾਂ ਜੇ ਯਾਦ ਕਰਾਂਗੇ ਤੇ ਸਾਡਾ ਮਨ ਆਪੇ ਸ਼ੁਕਰਾਨੇ ਨੂੰ ਤੇ ਆਪੇ ਹੀ ਕਹਿੰਦੇ ਆ ਗਾਰਡਨ ਗਾਰਡਨ ਹੋ ਜਾਣਾ। ਤੇ ਆਓ ਪਹਿਲਾਂ ਸੁਣਦੇ ਹਾਂ ਬੰਦਾ ਸਿੰਘ ਬਹਾਦਰ ਦਾ ਗਾਇਆ ਹੋਇਆ ਇੱਕ ਉਹਨਾਂ ਦੇ ਲਈ ਗਾਇਆ ਹੋਇਆ ਗੀਤ ਕੁਲਦੀਪ ਮਾਣਕ ਜੀ ਵੱਲੋਂ। ਤੇ ਕਰਦੇ ਇੰਜੋਏ ਤੇ ਪ੍ਰੋਗਰਾਮ ਸਰਬ ਰੇਡੀਓ।

ਜੀ ਵਾਹ, ਕਿਆ ਬਾਤ ਹੈ, ਸੁਣ ਕੇ ਬੜਾ ਨਜ਼ਾਰਾ ਬਹੁਤ ਵਧੀਆ ਲੱਗਿਆ, ਤੁਸੀਂ ਵੀ ਇੰਜੋਏ ਕੀਤਾ ਹੋਣਾ, ਤੇ ਬੜਾ ਸ਼ਾਨਦਾਰ ਗੀਤ ਸੰਗੀਤ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

905-673-3337 ਸਟੂਡੀਓ ਦਾ ਨੰਬਰ ਹੈ 905-673-3337 ਤੇ ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਤੇ ਉਹ ਤੇ IPL ਦਾ ਮੈਚ ਕੋਈ ਛੱਡਦੇ ਨਹੀਂ ਤੇ ਖਾਸ ਕਰਕੇ ਜਦੋਂ ਮੈਚ ਆ ਜਾਵੇ ਪੰਜਾਬ ਦਾ ਪੰਜਾਬ ਦੀ ਟੀਮ ਦਾ ਕਿੰਗਸ 11 ਪੰਜਾਬ ਦਾ ਤੇ ਬੰਦਾ ਫਿਰ ਮੱਲੋ ਮੱਲੀ ਦੇਖਦਾ ਪਰ ਜੋ ਪਰਫਾਰਮੈਂਸ ਪਿਛਲੇ ਸਾਲ ਵੀ ਰਹੀ ਹੈ ਤੇ ਇਸ ਸਾਲ ਦੇ ਵਿੱਚ ਵੀ ਰਹੀ ਹੈ ਕਮਾਲ ਹੀ ਕਰਤੀ ਅੱਜ ਵਾਲਾ ਮੈਚ ਜਿਹੜਾ ਸਵੇਰੇ ਸੀ ਉਹਦੇ ਵਿੱਚ ਵੀ ਕਮਾਲ ਤੇ ਦਿੱਲੀ ਨੇ ਬੜੇ ਸ਼ਾਨਦਾਰ ਰਨ ਬਣਾਏ ਰਨ ਦੇ ਵਿੱਚ ਕੋਈ ਕਮੀ ਨਹੀਂ ਸੀ 264 ਰਨ ਬਣਾਏ 2 ਵਿਕਟਾਂ ਦੇ ਨੁਕਸਾਨ ਤੇ ਪਰ KL ਰਾਹੁਲ ਨੇ ਕਿਹਾ ਧੁੰਮਾਂ ਪਾਈਆਂ 67 ਬੋਲਾਂ ਤੇ 152 ਰਨ 152 ਰਨ ਬਣਾਏ ਉਹ ਵੀ ਨੋਟ ਆਊਟ ਤੇ 20 ਓਵਰਾਂ ਦੇ ਵਿੱਚ ਬੜਾ ਵੱਡਾ ਇੱਕ ਟਾਰਗੇਟ ਸੀ ਪੰਜਾਬ ਦੀ ਟੀਮ ਦੇ ਲਈ ਪਰ ਪ੍ਰਭ ਸਿਮਰਨ ਤੇ ਜਿਹੜੀ ਟੀਮ ਦੇ ਸਾਡੇ ਟੌਪ ਬੈਟਸਮੈਨ ਹੈ ਨਾ ਜਿਹੜੇ ਸਟਾਰਟ ਕਰਦੇ ਆ PP ਕਹਿੰਦੇ PP ਕੀ ਹੁੰਦਾ ਕਹਿੰਦੇ ਪਾਵਰ ਪਲੇ ਕਹਿੰਦੇ ਨਹੀਂ ਜੀ PP ਹੁੰਦਾ ਪ੍ਰਭ ਸਿਮਰਨ ਤੇ ਪ੍ਰਿਯਾਂਸ਼ ਕਿੰਗ ਨੇ ਓਪਨਰ ਕਿੰਗ ਤੇ ਕਿਹਾ ਉਹਨਾਂ ਨੇ ਸ਼ਾਨਦਾਰ ਰਨ ਬਣਾਏ ਪ੍ਰਭ ਸਿਮਰਨ ਨੇ 76 ਰਨ ਉਹ ਵੀ 26 ਗੇਂਦਾਂ ਦੇ ਤੇ ਮੈਚ ਜਿੱਤ ਲਿਆ 265 ਰਨ ਬਣਾ ਲਏ 18.5 ਓਵਰਾਂ ਦੇ ਵਿੱਚ ਬੜਾ ਹੀ ਇੰਟਰਸਟਿੰਗ ਮੈਚ ਸੀ ਲੱਗਦਾ ਸੀ ਵੀ ਯਾਰ ਕਿਤੇ ਰਹਿ ਜਾਣਾ ਇੰਨਾ ਸਕੋਰ ਕਿੱਥੇ ਚੇਜ਼ ਹੋਣਾ ਪਰ ਜਿਵੇਂ ਚੇਜ਼ ਕੀਤਾ ਧੁੰਮਾਂ ਪਾਤੀਆਂ ਤੇ ਤਾੜੀਆਂ ਤਾਂ ਫਿਰ ਬਣਦੀਆਂ ਹੀ ਨੇ ਕਿ ਨਹੀਂ ਕਿਆ ਬਾਤ ਹੈ ਇੱਦਾਂ ਹੀ ਪਰਫਾਰਮ ਕਰਦੇ ਰਹੋ ਤੇ ਇੱਦਾਂ ਹੀ ਤਾੜੀਆਂ ਵੱਜਦੀ ਰਹਿਣ ਤੇ ਫਿਰ ਹੋ ਜੇ ਜਿਹੜਾ ਅੱਜ ਤੱਕ ਵੀ ਹਜੇ ਤੱਕ ਵੀ IPL ਦਾ ਖਿਤਾਬ ਨਹੀਂ ਮਿਲਿਆ ਤੇ ਇਸ ਸਾਲ ਉਮੀਦ ਪੂਰੀ ਹੈ ਵੀ ਦੇਖੋ ਪਿਛਲੀ ਵਾਰ ਫਾਈਨਲ ਦੇ ਵਿੱਚ ਰਹਿ ਗਏ ਸੀ ਪਰ ਐਤਕੀ ਉਮੀਦ ਪੂਰੀ ਹੈ ਵੀ ਕੰਮ ਖਿੱਚਿਆ ਜਾਣਾ ਤੇ ਫਿਰ ਪੰਜਾਬ ਵਿਨਰ ਬਣਨ ਦੇ ਚਾਂਸ ਐਤਕੀ ਹੋਰ ਵੀ ਜ਼ਿਆਦਾ ਨੇ।

0: 905-673-3337 ਸਟੂਡੀਓ ਦਾ ਨੰਬਰ ਹੈ। ਤੇ ਕਹਿੰਦੇ ਆ ਵੀ ਹਰ ਇੱਕ ਨੂੰ ਸ਼ੌਂਕ ਹੁੰਦਾ, ਖਾਸ ਕਰਕੇ ਲੇਡੀਜ਼ ਨੂੰ, ਵੀ ਯਾਰ ਡਾਇਮੰਡ ਦਾ ਸੈੱਟ ਹੋਵੇ, ਕੋਈ ਡਾਇਮੰਡ ਹੋਵੇ, ਹੈ ਨਾ। ਅਤੇ ਹਰ ਇੱਕ ਨੂੰ ਡਾਇਮੰਡ ਵਧੀਆ ਵੀ ਲੱਗਦੇ ਆ, ਪਰ ਰੀਸੈਂਟਲੀ ਕੀ ਹੋ ਰਿਹਾ, ਨੈਚੁਰਲ ਡਾਇਮੰਡ ਦੀ ਥਾਂ ਤੋਂ ਜਿਹੜੇ ਲੈਬ ਦੇ ਵਿੱਚ ਬਣਾਏ ਜਾ ਰਹੇ ਆ, ਲੈਬ ਗਰੋਨ ਜਿਹੜੇ ਡਾਇਮੰਡਸ ਨੇ, ਉਹ ਵੀ ਦੇਖਣ ਨੂੰ ਹੂ ਬਹੂ ਡਾਇਮੰਡ ਜਿਵੇਂ ਲੱਗਦੇ ਆ, ਜਿਵੇਂ ਵੀ ਉਹ ਲੈਬ ਦੇ ਵਿੱਚ ਕੰਪਰੈਸ ਕਰਕੇ ਬਣਾਉਂਦੇ ਆ ਡਾਇਮੰਡ। ਅਤੇ ਨੈਚੁਰਲ ਡਾਇਮੰਡ ਦੀ ਜਿਹੜੀ ਵਿਕਰੀ ਹੈ, ਕਹਿੰਦੇ ਉਹ 50% ਘੱਟ ਚੁੱਕੀ ਆ, ਕਿਉਂਕਿ ਜੇ ਤੁਹਾਨੂੰ ਸੇਮ ਚੀਜ਼ ਮਿਲਦੀ ਹੋਵੇ ਘੱਟ ਪੈਸਿਆਂ ਦੇ ਵਿੱਚ, ਤਾਂ ਫਿਰ ਬੰਦਾ ਘੱਟ ਵੱਲ ਜ਼ਰੂਰ ਜਾਂਦਾ। ਅਤੇ ਜਿਹਦੇ ਕਰਕੇ ਹੁਣ ਜਿਹੜੇ ਮੇਨ ਡਾਇਮੰਡਸ ਨੇ ਉਹਦੇ ਉੱਪਰ ਵੀ ਡਿਸਕਾਊਂਟ ਸ਼ੁਰੂ ਹੋ ਗਿਆ, ਪਰ ਬੰਦਾ ਐਟ ਦੀ ਐਂਡ ਉਹੀ ਚੀਜ਼ ਭਾਲਦਾ ਵੀ ਹੋਵੇ ਸਹੀ, ਦੇਖਣ ਨੂੰ ਪੂਰੀ ਖਰੀ, ਅਤੇ ਪੈਸਾ ਭਾਵੇਂ ਘੱਟ ਹੋਵੇ ਅਸੀਂ ਲੈ ਕੇ ਅਤੇ ਜ਼ਰੂਰ ਆਪਣੇ ਕੋਲ ਰੱਖੀਏ। ਪਰ ਜੋ ਕੰਪਰੈਸਡ ਲੈਦਰ ਲੈਬ 'ਚ ਬਣਿਆ ਡਾਇਮੰਡ ਹੈ ਅਤੇ ਜੋ ਰੀਅਲ ਹੈ, ਮਿਲਦਾ ਭਾਵੇਂ ਦੇਖਣ ਨੂੰ ਚੀਜ਼ ਉਹੀ ਹੋਵੇ, ਪਰ ਇਹ ਨਹੀਂ ਪਤਾ ਵੀ ਅਗਲੇ ਕਿੰਨਾ ਟਾਈਮ ਤੱਕ ਕੱਢਦੇ ਆ, ਡੁਪਲੀਕੇਟ ਵਾਲੀ ਕਹਾਂਗੇ ਅਸੀਂ, ਪਰ ਰੀਅਲ ਤਾਂ ਫਿਰ ਰੀਅਲ ਹੋਣਾ ਚਾਹੀਦਾ। ਪਰ ਮਾਰਕੀਟ ਦੇ ਵਿੱਚ ਗਿਰਾਵ ਆਇਆ, ਕਹਿੰਦੇ ਵੀ ਲੈਬ ਗਰੋਣ ਵਾਲਾ ਹੁਣ ਜ਼ਿਆਦਾ ਡਿਮਾਂਡ ਦੇ ਵਿੱਚ ਹੈ। ਅਤੇ ਚੱਲਦੇ ਆ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਆਪਾਂ ਗੱਲਬਾਤ ਕਰਦੇ ਹਾਂ, ਅਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ ਕੀ ਲੈ ਕੇ ਆਏ ਨੇ। ਪਹਿਲਾਂ ਤਾਂ ਵੈਲਕਮ ਕਰਦੀ ਉਮਰਪ੍ਰੀਤ ਜੀ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ। ਤੇ ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ਿਗਨੇਸ਼ਨ ਇੰਡਸਟਰੀ ਇੰਸ਼ੋਰੈਂਸ ਲਾਈਨ ਦੇ ਵਿੱਚ ਹੈ, ਤੇ ਐਕਸਪੀਰੀਅੰਸ, ਨੌਲੇਜ ਬਾ ਕਮਾਲ। ਤੇ ਕੀ ਕਿਹੜੇ ਟੌਪਿਕ ਤੇ ਗੱਲ ਕਰ ਰਹੇ ਹੋ ਉਮਰਪ੍ਰੀਤ ਜੀ?
1: ਸਰਬਜੀਤ ਜੀ, ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹਾਂ। ਸਾਡੇ ਚੋਂ ਬਹੁਤ ਲੋਕ ਹੈ ਸਰਬਜੀਤ ਜੀ, ਮੈਂ ਨਾ ਕੱਲ ਹੀ ਕਿਸੇ ਨੂੰ ਮਿਲੀ ਤਾਂ ਉਹਨਾਂ ਨੇ ਮਤਲਬ ਮੈਨੂੰ ਸਾਰਾ ਕੁਝ ਮਤਲਬ ਗੱਲ ਗੁਲ ਹੋ ਗਈ, ਫਿਰ ਕਹਿੰਦੇ ਉਮਰ ਦੇ 3 ਮਹੀਨੇ ਮੈਨੂੰ ਦੇ ਦੋ, ਮੇਰੀ ਨਾ ਹਜੇ ਜੋਬ ਮੇਰਾ ਪੱਕਾ ਨੀ ਹੈਗਾ, ਮੈਂ ਤਾਂ ਮਨੀ ਬੈਕ ਲੈ ਨੀ ਲੈਣਾ, ਮੈਂ ਟਰਮ ਨੀ ਲੈਣਾ, ਟਰਮ ਤਾਂ ਨਾ ਪੈਸਾ ਵੇਸਟ ਕਰਨ ਵਾਲੀ ਗੱਲ ਹੈ, ਉਹਦਾ ਕਿਹੜਾ ਕੁਛ ਮਿਲਣਾ। ਪਰਮਾਨੈਂਟ ਦੋ ਤਰ੍ਹਾਂ ਦੇ ਪਲਾਨ ਹੁੰਦੇ ਆ, ਲਾਈਫ ਇੰਸ਼ੋਰੈਂਸ ਦੀ ਮੈਂ ਗੱਲ ਕਰ ਰਹੀ ਹਾਂ। ਸੋ ਟਰਮ ਟੈਂਪਰੇਰੀ ਇੰਸ਼ੋਰੈਂਸ ਹੈ, ਇਸ ਲਾਈਕ ਲੀਜ਼ਿੰਗ ਅ ਪ੍ਰੋਪਰਟੀ। ਹੁਣ ਗੱਲ ਇਹ ਹੈ ਵੀ ਜਦ ਤੱਕ ਘਰ ਪਾਏ ਨਹੀਂ ਕਰ ਸਕਦੇ, ਲੀਜ਼ ਕਰ ਲਓ ਘਰ ਨੂੰ,
0: ਬਿਲਕੁਲ ਸਹੀ ਗੱਲ ਹੈ।
1: ਸੋ ਸੇਮ ਇੰਸ਼ੋਰੈਂਸ ਦੇ ਵਿੱਚ ਹੈ, ਜੇ ਤੁਸੀਂ ਹਜੇ ਪਰਮਾਨੈਂਟ ਨਹੀਂ ਲੈ ਸਕਦੇ, ਆਫਕੋਰਸ ਪਰਮਾਨੈਂਟ ਮਨੀ ਬੈਕ ਪਲਾਨ ਬਹੁਤ ਵਧੀਆ ਹੁੰਦੇ ਆ, ਲੇਕਿਨ ਜੇ ਆਪਾਂ ਨਹੀਂ ਲੈ ਸਕਦੇ, ਹਜੇ ਸਾਨੂੰ ਲੱਗਦਾ ਸਾਡੀ ਅਫੋਰਡੇਬਿਲਿਟੀ ਨਹੀਂ ਹੈ, ਸਾਡੀ ਜੋਬ ਸਟੇਬਲ ਨਹੀਂ ਹੈ, ਐਟਲੀਸਟ ਆਪਣੀ ਕਵਰੇਜ ਜ਼ਰੂਰ ਕਰਵਾ ਲਓ ਟਰਮ ਇੰਸ਼ੋਰੈਂਸ ਨਾਲ। ਟਰਮ ਇੰਸ਼ੋਰੈਂਸ ਜਿਹੜੀ ਹੁੰਦੀ ਆ ਉਹ ਥੋੜੇ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਕਵਰੇਜ ਬਹੁਤ ਵਧੀਆ ਮਿਲ ਜਾਂਦੀ ਆ। ਸੋ ਬਿਗਨਿੰਗ ਦੇ ਵਿੱਚ ਆਪਾਂ ਟਰਮ ਇੰਸ਼ੋਰੈਂਸ ਕਰਵਾ ਸਕਦੇ ਹੁੰਦੇ ਹਾਂ, ਤੇ ਫਿਰ ਅੱਗੇ ਜਾ ਕੇ ਚਾਹੇ ਮਹੀਨੇ ਬਾਅਦ, ਚਾਹੇ ਸਾਲ ਬਾਅਦ, 2 ਸਾਲ ਬਾਅਦ, ਜਦੋਂ ਮਰਜ਼ੀ ਤੁਸੀਂ ਉਹਨੂੰ ਪਰਮਾਨੈਂਟ ਇੰਸ਼ੋਰੈਂਸ ਮਨੀ ਬੈਕ ਪਲਾਨ ਦੇ ਵਿੱਚ ਆਪਾਂ ਕਨਵਰਟ ਕਰ ਸਕਦੇ
0: ਹਾਂ। ਦੂਜੀ ਆਪਸ਼ਨ ਜੀ ਜੀ ਜੀ
1: ਹਾਂਜੀ, ਦੂਜੀ ਆਪਸ਼ਨ ਸਰਬਜੀਤ ਜੀ ਆਪਣੇ ਕੋਲ ਇੱਕ ਹੋਰ ਵੀ ਹੁੰਦੀ ਆ, ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮਨੀ ਬੈਕ ਵੀ ਨਹੀਂ ਲੈਣਾ, ਬਟ ਟਰਮ ਦਾ ਤੁਹਾਨੂੰ ਲੱਗਦਾ ਫਾਇਦਾ ਹੋਈ, ਸੋ ਉਹਨਾਂ ਲਈ ਇੱਕ ਆਪਸ਼ਨ ਹੁੰਦੀ ਹੈ ਵੀ ਤੁਸੀਂ ਟਰਮ ਇੰਸ਼ੋਰੈਂਸ ਲਓ। ਉਹਦੇ 'ਚ ਆਪਾਂ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ ਵੀ ਟਰਮ ਦੇ ਖਤਮ ਹੋਣ 'ਤੇ, ਲੈਸ ਜੇ ਤੁਸੀਂ 10 ਸਾਲ ਤੱਕ ਦੀ ਟਰਮ ਲਈ ਹੈ, ਟਰਮ ਜਦੋਂ ਖਤਮ ਹੋਏਗੀ ਤੁਸੀਂ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ ਤੁਸੀਂ ਆਪਣਾ ਪ੍ਰੀਮੀਅਮ ਲੈ ਲਓ ਤੇ ਇੰਸ਼ੋਰੈਂਸ ਤੁਹਾਡੀ ਬੰਦ ਹੋਗੀ। ਸੋ ਉਹ ਵੀ ਇੱਕ ਵਿਨ-ਵਿਨ ਸਿਚੁਏਸ਼ਨ ਹੈ, ਕਿ ਚਾਹੇ ਤੁਹਾਡੇ ਕੋਲ ਇੰਸ਼ੋਰੈਂਸ ਵੀ ਹੋਗੀ, ਤੁਹਾਡਾ ਮਨੀ ਬੈਕ ਵੀ ਹੋ ਜਾਣਾ ਜੋ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ, ਤੇ ਦੂਜਾ ਹੈਗਾ ਵੀ ਤੁਸੀਂ ਪਰਮਾਨੈਂਟ ਮਨੀ ਬੈਕ ਟੋਟਲ ਵੀ ਕਨਵਰਟ ਕਰ ਸਕਦੇ ਹੋ ਉਸ ਪਲਾਨ ਨੂੰ। ਸੋ ਇਹਨਾਂ ਚੋਂ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416116, 647 446 1616।
0: ਬਿਲਕੁਲ, ਬਹੁਤ ਸ਼ੁਕਰੀਆ ਅਮਰਪ੍ਰੀਤ ਜੀ। 647-446-1616 'ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। 647-446-1616। ਅਮਰਪ੍ਰੀਤ ਜੀ, ਥੈਂਕ ਯੂ, ਜੁੜਾਂਗੇ ਆਪਾਂ ਨੈਕਸਟ ਲਿੰਕ ਦੇ ਵਿੱਚ। ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: ਥੈਂਕ ਯੂ। ਲਓ ਜੀ, ਨਾਲੇ ਹੁਣ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਚੱਲਦੇ ਹਾਂ। ਬੜਾ ਹੀ ਸ਼ਾਨਦਾਰ, ਬੜਾ ਹੀ ਇੱਕ ਇੰਟਰਸਟਿੰਗ ਹੈ, ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਜ਼ਰੂਰ ਪਸੰਦ ਆਏਗਾ। ਅਤੇ ਤੁਸੀਂ ਸੋਚ ਕੇ ਇਹ ਵੀ ਦੇਖੋਗੇ ਵੀ ਯਾਰ ਇਹ ਸਵਾਲ, ਮੈਨੂੰ ਜੋ ਲੱਗਦਾ ਵੀ ਇਹ ਸਵਾਲ ਸੌਖਾ, ਪਰ ਜੇ ਮੈਂ ਕਹਾਂ ਵੀ ਇਕੱਲਾ ਸੌਖਾ ਨਹੀਂ, ਨਾਲ ਨਾਲ ਇੱਕ ਡੇਂਜਰਸ ਵੀ ਹੈ। ਤੁਸੀਂ ਕਹਿਣਾ ਵੀ ਇਹ ਕੀ ਹੋ ਸਕਦਾ ਯਾਰ, ਅੱਜ ਦਾ ਸਵਾਲ ਸਿੰਪਲ ਵੀ ਹੈ ਅਤੇ ਡੇਂਜਰਸ ਵੀ ਹੈ, ਇਹ ਡੇਂਜਰਸ ਕਿਵੇਂ ਹੋ ਸਕਦਾ? ਅਤੇ ਸਵਾਲ ਬੜਾ ਸਿੰਪਲ ਹੈ, ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਐਵਰੀ ਡੇ ਕੋਈ ਨਾ ਕੋਈ ਸਕੀਮ ਲਾਉਂਦਾ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ। ਸੇਫ ਤਾਂ ਰੱਖਣ ਦੇ ਲਈ ਜਿਹੜਾ ਕੋਈ ਕੰਮ ਕਰਨ ਵਾਲਾ ਜਾਂ ਕੋਈ ਚੀਜ਼ ਕਰਨ ਵਾਲੀ ਹੈ ਉਹ ਨਹੀਂ ਕੀਤੀ, ਅਤੇ ਅੱਗੇ ਉਹ ਬੰਦੇ ਨੇ ਪੁੱਛ ਲਈ ਵੀ ਆਹ ਕੰਮ ਕੀਤਾ, ਆਹ ਚੀਜ਼ ਕੀਤੀ ਹੈ, ਅਤੇ ਬੰਦਾ ਅੱਗੇ ਉਹਦੀ ਮਾਰਦਾ ਬਹਾਨੇ ਅਤੇ ਬੋਲਦਾ ਝੂਠ। ਝੂਠ ਚੱਲਦਾ ਰਹਿੰਦਾ ਸਾਰੇ ਪਾਸੇ, ਪਰ ਸਵਾਲ ਉਹੀ ਗੱਲ ਹੈ ਸਿੰਪਲ ਅਤੇ ਡੇਂਜਰਸ। ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸਭ ਤੋਂ ਵੱਡਾ ਝੂਠ ਕਿਹੜਾ ਬੋਲਦੇ ਹੋ? ਐਵਰੀਡੇ ਲਾਈਫ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵੱਡਾ ਝੂਠ ਤੁਸੀਂ ਕੀ ਬੋਲਦੇ ਹੋ? ਜੇ ਮੈਨੂੰ ਕੋਈ ਕਹੇ ਅਤੇ ਜੇ ਮੈਂ ਪੱਗ ਬੰਨਦਾ ਹੋਵਾਂ, ਯਾਰ ਪੱਗ ਬੰਨਣ ਨੂੰ ਕਿੰਨਾ ਟਾਈਮ ਲਾਏਗਾ, ਮੈਂ ਕਹਾਂਗਾ ਲੈ ਦੋ ਮਿੰਟ ਦੀ ਗੱਲ ਹੈ। ਅਤੇ ਜੇ ਕੋਈ ਬੰਦਾ ਦੋ ਮਿੰਟ ਬਾਅਦ ਆ ਜਾਵੇ, ਪਹਿਲੀ ਗੱਲ ਦੋ ਮਿੰਟ ਬਾਅਦ ਕੋਈ ਆਉਂਦਾ ਨਹੀਂ, ਜੇ ਪੰਜ ਮਿੰਟ ਬਾਅਦ ਆ ਜਾਵੇ, ਆਹ ਬਸ ਇੱਕ ਮਿੰਟ ਦਾ ਰਹਿ ਗਿਆ ਲੜ ਰਹਿ ਗਿਆ ਲਾਸਟ ਲਾਉਣ ਵਾਲਾ, ਅਤੇ ਬੰਦਾ ਕੋਈ ਨਾ ਕੋਈ ਝੂਠ ਮਾੜਾ ਮੋਟਾ ਨਿੱਕਾ ਮੋਟਾ ਜਿਹੜੇ ਵੀ ਹਿਸਾਬ ਦਾ ਬੰਦਾ ਬੋਲ ਹੀ ਦਿੰਦਾ। ਪਰ ਤੁਹਾਨੂੰ ਕੀ ਲੱਗਦਾ, ਤੁਸੀਂ ਜਾਂ ਤੁਸੀਂ ਦੇਖਦੇ ਹੋ, ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨੋਰਮਲ ਜ਼ਿੰਦਗੀ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਯਾਰ ਜ਼ਿਆਦਾਤਰ ਇਨਸਾਨ ਲੱਗਦਾ ਵੀ ਇਹ ਝੂਠ ਸਭ ਤੋਂ ਵੱਧ ਬੋਲਦੇ ਨੇ? ਸੋਚ ਕੇ ਦੇਖਿਓ ਇੱਕ ਫਨੀ ਵੇ ਦੇ ਨਾਲ, ਕਿਹੜਾ ਤੁਹਾਨੂੰ ਲੱਗਦਾ ਵੀ ਇਹ ਝੂਠ ਸਭ ਤੋਂ ਵੱਧ ਸਭ ਤੋਂ ਵੱਡਾ ਝੂਠ ਆਪਾਂ ਬੋਲਦੇ ਹਾਂ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ, ਐਵਰੀਡੇ ਲਾਈਫ ਦੇ ਵਿੱਚ? 905-673-3337 905-673-3337 ਇੱਕ ਚੀਜ਼ ਆਪਾਂ ਅਕਸਰ ਸੁਣਦੇ ਹਾਂ ਕਿਸੇ ਨੂੰ ਵੀ ਯਾਰ ਮੇਰਾ ਨਾ ਭਾਰ ਵੱਧ ਗਿਆ, ਕੱਲ੍ਹ ਤੋਂ ਮੈਂ ਜਿੰਮ ਸ਼ੁਰੂ ਕਰ ਦੇਣਾ। ਅਤੇ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਇਨਸਾਨ ਹੁੰਦਾ ਹੀ ਹੈ, ਉਹਨੂੰ ਕਿੰਨੇ ਹੀ ਸਾਲ ਲੱਗ ਜਾਂਦੇ ਨੇ, ਜਦੋਂ ਵੀ ਉਹ ਗੱਲ ਕਰਦਾ ਉਹ ਇਹੀ ਕਹਿੰਦਾ ਵੀ ਯਾਰ ਕੱਲ੍ਹ ਤੋਂ ਪੱਕਾ ਜਿੰਮ ਸ਼ੁਰੂ। ਇਹ ਵੀ ਝੂਠ ਵਾਲਾ ਹੀ ਕੰਮ ਹੋ ਗਿਆ ਇੱਕ ਸਾਰਨ ਵਾਲਾ। ਪਰ ਤੁਹਾਨੂੰ ਕੀ ਲੱਗਦਾ ਜ਼ਿੰਦਗੀ ਦੇ ਵਿੱਚ ਇਨਸਾਨ ਐਵਰੀਡੇ ਲਾਈਫ ਦੇ ਵਿੱਚ ਕਿਹੜੇ ਝੂਠ ਬੋਲਦੇ ਨੇ? ਵੱਡੇ ਬੋਲਦੇ ਤਾਂ ਬੜੇ ਨੇ, ਪਰ ਜਿਹੜਾ ਆਮ ਹੀ ਸੁਣਨ ਨੂੰ ਮਿਲਦਾ? 905-673-3337 905-673-3337

0: ਵਾਰ ਬੰਦਾ ਆਪਣੇ ਆਪ ਨੂੰ ਬੜਾ ਟਰਕਾਉਂਦਾ, ਆਪਣੇ ਆਪ ਨੂੰ ਕਹਿੰਦਾ ਯਾਰ ਵੀ ਆਹ ਚੀਜ਼ ਕੱਲ੍ਹ ਤੋਂ, ਆਹ ਕੰਮ ਕੱਲ੍ਹ ਤੋਂ। ਅਤੇ ਜੇ ਕਈ ਵਾਰ ਅਸੀਂ ਬੈਠੇ ਹੋਈਏ ਨਾ ਟੀ ਵੀ ਦੇ ਅੱਗੇ, ਕੋਈ ਸੀਰੀਜ਼ ਦੇਖਦੇ ਹੋਈਏ, ਅਤੇ ਉੱਥੇ ਬਹਿ ਕੇ ਸੀਰੀਜ਼ ਦੇ ਅੱਗੇ ਇਹੀ ਕਹਾਂਗੇ ਯਾਰ ਬਸ ਇੱਕ ਐਪੀਸੋਡ ਹੋਰ ਦੇਖ ਲਈਏ, ਜਦੋਂ ਮੁੱਕਦਾ ਇੰਟਰਸਟ ਹੋਰ ਬਣ ਜਾਂਦਾ ਬੰਦੇ ਦਾ, ਬੰਦਾ ਕਹਿੰਦਾ ਯਾਰ ਬਸ ਬਸ ਇੱਕ ਹੋਰ ਦੇਖ ਲਈਏ, ਅਤੇ ਇਹੀ ਕੁਝ ਚੱਲਦਾ ਰਹਿੰਦਾ। ਤੁਹਾਡਾ ਕੀ ਕਹਿਣਾ? 905-673-3337 ਚਲਦੇ ਆਪਾਂ ਕਾਲ ਦੇ ਵੱਲ। 87-06 ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਤਿ ਸ੍ਰੀ ਅਕਾਲ
0: ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਠੀਕ
0: ਜੀ। ਜੀ ਸਰ,
1: ਝੂਠ ਦਾ ਖਰ ਆਪਾਂ ਪਲ ਪਲ ਤੇ ਆ ਮੋਬਾਈਲ ਆ ਜਿਹੜਾ ਜੀ,
0: ਹਾਂਜੀ,
1: ਇਹਦਾ ਸਾਰੇ ਝੂਠ ਦਾ ਪਲੰਦਾ
0: ਹੈ ਨਾ ਬੰਦਾ। ਸਹੀ ਗੱਲ,
1: ਇਹਦਾ ਪਲੰਦਾ ਇਹਦੇ ਦਾ ਜਦੇ ਕਹਿੰਦਾ ਬਸ ਆਇਆ ਉਹ ਮੈਂ ਗਿਆ, ਹਾਲਾਂਕਿ ਉਹ ਤੋਂ ਸੁਣਿਆ ਨੀ ਹੁੰਦਾ।
0: ਬੰਦਾ ਜੇ ਘਰ ਬੈਠਾ ਹੁੰਦਾ ਕਹਿੰਦਾ ਬਸ
1: ਪਤੰਦਰਾ ਪੱਗ ਵੀ ਮੰਨਦਾ, ਬਾਕੀ ਦੂਆ ਝੂਠ ਸਭ ਤੋਂ ਵੱਡਾ ਝੂਠ ਆ ਜਿਹੜਾ,
0: ਹਾਂਜੀ,
1: ਇੱਕ ਆਪਾਂ ਜਿਹੜਾ ਬੋਲਦੇ ਆ ਬਸ ਸੂਰਜ ਚੜ ਗਿਆ ਜੀ, ਸੂਰਜ ਸਿੱਪ ਗਿਆ ਜੀ, ਚੜਦਾ ਆ ਗਿਆ ਜੀ, ਪਰ ਸੂਰਜ ਚੜਦਾ ਹੈ ਨੀ, ਆਪਾਂ ਬੋਲੀ ਜਾਂਦਾ ਝੂਠ। ਘੁੰਮਦੀ ਤਾਂ ਧਰਤੀ ਆ, ਚੜਦਾ ਨੀ, ਪਰ ਦੁਨੀਆਂ ਨੂੰ ਜਿਹੜੀ ਦੁਨੀਆਂ ਸਾਰੀ ਝੂਠ ਬੋਲੀ ਜਾਂਦੀ ਆ
0: ਸਾਇੰਟਿਫਿਕ ਟਰਮ ਦੇ ਵਿੱਚ ਆਪਾਂ ਝੂਠੀ। ਹਾਂ ਸਹੀ ਗੱਲ,
1: ਸਭ ਤੋਂ ਵੱਡਾ ਝੂਠ ਆ ਜੀ।
0: ਸਹੀ ਗੱਲ, ਨਾਲੇ ਤੁਹਾਡੀ ਗੱਲ ਨਾ ਫੋਨ ਵਾਲੀ ਬੜੀ ਸਹੀ ਆ, ਜੋ ਮਰਜ਼ੀ ਬੰਦਾ ਬੋਲੀ ਚੱਲੇ ਫੋਨ ਤੇ, ਮੈਂ ਪਹੁੰਚ ਗਿਆ ਮੈਂ ਬਾਹਰ ਹੀ ਖੜਾ। ਸਹੀ ਗੱਲ ਆ, ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਕਾਲ ਦੇ। 905-673-3337 ਵਾਕਈ ਯਾਰ ਫੋਨ ਵਾਲੀ ਗੱਲ ਬੜੀ ਸ਼ਾਨਦਾਰ ਕਹੀ ਹੈ ਕਿ ਨਹੀਂ? ਤੇ ਅਗਲੀ ਕਾਲ ਦੇ ਵੱਲ ਚੱਲਦੇ ਆ ਜੀ। ਚਰਨ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਮਹਾਰਾਜ, ਸਤਿ ਸ੍ਰੀ ਅਕਾਲ, ਕੀ ਹਾਲ ਆ ਤੁਹਾਡਾ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਹੈ?
2: ਅੱਜ ਦਾ ਕੰਮ ਜਿਹੜਾ ਕੱਲ ਤੇ ਛੱਡਣਾ ਨਾ, ਇਹ ਵੀ ਬਹੁਤ ਵੱਡਾ ਝੂਠ ਹੈ ਜੀ।
0: ਝੂਠ ਹੀ ਹੈ ਜੀ, ਨਿਹਰਾ ਝੂਠ।
2: ਮੈਂ ਇੱਧਰ ਤੁਹਾਡੇ ਸੁਸਾਕਰ ਜੀ ਘਰੇ ਖੜਾ ਸੀਗਾ,
0: ਹਾਂਜੀ,
2: ਤੇ ਕਿਸੇ ਬੰਦੇ ਨੂੰ ਪਿਕ ਕਰਨਾ ਸੀ, ਆਪਣੇ ਕਿਸੇ ਖਾਸ ਬੰਦੇ ਨੇ, ਯਾਰ ਦੋਸਤ ਨੇ ਨਾ,
0: ਹਾਂਜੀ,
2: ਉਹ ਸਿੰਗਰ ਸੀਗਾ ਕੋਈ, ਗੁਰਦਾਸਪੁਰ ਬਲ ਦਾ ਸੀਗਾ ਮੁੰਡਾ,
0: ਹਾਂਜੀ,
2: ਕਲਾਕਾਰ ਆਇਆ ਸੀਗਾ ਇੱਥੇ।
0: ਅੱਛਾ ਅੱਛਾ ਅੱਛਾ।
2: ਉਹ ਬੰਦਾ ਫੋਨ ਤੇ ਉਹ ਸਾਡੇ ਨਾਲ ਸੰਪਰਕ ਚਾਹ, ਮੈਂ ਇਹਦੇ ਘਰ ਦੇ ਮੂਹਰੇ ਖੜਾ।
0: ਅੱਛਾ,
2: ਮੈਂ ਨਾ ਜੀ ਆ ਗਿਆ ਫਲਾਨੀ ਜਗ੍ਹਾ ਆ ਗਿਆ, ਤੂੰ ਉਹ ਝੂਠ ਹੀ ਬੋਲੀ ਗਿਆ।
0: ਅੱਛਾ,
2: ਆਖਰੀ ਮਿੰਟ ਤੱਕ ਨਾ ਝੂਠ ਬੋਲੋ, ਫਿਰ ਜਦ ਦਬਕਾ ਵੱਜਾ ਫੇਰ ਉਹਨੂੰ ਸਹੀ ਦੱਸਿਆ ਕਿ ਮੈਂ ਹਾਲੇ ਘਰੇ ਹੀ ਆ।
0: ਪਤਾ ਨੀ ਦੇਖ ਲੋ ਹੈ ਨਾ ਬੰਦਾ ਕਿਹੜੇ ਹਿਸਾਬ ਨਾਲ ਝੂਠ ਬੋਲਦਾ, ਡਰ ਕੇ ਝੂਠ ਬੋਲਦਾ ਜਾਂ ਓਦਾਂ ਹੀ, ਸਮਝ ਨੀ। ਪਰ ਬੰਦਾ ਹਮੇਸ਼ਾ ਕਹਿ ਦਿੰਦਾ ਵੀ 2 ਮਿੰਟ ਚ ਪਹੁੰਚ ਗਿਆ, ਹੁਣ 2 ਮਿੰਟ ਦਾ ਕੋਈ ਪਤਾ ਨੀ।
2: ਸੈਕਿੰਡ ਸੁਕਿੰਡ ਜਿਹੜੇ ਹੁੰਦੇ ਆ ਨਾ, ਇਹ ਤਾਂ ਗੱਲਾਂ ਹੀ ਆ ਜੀ, ਮੈਂ ਜਿੰਮੀ 1 ਮਿੰਟ ਜਾਂ ਜਿੰਮੀ ਸੈਕਿੰਡ, ਇਹ ਤਾਂ ਗੱਲਾਂ ਹੀ ਹੁੰਦੀਆਂ। ਪਰ ਸੈਕਿੰਡਾਂ ਸੁਕਿੰਡਾਂ ਦੇ ਵਿੱਚ ਕੋਈ ਬੰਦਾ ਹੁੰਦਾ ਜਿਹੜਾ ਕਿ ਕੋਈ ਕਹਿ ਸਕਦਾ ਵੀ ਹਾਂ ਮੈਂ 1 ਸੈਕਿੰਡ ਜਾਂ 2 ਸੈਕਿੰਡ ਜਾਂ ਕਿਸੇ ਚ ਵੀ ਆ।
0: ਸਭ ਤੋਂ ਵੱਡਾ ਝੂਠ ਲੋਕੀ ਸਭ ਇਹੀ ਬੋਲਦੇ ਨੇ ਵੀ ਬਸ ਮੈਂ ਆ ਪਹੁੰਚ ਗਿਆ, 2 ਮਿੰਟ ਚ ਪਹੁੰਚ ਗਿਆ।
2: ਹਾਂਜੀ ਹਾਂਜੀ ਹਾਂਜੀ,
0: ਉਹ ਵੀ ਫੋਨ ਤੇ। ਪਹਿਲਾਂ ਫਿਰ ਵੀ ਸਹੀ ਹੁੰਦਾ ਸੀ, ਪਹਿਲਾਂ ਜਦੋਂ ਲੈਂਡਲਾਈਨ ਹੁੰਦੇ ਸੀ ਨਾ, ਤੇ ਬੰਦਾ ਉੱਥੇ ਕਾਲ ਕਰਕੇ ਪਤਾ ਲੱਗ ਜਾਂਦਾ ਸੀ ਵੀ ਬੰਦਾ ਨਿਕਲ ਗਿਆ, ਵੀ ਇੱਥੋਂ 8 ਵਜੇ ਨਿਕਲਿਆ, ਤੇ ਬੰਦਾ ਲੈਂਡਲਾਈਨ ਤੇ ਹਿਸਾਬ ਲਾ ਲੈਂਦਾ ਸੀ, ਅੱਛਾ 8 ਵਜੇ ਨਿਕਲਿਆ ਤੇ 8 ਵਜੇ ਪਹੁੰਚ ਜਾਏਗਾ। ਪਰ ਜੇ ਹੁਣ ਬੰਦੇ ਕੋਲ ਮੋਬਾਈਲ ਹੱਥ ਦੇ ਵਿੱਚ, ਤੇ ਉਹ ਫਿਰ ਕੋਈ ਨਹੀਂ ਜਾਣ ਸਕਦਾ। ਪਰ ਜੇ ਬੰਦੇ ਨੇ ਲੋਕੇਸ਼ਨ ਔਨ ਕੀਤੀ ਹੋਵੇ ਉਹ ਗੱਲ ਵੱਖਰੀ ਹੈ। ਬਾਕੀ ਇਹ ਤਰੀਕੇ ਵੀ ਬੜੇ ਨਵੇਂ ਬੜੇ ਸ਼ਾਨਦਾਰ ਨੇ। ਬੰਦਾ ਕਹਿੰਦਾ ਯਾਰ ਤੇਰੇ 'ਤੇ ਭਰੋਸਾ ਘੱਟ ਹੈ ਮੈਨੂੰ, ਤੂੰ ਐਂ ਕਰ ਆਪਣੀ ਲੋਕੇਸ਼ਨ ਸ਼ੇਅਰ ਕਰ ਮੇਰੇ ਨਾਲ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਫਿਰ ਬੰਦਾ ਝੂਠ ਨਹੀਂ ਬੋਲ ਸਕਦਾ, ਫਿਰ ਬੰਦਾ ਫੜ ਲੈਂਦਾ ਯਾਰ ਤੂੰ ਤਾਂ ਇੱਥੇ ਫਿਰਦਾ। ਪਰ ਤੁਹਾਨੂੰ ਕੀ ਲੱਗਦਾ ਜ਼ਿੰਦਗੀ ਦੇ ਵਿੱਚ ਐਵਰੀ ਡੇ ਲਾਈਫ ਦੇ ਵਿੱਚ ਇਨਸਾਨ ਕਿਹੜਾ ਝੂਠ ਬੋਲਦਾ, ਜਾਂ ਆਮ ਤੌਰ 'ਤੇ ਸਾਨੂੰ ਸੁਣਨ ਨੂੰ ਮਿਲਦਾ ਝੂਠ ਇੱਕ ਬੜਾ ਕੋਮਨ ਜਿਹਾ? 905-673-3337 905-673-3337

0: ਤੇ ਚਲਦੇ ਆ ਜੀ ਆਪਾਂ ਹੁਣ ਨੈਕਸਟ ਕਾਲ ਦੇ ਵੱਲ ਤੇ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਅਸ਼ਮੀਤ ਹੁੰਜਨ ਜੋ ਕਿ ਰੀਅਲਟਰ ਨੇ ਫਸਟ ਕਲਾਸ ਰਿਐਲਟੀ ਦੇ ਵਿੱਚ ਤੇ ਬੜੀਆਂ ਸ਼ਾਨਦਾਰ ਸੇਵਾਵਾਂ ਦਿੰਦੇ ਆ ਰਹੇ ਆ ਤੁਸੀਂ ਘਰ ਵੇਚਣਾ ਘਰ ਲੈਣਾ ਜਾਂ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਦੇਖ ਰਹੇ ਹੋ ਤੇ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ ਤੇ ਇੱਕ ਬੜਾ ਸ਼ਾਨਦਾਰ ਘਰ ਲੈ ਕੇ ਆਏ ਨੇ ਪਹਿਲਾਂ ਤੇ ਵੈਲਕਮ ਕਰਦੇ ਹਾਂ ਅਸ਼ਮੀਤ ਸਤਿ ਸ਼੍ਰੀ ਅਕਾਲ ਵੈਲਕਮ
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਜੀ ਅਸ਼ਮੀਤ ਕੀ ਹਾਲ ਚਾਲ ਹੈ
1: ਵਧੀਆ ਤੁਸੀਂ ਦੱਸੋ
0: ਬਹੁਤ ਵਧੀਆ ਬਹੁਤ ਵਧੀਆ ਤੇ ਅਸ਼ਮੀਤ ਜੀ ਬੜਾ ਸ਼ਾਨਦਾਰ ਕੰਮ ਕਰ ਰਹੇ ਹੋ ਤੇ ਨਾਲੇ ਇੱਕ ਬੜਾ ਸ਼ਾਨਦਾਰ ਤੁਸੀਂ ਮੈਨੂੰ ਮੈਸੇਜ ਵੀ ਕੀਤਾ ਹੈ ਵੀ ਇੱਕ ਘਰ ਆਇਆ ਇਹ ਘਰ ਕਿੱਥੇ ਹੈ ਤੇ ਉਹਦੇ ਬਾਰੇ ਜਾਣਕਾਰੀ ਤੁਸੀਂ ਜ਼ਰੂਰ ਦਿਓ
1: ਹਾਂਜੀ ਸੋ ਇੱਕ ਘਰ ਆਇਆ ਓਪਨ ਹਾਊਸ ਹੈਗਾ ਕੱਲ ਬੈਰੀ ਦੇ ਵਿੱਚ
0: ਬੈਰੀ ਦੇ ਵਿੱਚ
1: ਸੋਹਣਾ ਘਰ ਹੈ
0: ਹਾਂਜੀ
1: ਬਹੁਤ ਸੋਹਣਾ ਘਰ ਹੈ 2 ਸਾਲ ਹੀ ਪੁਰਾਣਾ ਹੈ
0: ਜੀ
1: 4 ਬੈਡਸ 4 ਬਾਥਰੂਮ ਡਿਟੈਚਡ ਹੋਮ ਹੈਗਾ
0: ਜੀ
1: 2700 ਸਕੁਆਇਰ ਫੀਟ ਪੂਰਾ ਅਪਗ੍ਰੇਡਡ ਹੈ ਓਪਨ ਕਨਸੈਪਟ ਤੇ ਬਸ 15 ਮਿੰਟ ਹੀ ਲੇਕ ਸ਼ੋਰ ਤੋਂ ਵੀ ਦੂਰ ਹੈਗਾ
0: 15 ਮਿੰਟ ਦੀ ਦੂਰੀ ਤੋਂ ਲੇਕ ਸ਼ੋਰ ਫਿਰ ਤਾਂ ਬਸ ਨਾਲ ਹੀ ਹੈ ਕੰਮ 15 ਮਿੰਟ ਤੇ ਕੋਈ ਜ਼ਿਆਦਾ ਨਹੀਂ
1: ਹਾਂਜੀ ਬਿਲਕੁਲ ਨਾਲ ਹੈ ਬਹੁਤ ਨਾਲ ਸਕੂਲ ਵੀ ਨੇੜੇ ਹੈ ਸਟੋਰਸ ਵੀ ਕਾਫੀ ਕੁਛ ਸਾਰੇ ਫੈਸਿਲਿਟੀਜ਼ ਨੇੜੇ ਹੈਗੀ ਹੈ
0: ਓਕੇ
1: ਸੋ ਕੱਲ ਹੀ ਓਪਨ ਹਾਊਸ ਰੱਖ ਰਹੇ ਹਾਂ ਇਸ ਹਾਊਸ ਵਿੱਚ ਅਸੀਂ ਜੋ ਬੈਰੀ ਚ ਹੈ
0: ਜੀ
1: ਪੂਰੀ ਫੈਮਿਲੀ ਨਾਲ ਤੁਸੀਂ ਮੈਨੂੰ ਜੁਆਇਨ ਕਰੋ 12 to 4 PM
0: ਜੀ
1: ਤੇ ਮੈਂ ਬਹੁਤ ਵਧੀਆ ਲੱਗੇਗਾ ਜੇ ਸਾਰੇ ਆ ਕੇ ਮਿਲ ਗਏ ਮੈਨੂੰ
0: ਓਕੇ ਤੇ ਕੱਲ ਸੰਡੇ ਨੂੰ 12 to 4 ਬੈਰੀ ਦੇ ਵਿੱਚ ਤੁਸੀਂ ਓਪਨ ਹਾਊਸ ਕਰ ਰਹੇ ਹੋ ਤੇ ਤੁਹਾਨੂੰ ਰੀਚ ਆਊਟ ਕਿਵੇਂ ਕਰ ਸਕਦੀ ਹੈ ਨੰਬਰ ਤੁਸੀਂ ਸ਼ੇਅਰ ਕਰੋਗੇ ਕੋਈ ਇੰਟਰਸਟਿਡ ਹੋਵੇ ਜਾਂ ਬੰਦਾ ਹੋਵੇ ਯਾਰ ਬੈਰੀ ਵਿੱਚ ਮੂਵ ਹੋਣਾ ਨਾਰਥ ਵਾਲੇ ਪਾਸੇ ਤੇ ਜ਼ਰੂਰ ਪਲੀਜ਼ ਨੰਬਰ ਸ਼ੇਅਰ ਕਰੋ
1: ਹਾਂਜੀ ਤੇ ਮੇਰਾ ਫੋਨ ਨੰਬਰ ਹੈ 6478879965 ਦੈਟਸ ਅਸ਼ਮੀਤ ਐਟ 6478879965
0: ਕੀ ਬਾਤ ਹੈ
1: ਤੇ ਜੇ ਹੋਰ ਵੀ ਕੋਈ ਨੀਡਸ ਹੈਗੀ ਹੈ ਬਾਇੰਗ ਸੈਲਿੰਗ ਜਾਂ ਲੀਸਿੰਗ ਜਾਂ ਕੋਈ ਵੀ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਤੇ ਕੋਈ ਵੀ ਇੰਟਰਸਟਿਡ ਹੈਗੇ ਹੋ ਤੇ ਮੈਨੂੰ ਫੀਲ ਫਰੀ ਟੂ ਕਾਲ ਮੀ ਬਹੁਤ ਵਧੀਆ ਨਿਊ ਪ੍ਰੋਜੈਕਟਸ ਆਏ ਆ ਬ੍ਰੈਂਪਟਨ ਕੈਲੇਡਨ ਓਕਵਿਲ ਦੇ ਵਿੱਚ ਅੱਜ ਹੀ ਐਕਚੁਅਲੀ ਨਿਊ ਕੰਸਟਰਕਸ਼ਨ ਪ੍ਰੋਜੈਕਟ ਓਕਵਿਲ ਵਿੱਚ ਪੂਰਾ ਸੋਲਡ ਆਊਟ ਹੋ ਗਿਆ ਵਿਦ ਇਨ 3 hours
0: ਕੀ ਬਾਤ ਹੈ ਸੋ
1: ਡਿਮਾਂਡ ਬਹੁਤ ਹਾਈ ਚੱਲ ਰਹੀ ਹੈ ਅੱਜ ਕੱਲ ਜੇ ਤੁਸੀਂ ਵੀ ਜ਼ਰੂਰੀ ਉਹਦਾ ਫਾਇਦਾ ਚੱਕੋ ਇਹ ਮਾਰਕੀਟ ਦਾ ਤੇ ਮੈਨੂੰ ਕਾਲ ਕਰੋ
0: ਕੀ ਬਾਤ ਹੈ ਬਿਲਕੁਲ ਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ 6478879965 ਤੇ 6478879965 6478879965 ਤੇ ਅਸ਼ਮੀਤ ਹੁੰਜਨ ਨੂੰ ਗੱਲਬਾਤ ਕਰੋ ਤੇ ਕੱਲ 12 to 4 ਬੈਰੀ ਵਿੱਚ ਓਪਨ ਹਾਊਸ ਤੁਸੀਂ ਦੇਖਣਾ ਚਾਹ ਰਹੇ ਹੋ ਇੰਟਰਸਟਿਡ ਹੋ ਤੇ 6478879965 ਤੇ ਕੰਟੈਕਟ ਕਰੋ ਅਸ਼ਮੀਤ ਹੁੰਜਨ ਦੇ ਨਾਲ ਅਸ਼ਮੀਤ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ
1: Thank you so much for having me.
0: ਸਭ ਤੋਂ ਜ਼ਿਆਦਾ ਬੋਲਣ ਜਾਣ ਵਾਲਾ ਝੂਠ ਕਿਹੜਾ ਹੈ ਤੁਹਾਡੇ ਮੁਤਾਬਕ ਜਨਤਾ ਆਮ ਹੀ ਬੋਲਦੀ ਹੈ ਜਨਤਾ ਦੇ ਵਿੱਚ ਸਾਰੇ ਆ ਜਾਂਦੇ ਨੇ ਇਹ ਨਹੀਂ ਵੀ ਕੋਈ ਵੀ ਬੰਦਾ ਵੀ ਕੋਈ ਬੰਦਾ ਇਹੋ ਜਿਹਾ ਵੀ ਜਿਹੜਾ ਬਿਲਕੁਲ ਝੂਠ ਨਹੀਂ ਬੋਲਦਾ ਪਤਾ ਨਹੀਂ ਕਿਤੇ ਜਾਣੇ ਅਣਜਾਣੇ ਦੇ ਵਿੱਚ ਟਰਾਈ ਤੇ ਕਈ ਇਨਸਾਨ ਹੈਗੇ ਆ ਚੰਗੇ ਵੀ ਨੇ ਜੋ ਨਹੀਂ ਬੋਲਦੇ ਤੇ ਉਹ ਫਿਰ ਜਿਹੜਾ ਚੀਜ਼ ਕਈ ਵਾਰ ਭੁਗਤਣੀ ਵੀ ਪੈ ਜਾਂਦੀ ਹੈ ਪਰ ਬੰਦੇ ਦਾ ਮਨ ਖੁਸ਼ ਰਹਿੰਦਾ ਜਦੋਂ ਬੰਦਾ ਝੂਠ ਬੋਲੇ ਕਹਿੰਦੇ ਇੱਕ ਝੂਠ ਬੋਲਦਾ ਫਿਰ 100 ਕਹਾਣੀਆਂ ਬੰਦਾ ਬਣਾਉਂਦਾ ਫਿਰ ਅਗਲੀ ਵਾਰ ਬੰਦੇ ਨੂੰ ਮਿਲਦਾ ਉਹ ਬੰਦਾ ਕਹਿੰਦਾ ਯਾਰ ਲਾਸਟ ਟਾਈਮ ਤੁਸੀਂ ਕਹਿੰਦੇ ਸੀ ਆਹ ਚੀਜ਼ ਇੱਦਾਂ ਇੱਦਾਂ ਹੈਨਾ ਉਹ ਠੀਕ ਹੈ ਬੰਦਾ ਆਪ ਭੁੱਲ ਜਾਂਦਾ ਯਾਰ ਵੀ ਮੈਂ ਪਤਾ ਨਹੀਂ ਕਿਹੜੀ ਸ਼ੁਰਲੀ ਛੱਡਤੀ ਲਾਸਟ ਟਾਈਮ ਮੈਂ ਤੇ ਆਪ ਭੁੱਲੀ ਬੈਠਾ ਤੇ ਜ਼ਰੂਰ ਤੇ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ ਸਤਿ ਸ਼੍ਰੀ ਅਕਾਲ 9090
2: ਸਤਿ ਸ਼੍ਰੀ ਅਕਾਲ ਕੈਸੇ ਹੈ
0: ਓ ਬਿਲਕੁਲ ਬਿਹਤਰੀਨ ਬਹੁਤ ਬੜੀਆ ਸਰ ਆਪ ਸੁਣਾਏ ਕੈਸੇ ਹੈ
2: ਮੈਂ ਠੀਕ ਹੂੰ ਅੱਜ ਕੱਲ ਜੀ ਟੀ ਏ ਮੈਂ 28 February ਕੇ ਬਾਅਦ ਸਭ ਸੇ ਜ਼ਿਆਦਾ ਚੰਗਾ ਤੇਜ਼ ਚੱਲਨੇ ਵਾਲਾ ਝੂਠ ਹੈ ਉਹ ਯੇ ਹੈ ਮੈਨੂੰ ਕੋਈ ਗੈਸ ਕਾ ਪੈਸੋ ਕਾ ਫਰਕ ਹੀ ਨਹੀਂ ਪੈਂਦਾ ਚਾਹੇ ਕਿਤਨੀ ਬੜ ਜਾਣੇ ਦੋ ਯੇ ਸਭ ਸੇ ਬੜਾ ਝੂਠ ਹੈ ਯੇ
0: ਸਹੀ ਗੱਲ ਹੈ
2: ਪਾਕਿਟ ਪੇ ਅਸਰ ਪੜ ਰਹਾ ਹੈ ਸਭ ਪਰੇਸ਼ਾਨ ਹੈ ਲੇਕਿਨ ਜਬ ਸੇ ਪੁੱਛੋ ਯਾਰ ਗੈਸ 191 ਹੋ ਗਈ ਉਹ ਯਾਰ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਐਸਾ ਬੋਲਦੇ ਜੈਸਾ ਘਰ ਕੇ ਪਿੱਛੇ ਕੁਆਂ ਹੈ ਪੈਟਰੋਲ ਕਾ ਡਾਲ ਕੇ ਨਿਕਾਲ ਲੇਂਗੇ ਬਹਰਹਾਲ ਝੂਠ ਕੇ ਉੱਪਰ ਮੁਝੇ ਯਾਦ ਆ ਇੱਕ ਤੋਂ ਵਕਤ ਹੈ ਤੋ ਲਗਾ ਦੀਜੀਏ ਬੌਬੀ ਕਾ ਗਾਣਾ ਹੈ ਝੂਠ ਬੋਲੇ ਕੌਵਾ ਕਾਟੇ ਕਾਲੇ ਕੌਵੇ ਸੇ ਨਾ ਡਰੀਏ ਮੈਂ ਮਾਇਕੇ ਚਲੀ ਜਾਊਂਗੀ ਤੁਮ ਦੇਖਤੇ ਰਹੇ ਵੋ ਬਹਰਹਾਲ ਜ਼ਬਰਦਸਤ ਗਾਣਾ ਹੈ
0: ਕਭੀ ਆਪਕੋ ਕਾਲੇ ਕੌਵੇ ਨੇ ਕਾਟਾ
2: काला कौवा मेरे से बड़ी दोस्ती है, काटते नहीं है, वो मेरे पास आते हैं, मैं हथेली पे खाना खिलाता हूँ। मैं अगर बोले तो आपको वीडियो भी भिजा सकता हूँ, आप परेशान हो जाएंगे, ये कैसा इतनी दोस्ती कैसा। कौवे में खास बात होती, याद रखिए, आपके उसके बीच में अगर ये ब्रिज का जो मामला है यानी कि ट्रस्ट कायम हो गया ना, तो वो फिर बिल्कुल करीब आ जाता। तो उसका आसान तरीका ये है कि खास किस्म की विजिल मिलती है आपको, कोई डॉलरामा में मिलेगी, बड़ी अंदाज की उसकी खास आवाज, मखसूस आवाज होती, मुख्तलिफ सिटियों की मुख्तलिफ होती। आपको याद होगा पंजाब में जब आप स्कूल से बच्चों को पीटी के लिए ले जाते थे, आधे घंटे की क्लास होती थी, तो वो पीटी वाला एक खास सिटी बजाता था। देखिए वो आम सिटियों से अलग होती, ट्रैफिक की सिटी अलग, वो सिटी बजाइए तो ये सारे
0: गोली नहीं होती थी, है ना उसमें।
2: एग्जैक्टली, वेरी गुड, उसमें गोली नहीं होती थी, पीतल की होती थी, वो पीतल की। तो वैसे यहाँ वो यहाँ प्लास्टिक की मिलती सर अबजीत जी, बड़ा अच्छा रहता, $1 की है। उससे मैं जरा फ्रेंडशिप हो गई, जरा बजाने लगा तो पहले आने लगे करीब। अच्छा। तो फिर मैं जरा करीब में उनको दाना वाना डाला, फिर आए खाए पे पानी रखा गर्मा में। तो इस तरह एक 6 महीने की पहले देखा देखी चलती। अच्छा। 6 महीने कोई बात नहीं है, मगर जब एक दफा ट्रस्ट आ गया ना, आप बालकनी में आते आ जाते, वो कहाँ से बैठ के देखते। अच्छा। उनको ये कैसा पता चलता, आखिर एक अलग बहस है। बहरहाल झूठ के ऊपर एक उम्दा चीज याद है, आपको पसंद आएगी, वो ये कि झूठ यानी बेबात की हर बात उड़ा देते हैं चमचे। बेबात की हर बात उड़ा देते हैं चमचे, हर घर में नई आग लगा देते हैं चमचे। ये उनकी इनायत है, नवाजिश है, करम है, आपस में शरीफों को लड़ा देते हैं चमचे झूठ बोल के।
0: चमचे बिल्कुल झूठ बोल के, सही गल है। तुसी बड़ी शानदार गल कही भी जदों ट्रस्ट कायम हो गया ते फिर वो आ जांदे सी, है ना। पर साडी वारी ऑपोजिट सीगा, असी जदों निकलदे सी ना बाहर ते कई बार कई कां तुहाडे सिर ते ठोंक मारदे सी, है ना, पता नहीं कित्थों आ गए। पर असी निकलदे सी फिर सिर दे उपर हाथ रख के भी यार कितने कां ठोंक ना मार दे।
2: वो उसकी वजह ये रहती सरबजीत जी, ये किसी जिसके भी सर पे ठोंगा मारे उसकी शक्ल उससे मिलती भी है जिन्होंने इसका घर खराब किया।
0: हाँ, भूलते नहीं है शक्ल।
2: अच्छा, ये बंदा उठे ही ऐसी ऐसी, मैंने पहले पत्थर मारा, ये मेरे ऊपर से उसने तार तोड़ दिए, ये करा। तो वो लोग रिवेंज रखते। कौवा याद रखिए बड़ा जीनियस होता,
0: बिल्कुल,
2: उम्र भी बहुत होती।
0: आइडेंटिटी मिस्टेकन होगी, लगता भी मेरे पीछे ही बैगा सी, मैं कुछ किता ही नहीं।
2: हाँ, नहीं वो पता नहीं कभी गलती से भी आ जाता, बाज़ वक़्त कलर से भी होते हैं। कोई खास टी शर्ट आप पहने हुए हैं जो कलर उनको अट्रैक्ट होता तो उससे आता है। वैसे कौवे को यहाँ पे नॉर्थ अमेरिका में टैवरन बोलते हैं।
0: हाँ जी जी, टैवरन वाले वड्डे वाले भी होते हैं, रैवन आप कह देने
2: टैवरन। टैवरन वैसे वो रैवरन टैवरन ऐसी मिलता हुआ टैवरन, उसको देख के वो बार बनाए टैवरन बोल के दारू का पीने का। हाँ। लेकिन सच्चाई ये है कि ये जितने भी होते याद रखिए बड़े खास असर होता, शैतानों से बड़े करीब होते। क्या बात है, नहीं मालूम, कब्रस्तानों में बहुत होते। एक ओमेन पिक्चर आई थी इंग्लिश में, आपको याद होगा 1980 में
0: जी।
2: बहुत हिट हुई थी अमृतसर में, ओमेन नाम है, OMAN ओमेन।
0: अच्छा,
2: उसमें बताया कि 5,000 कौवे आ जाते हैं इसके ऊपर, ये लड़के के पास।
0: तो क्या
2: नहीं मालूम है
0: इनको, तो ना वो देनी पड़ेगी, कैसे कॉन्ट्रैक्ट देना पड़ेगा भी, यार जोड़ सा ही बंदा झूठ बोले आपने उसको काटना, फिर बंदे सच बोलने लग जाए।
2: बिल्कुल बिल्कुल,
0: ये स्कीम अगर चल गई ना तो सब बंदे सच।
2: और कौवे की और कबूतर की दोस्ती नहीं होती सरबजीत जी,
0: जी।
2: ये बड़ी अजीब बात है, इस पे इकबाल का शेर है, हम जिन्स कुन परवाज, कबूतर बा कबूतर, बाज बा बाज। यानी कौवा कबूतर दोनों हवा में उड़ते हैं लेकिन दोनों साथ नहीं बैठते।
0: क्या बात है, बिल्कुल
2: क्या बात। यानी बताया कि नस्ल नस्ल की बात है, तू किथे यार, मैं किथे, मैं जा कलर देख और तेरा कलर देख। यानी ये डिस्क्रिमिनेशन परिंदों में भी होता है, बुर्रों में
0: बिल्कुल होता है जी, बिल्कुल होता है, बिल्कुल। क्या बात है सर, मजा आ गया, थैंक यू कॉल हमेशा
2: गया जनाब, शुक्रिया, सत श्री अकाल सारों को मेरी तरफ से, सत श्री अकाल,
0: सत श्री अकाल, थैंक यू सर, थैंक यू सो मच जी, बहुत शुक्रिया। सही गल है, जे कावां नूं दे दिए कॉन्ट्रैक्ट भी है, जिहड़ा बंदा झूठ बोले ठोंक मार जाके, बस फिर तो देखो हर एक बंदा सच बोलन लग जाएगा। तो पॉसीबल तो नहीं, पर सोच के बंदा खुश जरूर हुंदा है भी यार, जे इहो जिहा काम हो जाए ना तो हर एक बंदा सच दे राह ते पै जावे। पर इह ना समझियो जे कितें कॉन्ट्रैक्ट कानून नहीं मिलिया तो फिर कोई देखदा नहीं, कोई सुनदा नहीं, पर अंदर तो तुहाडे ज़हन दे विच तुहाडा अपना आप तो सुन रहा, ते रब नूं भी पता भी तुहाडे मन च की चल रहा है, की तुसी कारस्तानियां कर रहे हो। पर इहो जिहा काम आपां ना ही करिए, बचिए, ते बहुत वधिया गल है। पर तुहाडा की कहना, सब तो वध बोलन जाण वाला झूठ, बोलिया जाण वाला झूठ केड़ा, समझदे तुसी 905 673 33 37.

0: ਦੇਖ ਲਓ ਕਈ ਵਾਰ ਇਹ ਵੀ ਗੀਤ ਸੀ ਵੀ ਮੈਂ ਮਾਇਕੇ ਚੱਲ ਜਾਵਾਂਗੀ ਰੁੱਸ ਕੇ, ਤੇ ਫਿਰ ਗੀਤ ਇਹ ਵੀ ਬਣ ਗਏ ਵੀ ਤੂੰ ਮਾਇਕੇ ਜਾਣਾ ਕਦੋਂ ਹੈ। ਇਹ ਬੜੀ ਸ਼ਾਨਦਾਰ ਗੱਲ ਹੈ। ਤੇ ਹੱਸਣਾ ਕਹਿੰਦੇ ਥੋੜ੍ਹਾ ਥੋੜ੍ਹਾ ਤੇਰੀ ਜਿੰਨਾ ਹੋ ਸਕੇ ਓਨਾ ਹੱਸਣਾ ਜ਼ਰੂਰ ਚਾਹੀਦਾ। ਕਾਲ ਦੇ ਬਾਅਦ ਚੱਲਦੇ ਹਾਂ ਜੀ 87 08 87 06 ਮਾਫ ਕਰਨਾ।
1: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਇਹਨਾਂ ਦੇ ਕਊਏ ਦੀ ਥੋੜੀ ਜਿਹੀ ਗਾਹਾਂ ਵਧਾਉਣਾ ਜੀ ਗੱਲ।
0: ਅੱਛਾ ਜੀ,
1: ਵੀ ਉਹ ਜਿਹੜਾ ਕਊਆ ਦੀ ਗੱਲ ਕਰਦੇ ਕਿ ਨਾ ਕਊਏ ਦੀ ਵੀ ਰਲਦੀ ਨੀ, ਨਾ ਕਿਸੇ ਕੋਈ ਜਾਨਵਰ ਇਹਦੇ ਨਾਲ ਰਲਦਾ ਨੀ, ਰਲਦਾ ਐ ਜੀ ਇਹ ਹਰੇਕ ਦੇ ਆਂਡੇ ਖਾਂਦਾ ਤੋੜ
0: ਕੇ
1: ਜਾਨਵਰ ਦੇ।
0: ਸਹੀ ਗੱਲ ਹੈ।
1: ਹਾਂ ਵੀ ਤੁਸੀਂ ਮੰਨ ਲਓ ਵੀ ਇਹ ਕਾਉ ਆ ਜਿਹੜਾ ਹੋਰ ਕੋਈ ਜਾਨਵਰ, ਨਾ ਘੁੱਗੀ ਦਾ
0: ਕੋਈ ਵੀ ਜਾਨਵਰ
1: ਆਂਡਾ ਨੀ ਖਾਂਦਾ, ਕੋਈ ਨੀ ਖਾਂਦਾ।
0: ਬਿਲਕੁਲ ਸਹੀ ਗੱਲ ਹੈ। ਜਦੋਂ ਕੰਮ ਪੁੱਠੇ ਕਰਨੇ ਤੇ ਫਿਰ ਬੰਨੀ ਕਿਉਂ ਹੋਵੇ,
1: ਕੰਮ ਕਰ ਰਹੇ ਹਾਂ ਫਿਰ ਤਾਂ ਲੋਕਾਂ ਨੇ ਵੈਰੀ ਹੋਣੀ ਆ।
0: ਹਾਂ ਬਿਲਕੁਲ। ਚਲੋ ਬਹੁਤ ਧੰਨਵਾਦ ਸਰ। ਥੈਂਕ ਯੂ ਥੈਂਕ ਯੂ ਥੈਂਕ ਯੂ। ਕਿਵੇਂ ਦੇਖ ਲਓ ਇੱਕ ਲਿੰਕ ਬਣਿਆ ਝੂਠ ਦੇ ਨਾਲ ਨਾਲ ਗੱਲ ਕਰਦੇ ਕਰਦੇ ਕਾਂ ਨਾਲ ਜੁੜ ਗਏ ਨੇ ਤੇ ਵਿੱਚ ਗੀਤ ਵੀ ਚੱਲ ਪਏ ਨੇ ਕਊਆ ਕਾਂ ਤੇ। ਜ਼ਰੂਰ 905-673-3337 ਤੁਹਾਡਾ ਕੀ ਕਹਿਣਾ ਤੇ ਆਪਾਂ ਇੱਕ ਵਾਰੀ ਗੱਲਬਾਤ ਕਰਦੇ ਹਾਂ। ਦੁਬਾਰਾ ਫਿਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਵੈਲਕਮ ਬੈਕ।
2: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਪਹਿਲੇ ਆਪਾਂ ਟਰਮ ਤੇ ਪਰਮਾਨੈਂਟ ਇੰਸ਼ੋਰੈਂਸ ਦੇ ਡਿਫਰੈਂਸ ਦੀ ਗੱਲ ਕੀਤੀ ਆ। ਸੋ ਕਦੇ ਵੀ ਮੈਂ ਕਹੂੰਗੀ ਵੀ ਚੀਜ਼ਾਂ ਨੂੰ ਡਿਲੇ ਨਾ ਕਰੋ। ਕਈ ਵਾਰ ਸਾਨੂੰ ਪਤਾ ਨੀ ਲੱਗਦਾ ਹੁੰਦਾ, ਅਨਫੋਰਚੁਨੇਟਲੀ ਜੇ ਕੁਝ ਹੋ ਜਾਏ। ਦੇਖੋ ਫੈਮਿਲੀ ਨੂੰ ਕੋਈ ਫਰਕ ਨੀ ਪੈਂਦਾ ਕਿ ਤੁਸੀਂ $100 ਦੇ ਵਿੱਚ 1,000,000 ਦੀ ਟਰਮ ਇੰਸ਼ੋਰੈਂਸ ਲਈ ਸੀ ਜਾਂ ਤੁਸੀਂ $100 ਚ ਪਰਮਾਨੈਂਟ ਇੰਸ਼ੋਰੈਂਸ ਲਈ ਸੀ 1,00,000 ਦੀ। ਕਿਉਂਕਿ ਜਦੋਂ ਕਲੇਮ ਆਣਾ ਫੈਮਿਲੀ ਨੂੰ ਫੇਸ ਵੈਲਿਊ ਤੇ ਫਰਕ ਪੈਂਦਾ ਵੀ ਕਿੰਨੇ ਦਾ ਕਲੇਮ ਆਇਆ, ਸਾਡਾ ਘਰ ਚੱਲਣਾ ਪਿੱਛੋਂ ਨਹੀਂ ਚੱਲਣਾ, ਤੁਹਾਡੀਆਂ ਆਊਟਸਟੈਂਡਿੰਗ ਮਾਰਗੇਜਿਸ ਹੈ, ਬੱਚੇ ਛੋਟੇ

0: ਪਸੰਦ ਆ, ਬਿਲਕੁਲ ਸਹੀ ਗੱਲ ਆ, ਤੁਸੀਂ ਪਰਮਾਨੈਂਟ ਇੰਸ਼ੋਰੈਂਸ ਕਰਵਾਓ, ਟਾਈਮ ਰਹਿੰਦੇ ਆਪਾਂ ਉਹਨੂੰ ਜਦੋਂ ਮਰਜ਼ੀ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਹਾਂ, ਜਾਂ ਜਿਵੇਂ ਮੈਂ ਪਹਿਲੇ ਕਿਹਾ ਵੀ ਤੁਸੀਂ ਟਰਮ ਇੰਸ਼ੋਰੈਂਸ ਲੈ ਲਓ, ਟਰਮ ਦੇ ਵਿੱਚ ਆਪਾਂ ਫਿਰ ਟਰਮ ਜਦੋਂ ਖਤਮ ਹੋਏਗੀ ਤੁਸੀਂ ਆਪਣੇ ਸਾਰਾ ਦਾ ਸਾਰਾ ਪ੍ਰੀਮੀਅਮ ਵਾਪਿਸ ਲੈ ਲਓ, ਆਪਾਂ ਉਹ ਵੀ ਪਲਾਨ ਡਿਜ਼ਾਈਨ ਕਰ ਸਕਦੇ ਹਾਂ। ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਹੈਗੀ ਹੈ, ਤੁਸੀਂ ਉਹਦੀ ਜਿਹੜਾ ਅਮਾਊਂਟ ਹੈ ਉਹ ਵਧਾਉਣਾ, ਤੁਹਾਨੂੰ ਅੱਜ ਤੋਂ ਤੁਸੀਂ ਬਹੁਤ ਸਾਲ ਪਹਿਲੇ ਲਈ ਸੀ, ਮੇ ਬੀ ਉਦੋਂ ਆਪਾਂ ਵਰਕ ਪਰਮਿਟ ਤੇ ਸੀ, 2-2.5 ਲੱਖ ਦੀ 5 ਲੱਖ ਦੀ ਇੰਸ਼ੋਰੈਂਸ ਲਈ ਸੀ, ਅੱਜ ਆਪਾਂ PR ਹੋ ਗਏ, ਆਪਣੇ ਘਰਾਂ ਤੇ ਮੌਰਗੇਜਿਸ ਹੈਗੀਆਂ, ਤਾਂ ਫੈਮਿਲੀ ਦੇ ਹਿਸਾਬ ਨਾਲ ਅਮਾਊਂਟ ਵਧਾਉਣਾ ਵੀ ਜ਼ਰੂਰੀ ਹੁੰਦਾ। ਤੇ ਦੂਜਾ ਹੈਗਾ ਵੀ ਜੇ ਤੁਹਾਡੀ ਟਰਮ ਇੰਸ਼ੋਰੈਂਸ ਹੈ, ਮੇਕ ਸ਼ੋਰ ਕਰੋ ਕਿ ਉਹ ਕਨਵਰਟੇਬਲ ਜ਼ਰੂਰ ਹੋਏ। ਬਹੁਤ ਵਾਰ ਹੁੰਦਾ ਵੀ ਕਨਵਰਜ਼ਨ ਦੀ ਆਪਸ਼ਨ ਨਹੀਂ ਹੁੰਦੀ, ਟਰਮ ਇੰਸ਼ੋਰੈਂਸ ਖਤਮ ਹੋ ਜਾਂਦੀ ਆ ਉਸ ਟਾਈਮ ਤੇ, ਜੇ ਉਹ ਪਰਮਾਨੈਂਟ ਨਹੀਂ ਕਨਵਰਟ ਹੋ ਸਕਦੀ, ਫਿਰ ਆਪਾਂ ਨੂੰ ਨਵੇਂ ਸਿਰੇ ਤੋਂ ਇੰਸ਼ੋਰੈਂਸ ਲੈਣੀ ਪੈਂਦੀ ਆ, ਨਵੀਂ ਤੁਹਾਡਾ ਅੰਡਰ ਰਾਈਟਿੰਗ ਹੋਏਗੀ, ਸਾਰਾ ਕੁਛ ਨਵਾਂ ਹੁੰਦਾ। ਸੋ ਕੋਈ ਵੀ ਕੁਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416 1616। ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਉਹਨਾਂ ਨੇ ਵਿਜ਼ਿਟਰ ਆਉਣਾ, ਵਿਜ਼ਿਟਰ ਇੰਸ਼ੋਰੈਂਸ ਦੀ ਤੁਸੀਂ ਕੋਟੇਸ਼ਨ ਲੈਣੀ ਹੈ, ਜਾਂ ਤੁਸੀਂ ਆਪ ਕਿਤੇ ਟਰੈਵਲ ਕਰਨਾ, ਟਰੈਵਲ ਇੰਸ਼ੋਰੈਂਸ ਦੀ ਗੱਲ ਕਰਨੀ ਹੈ, ਜਾਂ ਲਾਈਫ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ, ਤੁਸੀਂ ਉੱਪਰ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਦਾ ਤਿੰਨਾਂ ਦਾ ਕੋਂਬੋ ਬਣਾਉਣਾ, ਤੁਹਾਡੀ ਆਲਰੇਡੀ ਚੱਲਦੀ ਇੰਸ਼ੋਰੈਂਸ ਦੇ ਵਿੱਚ ਵੀ ਆਪਾਂ ਪਲਾਨ ਦੇ ਵਿੱਚ ਚੇਂਜਿਸ ਕਰ ਸਕਦੇ ਹੁੰਦੇ ਹਾਂ, ਜਾਂ ਕੋਈ ਵੀ ਇਨਵੈਸਟਮੈਂਟ ਦੇ ਰਿਲੇਟਿਡ ਤੁਹਾਡਾ ਕੁਸ਼ਚਨ ਹੈ, ਚਾਹੇ ਉਹ RRSP ਹੈ, RESP ਹੈ, TFSA ਪਹਿਲਾਂ ਘਰ ਲੈਣਾ, FHSA ਬਹੁਤ ਵਧੀਆ ਅਕਾਊਂਟ ਹੈ, ਜਾਂ ਘਰ ਦੇ ਵਿੱਚ ਕੋਈ ਵੀ ਹੈ ਡਿਸੇਬਿਲਟੀ ਤੇ, ਜਾਂ ਕੋਈ ਬੱਚਾ ਵਿਦ ਸਪੈਸ਼ਲ ਨੀਡਸ, ਔਟਿਜ਼ਮ, ADHD, ਜਾਂ ਕੋਈ ਅਡਲਟ ਹੈ, ਕਈ ਵਾਰ ਅਸੀਂ ਡਿਸੇਬਿਲਟੀ ਅਪਰੂਵ ਨਹੀਂ ਕਰਵਾਈ ਹੁੰਦੀ, ਤੁਸੀਂ ਡਾਇਬੈਟਿਕ ਹੋ, ਇੰਸੂਲਿਨ ਲੈ ਰਹੇ ਹੋ, ਜਾਂ ਸਵੀਅਰ ਡਿਪਰੈਸ਼ਨ ਆ, ਤਾਂ ਤੁਸੀਂ ਵੀ ਐਲੀਜੀਬਲ ਹੋ ਸਕਦੇ ਹੋ। ਗਵਰਨਮੈਂਟ ਦੀ ਇਹ ਗ੍ਰਾਂਟ ਹੈ, 90,000 ਤੱਕ ਦੀ ਟੋਟਲ ਗ੍ਰਾਂਟ ਹੈ RDSP ਪਲਾਨ ਦੇ ਅੰਦਰ। ਸੋ ਨੰਬਰ ਹੈ ਜੀ ਮੇਰਾ 6474416 1616 6474416 1616। ਥੈਂਕ ਯੂ ਸੋ ਮਚ ਸਰਬ ਜੀ।
1: ਬਿਲਕੁਲ ਉਮਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। 6474416 1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6474416 1616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
0: ਥੈਂਕ ਯੂ ਸੋ ਮਚ ਜੀ,
1: ਬਹੁਤ ਧੰਨਵਾਦ, ਥੈਂਕ ਯੂ। ਸਭ ਤੋਂ ਵੱਧ ਬੋਲਣ ਜਾਣ ਵਾਲਿਆ ਝੂਠ, ਬੋਲਿਆ ਜਾਣ ਵਾਲਾ ਝੂਠ ਕਿਹੜਾ, ਤੇ ਹਰ ਇੱਕ ਦੇ ਆਪਣੇ ਆਪਣੇ ਹਿਸਾਬ ਦੇ ਜਵਾਬ ਨੇ, ਤੇ ਕੁਛ ਵੀ ਬੰਦਾ ਕਈ ਵਾਰ ਜ਼ਿਆਦਾਤਰ ਤੇ ਇਹੀ ਸੁਣਨ ਨੂੰ ਮਿਲਦਾ ਵੀ ਯਾਰ ਮੈਂ 5 ਮਿੰਟ 'ਚ ਆਇਆ, ਮੈਂ 2 ਮਿੰਟ 'ਚ ਆਇਆ, ਮੈਂ ਬਸ ਬਾਹਰ ਹੀ ਸੀ। ਤੇ ਨਾਲੇ ਇਸ ਤੋਂ ਵੀ ਜ਼ਿਆਦਾ ਜੇ ਆਪਾਂ ਕਹੀਏ ਤੇ ਉਹ ਹੈ ਮੈਂ ਠੀਕ ਹਾਂ। ਇਹ ਬੰਦਾ ਇਨਸਾਨ ਹਮੇਸ਼ਾ ਅਕਸਰ ਝੂਠ ਬੋਲਦਾ ਵੀ ਹਾਂ ਕੀ ਹਾਲ ਚਾਲ ਹੈ ਜੀ, ਮੈਂ ਠੀਕ ਹਾਂ, ਤੁਸੀਂ ਕਿੱਦਾਂ, ਮੈਂ ਠੀਕ ਹਾਂ। ਇਹ ਗੱਲ ਤੋਂ ਬਿਨਾਂ ਤਾਂ ਸ਼ੁਰੂਆਤ ਹੁੰਦੀ ਨਹੀਂ, ਅਤੇ ਵੈਸੇ ਇਹ ਆਮ ਜੀ ਨੋਰਮਲ ਜੀ ਗੱਲ ਹੈ। ਪਰ ਕਹਿੰਦੇ ਆ ਜੇ ਕਿਤੇ ਓਲੰਪਿਕਸ ਦੇ ਵਿੱਚ ਝੂਠ ਬੋਲਣ ਵਾਲਾ ਵੀ ਇੱਕ ਸਪੋਰਟ ਹੁੰਦੀ, ਇੱਕ ਗੇਮ ਹੁੰਦੀ, ਤਾਂ ਮੈਨੂੰ ਲੱਗਦਾ ਸਾਰਿਆਂ ਦੇ ਕੋਲ ਕਿੰਨੇ ਕਿੰਨੇ ਗੋਲਡ ਮੈਡਲ ਲਮਕਾਈ ਫਿਰ ਰਹੇ ਸਾਰਿਆਂ ਨੇ ਵੀ ਯਾਰ ਆਹ ਦੇਖ ਝੂਠ ਬੋਲਿਆ ਓਲੰਪਿਕ ਦੇ ਵਿੱਚ ਜਾਏ ਗਏ ਬਿਨਾਂ ਹੀ ਅਤੇ ਮੈਨੂੰ ਇਹ ਮੈਡਲ ਮਿਲ ਗਿਆ। ਅਤੇ ਪੇਰੈਂਟਸ ਦਾ ਵੀ ਇੱਕ ਫੇਵਰੇਟ ਹੁੰਦਾ, ਫੇਵਰੇਟ ਵੀ ਤੁਹਾਨੂੰ ਕਹਿੰਦੇ ਨੇ ਨਾ, ਹਮੇਸ਼ਾ ਹੀ ਇੱਕ ਮਿਹਣਾ ਕਹਿ ਲਓ, ਤਾਨਾ ਕਹਿ ਲਓ, ਜਾਂ ਇੱਕ ਵਾਰ ਸਮਝਾਉਣ ਦਾ ਕੋਈ ਤਰੀਕਾ ਹੀ ਹੁੰਦਾ। ਕਹਿੰਦੇ ਅਸੀਂ ਤੇਰੇ ਏਜ 'ਚ ਬਹੁਤ ਮਿਹਨਤ ਕਰਦੇ ਸੀ, ਬਹੁਤ ਕੰਮ ਕਰਦੇ ਸੀ, ਭੱਜ ਭੱਜ ਕੇ ਕੰਮ ਕਰਦੇ ਸੀ, ਅਤੇ ਜਿਹੜੀ ਤੁਹਾਡੀ ਮਿਹਨਤ ਹੈ ਉਹ ਸਾਨੂੰ ਦਿਖਦੀ ਹੈ, ਸਾਰਾ ਦਿਨ ਲੰਮੇ ਪੈ ਕੇ ਅਤੇ ਨੈੱਟਫਲਿਕਸ ਦੇਖਦੇ ਹੋ, ਅਤੇ ਨੈੱਟਫਲਿਕਸ ਵੀ ਬੰਦਾ TV ਅੱਗੇ ਬੈਠਾ ਹੀ ਰਹਿੰਦਾ, ਪਰ ਅਸੀਂ ਡਿਨਾਈ ਨਹੀਂ ਕਰਦੇ ਵੀ ਉਹਦੇ ਪੇਰੈਂਟਸ ਮਿਹਨਤ ਨਹੀਂ ਕਰਦੇ ਹੋਣਗੇ, ਜ਼ਰੂਰ ਕਰਦੇ ਹੋਣਗੇ, ਪਰ ਕਿੰਨੇ ਵਿੱਚ ਫਿਰ ਝੂਠੀ ਮਾਰ ਜਾਂਦੇ ਆ ਵੀ ਯਾਰ ਅਸੀਂ ਆਪਣੇ ਟਾਈਮ 'ਚ ਬੜੀ ਮਿਹਨਤ ਕੀਤੀ ਹੈ। ਪਰ 905-673-3337 ਤੁਹਾਡਾ ਕੀ ਕਹਿਣਾ, ਇਹ ਗੀਤ ਸੁਣਦੇ ਹਾਂ ਫਿਰ ਜੁੜਦੇ ਹਾਂ ਦੁਬਾਰਾ ਪ੍ਰੋਗਰਾਮ ਸਰਬ ਰੇਡੀਓ।

0: ਹਾਲ ਤਾਂ ਚੱਲਦੇ ਹਾਂ ਨੈਕਸਟ ਕਾਲ ਦੇ ਵੱਲ। ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
0: ਸਰ ਬਹੁਤ ਵਧੀਆ, ਤੁਸੀਂ ਸੁਣਾਓ।
1: ਦੇਖੋ ਸਭ ਤੋਂ ਪਹਿਲਾਂ ਵੱਡਾ ਝੂਠ ਆਪਾਂ ਹੀ ਬੋਲਦੇ ਆ,
0: ਇਹਦੇ ਆਪਾਂ ਮੰਨ ਰਹੇ ਆ। ਬੰਦਾ ਜਦੋਂ ਵੀ ਕਹਿੰਦਾ ਮੈਂ ਠੀਕ ਆ, ਬਹੁਤ ਵਧੀਆ।
1: ਮੈਂ ਤੁਹਾਨੂੰ ਇਹੀ ਤੁਹਾਡੇ ਮੂੰਹ ਘਮਟਵਾਣਾ ਸੀ। ਮੈਂ
0: ਤਾਂ ਮੰਨੀ ਬੈਠਾ ਪਹਿਲਾਂ ਹੀ।
1: ਮੈਂ ਤੁਹਾਨੂੰ ਇਹ ਨੀ ਕਹਿਣਾ ਸੀ ਝੂਠ ਕਿਹੜਾ ਬੋਲਦੇ ਆ, ਮੈਂ ਤੁਹਾਨੂੰ ਇਹ ਦੱਸਣਾ ਸੀ ਕੁਛ ਝੂਠ ਨਾ
0: ਹਾਂਜੀ
1: ਜਿੰਨੇ ਵੀ ਬਣਾਏ ਨੇ ਬਹੁਤ ਵਧੀਆ ਬਣਾਏ ਨੇ ਜੀ।
0: ਅੱਛਾ, ਇਹ ਹੁਣ ਡਿਫਰੈਂਟ ਇੱਕ ਪਰਸਪੈਕਟਿਵ ਆ ਗਿਆ। ਜੀ ਜੀ,
1: ਆਪਾਂ ਹੁਣੇ ਬੋਲ ਕੇ ਹਟੇ ਜੀ ਕੀ ਹਾਲ ਚਾਲ, ਆਪਾਂ ਕਹਿੰਦੇ ਬਹੁਤ ਵਧੀਆ।
0: ਹਾਂਜੀ,
1: ਹੁਣ ਜੇ ਆਪਾਂ ਲੈਂਦੇ ਸਾਰੀ ਆਪਣੇ ਦੁੱਖ ਦੱਸਣ ਲੱਗ ਜੀ, ਅਗਲੇ ਨੇ ਕਹਿਣਾ ਇਹ ਤਾਂ ਮੇਰੇ ਘਰ ਪੈ ਗਿਆ ਯਾਰ,
0: ਬੰਦੇ ਨੇ ਅਗਲੀ ਵਾਰ ਫੋਨ ਨੀ ਕਰਨਾ,
1: ਅਗਲੇ ਨੇ ਅਗਲੀ ਵਾਰ ਫੋਨ ਨੀ ਕਰਨਾ। ਸੋ ਜਿੰਨੇ ਵੀ ਇਹ ਝੂਠ ਬਣਾਇਆ ਬਹੁਤ ਵਧੀਆ ਬਣਾਇਆ।
0: ਹਾਂ, ਬੰਦਾ ਨੂੰ ਸਹੀ ਰੱਖਦਾ ਹੈ।
1: ਤੁਸੀਂ ਕਹਿ ਰਹੇ ਪੇਰੈਂਟਸ ਬੋਲਦੇ ਨੇ
0: ਜੀ,
1: ਮੈਨੂੰ ਲੱਗਦਾ ਆਪਾਂ ਉਦੋਂ ਸੋਚਦੇ ਸੀ ਪੇਰੈਂਟ ਝੂਠ ਬੋਲਦੇ, ਮੈਨੂੰ ਲੱਗਦਾ ਉਹ ਵੀ ਸੱਚ ਹੀ ਬੋਲਦੇ ਸੀ।
0: ਜਦੋਂ ਬੰਦਾ ਆਪ ਪੇਰੈਂਟ ਬਣਦਾ,
1: ਆਪਾਂ ਉਹਨਾਂ ਦੀ ਉਹ ਚ ਆ ਗਏ ਹੋਏ ਆ, ਤਾਂ ਆਪਾਂ ਵੀ ਜਾ ਕੇ ਝੂਠ ਬੋਲਦੇ ਆ, ਅਸੀਂ ਐ ਕਰਦੇ ਸੀ, ਅਸੀਂ ਐ ਕਰਦੇ ਸੀ, ਜਾ ਕੇ ਨਿਆਣਿਆਂ ਨੂੰ ਲੱਗਦਾ ਹੋਣਾ ਇਹ ਉਹੀ ਗੱਪਾਂ ਰੋੜੀ ਜਾਂਦੇ ਨੇ।
0: ਕਈ ਵਾਰ ਆਪਾਂ ਵੀ ਝੂਠ ਬੋਲਦੇ ਸੀ, ਜਿਹੜਾ ਆਪਾਂ ਵੀ ਕਹਿੰਦੇ ਹਾਂ, ਜਾਂ ਤੁਹਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਯਾਰ ਅਸੀਂ ਤਾਂ ਐਵੇਂ ਨਹੀਂ ਕਰਦੇ ਹੁੰਦੇ ਸੀ, ਪਰ ਕਰਦੇ ਓਦਾਂ ਹੀ ਸੀ।
1: ਜ਼ਰੂਰ ਜੀ, ਮੈਂ ਉਹੀ ਕਹਿੰਦਾ, ਮੈਂ ਇੱਕ ਦਿਨ ਆਪਣੀ ਭਤੀਜੇ ਨੂੰ ਕਹਿ ਰਿਹਾ, ਮੈਂ ਪੁੱਤ ਪੜ੍ਹਿਆ ਕਰੋ, 99% ਮਾਰਕਸ ਲਿਆ ਕਰੋ। ਕਹਿੰਦੀ ਚਾਚੂ ਤੁਹਾਡੇ ਕਿੰਨੇ ਆਉਂਦੇ ਸੀ? ਮੈਂ ਕਿਹਾ ਪੁੱਤ ਅਸੀਂ ਤਾਂ ਪਾਸ ਵਧਾ ਹੁੰਦੇ ਸੀ।
0: ਕਿ ਸਾਡੇ ਤਿੰਨਾਂ ਦੇ ਮਿਲਾ ਕੇ 99 ਬਣਦੇ ਸੀ,
1: ਸਾਡੇ ਤੁਹਾਡੇ ਵਾਲੇ ਚ ਤਾਂ ਤਿੰਨ ਜਿਹੜੇ ਪਾਸ ਹੋ ਜਾਂਦੇ ਸੀ।
0: ਹਾਂ, ਉਹੀ ਤਿੰਨਾਂ ਦੇ ਮਿਲਾ ਕੇ ਜੀ, ਬਿਲਕੁਲ ਬਿਲਕੁਲ। ਚਲੋ ਸਹੀ ਹੈ ਵੀਰੇ ਸਿਧਾਰਥ, ਬਹੁਤ ਸ਼ੁਕਰੀਆ ਸਰ ਕਾਲ ਦੇ ਲਈ। ਥੈਂਕ ਯੂ,
1: ਥੈਂਕ
0: ਯੂ, ਬਹੁਤ ਧੰਨਵਾਦ। ਕਿਆ ਬਾਤ ਹੈ, ਇੱਕ ਵੱਖਰਾ ਪਰਸਪੈਕਟਿਵ ਦਿੱਤਾ ਉਹਨਾਂ ਨੇ। ਕਹਿੰਦੇ ਕਈ ਝੂਠ ਜ਼ਿੰਦਗੀ ਦੇ ਵਿੱਚ ਵਧੀਆ ਵੀ ਹੁੰਦੇ ਨੇ। ਤੇ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। 297, ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ ਭਾਜੀ।
0: ਜੀ ਸਰ, ਕੀ ਹਾਲ ਹੈ?
2: ਇੱਕ ਬੜਾ ਮਜ਼ੇਦਾਰ ਝੂਠ ਹੈ ਭਾਜੀ, ਜਦੋਂ ਆਪਾਂ ਕਿਸੇ ਬਾਰੇ ਕੋਈ ਗੱਲ ਕਰਦੇ ਨਾ, ਬਾਅਦ ਚ ਆਪਾਂ ਕਹਿੰਦੇ ਆਪਾਂ ਕੀ ਲੈਣਾ ਦੇਣਾ,
0: ਆਪਾਂ ਕੀ ਲੈਣਾ, ਪੂਰੀ ਨਾ ਪਾ ਕਰਕੇ ਤੇ ਛੱਡ ਪਰੇ ਆਪਾਂ ਕੀ ਲੈਣਾ,
2: ਆਪਾਂ ਨੀ ਲੈਣਾ ਛੱਡ ਪਰੇ, ਉਹ ਛੱਡ ਪਏ ਨੇ, ਹੁਣ ਛੱਡਣਾ ਵੀ ਟੇਨ ਦੇ ਹੁੰਦਾ ਤੇ ਲੈਣਾ ਦੇਣਾ ਵੀ ਸਭ ਕੁਝ।
0: ਅਗਲੀ ਵਾਰ ਫੇਰ ਉਹਦੀ ਉਹ ਗੱਲ ਕਰਨੀ ਹੁੰਦੀ ਹੈ ਬੰਦੇ ਨੇ। ਬਿਲਕੁਲ ਸਹੀ ਗੱਲ ਹੈ ਇਹ ਵੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੁਹਾਡਾ ਨਾਮ ਜੀ?
2: ਮੇਰਾ ਨਾਮ ਆਸ਼ੂ ਹੈ।
0: ਆਸ਼ੂ, ਆਸ਼ੂ ਵੀਰੇ ਬਹੁਤ ਧੰਨਵਾਦ ਸਰ ਕਾਲ ਦੇ ਲਈ, ਥੈਂਕ ਯੂ,
2: ਥੈਂਕ ਯੂ
0: ਜੀ, ਥੈਂਕ ਯੂ।

0: ਚਲਦੇ ਆ ਜੀ ਕਾਲ ਦੇ ਵੱਲ। ਜੀ ਗੁਰਜੀਤ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕੀ ਹਾਲ ਹੈ?
1: ਬਹੁਤ ਚੜ੍ਹਦੀਆਂ ਗੱਲਾਂ ਜੀ।
0: ਆਏ ਹਾਏ, ਨਜ਼ਾਰਾ ਹੀ ਆ ਗਿਆ ਜੀ
1: ਤੁਸੀਂ ਕਰ ਰਹੇ ਨੇ।
0: ਜੀ ਜੀ ਜੀ ਜੀ,
1: ਮਤਲਬ ਮੈਂ ਕਹਿਣਾ ਚਾਹੁੰਦਾ ਸੀਗਾ, ਕਈ ਸੱਚ ਆ ਜਿਹੜੇ ਉਹ ਝੂਠ ਨੂੰ ਵੀ ਭੇੜੇ ਹੁੰਦੇ ਆ, ਤੇ ਕਈ ਝੂਠ ਆ ਜਿਹੜੇ ਉਹ ਸੱਚ ਨੂੰ ਵੀ ਚੰਗੇ ਹੁੰਦੇ ਆ।
0: ਸਹੀ ਗੱਲ ਹੈ। ਪਰ ਦੇਖੋ ਜੀ ਜੀ, ਹਾਂਜੀ,
1: ਜਦੋਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਜੀ ਨੂੰ ਚਾਰ ਮੁਸਲਮਾਨ ਲੈ ਕੇ ਜਾ ਰਹੇ ਆ, ਉਹਨਾਂ ਨੇ ਫੌਜੀ ਟਿਕੜੀ ਨੂੰ ਕਿਹਾ ਕਿ ਇਹ ਸਾਡੇ ਉਚਵੇਂ ਪੀਰ ਨੇ, ਉਹਨਾਂ ਬੋਲਿਆ ਫਿਰ ਝੂਠ, ਲੇਕਿਨ ਸੱਚ ਤੋਂ ਅੱਗੇ ਸੀਗਾ ਉਹ। ਤੇ ਬਾਅਦ ਵਿੱਚ ਕੀ, ਜਦੋਂ ਛੋਟੇ ਸਾਹਿਬਜ਼ਾਦੇ ਗੰਗੂ ਨੇ ਫੜਾਏ ਆ,
0: ਹਾਂਜੀ,
1: ਉਹਨੇ ਸੱਚ ਬੋਲਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੇਟੇ ਨੇ, ਪਰ ਉਹ ਜਿਹੜਾ ਬੋਲਿਆ ਸੱਚ, ਉਹ ਕਲੰਕ ਮੱਥੇ ਤੇ ਲਾ ਗਿਆ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ। ਕਿਆ ਬਾਤ ਹੈ ਸਰ, ਬੜੇ ਸੋਹਣੇ ਵਿਚਾਰ, ਤੁਸੀਂ ਬੜੀ ਵਧੀਆ ਐਕਸਪਲੇਨੇਸ਼ਨ ਦਿੱਤੀ ਹੈ, ਤੇ ਸੁਣ ਕੇ ਬਹੁਤ ਵਧੀਆ ਵਿਚਾਰ ਨੇ ਤੁਹਾਡੇ। ਕਾਲ ਕਰਿਆ ਕਰੋ ਗੁਰਜੀਤ ਭਾਈ।
1: ਜ਼ਰੂਰ ਜੀ ਜ਼ਰੂਰ।
0: ਚਲੋ ਬਹੁਤ ਧੰਨਵਾਦ ਸਰ, ਥੈਂਕ ਯੂ, ਬੜਾ ਤੁਸੀਂ ਸ਼ਾਨਦਾਰ ਗੱਲ ਦੱਸੀ, ਤੇ ਥੈਂਕ ਯੂ ਸੋ ਮੱਚ। ਤੇ ਨਾਲ ਦੀ ਨਾਲ ਤੁਸੀਂ ਸਟੱਡੀ ਕਰਨਾ ਚਾਹ ਰਹੇ ਹੋ, ਤੇ ਗਵਰਨਮੈਂਟ ਦੇ ਵੱਲੋਂ ਕਈ ਪ੍ਰੋਗਰਾਮਸ ਹੁੰਦੇ ਆ, ਕਈ ਸਟੱਡੀਜ਼ ਹੁੰਦੀਆਂ ਨੇ, ਜਿਹਦੇ ਵਿੱਚੋਂ ਤੁਹਾਨੂੰ ਗ੍ਰਾਂਟ ਤੇ ਲੋਨ ਵੀ ਮਿਲਦਾ ਬੜੇ ਸ਼ਾਨਦਾਰ ਪ੍ਰਾਈਜ਼ ਦੇ ਉੱਤੇ, ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਜੀ ਨਾਲ, ਜੋ ਕਿ ਅਕਸਰ ਗੱਲਬਾਤ ਕਰਦੇ ਆ। ਅੱਜ ਕਿਸੇ ਕਾਰਨ ਕਰਕੇ ਉਹਨਾਂ ਦੀ ਕਾਲ ਨਹੀਂ ਆ ਸਕੀ, ਪਰ ਤੁਸੀਂ ਵੀ ਕਿਵੇਂ ਕੁਆਲੀਫਾਈ ਕਰ ਸਕਦੇ ਹੋ, ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਆ, ਕਿਹੜੀ ਸਟੱਡੀ ਅਸੀਂ ਕਰਾਂਗੇ, ਕਿਹੜੇ ਕੋਰਸ ਕਰ ਸਕਦੇ ਹਾਂ, ਤੇ ਕਿਹੜੇ ਕਿੰਨੀ ਸਾਨੂੰ ਗ੍ਰਾਂਟ ਉਸ ਹਿਸਾਬ ਨਾਲ ਮਿਲ ਸਕਦੀ ਹੈ, ਅਸੀਂ ਇਕੱਲੇ ਹਾਂ, ਸਾਡੇ ਨਾਲ ਫੈਮਿਲੀ ਹੈ, ਫੈਮਿਲੀ ਦੇ ਵਿੱਚ ਬੱਚੇ ਵੀ ਨੇ, ਤੇ ਉਹ ਬੜਾ ਕੁਛ ਇਕੱਲੀ ਇਕੱਲੀ ਚੀਜ਼ ਤੁਹਾਨੂੰ ਸਮਝਾ ਸਕਦੇ ਨੇ। ਸਾਰਾਂਸ਼ ਜੀ, ਤੁਸੀਂ ਸੈਲਫ ਇੰਪਲੋਇਡ ਹੋ, ਕੋਈ ਕੰਮ ਕਰ ਰਹੇ ਹੋ ਜਿਹਦੇ ਵਿੱਚ ਜ਼ਿਆਦਾ ਪੈਸੇ ਨਹੀਂ ਬਣ ਰਹੇ, ਸੋਚ ਰਹੇ ਹੋ ਯਾਰ ਵੀ ਪੜ੍ਹ ਕੇ ਕੈਰੀਅਰ ਚੇਂਜ ਕੀਤਾ ਜਾਵੇ, ਕੋਈ ਹੋਰ ਜਗ੍ਹਾ ਕੰਮ ਕਰਕੇ ਤੇ ਵਧੀਆ ਪੈਸੇ ਬਣਾਈਏ, ਤੇ ਸਾਰਾਂਸ਼ ਨਾਲ ਗੱਲਬਾਤ ਕਰੋ 437-264-3175 ਤੇ, 437-264-3175, 437-264-3175, ਯੂਨੀ ਗਲੋਬਲ ਐਡਵਾਈਜ਼ਰੀ। ਤੇ ਨਾਲ ਦੀ ਨਾਲ ਮੋਰਗੇ,
2: ਦਿਸ ਇਜ਼ AM 530 CHLO AM serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Thank you.

Thank you.

కవచం దేవతామాసం వజ్రపైజర సౌధ్యకం

ಸೌರೇ ನಿರ್ಮಿತ

ਪੇਟ ਚ ਰੱਖਣ ਤੋਂ ਬਾਅਦ ਮਾਮਾ ਦੀ ਡਿਊਟੀ ਜਦੋਂ ਸ਼ੁਰੂ ਹੁੰਦੀ ਹੈ, ਪਹਿਲੀ ਡਿਊਟੀ ਕੀ ਜਦੋਂ ਬੱਚਾ ਬੋਲਣਾ ਸ਼ੁਰੂ ਹੋਵੇ।

ਗੁਰ ਜਾਈਆਂ ਨੇਕ ਸਲਾਮਾਂ ਲੱਭਦੀਆਂ ਨਹੀਂ।

0: ਪੱਧਰਾ ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਹਨੇਰੇ ਨੂੰ ਚਾਨਣ ਦੇ ਰੰਗਾਂ ਨਾਲ ਰੋਸ਼ਨਾਂ ਦਾ ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਮਹਿਕਾਂ ਨੂੰ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ
1: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 530 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।

ਆਪਣੀਆਂ ਗੱਡੀਆਂ ਨੂੰ ਚਲਾਓ। ਨੌਰਥ ਵਿੱਚ ਇੱਧਰ ਫਲਰੀਜ਼ ਵੀ ਹੋ ਸਕਦੀਆਂ ਨੇ ਲੇਟ ਨਾਈਟ ਆਫਟਰ ਮਿਡ ਨਾਈਟ, ਸੋ ਥੋੜ੍ਹਾ ਜਿਹਾ ਮੌਸਮ ਠੰਡਾ ਹੈ ਜੇ, ਆਪਣੇ ਗਰਮ ਕੱਪੜੇ ਜ਼ਰੂਰ ਅਜੇ ਰੱਖੋ ਆਪਣੇ ਨੇੜੇ, ਉਹਨਾਂ ਨੂੰ ਪਹਿਨੋ। ਸੋ ਬੜਾ ਵਧੀਆ ਸ਼ਨਿਚਰਵਾਰ ਦੀ ਰਾਤ ਆ, ਪਾਰਟੀਆਂ ਦੀ ਜਿਵੇਂ ਮੈਂ ਰਾਤ ਕਹਿੰਦਾ ਹੁੰਦਾ, ਤੁਸੀਂ ਬਾਹਰ ਅੰਦਰ ਘੁੰਮ ਫਿਰ ਰਹੇ ਹੋ ਡਾਊਨ ਟਾਊਨ 'ਚ, ਕੁਝ ਪਾਵਰ ਆਊਟੇਜ ਵੀ

0: ਤੇ ਰੰਗਮੰਚ ਤੇ ਸਦਰਾ ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਹਨੇਰੇ ਨੂੰ ਚਾਨਣ ਦੇ ਰੰਗਾਂ ਨਾਲ ਰੋਸ਼ਨਾਂ ਦਾ ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਮਹਿਕਾਂ ਨੂੰ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।
1: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 530 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।
2: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਬ੍ਰਹਮ

0: ਕੈਲਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬੱਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
1: ਸਸਤੀਆਂ ਹਵਾਈ ਟਿਕਟਾਂ ਲਈ ਨਾਮ ਯਾਦ ਰੱਖੋ ਮਾਨ ਟ੍ਰੈਵਲ ਐਂਡ ਟੂਰਸ, ਜੋ ਕਿ 5 ਬ੍ਰਾਂਚਾਂ ਤੋਂ ਜੀਡੀ ਵਿੱਚ ਤੁਹਾਨੂੰ ਸੌਂ ਦਿੰਦੇ ਨੇ। ਨੰਬਰ 1 ਸੌਵਾ, ਬੈਸਟ ਰੇਟ, ਬੈਸਟ ਸਰਵਿਸਿਜ਼। ਕਾਲ ਕਰੋ ਮਾਨ ਟ੍ਰੈਵਲ ਐਂਡ ਟੂਰਸ ਤੇ, ਹੈੱਡ ਆਫਿਸ ਦਾ ਫੋਨ ਨੰਬਰ 905-595-1700। ਇਹ ਬ੍ਰਾਂਚਾਂ ਨੇ ਸਪ੍ਰਿੰਗਡੇਲ ਦੇ ਵਿੱਚ, ਬ੍ਰੈਂਪਟਨ ਦੇ ਵਿੱਚ, ਮਾਰਕਮ ਦੇ ਵਿੱਚ, ਸਟੋਨੀ ਕ੍ਰੀਕ ਹੈਮਿਲਟਨ ਦੇ ਵਿੱਚ। ਹੈੱਡ ਆਫਿਸ ਦਾ ਫੋਨ ਨੰਬਰ 905-595-1700 ਤੇ ਤੁਸੀਂ ਅਮਰਜੀਤ ਮਾਨ ਦੇ ਨਾਲ ਗੱਲਬਾਤ ਕਰ ਸਕਦੇ ਹੋ।
2: ਹਾਂਜੀ, ਜਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
1: ਨੰਬਰ 9 ਆਟੋ ਸੇਲਸ, 690 ਕੁਈਨ ਸਟਰੀਟ ਵੈਸਟ ਮਕਲੋਗਨ ਦੇ ਨੇੜੇ ਬ੍ਰਿੰਟਨ ਦੇ ਵਿੱਚ। ਕੋਈ ਤੁਸੀਂ ਇੰਪੋਰਟਡ ਡੋਮੈਸਟਿਕ ਕਾਰ ਖਰੀਦਣੀ ਹੈ, ਐਸਯੂਵੀ ਲੈਣੇ ਨੇ, ਡੋਜ ਕਰਾਵਾਂ ਦੀਆਂ ਵੈਨਸ, ਅਗਰ ਟੈਕਸੀ ਪਾਉਣ ਦੀ ਸੋਚ ਰਹੇ ਹੋ ਫਿਰ ਸੋਚੋ ਨਾ, ਟੈਕਸੀ ਵਾਲੀਆਂ ਗੱਡੀਆਂ ਤੁਹਾਨੂੰ ਹੋਲਸੇਲ ਦੇ ਭਾਅ ਤੇ ਮਿਲਣਗੀਆਂ। ਪਹੁੰਚੋ 690 ਕੁਈਨ ਸਟਰੀਟ ਵੈਸਟ ਬ੍ਰਿੰਟਨ ਦੇ ਵਿੱਚ। ਫੋਨ ਨੰਬਰ 905-450-0009 ਤੇ ਤੁਸੀਂ ਹਰਜੀਤ ਪੰਨੂ, ਭਜਨ ਸਿੰਘ, ਹਰਿੰਦਰ ਗਿੱਲ ਨੂੰ ਫੋਨ ਕਰੋ ਜਾਂ ਵੈਬਸਾਈਟ ਨੂੰ ਵਿਜ਼ਿਟ ਕਰੋ 9autosales.ca। 905-450-0009 ਤੇ ਗੱਲਬਾਤ ਕਰ।

0: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering, delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor Transport and moving services.
2: For service with a smile, give us a call.
1: Call Mr. Harminder 416-524-6704.
2: 416-524-6704.
1: Visit 140 Advance Boulevard, Unit Number 10, Brampton.
3: Long distance moving specialist,
1: HK Movers.
4: HK Movers.
5: Saturday ਸ਼ਹਿਰ ਦਾ ਮਾਣ ਇੰਡੀਆ ਸਜਾਵਟ ਪੂਜਾ ਹਟ ਇੱਥੇ ਆ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕਿਸੇ ਆਰਟ ਐਗਜ਼ੀਬਿਸ਼ਨ ਤੇ ਆ ਗਏ ਹੋਵੋ ਇੰਡੀਅਨ ਹੈਂਡਕ੍ਰਾਫਟ ਆਈਟਮਸ ਧਾਰਮਿਕ ਮੂਰਤੀਆਂ ਮੰਦਰ ਪਾਲਕੀ ਸਾਹਿਬ ਧਾਰਮਿਕ ਕਿਤਾਬਾਂ ਤੇ ਤਸਵੀਰਾਂ ਮਾਲਾ ਭਜਨ ਸੀਡੀਜ਼ ਡੀਵੀਡੀਜ਼ ਪੂਜਾ ਤੇ ਹਵਨ ਸਮਗਰੀ ਮਿਊਜ਼ੀਕਲ ਇੰਸਟਰੂਮੈਂਟਸ ਤੇ ਵਿਆਹ ਮੰਗਣੇ ਚ ਜ਼ਰੂਰਤ ਦਾ ਸਾਰਾ ਹੀ ਸਮਾਨ ਮਿਲ ਜਾਂਦਾ ਇੰਡੀਆ ਸਜਾਵਟ ਐਂਡ ਪੂਜਾ ਹਟ ਤੋਂ 31 ਮੈਲਨੀ ਡਰਾਈਵ ਯੂਨਿਟ ਨੰਬਰ 5 ਬ੍ਰੈਂਪਟਨ ਚ ਸ਼ਾਪਿੰਗ ਲਈ ਹੁਣ ਬਾਈ ਏਅਰ ਨਹੀਂ ਬਾਈ ਕਾਰ ਹੀ ਆ ਜਾਓ ਇੰਡੀਆ ਸਜਾਵਟ ਪੂਜਾ ਹਟ ਤੇ
6: 9054586808
7: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6471-702-2023-647-702-VTE License number 10394
8: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की ओ यहाँ ये स्टीवंस फर्नीचर एन अल्ट्रा मॉडर्न फर्नीचर डेस्टिनेशन इन GTA चाहे बेड सेट हो सोफा सेट या मैट्रेसेस एवरीथिंग ओनली एट स्टीवंस फर्नीचर विजिट इन स्टोर फॉर मच मोर 9057900560 स्टीवंस फर्नीचर 2575 स्टील्स एवेन्यू ईस्ट ब्रैम्पटन
9: ਪੰਜਾਬੀ ਸੱਭਿਆਚਾਰ ਦੇ ਹਰੇਕ ਰੰਗ ਨਾਲ ਜੁੜੀਆਂ ਚੀਜ਼ਾਂ ਖਰੀਦਣ ਲਈ ਬ੍ਰੈਂਪਟਨ ਦੀ ਮਸ਼ਹੂਰ ਲੋਕੇਸ਼ਨ ਮਾਝਾ ਮਾਲਵਾ ਦੁਆਬਾ ਸਟੋਰ ਜਿੱਥੇ ਪੰਜਾਬੀ ਪਹਿਰਾਵੇ ਨਾਲ ਸੰਬੰਧਿਤ ਪੱਗਾਂ ਚਾਦਰੇ ਕੁੜਤੇ ਫੁਲਕਾਰੀਆਂ ਪਰਾਂਦੇ ਚੁੰਨੀਆਂ ਤੇ ਹੋਰ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ਤੇ ਵਰਤਿਆ ਜਾਣ ਵਾਲਾ ਸਮਾਨ ਮੌਜੂਦ ਹੈ ਇਸ ਤੋਂ ਇਲਾਵਾ ਇਸ ਸਜਾਵਟੀ ਸਮਾਨ ਦੀ ਬੇਸ਼ੁਮਾਰ ਵੈਰਾਈਟੀ ਧਾਰਮਿਕ ਚਿੰਨ ਬਾਬਾ ਜੀ ਦੇ ਰੁਮਾਲੇ ਤੇ ਹੋਰ ਬਹੁਤ ਕੁਝ ਤੁਹਾਨੂੰ ਮਿਲੇਗਾ ਸਿਰਫ ਇੱਕੋ ਛੱਤ ਥੱਲੇ ਮਾਝਾ ਮਾਲਵਾ ਦੁਆਬਾ ਸਟੋਰ ਯੂਅਰ ਓਨ ਪੰਜਾਬੀ ਕਲਚਰ ਐਂਡ ਸਿੱਖਿਜ਼ਮ ਸਟੋਰ ਕਾਲ 905-799-9400
10: ਐਟ 30 ਮੈਲਨੀ ਡਰਾਈਵ ਯੂਨਿਟ 10 ਐਂਡ 11 ਬ੍ਰੈਂਪਟਨ ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
11: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
10: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
11: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪਿੰਗਸ ਨਾਨਸਟਾਪ Red FM.

ਮਈ ਮਹੀਨੇ ਦੀ 9 ਤਰੀਕ ਸ਼ਨਿਚਰਵਾਰ ਦੀ ਰਾਤ ਚਲੋ ਏਐਮ 530 ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਔਨ ਕਰ ਚੁੱਕੇ ਸਾਰੇ ਸਰੋਤਿਆਂ ਦਾ ਪ੍ਰਮੁੱਖ ਹਾਰਦਿਕ ਸਵਾਗਤ। ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਦੋਸਤੋ, ਇਸ ਸਮੇਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨਾਲ, ਜੋ ਕਿ ਪ੍ਰੋਗਰਾਮ ਤੁਹਾਡੇ ਲਈ ਹਰੇਕ ਸ਼ਨਿਚਰਵਾਰ ਦੀ ਰਾਤ ਨੂੰ ਏਐਮ 530 ਦੀ ਫ੍ਰੀਕੁਐਂਸੀ ਤੇ ਪੇਸ਼ ਕੀਤਾ ਜਾਂਦਾ ਰਾਤ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ। ਕੁਝ ਖਿਮਾਂ ਦੇ ਜਾਂਚ ਹੈ, ਡਿਲੇਅ ਹੋ ਗਈ ਕਾਫੀ ਕਿਉਂਕਿ ਥੋੜੀ ਟੈਕਨੀਕਲ ਪ੍ਰੋਬਲਮ ਸੀ ਪਿੱਛੇ, ਸੋ ਕੋਈ ਗੱਲ ਨਹੀਂ, ਆਪਾਂ ਕੱਢ ਦਾਂਗੇ ਕਸਰ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਪਹਿਲਾਂ ਹੀ ਪ੍ਰੋਗਰਾਮ ਨੂੰ ਔਨ ਕੀਤਾ ਹੁੰਦਾ ਵੀ ਬਾਈ ਚਮਕੌਰ ਆ ਰਿਹਾ, ਗੱਲ ਹੀ ਕੋਈ ਨਹੀਂ ਫਿਰ। ਸੋ ਪ੍ਰੋਗਰਾਮ ਠੀਕ ਤੁਸੀਂ ਸੁਣੋਗੇ 12 ਵਜੇ ਤੱਕ। ਸਾਡੇ ਸਟੂਡੀਓ ਦਾ ਨੰਬਰ ਨੇ 905-673-3337, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਪ੍ਰੋਗਰਾਮ ਤੋਂ ਪਹਿਲਾਂ ਅਤੇ ਬਾਅਦ ਦਾ ਨੰਬਰ ਸਾਡੇ ਸਪੋਂਸਰ ਦੀ ਜਾਣਕਾਰੀ ਲਈ। ਤੁਹਾਡੇ ਪਾਸ ਕੋਈ ਵੀ ਕੋਈ ਕਮਿਊਨਿਟੀ ਇਨਵੇਸ਼ਨ, ਕੋਈ ਵੈਲਕਮ ਸੰਦੇਸ਼, ਟ੍ਰੈਫਿਕ 'ਚ ਕਿਤੇ ਵਿਘਨ ਦੇਖਦੇ ਹੋ, ਖੱਬਿਓ ਸੱਜਿਓ ਆ ਰਹੇ ਹੋ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਹੈ 416-662-1313-1313-662-1313। ਸ਼ਨਿਚਰਵਾਰ ਦੀ ਰਾਤ ਹੈ ਅਤੇ ਫਿਰ ਤੁਸੀਂ ਪੰਜਾਬੀ ਰੰਗ ਦੇ ਨਾਲ ਹੋ, ਗੀਤ ਸੰਗੀਤ ਪੂਰਾ ਤੁਹਾਡੀ ਸੇਵਾ 'ਚ, ਸਾਡੇ ਸੰਦੇਸ਼ ਵਪਾਰੀ ਸੱਜਣਾਂ ਦੇ। ਸੋ ਨਾਲ ਹੀ ਲਾਈਵ ਕਮਰਸ਼ਲ ਉਹ ਵੀ ਪੜ੍ਹੇ ਜਾਣਗੇ ਕਿ ਚੱਲ ਕੇ ਸੇਲਜ਼ ਲੱਗੀਆਂ ਨੇ ਕੁਝ, ਕਿਉਂਕਿ ਇਹ ਜਿਹੜਾ ਵੀਕਐਂਡ ਹੈ ਮਦਰਸ ਡੇ, ਜੋ ਆਉਂਦਾ ਸਾਲ ਬਾਅਦ ਮਦਰਸ ਡੇ ਵੀਕਐਂਡ ਚੱਲ ਰਿਹਾ, ਸੋ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਹੈਪੀ ਹੈਪੀ ਮਦਰਸ ਡੇ। ਅੱਗੇ ਚੱਲ ਕੇ ਆਪਾਂ ਗੀਤ ਵੀ ਪੇਸ਼ ਕਰਾਂਗੇ, ਤੁਸੀਂ ਵੀ ਵਧਾਈਆਂ ਪੇਸ਼ ਦੇ ਸਕਦੇ ਹੋ। ਨੰਬਰ ਨੇ ਸਟੂਡੀਓ ਦਾ 905-673-3337। ਵੈਸੇ ਮਾਂ ਦਾ ਜਿਹੜਾ ਬਾਪ ਦਾ ਦਿਨ ਰੋਜ਼ ਹੀ ਹੁੰਦਾ, ਪਰ ਜਦੋਂ ਦਿਨ ਆਉਂਦੇ ਫਿਰ ਆਪਾਂ ਇਹਨਾਂ ਨੂੰ ਮਨਾਉਂਦੇ ਹਾਂ। ਸੋ ਵੈਸੇ ਆਲਵੇਜ਼ ਹੀ ਚਾਹੀਦਾ ਜੇ ਤੁਸੀਂ ਜਿਹੜੇ ਆਪਣੇ ਪੇਰੈਂਟਸ ਨੇ ਜਾਣ ਲੱਗੇ ਕੰਮਾਂ 'ਤੇ ਜਾਂਦੇ ਹੋ ਆਸ਼ੀਰਵਾਦ ਲੈ ਕੇ, ਤਾਂ ਬਹੁਤ ਚੰਗੀ ਗੱਲ ਹੈ। ਸੋ ਸਾਰਿਆਂ ਨੂੰ ਹੈਪੀ ਹੈਪੀ ਮਦਰਸ ਡੇ। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਅਕਾਲ ਮੋਰਗੇਜਸ ਤੋਂ ਗਗਨਦੀਪ ਢਿੱਲੋਂ, ਪਰ ਉਹਨੂੰ ਸਪੋਂਸਰ ਕਰ ਰਹੇ ਨੇ, ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ। ਨੰਬਰ ਉਹਨਾਂ ਦਾ 905-226-9191, ਉਹਨਾਂ ਨਾਲ ਜਲਦੀ ਅਸੀਂ ਗੱਲਬਾਤ ਵੀ ਕਰਾਂਗੇ। ਫਸਟ ਸੈਕਿੰਡ ਮੋਰਗੇਜ ਤੁਹਾਨੂੰ ਚਾਹੀਦੀ ਆ, ਰਿਨਿਊਅਲ ਆ ਗਈ ਆ, ਘਬਰਾਉਣ ਦੀ ਕੋਈ ਲੋੜ ਨਹੀਂ, ਜੇ ਬੈਂਕ ਨੇ ਨਾ ਕਰਤੀ ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਸਾਡੇ ਨਾਲ ਕੰਟੈਕਟ ਕਰੋ। ਰੀਫਾਈਨਾਂਸ ਜਾਂ ਡੈਟ ਕੰਸੋਲੀਡੇਸ਼ਨ ਕੋਈ ਵੀ ਆ, ਸੈਲਫ ਇੰਪਲਾਈਡ ਹੋ, ਹੈਵੀ ਇਕਿਊਪਮੈਂਟ ਲੋਨ ਚਾਹੀਦੇ ਨੇ ਤੁਹਾਨੂੰ, ਹੋਮ ਰੈਨੋਵੇਸ਼ਨ ਹੈ, ਇਨਵੈਸਟਮੈਂਟ ਹੈ, ਨਿਊ ਕਮਰ ਹੈ ਕੈਨੇਡਾ ਦੇ ਵਿੱਚ, ਕਹਿੰਦੇ ਗੱਲ ਹੀ ਕੋਈ ਨਹੀਂ, ਤਾਂ ਤੁਹਾਨੂੰ ਬੜੇ ਵਧੀਆ ਰੇਟਾਂ 'ਤੇ ਲੈ ਕੇ ਦੇਣਗੇ ਮੋਰਗੇਜ। ਨੰਬਰ 1 ਸੁਆਵਾਂ ਇੱਕ ਭਰੋਸੇਯੋਗ ਨਾਮ ਅਕਾਲ ਮੋਰਗੇਜ ਤੋਂ, ਜੋ ਕਿ ਇੰਡੀਪੈਂਡੈਂਟ ਓਨਡ ਆਪਰੇਟਰ, ਗਗਨਦੀਪ ਸਿੰਘ ਢਿੱਲੋਂ। ਨੰਬਰ ਆ 905-226-9191 'ਤੇ ਤੁਸੀਂ ਕਾਲ ਕਰ ਸਕਦੇ ਹੋ। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਟੈਲੀਟਾਈਮ ਵੱਲੋਂ, ਟੈਲੀਟਾਈਮ ਦਾ ਸੰਦੇਸ਼ ਹੈ, ਬੜੇ ਧਿਆਨ ਨਾਲ ਸੁਣ ਲਓ। ਜਿੱਥੇ ਤੁਸੀਂ ਪਹਿਲਾਂ ਮਰਜ਼ੀ ਜਾਇਓ ਖੱਬੇ ਸੱਜੇ, ਜੇ ਪ੍ਰਾਈਸ ਘੱਟ ਤੁਹਾਨੂੰ ਮਿਲਣੀ ਤਾਂ ਫਿਰ ਇੱਥੇ ਹੀ ਮਿਲਣੀ ਹੈ ਟੈਲੀਟਾਈਮ। ਪਿਛਲੇ ਲੰਬੇ ਸਮੇਂ ਤੋਂ ਕੋਈ ਤੁਹਾਨੂੰ ਟੀ ਵੀ ਚਾਹੀਦੇ ਨੇ 50 ਤੋਂ ਲੈ ਕੇ 85 ਤੱਕ, 98 ਤੱਕ, ਗਰੰਟਡ ਲੋਸ ਪ੍ਰਾਈਸ ਸੋਨੀ, ਸੈਮਸੰਗ, ਐਲ ਜੀ, ਤੁਸ਼ੀਬਾ, ਸ਼ਾਰਪ, ਇਲੈਕਟ੍ਰੋਨਿਕਸ ਦੇ ਬਹੁਤ ਸਾਰੇ ਅਪਲਾਈਸਿਸ, ਬਿਲਟ ਇਨ ਅਪਲਾਈਸਿਸ ਤੁਹਾਨੂੰ ਮਿਲਣਗੇ, ਜੈਨੀਅਰ, ਮੇਟੇਕ, ਵਾਇਰਪੂਲ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ। 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ, ਕੋਈ ਇੱਥੇ ਤੁਹਾਨੂੰ ਵਾਧੂ ਪੈਸਾ ਨਹੀਂ ਲਿਆ ਜਾਣਾ, ਨੋ ਹਿਡਨ ਫੀ, ਨੋ ਐਡਮਿਨਿਸਟ੍ਰੇਸ਼ਨ ਫੀ, 0% ਇੰਟਰਸਟ ਰੇਟ, ਡਿਲੀਵਰੀ ਪੰਜਾਬੀ ਰੰਗ ਦਾ ਹਵਾਲਾ ਦੇਣ 'ਤੇ ਬਿਲਕੁਲ ਜੀ ਟੀ ਏ ਵਿੱਚ ਫ੍ਰੀ। 4 ਬ੍ਰਾਂਚਾਂ ਨੇ ਇਹਨਾਂ ਦੀਆਂ, ਹੁਣ ਤੁਸੀਂ 2 ਬ੍ਰਾਂਚਾਂ ਤੋਂ ਫਰਨੀਚਰ ਵੀ ਲੈ ਸਕਦੇ ਹੋ, ਬੜਾ ਵਧੀਆ ਹਾਈ ਐਂਡ ਦਾ ਫਰਨੀਚਰ, ਹਾਈ। ਅਤੇ ਕਾਲ ਕਰਨੀ ਆ, ਹੈਡ ਆਫਿਸ ਦਾ ਜਿਹੜਾ ਨੰਬਰ ਆ 905-273-5555, telletime.ca ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਸੋ ਨਾਮ ਹੈ ਟੈਲੀਟਾਈਮ, ਬਹੁਤ ਸਾਰਾ ਇਲੈਕਟ੍ਰੋਨਿਕ ਦਾ ਸਮਾਨ ਤੁਸੀਂ ਉੱਥੋਂ ਖਰੀਦ ਦਿਓ। ਸੋ ਟੈਲੀਟਾਈਮ ਨਾਓ 4 ਲੋਕੇਸ਼ਨ ਟੂ ਸਰਵ ਯੂ, ਹੈੱਡ ਆਫਿਸ ਦਾ ਫੋਨ ਨੰਬਰ 905-273-5555। ਆਉਣ ਵਾਲੇ ਸਮੇਂ 'ਚ ਕੋਈ ਪਾਰਟੀ ਕਰਨੀ ਹੈ ਤਾਂ ਫਿਰ ਵਿਰਦੀ ਕਨਵੈਨਸ਼ਨ ਸੈਂਟਰ ਦਾ ਨਾਮ ਧਿਆਨ ਨਾਲ ਸੁਣੋ। ਵਿਆਹ ਜਿੱਥੇ ਮਰਜ਼ੀ ਕਰਾਓ, ਪਰ ਜਿਹੜੀ ਪਾਰਟੀ ਆ ਵਿਆਹ ਸ਼ਾਦੀ ਦੀ, ਉਹ ਤੁਸੀਂ ਪਾਰਟੀ ਇੱਥੇ ਹੀ ਕਰੋ। ਕੋਈ ਤੁਹਾਡੀ ਪਾਰਟੀ, ਚਾਹੇ ਬਰਥਡੇ ਪਾਰਟੀ ਹੈ, ਕੋਈ ਕਿੱਟੀ ਪਾਰਟੀ ਹੈ, ਬੈਸਟ ਰੇਟ, ਬੈਸਟ ਸਰਵਿਸਿਸ, 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰ ਸਕਦੇ ਹੋ। ਵੈਜ ਨੋਨ ਵਿੱਚ ਕੇਟਰਿੰਗ ਕਰਾਓ, ਖਾਣਾ ਬੜਾ ਵਧੀਆ, ਈਟ ਫਰੈਸ਼, ਫੀਲ ਫਰੈਸ਼, ਕਿਉਂਕਿ ਚਾਰਲੀ ਸਿੰਘ ਹੁਣੀ ਪਿਛਲੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ, ਅਤੇ ਇਹ ਧੁੰਮਾਂ ਪੈ ਰਹੀਆਂ ਨੇ ਵਿਰਦੀ ਕਨਵੈਨਸ਼ਨ ਸੈਂਟਰ ਵੱਲੋਂ। ਤੁਸੀਂ ਇੱਕ ਵਾਰ ਪਾਰਟੀ ਇੱਥੇ ਕਰ ਲਈ, ਤੁਸੀਂ ਕਹਿਣਾ ਵਾਰ ਵਾਰ ਅਸੀਂ ਪਾਰਟੀਜ਼ ਇੱਥੇ ਹੀ ਕਰੀਏ, ਰੇਟ ਬੜੇ ਵਧੀਆ ਨੇ, ਅਫੋਰਡੇਬਲ ਰੇਟ ਆ, ਫਰੈਂਡਲੀ ਮਾਹੌਲ,
ਖੁੱਲ੍ਹੀ ਡੁੱਲੀ ਪਾਰਕਿੰਗ ਅਤੇ ਬਹੁਤ ਵਧੀਆ ਡਾਂਸਿੰਗ ਫਲੋਰ। ਨਾਮ ਹੈ ਵਿਰਦੀ ਕਨਵੈਨਸ਼ਨ ਸੈਂਟਰ, 3550 ਡੇ ਰੋਡ, ਈਸਟ ਮਾਲਟਨ, ਪੰਜਾਬੀਆਂ ਦਾ ਗੜ੍ਹ। ਨੰਬਰ ਹੈ 416-720-2927 'ਤੇ ਤੁਸੀਂ ਕਾਲ ਕਰ ਸਕਦੇ ਹੋ। ਫਿਰ ਇੱਕ ਗੀਤ ਲੈ ਲਈਏ ਆਪਾਂ ਪਹਿਲਾਂ, ਅਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਜਲਦੀ ਹੀ ਅਕਾਲ ਮੋਰਗੇ ਤੋਂ ਸਾਡੇ ਬਾਈ ਜੀ ਗਗਨਦੀਪ ਸਿੰਘ ਢਿੱਲੋਂ ਹੋਣਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਨੂੰ ਪੁੱਛਦੇ ਮੋਰਗੇਜ ਬਾਰੇ। ਨੰਬਰ ਹੈ 905-226-9919।

0: ਓ ਹਾਂ ਬਈ, ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
1: ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਆ, ਇਹਨੂੰ ਫੋਨ ਕਰਨ ਲੱਗੀ ਆ।
0: ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
1: ਆਹੋ, ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਦੇ ਨੇ, ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ। ਆ ਛੇਤੀ ਕਰੋ, ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-874-9978।
0: ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
2: ਬ੍ਰੰਤਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ, ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, SUV, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
3: ਹਾਂਜੀ, ਜਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ, ਵਿਜ਼ਿਟ AFCGrocery.com।
4: ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਦੋਸਤ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਈ ਜਸਦੇਵ ਹੋਣਾ ਦਾ ਮੈਸੇਜ ਆਇਆ, ਕਹਿੰਦੇ ਬੜਾ ਵਧੀਆ ਗੀਤ ਲਾਇਆ, ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਸੀ ਇਹ ਗੀਤ। ਕੁਲਦੀਪ ਮਾਣਕ ਦੇ ਸਾਹਿਬ ਦੀ ਵੀ ਗੀਤ ਦੀ ਫਰਮਾਇਸ਼ ਆ ਗਈ ਹੈ, ਮਾਂ ਹੁੰਦੀ ਹੋ ਮਾਂ ਹੋ ਦੁਨੀਆ ਵਾਲਿਓ। ਸੋ ਅੱਗੇ ਚੱਲ ਕੇ ਤੁਹਾਨੂੰ ਸੁਣਾਉਣੇ ਜਲਦੀ, ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ R&D ਟ੍ਰੇਡਰਸ ਦਾ। ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ, ਅਗਰ ਤੁਸੀਂ ਇੰਡੀਆ ਨੂੰ ਪੈਸੇ ਭੇਜਣੇ ਨੇ ਚਾਹੇ ਮੰਗਾਉਣੇ ਨੇ, ਤਾਂ ਇੱਕੋ ਇੱਕ ਨਾਮ, ਇੱਕ ਭਰੋਸੇਯੋਗ ਨਾਮ, ਪਿਛਲੇ 36 ਸਾਲ ਤੋਂ 36 ਈਅਰਸ ਇਨ ਬਿਜ਼ਨਸ, ਮਿਸਟਰ ਗੁਰਚਰਨ ਬੜਵਾਲ। ਇੰਡੀਆ ਨੂੰ ਪੈਸੇ ਭੇਜੋ ਚਾਹੇ ਮੰਗਵਾਓ, ਇੱਕ ਭਰੋਸੇਯੋਗ ਨਾਮ। ਨੰਬਰ ਹੈ 905-671-3770, 905-671-3770 'ਤੇ ਤੁਸੀਂ ਕਾਲ ਕਰੋ। ਜੋ ਰੇਟ ਨੇ ਇਹ ਬੜੇ ਧਿਆਨ ਨਾਲ ਨੋਟ ਕੀਤੇ ਜਾਣ, ਇੱਕ ਕੈਨੇਡੀਅਨ ਡਾਲਰ ਦੇ ਤੁਹਾਨੂੰ ਮਿਲਣਗੇ। ਤੁਸੀਂ ਕਿਸੇ ਵੀ ਤਰੀਕੇ ਨਾਲ ਪੈਸੇ ਭੇਜਣੇ ਨੇ, ਕੈਸ਼ ਦੇ ਨਾਲ 69 ਰੁਪੀਜ਼ 69 ਰੁਪਈਏ, ਈ ਟ੍ਰਾਂਸਫਰ ਅਤੇ ਡੈਬਿਟ ਦੇ ਨਾਲ ਤੁਹਾਨੂੰ ਡਰਾਫਟ ਦੇ ਨਾਲ ਮਿਲਣਗੇ 70 ਰੁਪਈਏ। 50 ਪੈਸੇ ਇੱਕ ਅਮੈਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ 92.50, 92 ਰੁਪਈਏ 50 ਪੈਸੇ। ਇਹ ਰੇਟ ਲੈਣ ਵਾਸਤੇ ਤੁਸੀਂ ਕਾਲ ਕਰਨੀ ਹੈ R&D ਟ੍ਰੇਡਰਸ ਵਾਲਿਆਂ ਨੂੰ। ਇਹਨਾਂ ਦਾ ਆਫਿਸ ਵਿਜ਼ਿਟ ਕਰ ਲਓ ਬ੍ਰਿੰਪਟਨ ਦੇ ਵਿੱਚ, 1600 ਕਲਾਰਕ ਬੁਲੇਵਾਰਡ, ਯੂਨਿਟ 7, ਬ੍ਰਿੰਪਟਨ ਦੇ ਵਿੱਚ। ਨੰਬਰ ਹੈ 905-671-3770। ਪੈਸੇ ਤੁਸੀਂ ਇੰਡੀਆ, ਪੰਜਾਬ, ਰਾਜਸਥਾਨ, ਹਿਮਾਚਲ, ਦਿੱਲੀ ਕਿਤੇ ਵੀ ਤੁਸੀਂ ਭੇਜਣੇ ਆ, ਤਾਂ ਫਿਰ ਇਹ ਨਾਮ ਨੋਟ ਕੀਤਾ ਜਾਵੇ। ਨੰਬਰ ਟੂ ਕਾਲ ਗੁਰਚਰਨ ਬੜਵਾਲ, 905-671-3770, 905-671-3770। ਅਤੇ ਇੱਕ ਜੋ ਇਹਨਾਂ ਨੇ ਹੋਰ ਸਰਵਿਸ ਸ਼ੁਰੂ ਕੀਤੀ ਹੋਈ ਆ ਪਿਛਲੇ 3-4 ਵੀਕ ਤੋਂ, 5 ਮਿੰਟ ਵਿੱਚ ਪੈਸੇ ਤੁਸੀਂ ਪਹੁੰਚਾਉਣੇ ਨੇ, ਇੰਸਟੈਂਟ ਮਨੀ ਟ੍ਰਾਂਸਫਰ। ਇਹ ਤੁਹਾਨੂੰ ਰੇਟ ਮਿਲੇਗਾ 67 ਰੁਪਈਏ 25 ਪੈਸੇ। ਸੋ ਇਹ ਵੀ ਤੁਸੀਂ ਸਰਵਿਸ ਲੈ ਸਕਦੇ ਹੋ। ਨੰਬਰ 905-671-3770। ਅਤੇ ਨਾਲ ਹੀ ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਕਵਰੇਜ ਮਾਸਟਰ ਵੱਲੋਂ, ਜੋ ਇੱਕ ਨਵਾਂ ਬਿਜ਼ਨਸ ਇੰਟਰੋਡਿਊਸ ਤੁਹਾਡੇ ਲਈ ਕਰ ਰਿਹਾ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਹੈਲਥ, ਡੈਂਟਲ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ, RSP, TFSA, ਇਹ ਸਾਰੀਆਂ, ਚਾਹੇ ਸੈਲਫ ਇੰਪਲਾਇਮੈਂਟ, ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਨੰਬਰ 1 ਸੇਵਾਵਾਂ, ਕਿਉਂਕਿ ਇੰਸ਼ੋਰੈਂਸ ਜ਼ਿੰਦਗੀ 'ਚ ਲੈਣਾ ਬੜੀ ਜ਼ਰੂਰੀ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ। ਨੰਬਰ ਟੂ ਕਾਲ 416-427-6565, 416-427-6565 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਸਮੇਂ ਸਾਡਾ ਲਾਈਨ 'ਤੇ ਨੇ, ਜਿਵੇਂ ਮੈਸੇਜ ਦਿੱਤਾ ਪਹਿਲਾਂ, ਅਕਾਲ ਮੋਰਗੇਜ ਅਲਾਈਅੰਸ ਤੋਂ ਗਗਨਦੀਪ ਸਿੰਘ ਢਿੱਲੋਂ। ਫੋਨ ਨੰਬਰ ਹੈ 905-226-9919, ਫਸਟ, ਸੈਕਿੰਡ, ਥਰਡ ਮੋਰਗੇਜ ਲੈਣ ਵਾਸਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਗਗਨਦੀਪ ਜੀ, ਪਰਮ ਚ ਵੈਲਕਮ, ਵੈਲਕਮ ਇਨ ਪੰਜਾਬੀ ਰੰਗ ਰੇਡੀਓ।
5: ਥੈਂਕ ਯੂ ਸੋ ਮਚ ਸਰ ਜੀ, ਪੰਜਾਬੀ ਰੰਗ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ,
5: ਮਦਰਸ ਡੇ ਦੀ ਬਹੁਤ ਬਹੁਤ ਸਾਰੀਆਂ ਮਾਵਾਂ ਨੂੰ ਵਧਾਈਆਂ ਜੀ।
4: ਤੁਹਾਨੂੰ ਵੀ ਜੀ ਗਗਨ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਵੀ ਜੋ ਸਪੋਂਸਰ ਤੁਹਾਡੀ ਪਿਛਲੇ ਚੱਲ ਰਹੀ ਹੈ ਮਹੀਨੇ ਤੋਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਅੱਜ ਸਾਡੇ ਨਾਲ ਸਾਂਝ ਪਾ ਰਹੇ ਹੋ ਔਨ ਦੀ ਏਅਰ ਆ ਕੇ ਸਾਡੇ ਸਰੋਤਿਆਂ ਨੂੰ। ਮੋਰਗੇਜ ਬਾਰੇ ਦੱਸੋ ਅੱਜ ਕੱਲ੍ਹ, ਕਿਉਂਕਿ ਕਾਫੀ ਫਿਕਰਮੰਦ ਨੇ ਲੋਕ।
5: ਹਾਂਜੀ ਭਾਜੀ, ਅਜੇ ਤਾਂ ਰਿਨਿਊਵਲ ਦਾ ਸੀਜ਼ਨ ਕਾਫੀ ਚੱਲ ਰਿਹਾ ਆ, ਰਿਨਿਊਵਲ ਲੋਕਾਂ ਦੀਆਂ ਹੋ ਨਹੀਂ ਪਾ ਰਹੀਆਂ ਕਿਉਂਕਿ ਘਰਾਂ ਦੀਆਂ ਜਿਹੜੀ ਵੈਲਿਊਜ਼ ਨੇ ਬਿਕੋਜ਼ ਮਾਰਕੀਟ ਕ੍ਰੈਸ਼ ਦੇ ਕਰਕੇ ਥੋੜੀਆਂ ਜਿਹੀਆਂ ਡਾਊਨ ਨੇ, ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਗੀ। ਆਪਣੇ ਕੋਲ ਕਈ ਇਹੋ ਜਿਹੇ ਲੈਂਡਰਸ ਨੇ ਜਿਨ੍ਹਾਂ ਦੇ ਨਾਲ ਰਿਨਿਊਵਲਸ ਈਜ਼ਲੀ ਹੋ ਜਾਂਦੀਆਂ ਨੇ। ਮੈਂ ਅਜੇ ਪਿੱਛੇ ਜੇ ਕੇਸ ਤੇ ਕੰਮ ਕਰ ਰਿਹਾ ਸੀ ਤੇ ਉਹ ਕਲਾਇੰਟ ਨੂੰ ਭਾਜੀ ਇਨਕਮ ਚੰਗੀ ਸੀ, ਸਾਰਾ ਕੁਛ ਬਹੁਤ ਵਧੀਆ ਸੀ ਉਹਨਾਂ ਦਾ, ਪਰ ਉਹਨਾਂ ਨੂੰ ਖੁਦ ਰਿਅਲਾਈਜੇਸ਼ਨ ਨਹੀਂ ਹੋ ਰਹੀ ਸੀ ਕਿ ਉਹ ਕਿੰਨਾ ਇੰਟਰਸਟ ਪੇ ਕਰਦੇ ਪਏ ਨੇ ਆਪਣੀ ਜਿਹੜੇ ਵੀ ਉਹਨਾਂ ਦੇ ਡੈਟ ਸੀ, ਲਾਈਨ ਆਫ ਕ੍ਰੈਡਿਟ, ਕ੍ਰੈਡਿਟ ਕਾਰਡ, ਕਾਰ ਲੋਨ ਸੀ, ਹਨਾ। ਤੇ ਉਹ ਅਮਾਊਂਟ ਬਹੁਤ ਜ਼ਿਆਦਾ ਜਾ ਰਿਹਾ ਸੀ, ਪਰ ਜਦੋਂ ਉਹਨਾਂ ਦੀ ਫਾਈਲ ਮੇਰੇ ਕੋਲ ਆਈ, ਮੈਂ ਓਵਰਆਲ ਪੂਰੀ ਪਿਕਚਰ ਉਹਨਾਂ ਦੀ ਦੇਖੀ ਕਿ ਕਿੰਨੇ ਅਮਾਊਂਟ ਦਾ ਇੰਟਰਸਟ ਹੀ ਸਿਰਫ ਉਹ ਪੇ ਕਰਦੇ ਪਏ ਨੇ। ਰਫਲੀ ਕੁਛ 14.5% ਦੇ ਅਰਾਊਂਡ ਉਹਨਾਂ ਦਾ ਸਿਰਫ ਔਰ ਸਿਰਫ ਵਿਆਜ ਜਾਂਦਾ ਸੀ। ਉਸ ਚੀਜ਼ ਨੂੰ ਆਪਾਂ ਆਪਣੀ ਜਿਹੜੀ ਅੰਡਰਸਟੈਂਡਿੰਗ ਆ ਜਾਂ ਓਵਰਆਲ ਫਾਈਨੈਂਸ਼ੀਅਲ ਪਿਕਚਰ ਨੂੰ ਅੰਡਰਸਟੈਂਡ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ 4.59 ਤੇ ਜਿਹੜਾ ਉਹਨਾਂ ਦਾ ਪੂਰਾ ਡੈਟ ਸੀ ਉਹਨੂੰ ਕੰਸੋਲੀਡੇਟ ਕਰਕੇ ਇੱਕ ਪ੍ਰੋਪਰ ਸੋਲਿਊਸ਼ਨ ਪ੍ਰੋਵਾਈਡ ਕੀਤਾ। ਸੋ ਮੈਨੂੰ ਲੱਗਦਾ ਕੈਸ਼ ਫਲੋ ਕਾਫੀ ਇਨਕਰੀਜ਼ ਹੋ ਜਾਂਦਾ ਜੇ ਬੰਦਾ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਚੱਲੇ। ਤੇ ਮੌਰਗੇਜ ਇੱਕ ਰਿਨਿਊਵਲ ਟਾਈਮ ਇਹੋ ਜਿਹਾ ਟਾਈਮ ਹੈਗਾ ਜੋ ਬੰਦੇ ਨੂੰ ਕਦੀ ਮਿਸ ਨਹੀਂ ਕਰਨਾ ਚਾਹੀਦਾ। ਉਹਦੇ ਲਈ ਹਮੇਸ਼ਾ ਪਹਿਲਾਂ ਤੋਂ ਤਿਆਰੀ ਆਪਣੀ ਰੱਖਣੀ ਚਾਹੀਦੀ। ਜੇ 6 ਮਹੀਨੇ ਤੁਹਾਡੇ ਕੋਲ ਸਮੇਂ ਹੈਗਾ, ਜੇ ਤੁਹਾਡੀ ਰਿਨਿਊਵਲਸ ਆ ਰਹੀਆਂ ਨੇ, ਡੂ ਗਿਵ ਮੀ ਅ ਕਾਲ। ਮੈਂ ਉਹਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਚੰਗੇ ਤਰੀਕੇ ਨਾਲ ਸਟੱਡੀ ਕਰਕੇ ਤੁਹਾਡੇ ਕੇਸ ਨੂੰ ਤੇ ਇੱਕ ਬੈਸਟ ਸੋਲਿਊਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੂੰਗਾ
4: ਜੀ। ਤੇ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਆਪਣਾ ਟਾਈਮਿੰਗ ਦੱਸ ਦਿਓ ਸਾਰਾ ਜੀ।
5: ਹਾਂਜੀ ਸਰ ਜੀ, ਮੇਰਾ ਫੋਨ ਨੰਬਰ ਹੈਗਾ 905-226-9119, 905-226-9119। ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ। ਮੈਂ ਜਨਰਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਵੇਲੇਬਲ ਹੁੰਦਾ ਆ। 7 ਵਜੇ ਤੋਂ ਮੇਰਾ ਫੋਨ ਵੱਜਣਾ ਚਾਲੂ ਹੋ ਜਾਂਦਾ ਆ। ਰਾਤ ਦੇ ਹੁਣ ਤੁਸੀਂ ਦੇਖਦੇ ਹੀ ਪਏ ਹੋ 11 ਵਜਦੇ ਪਏ ਨੇ ਤੁਹਾਡੇ ਲਈ, ਕਿਉਂਕਿ ਤੁਹਾਡਾ ਸ਼ੋਅ ਇੰਨਾ ਚੰਗਾ ਲੱਗਦਾ ਆ ਕਿ ਮੈਂ ਪਹਿਲਾਂ ਸੁਣਦਾ ਹੁੰਦਾ ਸੀ, ਹਨਾ।
4: ਜਦੋਂ
5: ਓਪਰਚੁਨਿਟੀ ਮਿਲੀ ਤਾਂ ਮੈਨੂੰ ਲੱਗਿਆ ਕਿ ਠੀਕ ਹੈ ਜੀ, ਆਪਾਂ ਨੂੰ ਸਪੋਰਟ ਵੀ ਕਰਨਾ ਚਾਹੀਦਾ, ਨਾਲੇ ਕਈ ਭਰਾ ਭੈਣਾਂ ਨੂੰ ਆਪਣੀ ਜਿਹੜੀ ਗੱਲਬਾਤ ਹੈਗੀ ਆ ਉਹਨਾਂ ਦੇ ਰਾਹੀਂ ਆਪਾਂ ਪਹੁੰਚਾਈਏ। ਤੇ 905-226-9119 ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਆਈ ਵਿਲ ਟਰਾਈ ਟੂ ਗਿਵ ਯੂ ਦੀ ਓਨੈਸਟ ਓਪੀਨੀਅਨ ਐਂਡ ਬੈਸਟ ਸੋਲਿਊਸ਼ਨ
4: ਜੀ। ਬਹੁਤ ਬਹੁਤ ਧੰਨਵਾਦ। ਜੇ ਕੁਝ ਹੋਰ ਕਹਿਣਾ ਚਾਹੋਗੇ ਤਾਂ ਤੁਸੀਂ ਕਹਿ ਸਕਦੇ ਹੋ।
5: ਬਸ ਭਾਜੀ, ਮਦਰਸ ਡੇ ਹੈਗਾ ਆ, ਆਪਣੀ ਮਾਵਾਂ ਨੂੰ ਲੈ ਕੇ ਜਾਓ ਬਾਹਰ, ਮੌਸਮ ਵੀ ਵਧੀਆ ਹੈਗਾ ਕੱਲ ਦਾ, ਘੁਮਾਓ ਫਿਰਾਓ ਵਧੀਆ, ਹਨਾ, ਇੰਜੋਏ ਕਰੋ, ਕਿਉਂਕਿ ਇਹ ਟਾਈਮ ਜਿਹੜਾ ਮੁੜ ਕੇ ਨਹੀਂ ਆਉਣਾ। ਬਜ਼ੁਰਗਾਂ ਦੀ ਸੇਵਾ ਕਰੋ, ਦੈਟ ਇਜ਼ ਵਾਟ ਆਈ ਫੀਲ। ਇਹਦੇ ਤੋਂ ਉੱਤੇ ਹੋਰ ਕੋਈ ਕਮਾਈ ਨਹੀਂ ਹੈਗੀ ਜੀ।
4: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਰੋਤੇ ਹੋਏ ਸਨ ਗਗਨਦੀਪ ਸਿੰਘ ਢਿੱਲੋਂ, ਨੰਬਰ ਹੈ ਇਹਨਾਂ ਦਾ 905-226-9119। ਐਨੀ ਟਾਈਮ ਤੁਸੀਂ ਮੇਰੇ ਕੋਲ ਵੀ ਨੰਬਰ ਲੈ ਸਕਦੇ ਹੋ। ਬੜਾ ਵਧੀਆ ਕੰਮ ਕਰਦੇ ਨੇ ਜਿਵੇਂ ਦੱਸ ਚੁੱਕੇ ਨੇ, ਘਬਰਾਉਣ ਦੀ ਕੋਈ ਲੋੜ ਨਹੀਂ, ਵਧੀਆ ਤੁਹਾਨੂੰ ਐਨ ਲੈ ਕੇ ਦੇਣਗੇ ਰੇਟ। ਇੱਕ ਭਰੋਸੇਯੋਗ ਨਾਮ ਅਕਾਲ ਮੌਰਗੇਜ ਤੋਂ, ਜੋ ਕਿ ਇੰਡੀਪੈਂਡੈਂਟ ਓਨਡ ਆਪਰੇਟਰ ਹੈ ਪਿਛਲੇ ਲੰਬੇ ਸਮੇਂ ਤੋਂ। ਨੰਬਰ ਟੂ ਕਾਲ 905-226-9119। ਗਗਨਦੀਪ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਹੈਪੀ ਮਦਰਸ ਡੇ, ਹੈਵ ਏ ਗੁੱਡ ਨਾਈਟ।
5: ਥੈਂਕ ਯੂ ਸੋ ਮਚ ਸਰ ਜੀ, ਹੈਵ ਏ ਗੁੱਡ ਨਾਈਟ।
4: ਥੈਂਕ ਯੂ, ਥੈਂਕ ਯੂ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਪ੍ਰੋਮੋ ਸਪੋਂਸਰ ਕੀਤਾ ਜਾ ਰਿਹਾ ਮੋਗਾ ਡਕਟ ਕਲੀਨਿੰਗ ਵੱਲੋਂ, ਕਿਉਂਕਿ ਹੁਣ ਏਸੀ ਚੱਲਣੇ ਨੇ ਬੜੀ ਜਲਦੀ। ਅਗਰ ਤੁਸੀਂ ਆਪਣੇ ਡਕਟ ਕਲੀਨ ਕਰਾਉਣੇ ਨੇ, ਬੜਾ ਵਧੀਆ ਕੰਮ ਕਰਦੇ ਨੇ ਪਿਛਲੇ ਲੰਬੇ ਸਮੇਂ ਤੋਂ, ਬੜੀ ਵਧੀਆ ਟੀਮ ਹੈ। ਪੰਜਾਬੀ ਰੰਗ ਦਾ ਹਵਾਲਾ ਦੇਣ ਦੇ ਤੁਹਾਨੂੰ ਡਿਸਕਾਊਂਟ ਵੀ ਦੇਣਗੇ। ਕਾਲ ਕਰਨ ਲਈ ਤੁਸੀਂ ਕਾਲ ਕਰੋ ਰਾਜ ਨੂੰ, ਮੋਗਾ ਡਕਟ ਕਲੀਨਿੰਗ 416-910-7246, 416-910-7246 'ਤੇ ਤੁਸੀਂ ਕਾਲ ਕਰ ਸਕਦੇ ਹੋ। ਫਰਮਾਇਸ਼ਾਂ ਵੀ ਤੁਹਾਡੀਆਂ ਮੈਨੂੰ ਆ ਰਹੀਆਂ ਨੇ, ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਵੀ ਫਰਮਾਇਸ਼ ਆਈ ਹੈ ਮਸਜਿਦ ਦੇ ਤੇ, ਕਿਉਂਕਿ ਅੱਜ ਗੀਤ ਆਪਾਂ ਨੂੰ ਇਹ ਲੱਗਣੇ ਥੋੜ੍ਹੀ ਜਿਹੀ ਡਿਲੇ ਵੀ, ਚਲੋ ਐਨੀ ਟਾਈਮ ਆਪਾਂ ਕਸਰ ਕੱਢ ਦਿੰਦੇ ਹਾਂ, ਕੋਈ ਗੱਲ ਨਹੀਂ, ਕੈਰੀ ਹੋ ਜਾਂਦਾ, ਮਸ਼ੀਨਰੀ ਆ। ਸੋ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਸਟੀਫਨ ਫਰਨੀਚਰ 'ਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਮਦਰਸ ਡੇ ਦੇ ਉੱਤੇ ਸੇਲ, ਇਹ ਤੁਹਾਨੂੰ ਦੱਸ ਦਈਏ। ਆਪਾਂ ਸਟੀਫਨ ਫਰਨੀਚਰ 'ਤੇ ਪਹੁੰਚੋ ਇਸ ਵੀਕਐਂਡ 'ਤੇ, ਤੁਹਾਨੂੰ ਜਿਹੜੇ ਸਿੰਗਲ ਮੈਟਰਸ ਆ $159 ਵਾਲਾ ਹੁਣ ਮਿਲੇਗਾ $69 ਦੇ ਵਿੱਚ, $69। ਕੁਈਨ ਸਾਈਜ਼ ਵਾਲਾ ਮੈਟਰਸ $299 ਵਾਲਾ $129 ਦੇ ਵਿੱਚ, ਸਿੰਗਲ ਸਾਈਜ਼ ਬੈੱਡ ਵਿਦ ਮੈਟਰਸ $399 ਵਾਲੀ ਇਹ ਮਿਲੇਗੀ $199 ਦੇ ਵਿੱਚ। ਫੈਬਰਿਕ ਅਸੈਂਟ ਚੇਅਰ ਜਿਹੜੀ $599 ਦੀ ਸੀ ਉਹ ਹੁਣ ਤੁਹਾਨੂੰ ਮਿਲੇਗੀ $249 ਦੇ ਵਿੱਚ। ਰੀਅਲ ਲੈਦਰ ਪਾਵਰ ਰਿਕਲਾਈਨਰ ਵਿਦ ਯੂਐਸਬੀ ਚਾਰਜਰ ਸਾਰਾ ਕੁਛ ਕਹਿੰਦੇ ਹੈਗਾ ਚ 1199 ਦਾ ਸੀ ਕਹਿੰਦੇ ਤੇ ਹੁਣ ਹੈਗਾ 499 ਦਾ ਫਲੋਰ ਮਾਡਲ ਆ ਜਿਹੜੇ ਅਪ ਟੂ 70% ਆਫ ਹੈ 0% ਇੰਟਰਸਟ ਰੇਟ ਆ ਫਾਈਨੈਂਸਿੰਗ ਤੇ ਕਾਲ ਕਰਨੀ ਆ ਤੁਸੀਂ 905-790-0560 ਪਹੁੰਚ ਜਾਓ ਬਸ ਸਟੀਲ ਐਂਡ ਟ੍ਰੋਬਮ ਦੇ ਕਾਰਨਰ ਤੇ ਹਫ਼ਤੇ ਦੇ 7 ਦਿਨ ਸਟੀਫਨ ਫਰਨੀਚਰ ਦੇ ਤੇ ਸੇਲ ਦਾ ਫਾਇਦਾ ਉਠਾਓ ਮਦਰਸ ਡੇ ਸੇਲ ਜੋ ਸ਼ੁਰੂ ਹੋ ਚੁੱਕੀ ਹੈ ਥਰਸਡੇ ਤੋਂ ਨੰਬਰ ਆ 905-790-0560 ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਕੁਝ ਕਮਰਸ਼ੀਅਲਸ ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।

ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਦੋਸਤੋਂ ਪਰੋਂ ਸਪੋਂਸਰ ਕੀਤਾ ਜਾ ਰਿਹਾ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ। ਘਰ ਖਰੀਦਣ ਵਿੱਚ ਨੇ ਰੀਅਲ ਸਟੇਟ ਦੀ ਕੋਈ ਟੈਨਸ਼ਨ ਕਰਨੀ, ਆਪਣੇ ਘਰ ਦੀ ਫਰੀ ਮਾਰਕੀਟ ਅਵੈਲਿਊਏਸ਼ਨ, ਪ੍ਰੋਪਰਟੀ ਤੁਹਾਡੀ ਚਾਹੇ ਰੈਜੀਡੈਂਸ਼ੀਅਲ ਹੈ ਚਾਹੇ ਕਮਰਸ਼ੀਅਲ ਹੈ ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ। ਨੰਬਰ ਟੂ ਕਾਲ ਹਰਜੀਤ ਬਾਜਵਾ 416-970-4333 ਜਾਂ ਹਰਦੀਪ ਸਿਵੀਆ ਨੂੰ 647-970-7376 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਪ੍ਰੋਪਰਟੀ ਤੁਹਾਡੀ ਮਨਪਸੰਦ ਦੀ ਤੁਹਾਨੂੰ ਲੈ ਕੀਤੀ ਜਾਵੇਗੀ ਬੜੇ ਵਧੀਆ ਰੇਟਾਂ 'ਤੇ। ਘਰ ਨੂੰ ਵੇਚਣਾ ਚਾਹੇ ਖਰੀਦਣਾ ਤਾਂ ਫਿਰ ਕਾਲ ਕਰਨੀ ਪਏਗੀ 416-970-4333 ਜਾਂ 647-970-7376 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਕਾਈਡੋਮ ਗਰੁੱਪ ਆਫ ਕੰਪਨੀ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ। 6 ਬ੍ਰਾਂਚਾਂ ਨੇ ਹੁਣ, ਸਪੈਸ਼ਲਾਈਜ਼ਡ ਜਿਹੜੀ ਮੇਨ ਬ੍ਰਾਂਚ ਹੈ 378 ਫੁੱਟ ਦੇ ਉੱਪਰ ਯੂਨਿਟ ਨੰਬਰ 2 ਦੇ ਵਿੱਚ। ਕਸਟਮ ਪੇਂਟਿੰਗ, ਕੁਲੀਜ਼ਨ, ਫਲੀਟ ਪੇਂਟ, ਬੋਡੀ ਵਰਕ ਦਾ ਕੋਈ ਕੰਮ ਆ, ਟੋਇੰਗ ਸਰਵਿਸ ਅਵੇਲੇਬਲ ਹੈ, ਸਾਰੀਆਂ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ। ਸਰਟੀਫਾਈਡ ਕੁਲੀਜ਼ਨ ਰਿਪੇਅਰ ਫੈਸਿਲਿਟੀ ਹੈ ਬ੍ਰਿੰਪਟਨ ਦੇ ਵਿੱਚ, ਪਿਛਲੇ ਲੰਬੇ ਸਮੇਂ ਤੋਂ ਕੰਮ ਬੜਾ ਵਧੀਆ ਕਰਦੇ ਨੇ, ਸਰਟੀਫਾਈਡ ਟੈਕਨੀਸ਼ੀਅਨ ਨੇ। ਪਹੁੰਚ ਸਕਦੇ ਹੋ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ, 308 ਰਦਰਫੋਰਡ ਰੋਡ ਸਾਊਥ, ਯੂਨਿਟ 2, ਬ੍ਰਿੰਪਟਨ ਦੇ ਵਿੱਚ। ਨੰਬਰ ਆ 905-876-9978। ਜੀ ਐਨ ਈ ਮੋਰਗੇ ਤੋਂ ਮੈਂ ਪਟਨਾਗਵੀ ਪਰ ਸਪੋਂਸਰ ਕਰ ਰਹੇ ਨੇ। ਰੈਂਸ਼ਲ ਕਮਰਸ਼ੀਅਲ ਪ੍ਰਾਈਵੇਟ ਫੰਡਸ ਆ, ਸੈਲਫ ਇੰਪਲਾਈਡ ਓ, ਡੈਟ ਕੰਸੋਲੀਡੇਸ਼ਨ ਹੈ, ਇਕੁਇਟੀ ਲਾਈਨ ਆਫ ਕ੍ਰੈਡਿਟ, ਟਰੱਕ ਟੇਲਰ ਦੇ ਲੋਨ ਚਾਹੀਦਾ, ਫਸਟ ਸੈਕਿੰਡ ਮੋਰਗੇ ਤੁਹਾਨੂੰ ਚਾਹੀਦੀ ਆ, ਤਾਂ ਨਾਮ ਹੈ ਜੀ ਐਨ ਈ ਮੋਰਗੇ ਤੋਂ ਮੈਂ ਪਟਨਾਗਰ ਜੀ ਦਾ। ਨੰਬਰ ਹੈ 647-702-2023 'ਤੇ ਤੁਸੀਂ ਕਾਲ ਕਰ ਸਕਦੇ ਹੋ। ਟੈਲੀ ਟਾਈਮ 'ਤੇ ਤੁਸੀਂ ਜਾਣਾ, ਤੁਹਾਨੂੰ ਟੀ ਵੀ ਚਾਹੀਦੇ ਨੇ, ਅਪਲਾਇੰਸਿਸ ਚਾਹੀਦੇ ਨੇ, ਗਰੰਟ ਲੋਸ ਪ੍ਰਾਈਸ ਸੋਨੀ, ਸੈਮਸੰਗ, ਐਲ ਜੀ, ਤੋਸ਼ੀਬਾ, ਸ਼ਾਰਪ, ਇਲੈਕਟ੍ਰੋਲਿਕਸ ਅਤੇ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ। ਆਟਾ ਗੁੰਨ ਵਾਲੀਆਂ ਮਸ਼ੀਨਾਂ ਥੱਲੋ, ਇਲੈਕਟ੍ਰੋਨਿਕ ਦਾ ਬਹੁਤ ਸਾਰਾ ਸਮਾਨ ਆ। ਹੁਣ ਤੁਸੀਂ 2 ਬ੍ਰਾਂਚਾਂ ਤੋਂ ਫਰਨੀਚਰ ਵੀ ਲੈ ਸਕਦੇ ਹੋ, ਬੜਾ ਵਧੀਆ ਟੋਪ ਦਾ ਫਰਨੀਚਰ, ਐਸ਼ਲੇ ਦਾ 65% ਆਫ 'ਤੇ। 2 ਬ੍ਰਾਂਚਾਂ ਤੋਂ ਲਓ ਫਰਨੀਚਰ, 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ। ਜੀ ਟੀ ਦੇ ਵਿੱਚ ਡਿਲੀਵਰੀ ਤੁਹਾਡੀ ਪੰਜਾਬੀ ਰੰਗ ਦਾ ਹਵਾਲਾ ਦੇਣ 'ਤੇ ਬਿਲਕੁਲ ਫਰੀ, ਤੁਹਾਨੂੰ ਗਿਫਟ ਵੀ ਮਿਲੇਗਾ ਜੋ ਤੁਸੀਂ ਜਾਓਗੇ ਕਿਸੇ ਵੀ ਬ੍ਰਾਂਚ 'ਤੇ। ਦੱਸ ਦਿਓ ਕਿ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਸੁਣਿਆ ਸੀ ਵੀਕਐਂਡ 'ਤੇ ਸੈਟਰਡੇ ਨਾਈਟ। ਹੈੱਡ ਆਫਿਸ ਦਾ ਫੋਨ ਨੰਬਰ 905-273-5555, teledime.ca 'ਤੇ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਇੰਡੀਆ ਨੂੰ ਪੈਸੇ ਭੇਜਣੇ ਨੇ, ਚਾਹੇ ਮੰਗਾਉਣ ਦਾ ਨਾਮ ਹੈ ਆਰਮੀ ਟ੍ਰੇਡਰਸ ਦਾ, ਪਿਛਲੇ ਲੰਬੇ ਸਮੇਂ ਤੋਂ ਇੰਡੀਆ ਤੋਂ ਤੁਸੀਂ ਪੈਸੇ ਮੰਗਵਾਓਗੇ ਤਾਂ ਡਰਾਫਟ ਰਾਈ ਥਰੂ ਪੇਮੈਂਟ ਹੋਏਗੀ ਸੇਫਲੀ। ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ, 1900 ਕਲਾਰਕ ਬੁਲੇਵਾਰਡ, ਯੂਨਿਟ 7, ਬ੍ਰਿੰਪਟਨ ਵਿੱਚ, ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ। ਪਿਛਲੇ ਲੰਬੇ ਸਮੇਂ ਤੋਂ ਫਾਸਟ ਐਂਡ ਰਿਲਾਇਬਲ ਸਰਵਿਸਿਜ਼ ਹੈ ਇੰਡੀਆ ਨੂੰ ਪੈਸੇ ਭੇਜਣ ਲਈ, ਮੰਗਵਾਉਣ ਲਈ। ਨੰਬਰ ਟੂ ਕਾਲ 905-671-3070, 905-671-3770 'ਤੇ ਤੁਸੀਂ ਕਾਲ ਕਰ ਸਕਦੇ ਹੋ। 1 ਕੈਨੇਡੀਅਨ ਡਾਲਰ ਦੇ ਤੁਹਾਨੂੰ ਮਿਲਣਗੇ ਕਿਸੇ ਵੀ ਤਰੀਕੇ 'ਤੇ ਤੁਸੀਂ ਨਾਲ ਪੈਸੇ ਭੇਜਣੇ ਨੇ। ਕੈਸ਼ ਨਾਲ ਕੈਸ਼ ਨਾਲ ਭੇਜੋਗੇ ਤਾਂ 69 ਰੁਪੀਜ਼ 70 ਰੁਪਈਏ, ਈ ਟ੍ਰਾਂਸਫਰ ਅਤੇ ਡਰਾਫਟ ਦੇ ਨਾਲ ਮਿਲਣਗੇ ਤੁਹਾਨੂੰ 79 ਰੁਪਈਏ 50 ਪੈਸੇ। 1 ਅਮੈਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ 92 ਰੁਪਈਏ 50 ਪੈਸੇ US ਡਰਾਫਟ ਦੇ ਨਾਲ। ਇਹ ਸੇਵਾਵਾਂ ਲੈਣ ਵਾਸਤੇ ਤੁਸੀਂ ਕਾਲ ਕਰਨੀ ਹੈ ਆਰਮੀ ਟ੍ਰੇਡਰਸ ਦੇ 905-671-3070, ਜਾਂ ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ ਬ੍ਰਿੰਪਟਨ ਦੇ ਵਿੱਚ, 1900 ਕਲਾਰਕ ਬੁਲੇਵਾਰਡ, ਯੂਨਿਟ 7, ਬ੍ਰਿੰਪਟਨ ਦੇ ਵਿੱਚ। ਨੰਬਰ ਹੈ 905-671-3070। ਸਟੀਫਨ ਫਰਨੀਚਰ 'ਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ ਮਦਰਸ ਡੇ 'ਤੇ, ਤੁਸੀਂ ਆਪਣੇ ਡਾਲਰਾਂ ਦੀ ਬੱਚਤ ਕਰੋ, ਆਪਣੀ ਮਨਪਸੰਦ ਦਾ ਫਰਨੀਚਰ ਲਓ। ਕਸਟਮ ਮੇਡ ਫਰਨੀਚਰ ਵੀ ਬਣਾ ਸਕਦੇ ਹੋ, ਟੋਪ ਦਾ ਹਾਈ ਐਂਡ ਦਾ ਸਟੋਰ ਹੈ ਅਤੇ ਹਾਈ ਨਾਲ ਤੁਹਾਨੂੰ ਫਰਨੀਚਰ ਮਿਲੇਗਾ।

ਪਹੁੰਚਣਾ ਹੈ ਤੁਸੀਂ ਸਟੀਲ ਐਂਡ ਟੋਰਨ ਦੇ ਕਾਰਨਰ ਤੇ ਪਿਛਲੇ ਲੰਬੇ ਸਮੇਂ ਤੋਂ ਸਟੀਫਨਸ ਫਰਨੀਚਰ ਨੰਬਰ 905-790-0560 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਪੀਜ਼ਾ ਡਿਪੂ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। 75+ ਲੋਕੇਸ਼ਨਸ ਹੁਣ ਅਲਬਰਟਾ 'ਚ ਵੀ ਨੇ ਬ੍ਰਾਂਚਾਂ। ਅਗਰ ਤੁਹਾਨੂੰ ਫਰੈਂਚਾਈਜ਼ ਚਾਹੀਦੀ ਪੀਜ਼ਾ ਡਿਪੂ ਦੀ, ਫਰੈਂਚਾਈਜ਼ ਰੈਡੀ ਨੇ ਈਸਟ ਵੈਸਟ ਦੇ ਵਿੱਚ। ਨੰਬਰ ਕਾਲ ਕਰਨੀ ਆ ਤੁਸੀਂ ਪੀਜ਼ਾ ਡਿਪੂ ਦੇ ਹੈੱਡ ਆਫਿਸ ਨੂੰ 905-458-9711 ਜਾਂ 647-8-86-9722 'ਤੇ ਵੀ ਤੁਸੀਂ ਕਾਲ ਸਕਦੇ ਹੋ। ਪੀਜ਼ਾ ਡਿਪੂ ਦਾ ਮਨਪਸੰਦ ਪੀਜ਼ਾ ਤੁਸੀਂ ਆਪਣੀ ਚੋਇਸ ਦਾ ਪੀਜ਼ਾ ਆਰਡਰ ਕਰੋ। ਸਿੱਧਾ ਨੰਬਰ ਵੀ ਘੁਮਾ ਸਕਦੇ ਹੋ 310-9711-310-9711 ਜਾਂ ਫਿਰ pizzadepot.ca ਦੇ ਜਾ ਕੇ ਤੁਸੀਂ ਆਰਡਰ ਬੁੱਕ ਕਰਾ ਦਿਓ। ਪਿਕਅਪ ਵੀ ਕਰ ਸਕਦੇ ਹੋ ਅਤੇ ਡਿਲੀਵਰੀ ਵੀ ਕਰਾ ਸਕਦੇ ਹੋ। ਪੀਜ਼ਾ ਡਿਪੂ ਦੀਆਂ ਬ੍ਰਾਂਚਾਂ ਰਾਤ ਦੇ 2 ਵਜੇ ਤੱਕ, ਜਿਹੜੀ ਮੇਨ ਬ੍ਰਾਂਚ ਆ ਬੈਮਰੀ ਐਂਡ ਪੀਟਰਸੋਨ, ਅਤੇ ਇਹ ਬ੍ਰਾਂਚ ਓਪਨ ਹੁੰਦੀ ਸਵੇਰ ਦੇ 3 ਵਜੇ ਤੱਕ। ਗਰਮਾ ਗਰਮ ਹੌਟ ਹੌਟ ਚਿਕਨ ਵਿੰਗਸ ਪੀਜ਼ਾ ਡਿਪੂ ਦੀ ਬ੍ਰਾਂਚ ਕਿਸੇ ਤੋਂ ਵੀ ਤੁਸੀਂ ਲੈ ਸਕਦੇ ਹੋ, ਬੜਾ ਵਧੀਆ। ਸੋ ਨਾਮ ਹੈ ਪੀਜ਼ਾ ਡਿਪੂ, ਪੀਜ਼ਾ ਡਿਪੂ। ਘਰ ਖਰੀਦਣਾ ਵੇਚਣਾ ਰੀਸ ਦੀ ਕੋਈ ਟੈਨਸ਼ਨ ਕਰਨੀ ਆ ਤਾਂ ਨਾਮ ਹੈ ਰੀਮੈਕਸ ਸੈਂਟਰ। ਬ੍ਰੋਕਰੇਜ ਤੋਂ ਹੈਰੀ ਕੱਗ। ਨੰਬਰ ਟੂ ਕਾਲ 6479294424। ਪ੍ਰੋਪਰਟੀ ਤੁਸੀਂ ਕਿਤੇ ਵੀ ਨੌਰਥ ਸਾਈਡ 'ਤੇ ਲੈਣੀ ਹੈ, ਇੱਧਰ ਔਰੰਜਵਿਲ ਸਾਈਡ ਵਗੈਰਾ ਨੌਰਥ ਦੇ ਵਿੱਚ ਬਹੁਤ ਸਾਰੇ ਟਾਊਨ ਨੇ, ਇੱਧਰ ਬਾਏ ਐਂਡ ਸੈਲ ਪ੍ਰੋਪਰਟੀਜ਼ ਇਨ ਨੌਰਥ। ਨੰਬਰ ਟੂ ਕਾਲ ਹੈਰੀ ਕੱਗ 6479294424 'ਤੇ ਤੁਸੀਂ ਕਾਲ ਕਰ ਲਓ। ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ 115 ਫਸਟ ਸਟਰੀਟ ਔਰੰਜਵਿਲ ਦੇ ਵਿੱਚ। ਬ੍ਰੋਕਰ ਆਫ ਰੈਕਰਡ ਹੈਰੀ ਕੱਗ, ਰੀਮੈਕਸ ਸੈਂਟਰ ਬ੍ਰੋਕਰੇਜ ਤੋਂ। ਨੰਬਰ 647-929-4424। ਵਧੀਆ ਤੁਸੀਂ ਗੱਡੀਆਂ ਲੈਣਾ, ਇਹਨਾਂ ਦਾ ਨਾਮ ਹੈ ਨੰਬਰ ਨੈਟੋ ਸੇਲਸ 9054500009690 ਕੁਈਨ ਸਟਰੀਟ ਵੇ ਮਗਲੋਗਨ ਦੇ ਬਿਲਕੁਲ ਨੇੜੇ ਆ। ਸੋ ਆਲਵੇਜ਼ ਰਿਮੈਂਬਰ ਨੰਬਰ ਨਹੀਂ ਨਾਡੋ ਸੇਲਸ 905-450-0009। ਪਹਿਲਾਂ ਆਪਣੀ ਡੀਲ ਬਾਅਦ ਬਾਅਦ 'ਚ ਪੰਜਾਬੀ ਰੰਗ ਦਾ ਹਵਾਲਾ ਦੇ ਦਿਓ ਤਾਂ ਕਿ ਤੁਹਾਨੂੰ ਅਡੀਸ਼ਨਲ ਡਿਸਕਾਊਂਟ ਮਿਲ ਜਾਏ। ਗੱਡੀਆਂ ਕਿੰਨੀਆਂ ਕੁ ਨੇ ਜਨਰਲੀ, ਕਿਉਂਕਿ ਇਹਨਾਂ ਦੀਆਂ ਗੱਡੀਆਂ ਵੱਖੋ ਵੱਖਰੇ ਪਰੌਂਚ ਭੇਜੀਆਂ ਦੀਆਂ, ਕਸਟਮਰ ਖੁਦ ਆ ਕੇ ਲੈ ਕੇ ਜਾਂਦੇ ਆ। ਸੋ ਨਾਮ ਹੈ ਨੰਬਰ ਨਾਡੋ ਸੇਲਸ 905-450-0009 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਦੋਸਤੋ, ਸਾਡਾ ਪ੍ਰੋਗਰਾਮ ਆਲਮੋਸਟ ਸਮਾਪਤੀ ਵੱਲ ਆ। ਅੱਜ ਥੋੜ੍ਹਾ ਟਾਈਮ ਜਲਦੀ ਹੋ ਗਿਆ ਕਿਉਂਕਿ ਪ੍ਰੋਗਰਾਮ ਥੋੜ੍ਹਾ ਡਿਲੇ ਹੋ ਗਿਆ, ਅਤੇ ਕੋਈ ਗੱਲ ਨਹੀਂ, ਅਗਲੇ ਵੀਕ ਆਪਾਂ ਕਰਦੇ ਹਾਂ ਕਸਰ, ਜਿਹੜੀਆਂ ਫਰਮਾਇਸ਼ਾਂ ਹੋਰ ਆ। ਸੋ ਹੁਣ ਜ਼ਰੂਰ ਤੁਹਾਨੂੰ ਗੀਤ ਸੁਣਾਉਣਾ ਜੋ ਕਿ ਰਿਕੁਐਸਟ ਆਈ ਹੋਈ ਆ ਬਾਈ ਜਸਵੀਰ ਹੋਣਾਂ ਦੀ, ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ, ਸੋ ਜ਼ਰੂਰ ਮਾਂ ਬਾਪ ਦਾ ਸਤਿਕਾਰ ਆਪਾਂ ਨੂੰ ਕਰਨਾ ਚਾਹੀਦਾ। ਸੋ ਸਾਰਿਆਂ ਨੂੰ ਤੁਹਾਨੂੰ ਹੈਪੀ ਮਦਰਸ ਡੇ। ਜਿਹੜੀਆਂ ਮਾਵਾਂ ਪਰਿਵਾਰਾਂ ਨੂੰ ਸਦੀਵੀ ਛੋੜਾ ਦੇ ਚੁੱਕੀਆਂ ਨੇ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ 416-662-1313-4162-1313-131 ਕਾਲ ਕਰ ਸਕਦੇ ਹੋ। ਪਾਰਟੀਆਂ ਕਰਨ ਵਾਸਤੇ ਨਾਮ ਯਾਦ ਰੱਖੋ ਵਿਰਦੀ ਕਨਵੈਨਸ਼ਨ ਸੈਂਟਰ ਦਾ, ਜੋ ਕਿ ਮਾਲਟਨ ਦੇ ਵਿੱਚ ਆ। ਨੰਬਰ ਹੈ ਚਾਰਲੀ ਸਿੰਘ ਦਾ 416-720-2927 4167202927 'ਤੇ ਕਾਲ ਕੀਤੀ ਜਾ ਸਕਦੀ ਹੈ। ਸੋ ਹੈਵ ਏ ਨਾਈਸ ਵੀਕਐਂਡ, ਗੁੱਡ ਨਾਈਟ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਆਰਡੀ ਟੇਟਰਸ ਦਾ ਪੈਸੇ ਭੇਜਣ ਲਈ ਇੰਡੀਆ ਨੂੰ ਮੰਗਵਾਉਣ ਲਈ ਨਾਮ ਨੋਟ ਕਰ ਲਓ, ਨੰਬਰ 905-671-3370 9056713770। ਗਰੋਸਰੀ ਫਿਰ ਕਰਨੀ ਇਸ ਵੀਕਐਂਡ 'ਤੇ ਤਾਂ ਨਾਮ ਹੈ ਏਸ਼ੀਅਨ ਫੂਡ ਸੈਂਟਰ ਦੀਆਂ, 9 ਬ੍ਰਾਂਚਾਂ ਨੇ ਤੁਹਾਡੇ ਨੇੜੇ ਤੇੜੇ, ਜਿਹੜੀ ਮਰਜ਼ੀ ਬ੍ਰਾਂਚ 'ਤੇ ਚਲੇ ਜਾਓ। ਹੈੱਡ ਆਫ ਸਫਰ ਨੰਬਰ 416-740-3262। ਸੋ ਇਹ ਸਾਡਾ ਅੱਜ ਦਾ ਪ੍ਰੋਗਰਾਮ, ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਗੁੱਡ ਨਾਈਟ, ਹੈਪੀ ਮਦਰਸ ਡੇ ਐਵਰੀਬਾਡੀ। ਸੋ ਇੱਥੇ ਦਿਓ ਇਜਾਜ਼ਤ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।

I'm not fun.

Thank you.

ಕವಚಂ ದೇವತಾ ಮಾಸಂ ವಜ್ರ ಪರಿಜನ ಸೌಧ್ಯಕಂ.

ఇతి తమ చందివ్యం సౌరేర్య నిర్మిత

ਪੇਟ ਚ ਰੱਖਣ ਤੋਂ ਬਾਅਦ ਮਾਪਾ ਦੀ ਡਿਊਟੀ ਜਦੋਂ ਸ਼ੁਰੂ ਹੁੰਦੀ ਹੈ, ਪਹਿਲੀ ਡਿਊਟੀ ਕੀ ਜਦੋਂ ਬੱਚਾ ਬੋਲਣਾ ਸ਼ੁਰੂ ਹੋਵੇ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸੰਬੰਧੀ, ਨੂਰ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੁੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ,

कलयुग का धर्म कहो तुम पाई।

हर जपियो तरे तरा की हर जी

ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ।

तुम वड पुरख वड अगमया गोचर।

ਵਾਹਿਗੁਰੂ ਜੀ ਕੀ ਫਤਿਹ। ਧੰਨਾ ਸ੍ਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੁਟ ਹੈ ਹਮ ਛੁਟ ਕਾਕੀ। ਹਰ ਹਰ ਜਪ ਬੇੜੀ ਹਰ ਤੁਲਹਾ,

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸਵੇਰ ਔਰ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਕਰਾਂਗੇ। ਸੋ ਹੁਣ ਤੋਂ ਲੈ ਕੇ ਸਟੂਡੀਓ ਦੇ ਘੜੀਆਂ ਦੇ ਮੁਤਾਬਕ 6:13 ਹੋ ਚੁੱਕੇ। ਬਹੁਤ ਹੀ ਖੂਬਸੂਰਤ ਸਵੇਰ ਔਰ ਖੂਬਸੂਰਤ ਸੂਰਜ ਦੀਆਂ ਕਿਰਨਾਂ ਦੇ ਨਾਲ ਚੜ੍ਹਦੀ ਕਲਾ ਨਾਲ ਇੱਕ ਵਾਰ ਫਿਰ ਖੂਬਸੂਰਤ ਰੇਡੀਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋ ਥੋੜ੍ਹੀ ਦੇਰ ਤੱਕ ਰਮੇਸ਼ ਹੁਸ਼ਿਆਰਪੁਰੀ ਜੀ ਆ ਜਾਣਗੇ। ਸੋ ਪੰਜਾਬ ਦਾ ਭਾਰਤ ਦਾ ਸਾਰਾ ਹਾਲ ਤੁਹਾਡੇ ਨਾਲ ਫਿਰ ਬਿਆਨ ਕਰਨਗੇ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਆ। ਸੋ ਨਾਲ ਦੀ ਨਾਲ ਸਮਾਂ ਆਪਣੇ ਕੋਲ ਹੁਣ 15 ਮਿੰਟ ਰਹਿ ਗਿਆ। ਸੋ 15 ਕੁ ਮਿੰਟਾਂ ਤੱਕ ਸ਼ਮੇਸ਼ ਜੀ ਆ ਜਾਣੇ, ਤਦ ਤੱਕ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸੋ 905-673-3337 ਸਟੂਡੀਓ ਦਾ ਇੱਕ ਨੰਬਰ ਆ। ਸੋ ਗੱਲਾਂ ਬਾਤਾਂ ਕਰਾਂਗੇ ਨਾਲ ਦੀ ਨਾਲ। ਆਪਾਂ ਅੱਜ ਖਬਰਾਂ ਥੋੜ੍ਹੀਆਂ ਜੀਆਂ ਕਰਾਰੀਆਂ ਆ ਜੇ ਆਪਾਂ ਕਹੀਏ, ਕਰਾਰੀਆਂ ਕਹਿ ਸਕਦੇ ਹਾਂ ਆਪਾਂ। ਸੋ 905-673-3337 ਔਰ ਥੋੜ੍ਹੀਆਂ ਗੱਲਾਂ ਵੀ ਬਹੁਤ ਕਰਾਰੀਆਂ ਹੁੰਦੀਆਂ। ਮੈਂ ਕੱਲ੍ਹ ਪੂਰਾ ਦਿਨ ਹੀ ਕਈ ਵਾਰੀ ਹੁੰਦਾ ਕਿ ਨਾ ਸ਼ੁਰੂਆਤ ਤੁਹਾਡੀ ਗਰਮਾ ਗਰਮੀ ਨਾਲ ਹੋ ਜਾਵੇ ਅਤੇ ਫਿਰ ਦਿਨ ਵੀ ਤੁਹਾਡਾ ਗਰਮਾ ਗਰਮੀ ਲੰਘਦਾ ਆ। ਸੋ ਕੱਲ੍ਹ ਮੈਂ ਪਹਿਲੀ ਵਾਰ ਜਦੋਂ ਮੋਰਨਿੰਗ ਦੇ ਸੈਸ਼ਨ ਦੇ ਵਿੱਚ ਆਉਣ ਲੱਗਿਆ ਨਾ, ਅਤੇ ਕਿਉਂਕਿ ਮੈਂ ਜਦੋਂ ਸ਼ਾਮ ਨੂੰ ਪ੍ਰੋਗਰਾਮ ਕਰਦਾ ਤਾਂ ਬਹੁਤ ਸਹਿਜ ਮੱਠਾ ਅਤੇ ਪਿਆਰ ਨਾਲ ਗੱਲਾਂ ਕਰਨੀਆਂ ਅਤੇ ਸ਼ੇਰੋ ਸ਼ਾਇਰੀ ਅਤੇ ਹੈ ਨਾ ਉਹ ਅੰਦਾਜ਼ ਇੱਕ ਹੁੰਦਾ। ਅਤੇ ਸਵੇਰੇ ਭਾਈ ਤੁਸੀਂ ਪ੍ਰੋਗਰਾਮ ਨੂੰ ਇੱਕ ਅਲੱਗ ਲੈਵਲ 'ਤੇ ਗਰਮ ਕਰਕੇ ਰੱਖਦੇ ਹੋ, ਰਾਜਨੀਤਿਕ ਗੱਲਾਂ ਅਤੇ ਉਹ ਜਿਹੜਾ ਪ੍ਰਵਾਹ ਹੁੰਦਾ। ਸੋ ਮੈਂ ਵੈਸੇ ਰਾਜਨੀਤਿਕ ਵਾਲੇ ਪਾਸੇ ਤੋਂ ਬਹੁਤ ਜ਼ਿਆਦਾ ਦੂਰ ਹਾਂ। ਸੋ ਮੈਂ ਨਾ ਇੱਧਰ ਨਾ ਉੱਧਰ, ਆਪਾਂ ਸਿਰਫ ਕਹਿੰਦੇ ਕਿ ਇਨਸਾਨੀਅਤ ਨੂੰ ਪਿਆਰ ਮੁਹੱਬਤ ਕਰਨ ਵਾਲੇ ਹਾਂ। ਸੋ ਮੈਨੂੰ ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਪੈਂਦਾ। ਪਰ ਆਪਾਂ ਪ੍ਰੋਗਰਾਮ ਦੀ ਹਮੇਸ਼ਾ ਜਿਹੜੀ ਨਾ ਕਹਿੰਦੇ ਹੁੰਦੇ ਕਿ ਇੱਕ ਪ੍ਰਤਿਸ਼ਠਾ ਨਿਯਮ ਔਰ ਜਿਹੜੀ ਪਿਆਰ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਸਰਵਣ ਕਰਨਾ ਆ। ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਔਰ ਨਾ ਬੜਾ ਕੋਈ ਵੀ, ਮੈਨੂੰ ਲੱਗਦਾ ਕਿ ਕੋਈ ਵੀ ਗੱਲਬਾਤ ਆ ਨਾ ਜੇ ਪਿਆਰ ਮੁਹੱਬਤ ਦੇ ਨਾਲ ਜਿਸ ਚੀਜ਼ ਨੂੰ ਡਿਸਕਸ ਕੀਤਾ ਜਾਵੇ ਗੱਲਾਂ ਨਾਲ, ਕਹਿੰਦੇ ਵੱਡੀਆਂ ਵੱਡੀਆਂ ਜੰਗਾਂ ਰੁਕ ਜਾਂਦੀਆਂ। ਸੋ ਗੱਲਾਂ ਨਾਲ ਜੇ ਮਸਲੇ ਹੱਲ ਹੋ ਜਾਣ, ਗੱਲਾਂ ਹੀ ਜ਼ਰੂਰੀ ਆ, ਗੱਲਾਂ ਹੀ ਨਹੀਂ ਹੁੰਦੀਆਂ ਅੱਜ ਕੱਲ੍ਹ, ਬਾਕੀ ਸਭ ਕੁਝ ਹੋ ਜਾਂਦਾ। ਸੋ ਅੱਜ ਕੱਲ੍ਹ ਇਨਸਾਨ ਵੀ ਇੱਦਾਂ ਹੀ ਹੈ ਨਾ, ਬੋਲਦਾ ਨਹੀਂ ਆ, ਘਰਾਂ 'ਚ ਪਰਿਵਾਰਾਂ 'ਚ ਜਿੱਥੇ ਮਰਜ਼ੀ ਵੇਖ ਲਓ ਬਸ ਗੱਲਾਂ ਘੱਟ ਹੁੰਦੀਆਂ, ਜਾਂ ਤਾਂ ਫੋਨਾਂ 'ਤੇ ਲੱਗਿਆ ਜਾਂ ਆਪਣੇ ਆਪ 'ਚ ਬਿਜ਼ੀ ਆ। ਹੁਣ ਬਸ ਚਾਹ ਦੀਆਂ ਪਿਆਲੀਆਂ ਫੜ ਲਓ ਔਰ ਚਾਹ ਤੋਂ ਚੇਤਾ ਆਇਆ ਕਿ ਚਾਹ ਬਈ ਸਵੇਰ ਦੀ ਚਾਹ ਤਾਂ ਪਰਸੋਂ ਗੱਲਬਾਤ ਕਰ ਰਹੇ ਸੀਗੇ, ਕਹਿੰਦੇ ਕਿ ਜਿਹੜੀ ਸਵੇਰ ਦੀ ਚਾਹ ਹੁੰਦੀ ਆ ਉਹ ਬਸ ਦਿਨ ਬਣਾ ਦਿੰਦੀ ਆ, ਅਤੇ ਕਈ ਕਹਿੰਦੇ ਕਿ ਨਹੀਂ ਸਵੇਰੇ ਨਹੀਂ ਚਾਹ ਪੀਣੀ ਚਾਹੀਦੀ। ਅਤੇ ਪਰ ਮੈਂ ਕਹਿੰਦਾ ਕਿ ਯਾਰ ਚਾਹ 'ਤੇ ਕੋਈ ਕਿੰਤੂ ਪਰੰਤੂ ਨਹੀਂ ਆ, ਚਾਹ ਤਾਂ ਸਾਡਾ ਜਨਮ ਸਿੱਧ ਅਧਿਕਾਰ ਆ। ਸੋ ਚਾਹ ਸਿਰਫ ਚਾਹ ਥੋੜ੍ਹੀ ਆ, ਗੁੱਸੇ ਸ਼ਿਕਵੇ ਦੂਰ ਕਰਨ ਦਾ ਤਰੀਕਾ ਏ, ਚਾਹ ਸਿਰਫ ਚਾਹ ਥੋੜ੍ਹੀ ਆ, ਗੁੱਸੇ ਸ਼ਿਕਵੇ ਦੂਰ ਕਰਨ ਦਾ ਤਰੀਕਾ ਹੈ, ਅਤੇ ਇਹਨੂੰ ਪੀਣ ਦਾ ਵੀ ਇੱਕ ਸਲੀਕਾ ਹੈ, ਚੀਕ ਲਾ ਕੇ ਨਹੀਂ ਪੀਦੀ, ਸਿਪ ਸਿਪ ਪੀਦੀ ਆ। ਸੋ ਹਰ ਸਿਪ ਦੇ ਨਾਲ ਕਹਿੰਦੇ ਦਿਲਾਂ ਦੇ ਭੇਤ ਖੁੱਲ੍ਹਦੇ ਨੇ, ਸੋ ਇਹਨੂੰ ਪੀਂਦੇ ਗੱਲਾਂ ਕਰਦੇ ਲੋਕ ਫਿਕਰਾਂ ਨੂੰ ਭੁੱਲਦੇ ਨੇ, ਤਕਰਾਰ ਤੋਂ ਲੈ ਕੇ ਪਿਆਰ ਦੀਆਂ ਗੱਲਾਂ, ਫਿਰ ਜਿੱਤ ਤੋਂ ਲੈ ਕੇ ਹਾਰ ਦੀਆਂ ਗੱਲਾਂ, ਜਿਹਨੂੰ ਲੱਤ ਲੱਗ ਜਾਵੇ ਇਹਦੇ ਬਿਨਾਂ ਫਿਰ ਆਉਂਦਾ ਸਾਹ ਥੋੜ੍ਹੀ ਆ। ਜੋ ਦੱਸਦੇ ਆ ਕਿ ਲੋਕ ਕਹਿੰਦੇ ਕਿ ਇਹਦੇ ਨੁਕਸਾਨ ਬੜੇ ਨੇ, ਇਹਦਾ ਕੋਈ ਗਵਾਹ ਥੋੜ੍ਹੀ ਆ, ਅਤੇ ਚਾਹ ਸਿਰਫ ਚਾਹ ਥੋੜ੍ਹੀ ਆ। ਸੋ ਚਾਹ ਫਿਰ ਚਾਹ ਥੋੜ੍ਹੀ ਆ। ਸੋ ਚਾਹ 'ਤੇ ਤਾਂ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਕਰ ਸਕਦੇ ਹਾਂ। ਸੋ 905-673-3337 'ਤੇ ਗੱਲਾਂ ਬਾਤਾਂ ਹੋਣੀਆਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਰਹੋ।
1: ਗੁੱਡ ਮਾਰਨਿੰਗ
0: ਜੀ। ਜੀ ਗੁੱਡ ਮਾਰਨਿੰਗ ਸਰ, ਕੀ ਹਾਲ ਚਾਲ? ਮੈਂ ਨੰਬਰ ਦੇਖਿਆ, ਮੈਂ ਕਿਹਾ ਨੰਬਰ ਤਾਂ ਸਾਡੇ ਸ਼ਾਮ ਵਾਲਾ ਆ, ਪਰ ਇਹ ਸਵੇਰੇ ਕਿਵੇਂ ਆ ਗਿਆ? ਮੈਂ ਕਿਹਾ ਸ਼ਾਇਦ ਮੈਂ ਹੀ ਨੀਂਦ ਚ ਤੁਰਿਆ ਫਿਰਦਾ। ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸਵੇਰੇ ਸਵੇਰੇ ਕਿਵੇਂ ਉੱਠ ਪਏ? ਰਾਤ ਨੂੰ 10 ਵਾਲੇ ਕਿਵੇਂ ਅੱਜ ਸ਼ਿਕਾਰੀ ਸਵੇਰੇ ਉੱਠੇ ਫਿਰਦੇ ਆ?
1: ਭਾਈ ਅਸੀਂ ਤਾਂ ਸੁੱਤੇ ਹੀ ਨਹੀਂ।
0: ਸੁੱਤੇ ਨਹੀਂ
1: ਭਾਈ, ਮੈਂ ਤਾਂ ਕੰਮ ਤੋਂ ਘਰੇ ਜਾ ਰਿਹਾ।
0: ਅੱਛਾ, ਕੰਮ ਤੋਂ ਤੁਸੀਂ? ਅੱਛਾ, ਨਾਈਟ ਸ਼ਿਫਟ ਹੁੰਦੀ ਤੁਹਾਡੀ?
1: ਜੀ ਭਾਈ ਜੀ, ਨਹੀਂ ਤਾਂ ਤੁਹਾਨੂੰ 9-10 ਹੁੰਦੀ ਜ਼ਰੂਰ।
0: ਕਿਆ ਬਾਤ ਆ, ਕਿਆ ਬਾਤ ਆ, ਬਿਲਕੁਲ ਬਿਲਕੁਲ, ਤੁਸੀਂ ਫਿਰ ਕਰੋ ਇੰਜੋਏ, ਤੇ ਹੁਣ ਜਾ ਕੇ ਤੁਸੀਂ ਰੈਸਟ ਕਰਨੀ ਹੋਣੀ ਆ, ਤੇ ਸਾਡੀ ਤਾਂ ਸ਼ੁਰੂਆਤ ਹੋ ਗਈ ਫੇਰ ਜੀ, ਸਾਡੀ ਤਾਂ ਫਿਰ ਡਿਊਟੀਆਂ ਲੱਗੀਆਂ
1: ਨੇ, ਸ਼ੁਰੂ ਹੋਇਆ ਸਾਡੀ ਰਾਤ ਸ਼ੁਰੂ ਹੋਈ ਹੈ।
0: ਹਾਂ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸੁਣੋ ਇੰਜੋਏ ਕਰੋ। ਸੋ ਤੁਸੀਂ ਮੈਂ ਤੁਸੀਂ ਜਦੋਂ ਦਿਨ ਵਾਲਾ ਪ੍ਰੋਗਰਾਮ ਸੁਣੋਗੇ ਨਾ ਤੁਸੀਂ ਕਹਿਣਾ ਯਾਰ ਇਹ ਤਾਂ ਅੰਦਾਜ਼ ਹੀ ਬੜਾ ਡਿਫਰੈਂਟ ਆ। ਸੋ ਮੈਂ ਵੀ ਕੱਲ੍ਹ ਜਦੋਂ ਆ ਕੇ ਇੱਥੇ ਗਰਮਾ ਗਰਮੀ ਖਬਰਾਂ ਦੀ, ਨਿਊਜ਼ਾਂ ਦੀ ਅਤੇ ਰਾਜਨੀਤਿਕ ਗੱਲਾਂ ਦਾ ਤੜਕਾ ਫੜਕਾ ਸੁਣਿਆ, ਮੈਂ ਕਿਹਾ ਓਹੋ ਪ੍ਰਭ ਸੰਧੂ ਸਾਹਿਬ ਇਹ ਤਾਂ ਸੇਕ ਲੱਗ ਗਿਆ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ। ਸੋ 905-673-3337। ਸੋ ਗੱਲਾਂ ਬਾਤਾਂ ਫਿਰ ਇੱਦਾਂ ਕਰਾਂਗੇ। ਦੇਖੋ ਸਾਡੇ ਜਿਹੜੇ ਆਸ਼ਕ ਆ ਨਾ ਸ਼ਾਮ ਨੂੰ 9-10 ਵਾਲੇ, ਸੋ ਅਸੀਂ ਤਾਂ ਸਹਿਜ ਮੱਠੇ ਵਾਲੇ ਬੰਦੇ ਹਾਂ ਭਾਈ, ਅਸੀਂ ਤਾਂ ਪਿਆਰ ਮੁਹੱਬਤ ਗੱਲਾਂ ਬਾਤਾਂ ਸਲੀਕਾ ਅਤੇ ਇਹ ਚੀਜ਼ਾਂ ਸਾਡੇ ਕੋਲ ਆ। ਅਤੇ ਸਵੇਰੇ ਸਵੇਰੇ ਤੁਸੀਂ ਐਨਰਜੀ ਨੂੰ ਕਿਸੇ ਹੋਰ ਹੀ ਲੈਵਲ 'ਤੇ ਲਈ ਫਿਰਦੇ ਹੋ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਬਸ ਸਮਾਂ ਆਲਮੋਸਟ ਰਹਿ ਗਿਆ, ਬਸ ਕੁਛ ਕੁ ਮਿੰਟ ਅਤੇ ਸਾਡੇ ਨਾਲ ਹੁਸ਼ਿਆਰਪੁਰੀ ਜੀ ਆ ਜਾਂਦੇ ਆ। ਤਦ ਤੱਕ ਇੱਕ ਹੋਰ ਖੂਬਸੂਰਤ ਆਪਾਂ ਸਾਂਝ ਪਾ ਲਈਏ ਇੱਕ ਪਿਆਰੇ ਜਿਹੇ ਸੌਂਗ ਦੀ, ਅਤੇ ਕਿਉਂਕਿ ਸ਼ੁਰੂਆਤ ਆ, ਸ਼ੁਰੂਆਤ ਦੇ ਵਿੱਚ ਜੇ ਮੈਨੂੰ ਲੱਗਦਾ ਕਿ ਜੇ ਆਪਾਂ ਪਰਮਾਤਮਾ ਨੂੰ ਕੁਦਰਤ ਨੂੰ ਜੇ ਯਾਦ ਕਰ ਲਈਏ ਤਾਂ ਫਿਰ ਸਾਰਾ ਦਿਨ ਹੀ ਆਪਣਾ ਵਧੀਆ ਰਹਿੰਦਾ, ਅਤੇ ਜਾਂ ਫਿਰ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰ ਲਈਏ। ਸੋ ਜ਼ਿੰਦਗੀ ਦੀ ਗੱਲਬਾਤ ਕਰਦੇ ਹਾਂ, ਆ ਜਾਓ ਕਾਲ ਲੈ ਲਈਏ ਪਹਿਲਾਂ ਇੱਕ, ਪਹਿਲਾਂ 905-673-3337 905-673-3337 ਦੀਆਂ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਲਹਿਰਾਂ ਦੇ ਨਾਲ, ਤੁਸੀਂ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 760-3। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਜੀ? ਸਿੱਧੂ ਸਾਹਿਬ ਕੀ ਹਾਲ ਚਾਲ?
2: ਚੱਕਲੇ
0: ਬਾਤ
2: ਜੀ,
0: ਥੈਂਕ ਯੂ ਸੋ ਮਚ ਜੀ। ਬਸ ਸੁਣੋ, ਇਹ ਤੋਂ ਬਾਅਦ ਤਾਂ ਪ੍ਰੋਗਰਾਮ ਤੁਹਾਡਾ ਹੀ ਆ, ਮੇਰੇ ਹੱਥੋਂ ਤਾਂ ਨਿਕਲ ਜਾਣਾ, ਫਿਰ ਤਾਂ ਤੁਹਾਡੇ ਹੱਥ ਹੀ ਰਹਿਣਾ। ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੇਰਾ ਤਾਂ ਬਸ ਆਹੀ 5-7 ਮਿੰਟ ਆ, ਉਦੋਂ ਬਾਅਦ ਤਾਂ ਪ੍ਰੋਗਰਾਮ ਤੁਹਾਡਾ ਹੀ ਆ। ਸੋ ਬੜੀ ਖੂਬਸੂਰਤ ਗੱਲਬਾਤ ਆ, ਕਹਿੰਦੇ ਕਿ ਮੈਨੂੰ ਰੂਹ ਦਾ ਹਾਣੀ ਦੱਸ ਕੇ ਜ਼ਹਿਰ ਦੇ ਗਿਆ ਪਾਣੀ ਦੱਸ ਕੇ, ਮੈਨੂੰ ਰੂਹ ਦਾ ਹਾਣੀ ਦੱਸ ਕੇ ਜ਼ਹਿਰ ਦੇ ਗਿਆ ਪਾਣੀ ਦੱਸ ਕੇ, ਮੈਨੂੰ ਆਪਣਾ ਆਪ ਭੁਲਾਤਾ ਉਹਨੇ ਇੱਕ ਕਹਾਣੀ ਦੱਸ ਕੇ, ਅਤੇ ਕੱਖਾਂ ਵਾਂਗੂ ਰੋਲ ਦਿੱਤਾ ਏ ਦਿਲ ਦੀ ਮੈਨੂੰ ਰਾਣੀ ਦੱਸ ਕੇ। ਸੋ ਭਾਈ ਬਸ ਸਮਾਂ ਹੋ ਚੁੱਕਿਆ, ਸੋ ਇਹ ਤੋਂ ਬਾਅਦ ਹੁਣ ਲਗਾਮ ਤੁਹਾਡੇ ਹੱਥ ਰਹਿਣੀ ਆ। ਸੋ 905-673-3337 ਆਪਾਂ ਰਾਬਤਾ ਕਰੀਏ ਫਿਰ ਰਮੇਸ਼ ਜੀ ਹੁਣ ਜੇ ਜੁੜ ਜਾਣ, ਅਤੇ ਫਿਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ, ਅਤੇ ਤਦ ਤੱਕ ਤੇਰੇ ਰੰਗ ਨਿਆਰੇ।

ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਅੱਜ ਹੈਪੀ ਮਦਰਸ ਡੇ। ਔਰ ਮੈਨੂੰ ਲੱਗਦਾ ਕਿ ਜ਼ਿਆਦਾ ਮਦਰ ਡੇਜ਼ ਬਾਹਰ ਪ੍ਰਦੇਸ਼ਾਂ ਦੇ ਵਿੱਚ ਅੱਜ ਹੀ ਮਨਾਇਆ ਜਾ ਰਿਹਾ। ਸੋ ਤੁਹਾਡੀਆਂ ਮਾਵਾਂ ਨੂੰ, ਸਾਰੀਆਂ ਮਾਵਾਂ ਨੂੰ, ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਅੱਜ ਬਹੁਤ ਹੀ ਖੂਬਸੂਰਤ ਦਿਵਸ, ਹੈਪੀ ਮਦਰਸ ਡੇ। ਸੋ ਤੁਸੀਂ ਵੀ ਬਈ ਆਪਣੀਆਂ ਆਪਣੀਆਂ ਮਾਵਾਂ ਨੂੰ ਅੱਜ ਬਾਹਰ ਲੈ ਕੇ ਜਾਓ, ਘੁਮਾਓ ਫਿਰਾਓ, ਗੱਲਾਂ ਕਰੋ, ਪਿਆਰ ਕਰੋ, ਬੈਠੋ। ਸਭ ਤੋਂ ਵਧੀਆ ਤੋਹਫਾ ਜੇ ਤੁਸੀਂ ਆਪਣੀ ਮਾਂ ਨੂੰ ਦੇ ਸਕਦੇ ਹੋ ਨਾ, ਤਾਂ ਉਹ ਆ ਸਮਾਂ। ਸਮਾਂ ਦਿਓ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਂ ਬਾਪ ਨੂੰ, ਉਹਦੇ ਕੋਲ ਬੈਠੋ, ਗੱਲਾਂ ਬਾਤਾਂ ਕਰੋ। ਇਸ ਤੋਂ ਵੱਡਾ ਕੋਈ ਹੋਰ ਵਧੀਆ ਤੋਹਫਾ ਨਹੀਂ ਆ। ਸੋ ਹੈਪੀ ਮਦਰਸ ਡੇ ਟੂ ਐਵਰੀ ਮਦਰ।

ਸੋ ਬੜਾ ਹੀ ਖੂਬ ਕਿਸੇ ਨੇ ਕਿਹਾ ਕਿ ਧੁੱਪਾਂ ਦਾ ਡਰ ਨਹੀਂ ਮੈਨੂੰ, ਧੁੱਪਾਂ ਦਾ ਡਰ ਨਹੀਂ ਮੈਨੂੰ, ਛਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ।

0: ਕਿਆ ਬਾਤ ਹੈ ਜੀ। ਸੋ ਜ਼ਰੂਰ ਤੁਸੀਂ ਆਪਣੀਆਂ ਆਪਣੀਆਂ ਮਾਵਾਂ ਨੂੰ ਅੱਜ ਬਈ ਸਪੈਸ਼ਲ ਫੀਲ ਕਰਵਾਓ। ਇੱਕ ਤਾਂ ਵੀਕਐਂਡ ਆ, ਉੱਤੋਂ ਸੰਡੇ ਆ, ਛੁੱਟੀ ਵੀ ਤੁਹਾਨੂੰ ਹੋਣੀ ਆ, ਠੀਕ ਆ। ਤੁਸੀਂ ਕੰਮਾਂ ਕਾਰਾਂ ਤੋਂ ਜਾ ਰਹੇ ਹੋ ਔਰ ਕੰਮਾਂ ਕਾਰਾਂ ਤੋਂ ਜਾਂ ਆ ਰਹੇ ਹੋ, ਕੰਮ ਕਾਰ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਆ। ਪਰ ਕੋਸ਼ਿਸ਼ ਕਰੋ ਕਿ ਅੱਜ ਦੇ ਦਿਨ ਤੁਸੀਂ ਮਾਂ ਦੇ ਨਾਮ ਲਾ ਦਿਓ। ਜੇ ਤੁਹਾਡੀਆਂ ਮਾਵਾਂ ਪਿੱਛੇ ਪ੍ਰਦੇਸ਼ ਇੰਡੀਆ ਦੇ ਵਿੱਚ ਆ, ਤਾਂ ਜ਼ਰੂਰ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਕਰੋ। ਕੋਈ ਘੜੀ ਪਲ ਮਿੰਟ ਘੰਟੇ ਦੁੱਖ ਸੁੱਖ ਪੁੱਛੋ, ਪੁੱਛੋ ਕਿ ਕੀ ਤਕਲੀਫ ਆ, ਤੁਸੀਂ ਖੁਸ਼ ਹੋ। ਕਿਉਂਕਿ ਆਪਾਂ ਕਈ ਵਾਰ ਤੋਹਫ਼ੇ ਵੀ ਦੇ ਦਿੰਦੇ ਹਾਂ, ਅਸੀਂ ਸ਼ੋਅ ਆਫ ਵੀ ਬਹੁਤ ਕਰ ਦਿੰਦੇ ਹਾਂ, ਪਰ ਆਪਾਂ ਸਮਾਂ ਨਹੀਂ ਮਾਂ ਬਾਪ ਨੂੰ ਦੇ ਪਾਉਂਦੇ। ਸੋ ਕੋਸ਼ਿਸ਼ ਕਰੋ ਜਿਨ੍ਹਾਂ ਦੇ ਕੋਲ ਇਹ ਅਨਮੋਲ ਗਹਿਣੇ ਆ, ਸੋ ਮਾਂ ਬਾਪ ਜਿਨ੍ਹਾਂ ਦੇ ਕੋਲ ਹੈਗੇ ਆ, ਉਹ ਬੜੇ ਮੈਂ ਤਾਂ ਭਾਗਾਂ ਵਾਲੇ ਕਹੂੰਗਾ। ਸੋ ਇਸ ਤੋਂ ਜੇ ਮਾਂ ਬਾਪ ਤੁਹਾਡੇ ਕੋਲ ਆ, ਤਾਂ ਉਸ ਤੋਂ ਅਮੀਰ ਵਿਅਕਤੀ ਮੈਨੂੰ ਲੱਗਦਾ ਇਸ ਦੁਨੀਆਂ 'ਚ ਨਹੀਂ ਆ। ਮਾਂ ਬਾਪ ਅਤੇ ਦੂਜੀ ਸਿਹਤ। ਸੋ ਜੇ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਫਿਰ ਤੁਸੀਂ ਦੁਨੀਆਂ ਦੇ ਅਮੀਰ ਤਰੀਨ ਆਦਮੀਆਂ ਦੇ ਵਿੱਚ ਇੱਕ ਆਉਣੇ ਹੋ। ਸੋ ਪੈਸੇ ਨਾਲ ਅਮੀਰੀ ਨਹੀਂ ਮਾਪੀ ਜਾਂਦੀ। ਕੱਲ੍ਹ ਵੈਸੇ ਗੱਲਾਂ ਬਾਤਾਂ ਕਰ ਰਹੇ ਸੀ ਅਸੀਂ ਚਾਰ ਦੋਸਤ ਬੈਠੇ, ਅਤੇ ਕਈ ਕਹਿੰਦੇ ਕਿ ਨਹੀਂ ਪੈਸੇ ਬਿਨਾਂ ਕੋਈ ਨਹੀਂ ਕਿਸੇ ਨੂੰ ਪਛਾਣਦਾ। ਪੈਸਾ ਇੱਕ ਐਸੀ ਚੀਜ਼ ਆ ਕਿ ਜੇ ਪੈਸਾ ਤੁਹਾਡੇ ਕੋਲ ਨਾ ਨਾ ਹੋਵੇ, ਕਹਿੰਦੇ ਸੱਜਣ ਮਿੱਤਰ ਭੈਣ ਭਰਾ ਤੁਹਾਨੂੰ ਮੂੰਹ ਨਹੀਂ ਲਾਉਂਦੇ। ਪਰ ਨਾਲ ਦੀ ਨਾਲ ਦੂਸਰੀ ਗੱਲ ਇਹ ਵੀ ਆ ਕਿ ਤੁਹਾਡੇ ਪਾਸੇ ਮਿਲੀਅਨਸ ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਹੋਣ, ਤੁਹਾਡੇ ਕੋਲ ਸਿਹਤ ਨਾ ਹੋਵੇ, ਹੋਸਪਿਟਲ 'ਤੇ ਬੈੱਡ 'ਤੇ ਪਏ, ਤੁਸੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੋ, ਅਤੇ ਜਾਂ ਤੁਹਾਨੂੰ ਐਸੀ ਕਿਤੇ ਪਰਮਾਤਮਾ ਨਾ ਕਰੇ ਕੋਈ ਨਾਮੁਰਾਦ ਬਿਮਾਰੀ ਜਕੜ ਲਏ, ਤਾਂ ਫਿਰ ਉਸ ਟਾਈਮ ਅਸੀਂ ਇਹ ਕਹਾਂਗੇ ਕਿ ਨਹੀਂ, ਸਾਨੂੰ ਪੈਸਾ ਨਹੀਂ ਚਾਹੀਦਾ, ਸਾਨੂੰ ਸਿਹਤ ਚਾਹੀਦੀ ਹੈ, ਸਾਨੂੰ ਤੰਦਰੁਸਤੀ ਚਾਹੀਦੀ ਹੈ। ਸੋ ਕਈ ਵਾਰੀ ਸਾਡੇ ਕੋਲ ਜਿਹੜੀ ਚੀਜ਼ ਹੁੰਦੀ ਹੈ ਅਸੀਂ ਉਹਦਾ ਸ਼ੁਕਰ ਕਰਨਾ ਭੁੱਲ ਜਾਂਦੇ ਹਾਂ, ਜਾਂ ਅਸੀਂ ਟੇਕ ਫੋਰ ਗਰੰਟਡ ਲੈ ਲੈਂਦੇ ਹਾਂ। ਹਮੇਸ਼ਾ ਹੀ ਇਨਸਾਨ ਦੀ ਤਾਂ ਇਹ ਫਿਤਰਤ ਰਹੀ ਹੈ ਨਾ, ਜੋ ਹੁੰਦਾ ਉਹਦਾ ਸ਼ੁਕਰ ਨਹੀਂ ਕਰਦਾ, ਪਰ ਜਿਹੜੀਆਂ ਚੀਜ਼ਾਂ ਉਹਦੇ ਕੋਲ ਨਹੀਂ ਹੁੰਦੀਆਂ, ਉਹਦੇ ਪਿੱਛੇ ਦੌੜਦਾ ਦੌੜਦਾ ਦੌੜਦਾ ਸਾਰੀ ਉਮਰ ਕੱਢ ਦਿੰਦਾ। ਸੋ 905-600-73-33-37 ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਸੋ ਹੈਪੀ ਮਦਰਸ ਡੇ। ਸੋ ਜ਼ਰੂਰ ਸਮਾਂ ਕੱਢੋ ਆਪਣੀਆਂ ਮਾਵਾਂ ਦੇ ਲਈ। ਸੋ ਅੱਜ ਦਾ ਸਪੈਸ਼ਲ ਦਿਨ ਮਾਵਾਂ ਦੇ ਨਾਮ। ਸੋ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਸਵਾਗਤ ਕਰਦੇ ਹਾਂ ਪੰਜਾਬੀ ਲਹਿਰਾਂ ਦੇ ਵਿੱਚ। ਖੂਬਸੂਰਤ ਦਿਨ, ਖੂਬਸੂਰਤ ਸਵੇਰ, ਔਰ ਇੱਕ ਚੜ੍ਹਦੀ ਕਲਾ ਵਾਲੀ ਸਵੇਰ ਮੈਂ ਕਹੂੰਗਾ, ਕਿਉਂਕਿ ਰੋਜ਼ ਦੀ ਤਰ੍ਹਾਂ ਅੱਜ ਵੈਸੇ ਕੁਛ ਸਪੈਸ਼ਲੀ ਸੂਰਜ ਆ, ਪਤਾ ਨਹੀਂ ਸੰਡੇ ਕਰਕੇ ਰੱਬ ਨੇ ਕਿਹਾ ਕਿ ਚਲੋ ਅੱਜ ਇਹਨਾਂ ਨੂੰ ਤਿੱਖੀ ਜਿਹੀ ਧੁੱਪ ਦੇ ਦਈਏ। ਸੋ ਚੜ੍ਹਦੀ ਕਲਾ ਵਾਲੀ, ਸੋ ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ?
1: ਪੰਦੂ ਸਾਹਿਬ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦੀ ਇਸ, ਜਿਵੇਂ ਤੁਸੀਂ ਜ਼ਿਕਰ ਕੀਤਾ, ਤੁਹਾਡੀ ਨਿੱਕੀ ਤੇ ਪਿਆਰੀ ਤੇ ਠੰਡੀ ਤੇ ਸਾਡੀਆਂ ਤਰਕਾਲਾਂ ਗੱਬੇ ਜਿਹੇ ਮੇਲ ਕਰ ਲੈਣੇ ਆ। ਸਾਰਿਆਂ ਨੂੰ ਇਸ ਚੰਗੇ ਦਿਨ ਦੀ ਸ਼ੁਭ ਕਾਮਨਾਵਾਂ, ਰੱਬ ਕਰੇ ਸਾਰਿਆਂ ਦਾ ਦਿਨ ਚੰਗਾ ਰਹੇ
0: ਜੀ। ਬਹੁਤ ਸ਼ੁਕਰੀਆ। ਔਰ ਅੱਜ ਵੈਸੇ ਵੀ ਦਿਨ ਹੈ ਹੀ ਚੰਗਾ, ਕਿਉਂਕਿ ਹੈਪੀ ਮਦਰਸ ਡੇ ਆ ਅਤੇ ਮਾਵਾਂ ਦਾ ਦਿਨ ਆ, ਅਤੇ ਇਹਦੇ ਬਾਰੇ ਰਮੇਸ਼ ਜੀ ਦੋ ਬੋਲ ਜ਼ਰੂਰ ਤੁਸੀਂ ਮੈਂ ਥੋੜ੍ਹਾ ਤੋਂ ਸੁਣਨਾ ਚਾਹੂੰਗਾ। ਖਬਰਾਂ, ਤਕਰਾਰ ਅਤੇ ਜਿਹੜੀਆਂ ਮੈਨੂੰ ਲੱਗਦਾ ਕਿ ਇੱਕ ਰਿਪੋਰਟਰ ਦੇ ਮੂੰਹ ਇਹ ਚੀਜ਼ਾਂ ਤਾਂ ਆਮ ਸੁਣਨ ਨੂੰ ਮਿਲ ਜਾਂਦੀਆਂ, ਅਤੇ ਮੈਂ ਚਾਹੂੰਗਾ ਅੱਜ ਮਾਂ ਦੇ ਦਿਵਸ 'ਤੇ ਵੀ, ਸੋ ਹੈਪੀ ਮਦਰਸ ਡੇ 'ਤੇ ਵੀ ਕੁਛ ਦੋ ਬੋਲ ਸਾਨੂੰ ਸੁਣਾਓ।
1: ਸੰਧੂ ਜੀ, ਦੁਨੀਆਂ ਦੇ ਵਿੱਚ ਕੁਛ ਪਾਕ ਤੇ ਪਵਿੱਤਰ ਦਿਨ ਹੁੰਦੇ ਹਰੇਕ ਵਿਅਕਤੀ ਦੇ ਜੀਵਨ ਦੇ ਵਿੱਚ, ਜਿੱਥੇ ਜਿੱਥੇ ਉਹਦੀ ਕੋਈ ਨਿਸ਼ਚਾ ਹੁੰਦੀ ਕੋਈ ਧਰਮ ਦੇ ਹਿਸਾਬ ਦੇ ਨਾਲ
0: ਜੀ।
1: ਜਿਹੜੇ ਧਰਮੀ ਨਹੀਂ ਹੋਣਗੇ ਉਹ ਪਦਾਰਥਵਾਦ ਚ ਹੋਣ, ਪਰੰਤੂ ਉਹਨਾਂ ਲਈ ਵੀ ਕੁਛ ਬੜੇ ਵਿਸ਼ੇਸ਼ ਦਿਨ ਹੁੰਦੇ ਆ। ਔਰ ਉਹਨਾਂ ਵਿਸ਼ੇਸ਼ ਦਿਨਾਂ 'ਚ ਕੋਈ ਟਾਵਾਂ ਟਾਵਾਂ ਦਿਨ ਹੁੰਦਾ ਜਿਹੜਾ ਸਾਰਿਆਂ ਲਈ ਵਿਸ਼ੇਸ਼ ਹੋਵੇ, ਤੇ ਅੱਜ ਜਿਸ ਦਿਨ ਦਾ ਤੁਸੀਂ ਜ਼ਿਕਰ ਕੀਤਾ ਮਾਂ ਦਿਵਸ, ਮੈਂ ਸਮਝਦਾ ਕਿ ਦੁਨੀਆਂ ਦੇ ਵਿੱਚ ਇਸ ਤੋਂ ਵੱਡਾ ਦਿਨ ਨਹੀਂ ਹੋ ਸਕਦਾ ਜਿਹੜਾ ਅੱਜ ਦੇ ਦਿਨ। ਇਸ ਦਿਨ ਨੂੰ ਮੈਂ ਨਹੀਂ ਕਹਿੰਦਾ ਕਿ ਕੋਈ ਉਸਨੇ ਢੋਲ ਵਜਾਉਣੇ ਆ, ਬਹੁਤ ਵੱਡੇ ਜਸ਼ਨ ਮਨਾਉਣੇ ਆ, ਪਰੰਤੂ ਆਪਣੀ ਮਾਂ ਨੂੰ ਯਾਦ ਨਾ ਕਰੇ ਉਹ ਗੁਨਾਹਗਾਰ ਹੋਵੇਗਾ, ਉਹ ਇਸ ਧਰਤੀ ਦਾ, ਇਸ ਮਾਂ ਦਾ ਗੁਨਾਹਗਾਰ ਹੋਵੇਗਾ ਜਿਹੜਾ ਅੱਜ ਆਪਣੀ ਮਾਂ ਨੂੰ ਯਾਦ ਨਾ ਕਰੇ। ਸਾਹਿਬ, ਬਹੁਤੀਆਂ ਗੱਲਾਂ ਮੈਨੂੰ, ਕਿਉਂਕਿ ਸ਼ੇਰੋ ਸ਼ਾਇਰੀ ਮੈਨੂੰ ਤੁਹਾਡੇ ਵਾਂਗੂ ਨਹੀਂ ਆਉਂਦੀ, ਪਰੰਤੂ ਜਦੋਂ ਸੁਰਜੀਤ ਪਾਤਰ ਦੀਆਂ ਲਾਈਨਾਂ ਨੌਜਵਾਨ ਅਵਸਥਾ ਵਿੱਚ ਸੀ, ਸੁਣਿਆ ਕਰਦੇ ਸੀ, ਪੜ੍ਹਦੇ ਹੁੰਦੇ ਸੀ, ਅੱਜ ਵੀ ਉਹ ਮਨ ਵਿੱਚ ਘਰ ਕੀਤੀਆਂ ਕਿ ਮਾਂ ਵਰਗਾ ਘਣਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਵੇ,
0: ਕਿਧਰੇ ਨਜ਼ਰ ਨਾ
1: ਲੈ ਕੇ ਜਿਸ ਤੋਂ ਛਾਂ ਅਧਾਰੀ ਰੱਬ ਨੇ ਸੁਰਗ ਬਣਾਏ।
0: ਕੀ ਬਾਤ ਹੈ ਜੀ।
1: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮਰਜਾਉਂਦੇ ਐਪਰ ਫੁੱਲਾਂ ਦੇ ਮਰਜਾਇਆ ਇਹ ਬੂਟਾ ਸੁੱਕ ਜਾਵੇ ਦੁਨੀਆਂ ਚ ਇੱਕੋ ਇੱਕ ਬੂਟਾ।
0: ਕਿਆ ਬਾਤ ਹੈ ਜੀ, ਕਿਆ ਬਾਤ
1: ਹੈ। ਹਾਂ ਸੰਧੂ ਸਾਹਿਬ, ਜੇ ਕੋਈ ਧਰਤੀ ਦੇ ਉੱਪਰ ਚੀਜ਼ ਦੁੱਧ ਤੋਂ ਚਿੱਟੀ ਹੈ ਨਾ ਉਹ ਮਾਂ ਆ,
0: ਮਾਂ ਆ ਬਿਲਕੁਲ,
1: ਤੇ ਜੇ ਕੋਈ ਸ਼ਹਿਦ ਤੋਂ ਮਿੱਠੀ ਹੈ ਤੇ ਉਹ ਮਾਂ ਹੈ। ਮੈਂ ਕੁੱਲ ਦੁਨੀਆਂ ਦੀਆਂ ਮਾਵਾਂ ਨੂੰ ਪ੍ਰਣਾਮ ਕਰਦਾ ਹੈ, ਕੁੱਲ ਦੁਨੀਆਂ ਦੀ। ਉਹ ਮਾਵਾਂ ਨਾ ਹੁੰਦੀਆਂ ਤੇ ਅੱਜ ਮੇਰੇ ਵਰਗੇ ਨਸੀਸ ਸੰਧੂ ਸਾਹਿਬ ਅਸੀਂ ਇਹਨੀਆਂ ਗੱਲਾਂ ਸਰੋਤਿਆਂ ਦੇ ਸਨਮੁੱਖ ਨਾ ਕਰਦੇ। ਉਹਨਾਂ ਮਾਵਾਂ ਦੀ ਦਿੱਤੀ ਤਲੀਮ ਹੈ, ਉਹਨਾਂ ਮਾਵਾਂ ਨੇ ਇਸ ਧਰਤੀ ਤੇ ਸਾਨੂੰ ਜਨਮ ਦਿੱਤਾ ਹੈ, ਔਰ ਉਹ ਪੀੜਾ ਸਹਿਣ ਕਰਕੇ ਜਦੋਂ ਮਾਂ ਜਨਮ ਦਿੰਦੀ ਹੈ, ਮੈਂ ਸਮਝਦਾ ਕਿ ਇਹ ਦੁਨੀਆਂ ਤੋਂ ਏਡਾ ਆਸਾਨ ਕੋਈ ਕਰ ਹੀ ਨਹੀਂ ਸਕਦਾ ਇਸ ਕਾਇਨਾਤ ਦੇ ਵਿੱਚ ਜੋ ਮਾਂ ਨੇ ਹਰੇਕ ਬੱਚੇ ਤੇ ਕੀਤਾ ਹੈ।
0: ਬਿਲਕੁਲ,
1: ਮਾਵਾਂ ਯੁੱਗ ਯੁੱਗ ਜੀਣ, ਉਵੇਂ ਤੇ ਚਲੋ ਮਾਵਾਂ ਹੀ ਸਾਰੀ ਉਮਰ ਸੀਸਾਂ ਦਿੰਦੀਆਂ, ਪਰੰਤੂ ਸੰਧੂ ਸਾਹਿਬ ਸਾਨੂੰ ਵੀ ਅੱਜ ਸੀਸ ਦੇਣੀ ਚਾਹੀਦੀ ਕਿ ਸਾਡੀ ਜ਼ਿੰਦਗੀ ਦਾ ਭਾਵਾਂ ਇੱਕ ਦਿਨ ਹੀ ਸਹੀ ਸਾਡੀ ਮਾਂ ਦੇ ਲੇਖੇ ਲੱਗ ਜਾਏ, ਸਾਡੀ ਮਾਂ ਦਾ ਸਾਡੀ ਜੀਵਨ ਦਾ ਇੱਕ ਦਿਨ। ਸੋ ਮੈਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਪ੍ਰਣਾਮ ਕਰਦਾ, ਔਰ ਬੇਨਤੀ ਅਪੀਲ ਮੈਂ ਹਮੇਸ਼ਾ ਕਰਦਾ ਇਸ ਦਿਨ ਤੇ ਹਰੇਕ ਉਸ ਵਿਅਕਤੀ ਨੂੰ, ਚਾਹੇ ਉਹ ਧੀ ਹੈ, ਚਾਹੇ ਪੁੱਤਰ ਹੈ, ਚਾਹੇ ਉਹ ਛੋਟੀ ਉਮਰ ਚ ਹੈ, ਚਾਹੇ ਵੱਡੀ ਉਮਰ ਚ ਹੈ, ਭਾਈ ਕਿ ਮਾਵਾਂ ਨੂੰ ਸੰਭਾਲ ਕੇ ਰੱਖਿਓ ਕਰੋ। ਬੜੀਆਂ ਅਸੀਂ ਜ਼ਿੰਦਗੀ ਚ ਗੁਸਤਾਖੀਆਂ ਕਰ ਜਾਂਦੇ ਹਾਂ, ਜਦੋਂ ਅਸੀਂ ਰਿਪੋਰਟਰ ਲੋਕ ਖਬਰਾਂ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਬੜੀਆਂ ਇਹੋ ਜਿਹੀਆਂ ਗੁਸਤਾਖੀਆਂ ਅਸੀਂ ਸਮਾਜ ਚ ਵੇਖਦੇ ਜਿਹੜੀਆਂ ਆਪਣੀਆਂ ਮਾਵਾਂ ਪ੍ਰਤੀ ਅਸੀਂ ਕਰਦੇ ਹਾਂ। ਇਸ ਕਰਕੇ ਰੱਬ ਰੁੱਸ ਜਾਏ ਕੋਈ ਗੱਲ ਨਹੀਂ, ਮਾਂ ਨਹੀਂ ਰੁੱਸਣੀ ਚਾਹੀਦੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਅਸੀਂ ਅੱਜ ਥੋੜਾ ਜਿਹਾ ਜੇ ਕਿਤੇ ਗਲਤੀਆਂ ਬੀਤੇ ਸਮੇਂ ਚ ਕੀਤੀਆਂ ਤੇ ਪਛਤਾਵਾ ਮਨ ਵਿੱਚ ਕਰ ਲਈਏ, ਤੇ ਆਪਣੀਆਂ ਆਪਣੀਆਂ ਮਾਵਾਂ ਜਿਹਨਾਂ ਦੀਆਂ ਅੱਜ ਉਹਨਾਂ ਦੇ ਕੋਲ ਹੈ, ਤੇ ਮੈਂ ਸਮਝਦਾ ਦੁਨੀਆਂ ਦਾ ਖਜ਼ਾਨਾ ਹੈ, ਤੇ ਉਸ ਖਜ਼ਾਨੇ ਨੂੰ ਕਿਤੇ ਸਾਂਭ ਲਿਓ ਵੀਰੋ। ਇਹੀ ਅਪੀਲ, ਇਹੀ ਬੇਨਤੀ ਹੈ
0: ਜੀ। ਬਿਲਕੁਲ, ਤੇ ਮਾਵਾਂ ਦੇ ਅੱਗੇ ਤਾਂ ਆਪਾਂ, ਮੈਨੂੰ ਲੱਗਦਾ ਕਿ ਸ਼ਾਇਰਾਂ ਨੇ ਵੀ ਬਹੁਤ ਵੱਧ ਕੇ ਲਿਖਿਆ ਆ, ਕਿਉਂਕਿ ਜ਼ਿੰਦਗੀ ਮਾਂ ਤੋਂ ਸ਼ੁਰੂ ਹੁੰਦੀ ਸਾਡੀ, ਅਤੇ ਫਿਰ ਇੱਕ ਧੀ ਵੀ ਮਾਂ ਬਣਦੀ ਆ, ਇੱਕ ਭੈਣ ਵੀ ਮਾਂ ਬਣਦੀ ਆ, ਫਿਰ ਮੈਨੂੰ ਲੱਗਦਾ ਕਿ ਸਾਰੀ ਜੇ ਸ੍ਰਿਸ਼ਟੀ, ਗੁਰੂ ਸਾਹਿਬ ਨੇ ਵੀ ਜੇ ਮਾਂ ਨੂੰ ਰੱਬ ਦਾ ਦਰਜਾ ਐਵੇਂ ਨਹੀਂ ਦਿੱਤਾ ਗਾ, ਕਹਿੰਦੇ ਕਿ ਪੈਰਾਂ ਦੇ ਵਿੱਚ ਜੰਨਤ ਜਿਸ ਦੇ, ਸਿਰ 'ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ 'ਤੇ ਰਹਿਣ ਸਦਾ ਦੁਆਵਾਂ, ਅਤੇ ਗੋਦੀ ਦੇ ਵਿੱਚ ਮਮਤਾ ਵੱਸਦੀ, ਦਾਮਨ ਵਿੱਚ ਫਜ਼ਾਵਾਂ, ਅਤੇ ਜਿੰਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ। ਸੋ ਜਿੱਦਾਂ ਹੁਸ਼ਿਆਰਪੁਰ ਜੀ ਨੇ ਕਿਹਾ ਕਿ ਦੁਨੀਆਂ ਦੀਆਂ ਸਾਰੀਆਂ ਮਾਵਾਂ ਨੂੰ ਕੋਟੇ ਕੋਟੇ ਪ੍ਰਣਾਮ ਆ, ਅਤੇ ਅੱਜ ਦਾ ਦਿਨ ਮੈਂ ਕਹੂੰਗਾ ਕਿ ਜੇ ਤੁਸੀਂ ਆਪਣੇ ਪੇਰੈਂਟਸ ਨੂੰ, ਆਪਣੀ ਮਾਂ ਨੂੰ ਜੇ ਕੋਈ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਸਮਾਂ ਦਿਓ, ਗੱਲਾਂ ਕਰੋ। ਮੈਨੂੰ ਲੱਗਦਾ ਕਿ ਤੋਹਫੇ ਤਾਂ ਅਸੀਂ ਬਹੁਤ ਦੇ ਦਿੰਦੇ ਹਾਂ, ਪਰ ਅੱਜ ਕੱਲ੍ਹ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਸਿਰਫ ਸਮਾਂ ਹੀ ਨਹੀਂ ਆ, ਅਸੀਂ ਬਹਿੰਦੇ ਨਹੀਂ, ਝੱਟ ਗੱਲਾਂ ਨਹੀਂ ਕਰਦੇ, ਦੁੱਖ ਸੁੱਖ ਨਹੀਂ ਕਰਦੇ, ਬਸ ਭੱਜੇ ਫਿਰਦੇ ਹਾਂ, ਭੱਜੇ ਫਿਰਦੇ ਹਾਂ, ਭੱਜੇ ਫਿਰਦੇ ਹਾਂ। ਥੋੜ੍ਹਾ ਜਿਹਾ ਰੁਕੋ, ਠਹਿਰੋ, ਸਾਹ ਲਓ, ਅਤੇ ਆਪਣੀ ਮਾਂ ਨਾਲ, ਜੇ ਪਰਮਾਤਮਾ ਦੀ ਕਿਰਪਾ ਕਿ ਤੁਹਾਡੇ ਕੋਲ ਤੁਹਾਡੀ ਮਾਂ ਹੈ, ਅਤੇ ਦੁਨੀਆਂ ਦੇ ਸਭ ਤੋਂ ਖੁਸ਼ ਨਸੀਬ ਇਨਸਾਨ ਤੁਸੀਂ ਹੋ, ਅਤੇ ਸਿਰਫ ਮਾਂ ਬਾਪ ਨੂੰ ਸਮਾਂ ਦਿਓ, ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਇਸ ਤੋਂ ਵੱਡਾ ਤੋਹਫ਼ਾ ਉਹਨਾਂ ਵਾਸਤੇ। ਔਰ ਮੈਨੂੰ ਲੱਗਦਾ ਕਿ ਰਮੇਸ਼ ਜੀ, ਜ਼ਿਆਦਾ ਜੇ ਪੇਰੈਂਟਸ ਦੀ ਗੱਲ ਕਰੀਏ, ਜੇ ਮਾਵਾਂ ਦੀ ਗੱਲ ਕਰੀਏ, ਮਾਵਾਂ ਕੁਛ ਮੰਗਦੀਆਂ ਵੀ ਨਹੀਂ ਆ, ਇਹ ਰਿਸ਼ਤਾ ਵੀ ਐਸਾ ਆ, ਮਾਵਾਂ ਨੇ ਕਦੀ ਕੁਝ ਨਹੀਂ ਮੰਗਿਆ, ਮਾਵਾਂ ਨੇ ਤਾਂ ਸਿਰਫ ਦਿੱਤਾ ਹੀ ਆ, ਅਤੇ ਦੁਆਵਾਂ ਦਿੱਤੀਆਂ, ਅਤੇ ਤੁਸੀਂ ਜੇ ਦੇ ਸਕਦੇ ਹੋ ਤਾਂ ਸਮਾਂ। ਮੈਨੂੰ ਲੱਗਦਾ ਕਿ ਮਾਂ ਨੂੰ ਜੇ ਇੱਕ ਪੁੱਤ ਵੱਲੋਂ, ਧੀ ਵੱਲੋਂ ਸਮਾਂ ਮਿਲ ਜੇ ਗੱਲਾਂ ਬਾਤਾਂ ਦਾ, ਦੁੱਖ ਸੁੱਖ ਦਾ, ਇਸ ਤੋਂ ਵੱਡਾ ਉਹਨਾਂ ਵਾਸਤੇ ਤੋਹਫ਼ਾ, ਗਿਫਟ ਕੋਈ ਨਹੀਂ ਹੋਣਾ।
1: ਸੰਧੂ ਸਾਹਿਬ ਚਲੋ ਗੱਲਾਂ, ਜਿੱਥੇ ਜਦੋਂ ਮਾਂ ਦਾ ਵਿਸ਼ਾ ਹੋ ਜਾਏ ਨਾ, ਮੈਂ ਥੋੜ੍ਹਾ ਜਿਹਾ ਇਸ ਮਸਲੇ 'ਚ ਇਮੋਸ਼ਨਲ ਹਾਂ। ਮੈਂ ਪਰਮਾਤਮਾ ਦਾ ਉਹ ਖੁਸ਼ ਨਸੀਬ ਹਾਂ ਜਿਹਦੇ ਕੋਲ ਮਾਂ ਦਾ ਖਜ਼ਾਨਾ ਅਜੇ ਤੱਕ ਹੈਗਾ ਹੈ। ਇਸ ਕਰਕੇ ਜਦੋਂ ਨਾ ਤੁਸੀਂ ਇਹ ਚਰਚਾ ਛੇੜ ਲੈਂਦੇ ਹੋ ਤਾਂ ਡਰ ਲੱਗਦੇ ਹੋ ਪਲ ਯਾਦ ਕਰਕੇ, ਜਦੋਂ ਧਰਤੀ 'ਤੇ ਦਸਤੂਰ ਦੀਆਂ ਅਸੀਂ ਗੱਲਾਂ ਕਰਦੇ ਹਾਂ। ਸੋ ਬਸ ਅੱਜ ਮੈਨੂੰ ਲੱਗਦਾ ਇੱਥੇ ਕਿ ਅਸੀਂ ਸਮਾਪਤੀ ਮਾਂ ਦੇਸ਼ ਦੀ ਕਰ ਦਈਏ ਕਿ ਜਿੰਨੀਆਂ ਕੁ ਬੀਤੇ ਸਮੇਂ 'ਚ ਰੱਬਾ ਸਾਡੇ ਤੋਂ ਗੁਸਤਾਖੀਆਂ ਹੋਈਆਂ ਨਾ, ਉਹ ਗੁਸਤਾਖੀਆਂ ਅਸੀਂ ਸੁਧਾਰ ਸਕੀਏ, ਅਤੇ ਆਪਣੀ ਮਾਂ ਨੂੰ ਕਿਤੇ ਅਸੀਂ ਜ਼ਿੰਦਗੀ 'ਚ ਦੋ ਪਲ ਹਾਸੇ ਦੇ, ਖੁਸ਼ੀਆਂ ਦੇ ਸਕੀਏ।
0: ਸੋ ਬਿਲਕੁਲ ਜੀ, ਆਪਾਂ ਮਾਂ ਦਿਵਸ 'ਤੇ ਸਾਰੀਆਂ ਮਾਵਾਂ ਨੂੰ ਪ੍ਰਣਾਮ ਕਰਦੇ ਹਾਂ। ਸੋ ਅੱਜ ਦਾ ਪ੍ਰੋਗਰਾਮ ਸਾਡਾ ਸਮਰਪਿਤ ਹੀ ਦੁਨੀਆਂ ਦੀਆਂ ਮਾਵਾਂ ਨੂੰ ਆ। ਸੋ ਇੱਕ ਕਾਲ ਲੈ ਲਈ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਬਹੁਤ ਲੰਬੇ ਸਮੇਂ ਤੋਂ ਕਾਲਸ ਆ ਰਹੀਆਂ, ਮੈਂ ਇੱਕੋ ਹੀ ਕਾਲ ਲਊਂਗਾ, ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦੀ ਰਵਾਨਗੀ ਕਰਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ 1870।
2: ਸਤਿ ਸ਼੍ਰੀ ਅਕਾਲ ਜੀ, ਮੈਂ ਇੱਕ ਥੋੜ੍ਹੀ ਜਿਹੀ ਸੋਧ ਕਰਨੀ ਸੀ ਆਪਣੇ ਚਾਹ ਸਾਹਿਬ ਨੇ ਬਹੁਤ ਸਾਰੀਆਂ ਲਾਈਨਾਂ ਬੋਲੀਆਂ
0: ਜੀ,
2: ਉਹ ਲਾਈਨਾਂ ਸੁਰਜੀਤ ਪਾਤਰ ਦੀਆਂ ਨਹੀਂ, ਉਹ ਪ੍ਰੋਫੈਸਰ ਮੋਹਨ ਸਿੰਘ ਮਾਹਲ ਨੇ ਬੋਲੀਆਂ ਸੀ ਮਾਂ ਬਾਰੇ ਜੀ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। 905-673-33-37 ਅਤੇ ਰਮੇਸ਼ ਜੀ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸ਼ੁਰੂ ਕਰੀਏ, ਅਤੇ ਉਸ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਫਿਰ ਪੋਲੀਟਿਕਸ ਦੇ ਉਸ ਦੰਗਲ ਦੀ ਗੱਲ ਕਰੂੰਗਾ, ਰਾਜਨੀਤੀ ਦੇ ਉਸ ਦੰਗਲ ਦੀ ਗੱਲ ਕਰੂੰਗਾ। ਪੰਜਾਬ ਦੀ ਕੈਬਨਿਟ ਤੋਂ ਸ਼ੁਰੂ ਕਰਦੇ ਹਾਂ ਕਿ ਪੰਜਾਬ ਦੇ ਕੈਬਨਿਟ ਮੰਤਰੀ ਦੀ ਗ੍ਰਿਫਤਾਰੀ ਹੋ ਗਈ ਆ, ਅਤੇ ਉਸ ਤੋਂ ਬਾਅਦ ਵਿੱਚ ਆਪ ਦੇ ਭਾਜਪਾ ਵਰਕਰਾਂ ਨੇ ਇੱਕ ਦੂਜੇ ਦੇ ਕਹਿੰਦੇ ਸਿਰ ਪਾੜ ਦਿੱਤੇ ਆ।
1: ਬੰਧੂ ਸਾਹਿਬ, ਚਾਹੇ ਭਾਜਪਾ ਤੇ ਚਾਹੇ ਆਮ ਆਦਮੀ ਪਾਰਟੀ, ਜੇ ਵਰਕਰ ਸਮਝ ਜਾਣ ਤੇ ਚੰਗੀ ਗੱਲ ਹੈ, ਨਹੀਂ ਤੇ ਅਸੀਂ ਤੇ ਇਸ਼ਾਰਾ ਹੀ ਕਰ ਸਕਦੇ ਕਿ ਭਾਈ ਇਹ ਸਾਨਾ ਦਾ ਭੇਟ ਹੈ, ਸਾਨਾ ਦੇ ਭੇਟ ਦੇ ਵਿੱਚ ਕਿਹਨਾਂ ਦਾ ਖੌਫ ਹੁੰਦਾ। ਮੈਨੂੰ ਲੱਗਦਾ ਇਹ ਬਜ਼ੁਰਗ ਬਹੁਤ ਸਾਲਾਂ ਬੱਧੀ ਪਹਿਲਾਂ ਇੱਕ ਮੁਹਾਵਰੇ ਚ ਗੱਲ ਲਿਖ ਕੇ ਸੀ, ਜਿਹੜੀ ਅੱਜ ਵੀ ਸੱਚ ਹੈ
0: ਜੀ।
1: ਰਹੀ ਗੱਲ ਕੈਬਨਿਟ ਮੰਤਰੀ ਦੀ ਗ੍ਰਿਫਤਾਰੀ ਦੀ, ਸੰਜੀਵ ਅਰੋੜਾ ਜੀ ਜਿਹੜੇ ਪੰਜਾਬ ਦੇ ਬੜੇ ਸ਼ਕਤੀਸ਼ਾਲੀ ਜਿਹਨਾਂ ਨੂੰ ਅਸੀਂ ਆਖਦੇ ਹੋ ਮੰਤਰੀ, ਔਰ ਉਹ ਮੰਤਰੀ ਜਿਹਨਾਂ ਨੂੰ ਈਡੀ ਵਾਲੇ ਕੱਲ੍ਹ ਗ੍ਰਿਫਤਾਰ ਕਰਕੇ ਲੈ ਗਏ ਨੇ, ਦਿੱਲੀ ਵਾਲੀ ਟੀਮ ਆਈ, ਦਿੱਲੀ ਲੈ ਗਈ, ਗੁਰੂਗ੍ਰਾਮ ਦੀ ਅਦਾਲਤ ਵਿੱਚ ਪੇਸ਼ ਕੀਤਾ, ਪੇਸ਼ ਕਰਨ ਤੋਂ ਬਾਅਦ ਬਕਾਇਦਾ 7 ਦਿਨ ਦਾ ਰਿਮਾਂਡ ਉਹਨਾਂ ਦਾ ਈਡੀ ਨੇ ਪ੍ਰਾਪਤ ਕਰ ਲਿਆ ਹੈ। ਜਿੰਨਾ ਕੁ ਕੁਛ ਹੁਣ ਤੱਕ ਈਡੀ ਨੇ ਖੁਲਾਸੇ ਕੀਤੇ, ਜਾਣਕਾਰੀ ਦਿੱਤੀ ਜਾਂ ਅਦਾਲਤ ਵਿੱਚੋਂ ਘੁਮਾ ਫਿਰਾ ਕੇ ਸਾਡੇ ਕੋਲ ਗੱਲਾਂ ਨਿਕਲੀਆਂ ਨੇ, ਮਨੀ ਲੌਂਡਰਿੰਗ ਦਾ ਮਾਮਲਾ ਹੈ, ਮਨੀ ਲੌਂਡਰਿੰਗ ਦੇ ਤਹਿਤ ਗ੍ਰਿਫਤਾਰੀ ਕੀਤੀ ਹੈ, ਜਿਹਨੂੰ ਆਪਾਂ ਕਹਿ ਸਕਦੇ ਕਿ ਪੈਸੇ ਦਾ ਹੇਰ ਫੇਰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ, ਜਾਲੀ ਫਰਮਾ ਜਿਹਨੂੰ ਆਪਾਂ ਸ਼ੈਲ ਕੰਪਨੀ ਆਖਦੇ ਹਾਂ, ਡੰਮੀ ਕੰਪਨੀਆਂ ਵਿਦੇਸ਼ਾਂ ਚ ਕ੍ਰੀਏਟ ਕਰ ਲੈਣੀਆਂ, ਫਿਰ ਉੱਥੋਂ ਸਾਜੋ ਸਮਾਨ ਮੰਗਾਉਣਾ ਤੇ ਸਾਜੋ ਸਮਾਨ ਮੰਗਾ ਕੇ ਭਾਰਤੀ ਪੈਸਾ ਉਹਨਾਂ ਨੂੰ ਟ੍ਰਾਂਸਫਰ ਕਰਨਾ, ਜਦਕਿ ਅੱਗੇ ਕੰਪਨੀ ਕੋਈ ਹੁੰਦੀ ਨੀ, ਉਹ ਆਪਣੀ ਹੀ ਇੱਕ ਢੰਗ ਦੀ ਹੁੰਦੀ ਹੈ, ਭਾਵ ਕਿ ਇੱਥੋਂ ਦੇ ਪੈਸੇ ਨੂੰ ਵਿਦੇਸ਼ਾਂ ਵਿੱਚ ਸ਼ਿਫਟ ਕਰਨਾ, ਇਹ ਵੀ ਇੱਕ ਦੋਸ਼ ਹੈ। ਇਹ ਵੀ ਦੋਸ਼ ਹੈ ਕਿ ਬਹੁਤ, ਕਿਉਂਕਿ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਨੇ ਜਿਹੜੇ ਮੰਤਰੀ ਸਾਹਿਬ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਸੰਜੀਵ ਅਰੋੜਾ ਜੀ ਬੜੇ ਉੱਕੇ ਕਾਰੋਬਾਰੀ ਹੈ, ਬਹੁਤ ਸਾਰੇ ਮੋਬਾਈਲ ਇਹਨਾਂ ਨੇ ਵਿਦੇਸ਼ਾਂ ਨੂੰ ਭੇਜੇ, ਜਦਕਿ ਕਹਿੰਦੇ ਭੇਜਿਆ ਕੁਛ ਵੀ ਨਹੀਂ, ਪਤਾ ਨੀ ਡੱਬੇ ਖਾਲੀ ਸੀ, ਔਰ ਕਾਰੋਬਾਰ ਦਿਖਾਇਆ ਗਿਆ ਤੇ ਕਾਰੋਬਾਰ ਨਹੀਂ, ਕਹਿੰਦੇ ਅਸਲ ਵਿੱਚ ਉਹ ਸਿਰਫ ਪੈਸਿਆਂ ਦਾ ਹੀ ਆਦਾਨ ਪ੍ਰਦਾਨ ਹੋਇਆ। 157.12 ਕਰੋੜ ਦੀ ਰਾਸ਼ੀ ਦਾ ਜ਼ਿਕਰ ਈਡੀ ਨੇ ਹੁਣ ਤੱਕ ਕੀਤਾ ਹੈ, ਦੁਬਈ ਦੇ ਨਾਲ ਤੰਦਾ ਤਾਰਾ ਜੁੜੀਆਂ ਕਿ ਦੁਬਈ ਵਿੱਚ ਇੱਥੋਂ ਪੈਸਾ ਗਿਆ, ਔਰ ਜਿੱਥੇ ਸੰਜੀਵ ਅਰੋੜਾ ਦੀ ਗ੍ਰਿਫਤਾਰੀ, ਦੋ ਸੰਗੀ ਸਾਥੀ ਵੀ ਉਹਨਾਂ ਦੇ ਗ੍ਰਿਫਤਾਰ ਹੋਏ ਨੇ ਇਸੇ ਮਸਲੇ ਚ। GST ਜਿਹੜਾ ਭਾਰਤ ਦੇ ਵਿੱਚ ਟੈਕਸ ਨਾਲ ਸੰਬੰਧਿਤ ਕਲੈਕਸ਼ਨ ਵਾਲਾ ਢੰਗ ਹੈ, ਉਹਦੇ ਵਿੱਚ ਵੀ ਕਹਿੰਦੇ ਕਿ ਜਾਲੀ ਸਾਰਾ ਕੁਛ ਕ੍ਰੀਏਟ ਕਰਕੇ ਬਹੁਤ ਵੱਡੇ ਪੱਧਰ ਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲਾਇਆ, ਵੱਡੇ ਪੱਧਰ ਤੇ ਇਨਪੁੱਟ ਲੈ ਲਈ ਤੇ ਉਹ ਵੀ ਇੱਕ ਚੂਨਾ ਹੈ। ਸੈਂਕੜੇ ਕਰੋੜਾਂ ਦਾ ਜ਼ਿਕਰ ED ਨੇ ਕੀਤਾ ਅਜੇ ਤੱਕ, ਉਹ ਸੈਂਕੜੇ ਕਰੋੜਾਂ ਦੇ ਮਸਲੇ ਚ ਗ੍ਰਿਫਤਾਰੀ ਹੈ, 7 ਦਿਨਾਂ ਦਾ ਰਿਮਾਂਡ ਹੈ, ਨਿਕਲਦਾ ਕੀ ਰਿਮਾਂਡ ਵਿੱਚ ਉਹ ਤੇ ਬਾਅਦ ਚ ਪਤਾ ਲੱਗੇਗਾ, ਪਰੰਤੂ ਸਿਆਸੀ ਤੌਰ ਤੇ ਜਿਹੜੇ ਤੁਸੀਂ ਦੰਗਲ ਦਾ ਜ਼ਿਕਰ ਕੀਤਾ ਸੰਧੂ ਸਾਹਿਬ, ਉਹ ਵਾਕਿਆ ਹੀ ਇਸ ਵੇਲੇ ਸਿਰੇ ਤੇ ਆ ਪੰਜਾਬ ਦੇ ਵਿੱਚ। ਹੁਣ ਕੱਲ ਤੇ ਚਲੋ ਗ੍ਰਿਫਤਾਰੀ ਹੋਈ, ਕੱਲ ਤੱਕ ਤੇ ਸ਼ਬਦੀ ਜੰਗ ਸੀ, ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਬੈਠੇ ਕਹੀ ਜਾਂਦੇ ਆ, ਜਿਹੜਾ ਨਰਿੰਦਰ ਮੋਦੀ ਹੈ ਉਹ ਤੇ ਭਾਈ ਔਰੰਗਜ਼ੇਬ ਦੇ ਬਰਾਬਰ ਉਹਦੀ ਤੁਲਨਾ ਕਰੀ ਜਾਂਦੇ ਆ, ਔਰ ਆਪਣੇ ਇਸ ਲੀਡਰ ਦੀ ਉਹ ਤਾਰੀਫ ਕਰ ਰਹੇ ਆ ਕਿ ਇੱਥੇ ਦਬਾਅ ਪਾਇਆ ਗਿਆ ਕਿ ਤੂੰ ਭਾਜਪਾ ਚ ਆ ਜਾ, ਉਹ ਨਹੀਂ ਗਿਆ, ਤਾਂ ਕਹਿੰਦੇ ਉੱਤੇ ਇਹ ਸਾਰਾ ਕੁਛ ਕਰਾਇਆ। ਅਸ਼ੋਕ ਮਿੱਤਲ ਦਾ ਜ਼ਿਕਰ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਜਿਹੜਾ ਰਾਜ ਸਭਾ ਮੈਂਬਰ ਇਹਨਾਂ ਦਾ ਹੀ ਸੀਗਾ, ਅੱਜ ਕੱਲ੍ਹ ਭਾਜਪਾ ਚ ਹੈ, ਕਹਿੰਦੇ ਉਹਦੇ ਵੀ ਬੀਤੇ ਦਿਨਾਂ ਚ ਰੇਡ ਹੋਈ, ਉਹ ਲਿਫ ਗਿਆ, ਝੁੱਕ ਗਿਆ, ਉਹ ਭਾਜਪਾ ਚਲਾ ਗਿਆ, ਉਹ ਦੁੱਧ ਧੋਤਾ ਹੋ ਗਿਆ, ਇਹ ਨਹੀਂ ਝੁੱਕਿਆ, ਇਸ ਕਰਕੇ ਇਹਨੂੰ ਗ੍ਰਿਫਤਾਰ ਕੀਤਾ, ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ। ਦੂਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਠੋਕ ਵਜਾ ਕੇ ਕਹਿ ਰਹੀ ਹੈ, ਉਹ ਕਹਿੰਦੇ ਕਿ ਭਾਜਪਾ ਜੋ ਮਰਜ਼ੀ ਕਰ ਲਏ, ਭਾਜਪਾ ਦੇ ਪੈਰ ਅਸੀਂ ਪੰਜਾਬ ਚ ਲੱਗਣ ਨਹੀਂ ਦੇਣੇ। ਇਹ ਭੁੱਲ ਜਾਏ ਕਿ ਇਹ ਪੱਛਮੀ ਬੰਗਾਲ ਲਈ ਆ, ਜਿੱਥੇ ਦੇ ਲੋਕ ਉਹਨੂੰ ਵੋਟਾਂ ਪਾ ਦੇਣਗੇ, ਕਹਿੰਦੇ ਬਹੁਤ ਕਰੜਾ ਜਵਾਬ, ਸਖ਼ਤ ਜਵਾਬ ਲੋਕ ਭਾਜਪਾ ਨੂੰ ਦੇਣਗੇ। ਚਲੋ ਇਹ ਸ਼ਬਦੀ ਜੰਗ ਹੈ, ਭਾਜਪਾ ਵਾਲੇ ਆਮ ਆਦਮੀ ਪਾਰਟੀ ਵਾਲੇ ਪਾਸੇ ਗੋਲੇ ਸਿੱਟੀ ਜਾਂਦੇ ਆ ਕਿ ਆਹ ਵੇਖੋ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ, ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਵਿੱਚ ਸੰਧੂ ਸਾਹਿਬ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਕਿ ਐਡੇ ਵੱਡੇ ਪੱਧਰ ਤੇ ਕਿਸੇ ਕੈਬਨਿਟ ਮੰਤਰੀ ਨੂੰ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਹੋਵੇ। ED ਨੂੰ ਪਹਿਲੀ ਵਾਰ ਹੈ, ਜਦੋਂ ਮੌਕੇ ਦੀ ਸਰਕਾਰ ਹੋਵੇ, ਮੌਕੇ ਦਾ ਕੈਬਨਿਟ ਮੰਤਰੀ ਹੋਵੇ, ਉਹ ਵੀ ਸੁੱਖ ਦੇ ਨਾਲ ਸ਼ਕਤੀਸ਼ਾਲੀ ਹੋਵੇ, ਤੇ ਉਹਨੂੰ ਗ੍ਰਿਫਤਾਰ ਪਹਿਲੀ ਵਾਰ ਹੈ। ਹੁਣ ਦੋ ਚੀਜ਼ਾਂ ਨੇ, ਦੇਖੋ ਇੱਕ ਪਾਸੇ ਕਾਨੂੰਨੀ ਕਾਰਵਾਈ ਹੈ, ਦੂਜੇ ਪਾਸੇ ਸਿਆਸੀ ਵਾਰ ਹੈ। ਜਿਹੜੀ ਕਾਨੂੰਨੀ ਕਾਰਵਾਈ ਹੈ, ਚਲੋ ਉਹਦੇ ਵਿੱਚ ਅਸੀਂ ਬਹੁਤੀ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਇੱਥੇ ਬਹੁਤ ਸਾਰੇ ਘਾਲੇ ਮਾਲੇ ਤੇ ਹੈਗੇ ਹੈ। ਅਮਨ ਅਰੋੜੇ ਨੇ ਮਾਫ ਕਰਨਾ, ਸੰਜੀਵ ਅਰੋੜੇ ਨੇ ਕਿੰਨੇ ਕੁ ਘਾਲੇ ਮਾਲੇ ਕੀਤੇ ਜਾਂ ਨਹੀਂ ਕੀਤੇ, ਨਾ ਤੇ ਅਸੀਂ ਉਹਨੂੰ ਅੱਜ ਕਲੀਨ ਚਿੱਟ ਦੇ ਸਕਦੇ ਹਾਂ, ਨਾ ਉਹਨੂੰ ਦੋਸ਼ੀ ਕਹਿ ਸਕਦੇ ਹਾਂ। ਉਹ ਤੇ ਜਾਂਚ ਏਜੰਸੀ ਨੇ ਹੀ ਦੱਸਣਾ ਕਿ ਉਸਨੇ ਕਿੰਨੇ ਕੁ ਘਪਲੇ ਕੀਤੇ, ਕਿੰਨੇ ਕੁ ਨਹੀਂ ਕੀਤੇ। ਬਤੌਰ ਪੱਤਰਕਾਰ, ਇਸ ਸਮਾਜ ਦੇ ਇੱਕ ਆਮ ਪ੍ਰਾਣੀ ਦੇ ਤੌਰ ਤੇ ਜੋ ਮੈਂ ਬੀਤੇ ਸਮਾਂ 'ਚ ਬੀਤੇ ਸਾਲਾਂ 'ਚੋਂ ਵੇਖ ਰਿਹਾ, ਸੰਧੂ ਸਾਹਿਬ 'ਚ ਇੱਕ ਸੱਚ ਬੜਾ ਖਤਰਨਾਕ ਹੈ। ਉਹ ਸੱਚ ਹੈ ਕਿ ਇੱਥੇ ਵਾਕਿਆ ਹੀ ਲੋਕ ਭ੍ਰਿਸ਼ਟ ਹੈ, ਜਿਹਨਾਂ ਨੂੰ ਅਸੀਂ ਵੱਡੇ ਲੋਕ ਕਹਿੰਦੇ ਹਾਂ। ਕਿਉਂਕਿ ਜਿਵੇਂ ਗੁਰੂ ਸਾਹਿਬ ਵੀ ਕਹਿ ਗਿਆ ਨਾ ਕਿ ਉਹ ਪਾਪਾਂ ਆਵਾਜ਼ ਨਾ ਹੋਵੇ ਇਕੱਠੀ, ਤੇ ਜਦੋਂ ਏਡੇ ਵੱਡੇ ਇਹਨਾਂ ਨੇ ਮਾਇਆ ਇਕੱਠੀ ਕੀਤੀ ਹੈ, ਤੇ ਇਹਦਾ ਅਰਥ ਇਹ ਆ ਕਿ ਕਿਤੇ ਨਾ ਕਿਤੇ ਕਾਲੇ ਵਾਲੇ ਤੇ ਹੈਗੀ ਹੈ
0: ਜੀ।
1: ਹੁਣ ਕਾਨੂੰਨੀ ਕਾਰਵਾਈ ਇੱਕ ਪਾਸੇ ਆ, ਉਹ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਰਕਰਾਂ ਦਾ, ਉਹ ਹੈ ਸਿਆਸੀ ਜੰਗ ਜਿਹੜੀ 227 ਤੋਂ ਪਹਿਲਾਂ ਸਾਨੂੰ ਪਹਿਲਾਂ ਹੀ ਨਜ਼ਰ ਆਉਂਦੀ ਸੀ ਕਿ ਸ਼ੁਰੂ ਹੋਣੀ ਹੈ, ਉਹ ਸ਼ੁਰੂ ਬੇਸਿਕਲੀ ਹੋ ਚੁੱਕੀ ਹੈ। ਰੋਜ਼ ਦੇ ਰੂਪ ਬਦਲਨੇ ਆ, ਪਰੰਤੂ ਹੁਣ ਇਹ ਸੰਧੂ ਸਾਹਿਬ ਜੰਗ ਠੰਡੀ ਨਹੀਂ ਪੈਣੀ, ਜਿਹਨੂੰ ਆਪਾਂ ਸਿਆਸੀ ਜੰਗ ਕਹਿੰਦੇ ਹਾਂ। ਹਰ ਹਫ਼ਤੇ ਹਰ ਮਹੀਨੇ ਕੁਛ ਨਾ ਕੁਛ ਤੁਸੀਂ ਇਹੋ ਜਿਹਾ ਦੇਖਿਆ ਕਰੋਗੇ। ਹੁਣ ਅੱਜ ਆਮ ਆਦਮੀ ਪਾਰਟੀ ਨੇ ਨਰਿੰਦਰ ਮੋਦੀ ਦੇ ਪੁਤਲੇ ਬਣਾ ਲਏ, ਵੱਖ ਵੱਖ ਸ਼ਹਿਰਾਂ ਦੇ ਵਿੱਚ ਕਹਿੰਦੇ ਜਿਹੜੇ ਭਾਜਪਾ ਦੇ ਦਫ਼ਤਰ ਹੈ ਉਸ ਉਹ ਦਫ਼ਤਰਾਂ ਵਿੱਚ ਜਾ ਕੇ ਉਹਨਾਂ ਦਾ ਘਰਾਓ ਕਰਨਾ ਤੇ ਮੋਦੀ ਦੇ ਪੁਤਲੇ ਫੂਕਣੇ ਆ। ਕਿਉਂਕਿ ਮੋਦੀ ਆਪਣੀ ED ਨੂੰ ਭੇਜ ਕੇ ਸਾਡੇ ਜਿਹੜੇ ਬੜੇ ਹੀ ਕੱਟੜ ਇਮਾਨਦਾਰ ਬੰਦੇ ਆ ਉਹਨਾਂ ਨੂੰ ਫੜ ਰਹੇ ਆ। ਹਾਲਾਂਕਿ ਮੈਂ ਹੁਣੇ ਕਹਿ ਕੇ ਹਟਿਆ ਕਿ ਇਨਸਾਨਾਂ ਦਾ ਭੇੜ ਹੈ, ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੀ ਪਤਾ ਕਿ ਕੌਣ ਕਿੰਨਾ ਕੁ ਇਮਾਨਦਾਰ ਤੇ ਕੌਣ ਕਿੰਨਾ ਕੁ ਬੇਈਮਾਨ ਹੈ, ਪਰੰਤੂ ਉਹ ਆਮ ਆਦਮੀ ਪਾਰਟੀ ਹੈ, ਇਸ ਕਰਕੇ ਅਗਲੇ ਮੋਦੀ ਦੇ ਪੁਤਲੇ ਫੂਕਣ ਅੱਜ ਨਿਕਲ ਪਏ। ਦੂਜੇ ਪਾਸੇ ਭਾਜਪਾ ਆ, ਉਹ ਭਾਜਪਾ ਦੇ ਵਰਕਰ ਆ, ਉਹਨਾਂ ਨੇ ਕੀ ਲੈਣਾ ਦੇਣਾ ਕੌਣ ਚੰਗਾ ਕੌਣ ਮਾੜਾ, ਆਪਣੀ ਆਪਣੀ ਪਾਰਟੀ ਦੀ ਭਗਤੀ ਹੈ। ਉਹ ਭਗਤੀ ਦੇ ਵਿੱਚ ਅੱਜ ਪੰਜਾਬ ਦੇ ਬਹੁਤ ਸਾਰੇ ਸੰਧੂ ਸਾਹਿਬ ਸ਼ਹਿਰ ਜਿਹਦੇ ਵਿੱਚ ਲੁਧਿਆਣੇ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਪਤਾ ਨੀ ਕਿੰਨੀਆਂ ਕੁ ਥਾਵਾਂ ਤੇ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤੇ ਬਹੁਤ ਵੱਡੇ ਜ਼ਬਰਦਸਤ। ਹੁਣ ਕਈ ਥਾਵਾਂ ਤੇ ਕੀ ਹੋਇਆ, ਖਾਸ ਕਰਕੇ ਬਠਿੰਡੇ ਦੀ ਗੱਲ ਕਰਾਂ, ਲੁਧਿਆਣੇ ਦੀ ਕਰਾਂ, ਨਵੀਂ ਸ਼ਹਿਰ ਦੀ, ਉੱਥੇ ਆਮੋ ਸਾਹਮਣੇ ਹੋ ਗਏ। ਭਾਜਪਾ ਵਾਲੇ ਕਹਿੰਦੇ ਤੁਸੀਂ ਹੁੰਦੇ ਕੌਣ ਆ ਸਾਡੇ ਦਫ਼ਤਰ ਦੇ ਮੂਹਰੇ ਆਉਣ ਵਾਲੇ, ਉਹ ਕਹਿੰਦੇ ਅਸੀਂ ਆਉਣਾ ਹੈ। ਉੱਥੋਂ ਫਿਰ ਫਸ ਪਏ, ਆਪਕੀ ਚੰਗਾ ਇੱਕ ਦੂਜੇ ਨਾਲ ਕਈ ਥਾਵਾਂ ਤੇ ਗੁੱਥਮ ਗੁੱਥੀ ਹੋਏ ਔਰ ਸੱਟਾ ਚੋਟਾ ਵੀ ਭੋਰਾ ਕਲੱਕੀਆਂ ਨੇ। ਨਵੇਂ ਸ਼ਹਿਰ ਤੇ ਇੱਕ ਵਿਧਾਇਕ ਜਿਹੜਾ ਮੌਕੇ ਦਾ ਵਿਧਾਇਕ ਹੈ ਸੁਖਵਿੰਦਰ ਸੁੱਖੀ, ਆਮ ਆਦਮੀ ਪਾਰਟੀ ਦਾ, ਅੱਜ ਕੱਲ ਭਾਜਪਾ ਨੇ ਦੋਸ਼ ਲਾਏ ਕਿ ਉਹ ਸਾਡੇ ਭਾਜਪਾ ਲੀਡਰ ਨੂੰ ਕੁੱਟਿਆ, ਉਹਦੇ ਚਪੇੜ ਮਾਰੀ ਹੈ। ਭਾਰਤੀ ਵਿਧਾਇਕ ਆਮ ਆਦਮੀ ਪਾਰਟੀ ਤਾਂ ਉੱਤੇ ਦੋਸ਼ ਲਾ ਦਿੱਤੇ ਭਾਜਪਾ ਨੇ ਕਿ ਇਸਨੇ ਸਾਡੇ ਲੀਡਰ ਦੇ ਚਪੇੜ ਮਾਰੀ ਹੈ। ਇੱਥੇ ਤੱਕ ਗੱਲ ਆ ਗਈ ਹੈ। ਭਾਰਤੀ ਜਿਹਨੂੰ ਅਸੀਂ ਪੰਜਾਬੀ ਕਹਿੰਦੇ 751 ਵਾਲੀ ਅੱਜ ਸਥਿਤੀ ਪੰਜਾਬ ਦੇ ਕਈ ਸ਼ਹਿਰਾਂ 'ਚ ਨਜ਼ਰ ਆਈ ਹੈ। ਉਹ ਦਿੱਲੀ ਵਾਲੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ। ਭਗਵੰਤ ਮਾਨ ਜੀ ਆਪਣਾ ਸਿਆਸੀ ਰੱਥ ਜਿਹੜਾ ਉਹਨਾਂ ਨੇ ਪੰਜਾਬ ਵਾਲੇ ਪਾਸੇ ਨੂੰ ਮੋੜਿਆ ਹੋਇਆ, ਉਹ ਪੰਜਾਬ ਦੇ ਇੱਕ ਖੇਤਰ 'ਚ ਅੱਜ ਜਾ ਕੇ ਕਹਿੰਦੇ ਮੈਂ ਲੋਕ ਮਿਲਣੀ ਕਰ ਰਿਹਾ, ਤੇ ਦੂਜੇ ਪਾਸੇ ਵਿੱਚ ਜਿਹੜੇ ਵਰਕਰ ਹੈ ਇਹ ਭਰ ਗਰਮੀ ਦੇ ਵਿੱਚ ਅੱਡੇ ਫਾਹੇ ਲੈਣ ਲੱਗੇ ਹੋਏ ਹੈ। ਕਿਸੇ ਦੇ ਸੱਟ ਚੋਟ ਲੱਗ ਗਈ, ਇੱਥੇ ਸੰਧੂ ਸਾਹਿਬ ਕਿਸੇ ਨੇ ਪੁੱਛਣਾ ਹੈ
0: ਜੀ?
1: ਆ ਜਿੱਡੇ ਵੱਡੇ ਪੱਧਰ ਤੇ ਕਿਸੇ ਤੇ ਪਰਚੇ ਦਰਜ ਹੋ ਗਏ, ਕੁਛ ਹੋ ਗਿਆ, ਤੇ ਦੇਖਿਓ ਸਹੀ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੈ? ਸੋ ਮੈਂ ਤਾਂਹੀਓ ਕਿਹਾ ਕਿ ਸਾਨਾ ਦਾ ਪਹਾੜ ਹੈ ਜਿਹੜਾ ਸਾਨਾ ਦਾ ਭੇੜ ਹੈ, ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਹੁਣ ਜਾਂ ਭਾਜਪਾ ਦੇ ਪੈਰ ਬੜਾ ਇਹਨਾਂ ਨੂੰ ਹਿਸਾਬ ਦੇ ਨਾਲ ਰੱਖਣਾ ਚਾਹੀਦਾ। ਬਾਕੀ ਭਾਈ ਮਰਜ਼ੀ ਹੈ, ਜੇ ਤੇ ਨਿਰੀ ਪੂਰੀ ਭਗਤੀ ਕਰਨੀ ਹੈ ਤੇ ਫਿਰ ਚੁੱਕ ਲਓ ਚੌਂਟੇ। ਉਵੇਂ ਜਿਹੜਾ ਇਹ ਕੋਈ ਚੰਗਾ ਦ੍ਰਿਸ਼ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆਉਣ ਲੱਗ ਪਿਆ। ਅਸੀਂ ਪੱਛਮੀ ਬੰਗਾਲ ਦੀਆਂ ਖਬਰਾਂ ਇਹ ਕਰਿਆ ਕਰਦੇ ਸੀ, ਜਦੋਂ ਤ੍ਰਿਮੂਲ ਕਾਂਗਰਸ ਪਾਰਟੀ ਵਾਲੇ ਕਦੇ ਭਾਜਪਾ ਨੂੰ ਧੱਕੇ ਮਾਰ ਕੇ ਪਰੇ ਸਿੱਟ ਦਿੰਦੇ ਸੀ, ਅੱਜ ਭਾਜਪਾ ਵਾਲੇ ਤ੍ਰਿਮੂਲ ਕਾਂਗਰਸ ਪਾਰਟੀ ਨੂੰ ਸਿੱਟ ਰਹੇ ਹੈ। ਇਹ ਅਸੀਂ ਪੱਛਮੀ ਬੰਗਾਲ ਦੀਆਂ ਗੱਲਾਂ ਕਰਦੇ ਸੀ, ਕਦੇ ਅਸੀਂ ਉੱਤਰ ਪ੍ਰਦੇਸ਼ ਦੀਆਂ ਕੀਤੀਆਂ, ਕਦੇ ਗੁਜਰਾਤ ਦੀਆਂ ਕੀਤੀਆਂ, ਤੇ ਜੇ ਆਹ ਕੁਛ ਹੀ ਪੰਜਾਬ ਹੋਣ ਲੱਗ ਪਿਆ ਤੇ ਇੱਥੇ ਫਿਰ ਗੱਲ ਬੜੀ ਖਰਾਬ ਹੈ। ਜਦਕਿ ਗੱਲ ਬੜੀ ਸਿੱਧੀ ਪਤਲੀ ਹੈ ਕਿ ਭਾਈ ਤੁਸੀਂ ਸੰਜੀਵ ਅਰੋੜਾ ਨੂੰ ਫੜ ਲਿਆ, ਤੁਸੀਂ ਆਪਣੀ ਕਾਨੂੰਨੀ ਜਾਂਚ ਪੂਰੀ ਕਰੋ, ਜੇ ਉਹ ਚੰਗਾ ਹੋਇਆ ਇਮਾਨਦਾਰ ਹੋਇਆ ਤੇ ਬਾਹਰ ਆ ਜਾਊਗਾ, ਜੇ ਕਾਨੂੰਨੀ ਤੌਰ ਤੇ ਨੁਕਸ ਹੋਏ ਤੇ ਜੇਲ੍ਹ ਚ ਚਲ ਜਾਊਗਾ। ਕਿੱਡੀ ਕੁ ਗੱਲ ਹੈ, ਇਹ ਥੋੜਾ ਕਿ ਜੇ ਸੰਜੀਵ ਅਰੋੜਾ ਨੂੰ ਫੜ ਲਿਆ ਤੇ ਅਸੀਂ ਪੂਰੀ ਪੰਜਾਬ ਦੀ ਮਸ਼ੀਨਰੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲਾ ਦਈਏ। ਸੋ ਇਹ ਗੱਲਾਂ ਬਹੁਤੇ ਚੰਗੇ ਪਾਸੇ ਦਾ ਇਸ਼ਾਰਾ ਨਹੀਂ ਕਰਦੀਆਂ। ਔਰ ਦੂਜੀ ਸਭ ਤੋਂ ਜਿਹੜੀ ਖਤਰਨਾਕ ਚੀਜ਼ ਇਹ ਦਿਸੀ ਹੈ ਕਿ ਭਾਜਪਾ ਨੇ ਮੋੜਵਾਂ ਜਵਾਬ ਦਿੱਤਾ ਹੈ ਭਾਰਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਭਾਵੇਂ ਉਹਨਾਂ ਦੀ ਪੰਜਾਬ 'ਚ ਸਰਕਾਰ ਹੈ, ਉਹਨਾਂ ਨੂੰ ਸਿੱਧਾ ਪਤਰਾ ਨਹੀਂ, ਅੱਗੇ ਆ ਕੇ ਟੱਕਰ ਦਿੱਤੀ ਹੈ। ਸੋ ਇਸ ਕਰਕੇ ਖਤਰਨਾਕ ਦ੍ਰਿਸ਼ ਹੈਗਾ ਆ ਜਿਹੜਾ ਅੱਜ ਇਸ਼ਾਰਾ ਜਿਹਾ ਨਜ਼ਰ ਆਇਆ। ਬਾਕੀ ਤੇ ਪੰਜਾਬ ਦੇ ਲੋਕਾਂ ਦੀ ਸਿਆਣਪ ਤੇ ਨਿਰਭਰ ਹੈ ਕਿ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਚੱਲਣਗੇ ਤੇ ਚੰਗੀ ਗੱਲ ਹੈ, ਨਹੀਂ ਤੇ ਭਾਈ ਨੁਕਸਾਨ ਆਪਣਾ ਹੀ ਹੈ
0: ਜੀ। ਬਿਲਕੁਲ ਜੀ, ਨਾਲ ਦੀ ਨਾਲ ਅਸੀਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰਨ ਜੀ ਹਰ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਹਰਪ੍ਰੀਤ ਸੈਣੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-817-6500 416-817-6500 ਹਰਪ੍ਰੀਤ ਸੈਣੀ। ਤੁਸੀਂ ਗੱਲਾਂ ਗੱਲਾਂ ਦੇ ਵਿੱਚ ਤਾਮਿਲਨਾਡੂ ਦਾ ਜ਼ਿਕਰ ਵੀ ਕਰਤਾ, ਸੋ ਤਾਮਿਲਨਾਡੂ ਬਾਰੇ ਥੋੜ੍ਹੀ ਜਿਹੀ ਆਪਾਂ ਖਬਰਾਂ 'ਤੇ ਰੋਸ਼ਨੀ ਵੀ ਪਾ ਦਈਏ ਕਿ ਕੱਲ੍ਹ ਤੁਸੀਂ ਤਾਮਿਲਨਾਡੂ ਦੀ ਗੱਲ ਕੀਤੀ ਸੀ ਕਿ ਐਕਟਰ ਵਿਜੇ ਲੱਗੇ ਹੋਏ ਆ ਵਿਚਾਰੇ, ਜਦੋਂ ਜਦ ਕਰਨਾ ਉਹਨਾਂ ਨੂੰ, ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਸੋ ਹੁਣ ਕਹਿੰਦੇ ਜੀ ਉਹਨੇ ਕੰਬਾਨ ਸੰਭਾਲ ਲਈ ਹੈ ਜੀ।
1: ਚਲੋ ਅਸਲ ਵਿੱਚ ਕਾਨੂੰਨੀ ਤੌਰ 'ਤੇ ਵੀ ਅਤੇ ਜੋ ਭਾਰਤੀ ਸੰਵਿਧਾਨ ਦਾ ਢੰਗ ਹੈ ਉਹਨਾਂ ਦਾ ਹੱਕ ਬਣਦਾ ਵੀ ਸੀ
0: ਜੀ,
1: ਕਿਉਂਕਿ ਜਿੰਨੀਆਂ ਕੁ ਕੁੱਲ ਸੂਬੇ 'ਚ ਸੀਟਾਂ ਨੇ ਉਸ ਵਿੱਚੋਂ ਵਾਹਵਾ ਸਾਰੀਆਂ ਸੀਟਾਂ ਅਜੇ ਅਦਾਕਾਰ ਵਿਜੇ ਦੀ ਪਾਰਟੀ ਨੇ ਜਿੱਤੀਆਂ ਸੀ, ਉਹਨਾਂ ਦਾ ਹੱਕ ਬਣਦਾ ਸੀ, 10 ਕੁ ਸੀਟਾਂ ਘੱਟ ਸੀ
0: ਜੀ।
1: ਹੁਣ ਉਹਨਾਂ ਨੂੰ ਕਈ ਉੱਥੇ ਦੀਆਂ ਖੇਤਰੀ ਪਾਰਟੀਆਂ ਨੇ ਤੇ ਪਹਿਲਾਂ ਕਾਂਗਰਸ ਨੇ ਸਮਰਥਨ ਦੇ ਦਿੱਤਾ
0: ਜੀ,
1: ਬਹੁਮਤ ਦਾ ਉਹਨਾਂ ਨੇ ਦਾਅਵਾ ਕਰ ਦਿੱਤਾ, ਰਾਜਪਾਲ ਨੂੰ ਬਕਾਇਦਾ ਚਿੱਠੀ ਲਿਖ ਕੇ ਦੇ ਦਿੱਤੀ ਤੇ ਰਾਜਪਾਲ ਜਿਹੜੇ ਉਸ ਸੂਬੇ ਦੇ ਰਾਜਪਾਲ ਨੇ ਮਾਨਯੋਗ ਰਜਿੰਦਰ ਵਿਸ਼ਵਨਾਥ ਆਰਲੇਕਰ ਹੁਣੀ, ਉਹਨਾਂ ਨੇ ਅੱਜ ਸਹੁੰ ਚੁੱਕ ਸਮਾਗਮ ਮੁਕੰਮਲ ਕਰਾ ਦਿੱਤਾ ਹੈ। ਔਰ ਜਿਹਨਾਂ ਨੂੰ ਆਪਾਂ ਅਦਾਕਾਰ ਵਿਜੇ ਜੀ ਆਖਦੇ ਹਾਂ, ਤਮਿਲਕਾ ਵੇਤਰੀ ਕੜਗਮ ਪਾਰਟੀ ਦੇ ਮੁਖੀ, ਉਹਨਾਂ ਨੇ ਸੰਧੂ ਸਾਹਿਬ ਸਹੁੰ ਚੁੱਕ ਲਈ ਹੈ ਮੁੱਖ ਮੰਤਰੀ ਦੇ ਅਹੁਦੇ ਦੀ
0: ਜੀ,
1: ਉਹਨਾਂ ਦੇ ਨਾਲ ਉਹਨਾਂ ਦੀ ਹੀ ਪਾਰਟੀ ਦੇ 9 ਮੰਤਰੀਆਂ ਨੇ ਸਹੁੰ ਚੁੱਕੀ ਹੈ। ਔਰ ਸਹੁੰ ਚੁੱਕਣ ਤੋਂ ਬਾਅਦ ਜਿਹੜਾ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਹੈ ਕਿ ਕਮਾਂਡ ਉਹਨਾਂ ਦੇ ਹੱਥ ਸੂਬੇ ਦੀ ਆ ਗਈ, ਹੁਣ ਤੇ ਕਮਾਂਡ ਦੇ ਰੰਗ ਵੇਖਾਂਗੇ ਕਿ ਕੀ ਹੈ, ਕਮਾਂਡ ਆ ਗਈ ਹੈ। ਔਰ ਇਹਦੇ ਵਿੱਚ ਜਿਹੜੀ ਇੱਕ ਵਿਸ਼ੇਸ਼ ਚੀਜ਼ ਇਹ ਆ, 13 ਮਈ ਅੱਜ 10 ਮਈ ਦੀ ਸ਼ਾਮ ਪੈ ਚੱਲੀ ਹੈ, ਵਿੱਚ 2 ਦਿਨ ਹੈ, ਤੇ ਤੀਜੇ ਦਿਨ 13 ਮਈ ਨੂੰ ਫਲੋਰ ਟੈਸਟ ਵੀ ਰਾਜਪਾਲ ਜੀ ਨੇ ਰੱਖ ਦਿੱਤਾ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਸਾਬਤ ਕਰੋ। ਇਹ ਔਖਾ ਕੰਮ ਹੀ ਹੁੰਦਾ ਹੈ
0: ਜੀ,
1: ਖਾਸ ਕਰਕੇ ਉਦੋਂ ਜਦੋਂ ਆਪਣੀ ਪਾਰਟੀ ਦੇ ਕੋਲ ਪੂਰਾ ਬਹੁਮਤ ਨਾ ਹੋਵੇ ਤੇ ਅਸੀਂ ਦੂਸਰਿਆਂ ਤੋਂ ਅਧਾਰਾ ਬਹੁਮਤ ਲੈ ਕੇ ਸਾਬਤ ਕਰਨਾ ਹੋਵੇ, ਔਖਾ ਕੰਮ ਹੈ। ਹਾਲਾਂਕਿ ਜਿਸ ਢੰਗ ਦੇ ਨਾਲ CPI ਨੇ, CPM ਨੇ, BCK ਉੱਥੇ ਦੀ ਖੇਤਰੀ ਪਾਰਟੀ ਹੈ, ਇੱਕ ਉੱਥੋਂ ਦੀ ਮੁਸਲਿਮ ਲੀਗ ਖੇਤਰੀ ਪਾਰਟੀ ਹੈ, ਉਹਨਾਂ ਨੇ ਸਮਰਥਨ ਦਿੱਤਾ ਹੋਇਆ, ਕਾਂਗਰਸ ਨੇ ਦਿੱਤਾ ਆ, ਮੈਨੂੰ ਲੱਗਦਾ ਕਿ ਫਲੋਰ ਟੈਸਟ ਤੇ ਯਕੀਨਨ ਉਹਨਾਂ ਦੀ ਪਾਰਟੀ ਪਾਸ ਕਰ ਜਾਏਗੀ, ਬਾਕੀ 13 ਤਰੀਕ ਨੂੰ ਹੀ ਪਤਾ ਲੱਗਣਾ ਕਿ ਗੱਲ ਅੜਦੀ ਤਾਂ ਨਹੀਂ ਕਿਤੇ। ਹੁਣ ਦੂਜੀਆਂ ਚੀਜ਼ਾਂ ਜਿਹੜੀਆਂ ਅੱਜ ਸਾਨੂੰ ਉੱਥੇ ਨਜ਼ਰ ਆਈਆਂ, ਸਭ ਉੱਥੇ ਨਾ ਇੱਕ ਜਿਹੜੀ ਚੀਜ਼ ਨਜ਼ਰ ਆਈ ਬੜੀਆਂ ਵਿਸ਼ੇਸ਼ ਹੈ, ਇੱਕ ਤੇ ਰਾਹੁਲ ਗਾਂਧੀ ਜੀ ਉਸ ਮੰਚ ਤੇ ਨਜ਼ਰ ਆਏ ਹੈ। ਰਾਹੁਲ ਗਾਂਧੀ ਜੀ ਹਾਲਾਂਕਿ ਹਫ਼ਤਾ ਖੰਡ ਪਿੱਛੇ ਚਲੇ ਜਾਈਏ ਤੇ BCK ਦੇ ਵਿਰੋਧ ਵਿੱਚ ਸੀ, ਮਾਫ਼ ਕਰਨਾ TVK ਦੇ, ਜਿਹੜੀ ਪਾਰਟੀ ਅਦਾਕਾਰ ਵਿਜੇ ਹੋਣਾ ਦੀ ਪਾਰਟੀ ਉਹਦੇ ਵਿਰੋਧ ਵਿੱਚ ਸੀ, DMK ਦੇ ਸੰਗੀ ਸਾਥੀ ਸੀ ਇਸ ਤਮਿਲਨਾਡੂ ਚ, ਤੇ ਅੱਜ ਮੰਚ ਦੇ ਉੱਪਰ ਅਦਾਕਾਰ ਵਿਜੇ ਦੇ ਨਾਲ ਨਜ਼ਰ ਆਏ ਹੈ। ਇਹ ਹੈ ਸਿਆਸਤ ਦੇ ਬਦਲਦੇ ਰੰਗ। ਦੂਜਾ ਸਭ ਤੋਂ ਜਿਹੜੀ ਵਿਸ਼ੇਸ਼ ਚੀਜ਼ ਹੈ, ਦੇਖੋ ਤਮਿਲਨਾਡੂ ਸੂਬਾ ਬਣੇ ਨੂੰ 60 ਸਾਲ ਹੋਏ ਆ, ਤੇ 60 ਸਾਲਾਂ ਚ ਪਹਿਲੀ ਵਾਰ ਹੈ ਜਦੋਂ ਸੰਧੂ ਸਾਹਿਬ ਉੱਥੇ ਜਿਹੜਾ ਕਿਸੇ ਨੇ ਸਹੁੰ ਚੁੱਕੀ ਹੋਵੇ ਤੇ ਉਹਨੂੰ ਉੱਥੇ ਦਾ ਜਿਹੜਾ ਖੇਤਰੀ ਪਹਿਰਾਵਾ ਆ, ਜਿਹੜਾ ਟ੍ਰੈਡੀਸ਼ਨਲ ਉੱਥੇ ਦਾ ਪਹਿਰਾਵਾ, ਉਹ ਤੋਂ ਬਿਨਾਂ ਪੈਂਟ ਕੋਟ ਜਾਂ ਪੈਂਟ ਕਮੀਜ਼ ਵਿੱਚ ਸਹੁੰ ਚੁੱਕੀ ਹੋਵੇ, ਭਾਵ ਕਿ ਧੋਤੀ ਨਹੀਂ ਨਜ਼ਰ ਅੱਜ ਆਈ, ਜਿਹੜੇ ਅਦਾਕਾਰ ਵਿਜੇ ਹੋਣੀ ਬਕਾਇਦਾ ਪੈਂਟ ਕਮੀਜ਼ ਵਿੱਚ ਗਏ ਹੈਗੇ ਆ, ਕਿਉਂਕਿ ਬਹੁਤ ਸਾਲਾਂ ਬਾਅਦ ਉੱਥੇ ਜਿਹੜਾ ਗੈਰ ਦਰਾਵਿੜ, ਕਿਉਂਕਿ ਉੱਥੇ ਦਰਾਵਿੜ ਦੀ ਸਿਆਸਤ ਬੜੀ ਭਾਰੂ ਰਹੀ ਹੈ, ਚਾਹੇ DMK ਚਾਹੇ NDMK, ਦਰਾਵਿੜ ਭਾਈਚਾਰਾ ਹੀ ਸੀ, ਪਹਿਲੀ ਵਾਰ ਹੈ ਜਦੋਂ ਦਰਾਵਿੜ ਭਾਈਚਾਰਾ ਉੱਥੇ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਜੇਤੂ ਨਹੀਂ ਹੀ ਰਿਹਾ। ਔਰ ਹੋਰ ਇੱਕ ਵਿਸ਼ੇਸ਼ ਗੱਲ, ਹੁਣ ਅਦਾਕਾਰ ਵਿਜੇ ਹੋਣੀ, ਮੈਂ ਪਹਿਲਾਂ ਵੀ ਜਿਸ ਦਿਨ ਜਿੱਤੇ ਸੀ ਨਾ, ਮੈਂ ਸੰਧੂ ਸਾਹਿਬ ਇੱਕ ਟਿੱਪਣੀ ਕੀਤੀ ਸੀ, ਜਿੱਤ ਗਏ ਨੇ, ਮੁਬਾਰਕਬਾਦ ਹੈ, ਬੜੀ ਸਾਨੂੰ ਉਮੀਦ ਹੈ ਚੰਗੇ ਦੀ, ਪਰੰਤੂ ਜੋ ਸਾਡਾ ਭਾਰਤ ਵਿੱਚ ਤਜਰਬਾ ਹੈ ਨਾ, ਇੱਥੇ ਮਾੜਾ ਮੋਟਾ ਵਿਅਕਤੀ ਟਿਕ ਨਹੀਂ ਸਕਦਾ, ਇੱਥੋਂ ਦੀ ਸਿਆਸਤ ਬੜੀ ਟਫ ਹੈ, ਇੱਥੋਂ ਦੀ ਸਿਆਸਤ ਬੇਸਿਕਲੀ ਨਾ ਮੈਲੀ ਸਿਆਸਤ ਹੈ, ਗੰਦਲੀ ਸਿਆਸਤ ਜਿਹਨੂੰ ਕਹਿੰਦੇ ਆ, ਤੇ ਗੰਦਲੀ ਸਿਆਸਤ ਦੇ ਵਿੱਚ ਕਈ ਵਾਰੀ ਚੰਗੇ ਬੰਦੇ ਫਿਰ ਨਾ ਫੇਲ ਹੋ ਜਾਂਦੇ ਆ। ਪੰਜਾਬ ਵਿੱਚ ਵੀ ਕੁਛ ਚਿਹਰੇ ਚੰਗੇ ਆਏ ਆਮ ਆਦਮੀ ਪਾਰਟੀ ਚ, ਪਰੰਤੂ ਉਹ ਵੀ ਉਹੋ ਜਿਹੇ ਹੋ ਗਏ, ਕਰੀਏ ਤੇ ਕੀ ਕਰੀਏ, ਕਿਉਂਕਿ ਸਿਆਸਤ ਹੀ ਭਾਰਤ ਦੀ ਮੈਲੀ। ਹੁਣ ਅਦਾਕਾਰ ਵਿਜੇ ਹੋਣੀ ਅੱਜ ਪੈਂਦੇ ਸੱਟੇ ਭਾਵੁਕ ਹੋ ਕੇ ਜਦੋਂ ਸਹੁੰ ਚੁੱਕ ਕੇ ਹਟੇ, ਉਹ ਭਾਸ਼ਣ ਜਿਹਾ ਕਰਨ ਲੱਗ ਪਏ, ਰਾਜਪਾਲ ਸਾਹਿਬ ਕਹਿੰਦੇ ਰੁਕੋ ਰੁਕੋ ਭਾਈ, ਏਦਾਂ ਨਹੀਂ ਹੈ, ਇਹ ਸਹੁੰ ਚੁੱਕ ਸਮਾਗਮ ਹੈ, ਤੁਹਾਡੀ ਸਿਆਸੀ ਸਟੇਜ ਦੀ ਜਿੰਨੀਆਂ ਲਾਈਨਾਂ ਤੁਹਾਨੂੰ ਬੋਲ ਕੇ ਦਿੱਤੀਆਂ ਨੇ ਕੇਵਲ ਉਨੀਆਂ ਹੀ ਬੋਲਣੀਆਂ, ਪਰੰਤੂ ਫਿਰ ਵੀ ਉਹ ਬਾਅਦ ਵਿੱਚ ਇੱਕ ਇਸ਼ਾਰਾ ਕਰ ਗਏ ਕਿ ਅਸੀਂ ਪੈਂਦੇ ਸੱਟੇ ਜਿਹੜਾ ਕੰਮ ਕਰ ਦੇਣਾ ਨਾ ਹੁਣ, 200 ਯੂਨਿਟ ਬਿਜਲੀ ਮਾਫ ਕਰ ਦੇਣੀ ਹੈਗੀ ਆ, ਪੈਂਦੇ ਸੱਟੀ ਜਿਹੜਾ ਕਰਨਾ। ਹਾਲਾਂਕਿ ਬਹੁਤਿਆਂ ਨੂੰ ਉਮੀਦ ਤੇ ਸੋਨੇ ਦੀ ਹੈ, ਜਿਸ ਸੋਨੇ ਦਾ ਕੱਲ ਜ਼ਿਕਰ ਵੀ ਕੀਤਾ ਸੀ, ਜਿਹੜਾ 8 ਗ੍ਰਾਮ ਹਰੇਕ ਕੁੜੀ ਦੇ ਵਿਆਹ ਤੇ ਦੇਣਾ। ਮੈਂ ਤਾਂਹੀਓ ਕਿਹਾ ਸੀ ਕਿ ਵਿਆਹ ਤੇ ਹਰੇਕ ਦਿਨ ਹੁੰਦੇ ਨੇ, ਹਰੇਕ ਸੂਬੇ ਚ ਹੁੰਦੇ ਆ। ਅੱਜ ਉਹ ਮੁੱਖ ਮੰਤਰੀ ਬਣ ਕੇ ਤੇ ਅੱਜ ਹੀ ਮੈਨੂੰ ਲੱਗਦਾ ਸ਼ਾਮ ਤੱਕ ਉਸ ਸੂਬੇ ਚ ਹੋ ਸਕਦਾ 40-50-100 ਵਿਆਹ ਹੋਵੇ। ਉਹ ਤੇ ਸੋਨਾ ਡੀਕਦੀਆਂ ਹੋਣਗੀਆਂ ਕੁੜੀਆਂ ਕਿ 8 ਗ੍ਰਾਮ ਸੋਨਾ ਲੈ ਕੇ ਆਉਣਾ। ਉਹ ਤੇ ਆਪਣੇ ਵਿਧਾਇਕ ਨੂੰ ਪੁੱਛਣਗੀਆਂ ਕਿ ਭਾਈ ਸਾਹਿਬ ਮੁੱਖ ਮੰਤਰੀ ਤੋਂ ਲੈ ਆਉਣਾ ਸੀ ਸੋਨਾ। ਸੋ ਇਸ ਕਰਕੇ ਬੜਾ ਔਖਾ ਜਿਹੜਾ ਕਾਰਜ ਹੋਵੇਗਾ ਵਿਜੇ ਹੋਣਾ ਲਈ, ਕਿਉਂਕਿ ਭਾਰਤੀ ਸਿਆਸਤ ਚ ਜਿੰਨੇ ਅਦਾਕਾਰ ਕਲਾਕਾਰ ਅੱਜ ਤੱਕ ਆਏ ਆ ਨਾ, ਵੱਡੇ ਵੱਡੇ, ਕੋਈ ਟਾਵਾਂ ਟਾਵਾਂ ਹੀ ਆ ਜਿਹੜਾ ਟਿਕ ਸਕਿਆ ਆ। ਪੰਜਾਬ ਦੀ ਗੱਲ ਕਰੀਏ, ਭਗਵੰਤ ਮਾਨ ਜੀ ਵੀ ਤੇ ਕਲਾਕਾਰ ਹੀ ਕਲਾਕਾਰ ਦੇ ਤੌਰ ਤੇ ਹੀ, ਹੋਰ ਉਹਨਾਂ ਵਿੱਚ ਕੋਈ ਨਾ ਤੇ ਪਰਿਵਾਰ ਵਿੱਚ ਸਿਆਸਤਦਾਨ ਸੀ ਕੋਈ, ਨਾ ਉਹਨਾਂ ਨੇ ਕੋਈ ਰਾਜਨੀਤਿਕ ਤੌਰ ਤੇ ਇੱਦਾਂ ਦੇ ਲੇਖ ਲਿਖੇ ਸੀ, ਨਾ ਉਹਨਾਂ ਨੇ ਕੋਈ ਰੈਵੋਲੂਸ਼ਨ ਦੀ ਕਦੇ ਮੰਚ ਤੋਂ ਗੱਲ ਕੀਤੀ ਸੀ। ਇੱਕ ਅਦਾਕਾਰ ਦੇ ਤੌਰ ਤੇ ਫੇਮਸ ਹੋਏ, ਇਸ ਕੁਰਸੀ ਤੱਕ ਪਹੁੰਚ ਗਏ, ਤੇ ਉਹ ਕੁਰਸੀ ਠੀਕ ਹੈ, ਉਹ ਤੇ ਦਾਵਾ ਕਰਦੇ ਬੜੀ ਚੰਗੀ ਹੈ, ਪਰੰਤੂ ਜਿੰਨੇ ਕੁ ਨੁਕਸ ਹੁਣ ਨਿਕਲ ਰਹੇ ਹੈ, ਉਹ ਮੈਂ ਤਾਂ ਕਿਹਾ ਕਿ ਅਦਾਕਾਰਾਂ ਲਈ ਭਾਰਤੀ ਸਿਆਸਤ ਬੜੀ ਔਖੀ ਹੈ। ਸੋ ਅਦਾਕਾਰ ਵਿਜੇ ਹੋਣਾ ਨੂੰ ਸਾਡੀਆਂ ਸ਼ੁਭ ਕਾਮਨਾਵਾਂ ਨੇ, ਤੇ ਬਾਕੀ ਅੱਗੇ ਆ ਕੇ ਦੇਖੀਏ ਸਾਨੂੰ ਸਭ ਹੁੰਦਾ।
0: ਜੀ ਬਿਲਕੁਲ ਰਮੇਸ਼ ਜੀ, ਆਪਾਂ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਪੋਲੀਟਿਕਸ ਦੀਆਂ ਝਲਕੀਆਂ ਦੇ ਝਾਤ ਪਾਉਂਦੇ ਰਹਾਂਗੇ, ਤੇ ਨਾਲ ਦੀ ਨਾਲ ਜਿਹੜੀ ਕੱਲ੍ਹ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਬੇਅਦਬੀਆਂ ਦਾ ਜਿਹੜਾ ਕਾਨੂੰਨ ਬਣ ਗਿਆ ਉਹਦੇ ਪਿੱਛੇ ਹੁਣ ਪਾਰਟੀਆਂ ਵੀ ਆਹਮੋ ਸਾਹਮਣੇ ਆ ਗਈਆਂ, ਪਰ ਹੁਣ ਤਾਂ ਮੈਨੂੰ ਇਹ ਲੱਗਦਾ ਕਿ ਪੰਥਕ ਜਿਹੜੀਆਂ ਜਥੇਬੰਦੀਆਂ ਉਹਨਾਂ ਵਿੱਚੋਂ ਵੀ ਕੁਛ ਕਹਿ ਰਹੇ ਆ ਕਿ ਨਹੀਂ ਸਾਨੂੰ ਇਹਦੇ ਖਿਲਾਫ਼ ਨਹੀਂ ਬੋਲਣਾ ਚਾਹੀਦਾ, ਇਹ ਕਾਨੂੰਨ ਸਹੀ ਆ। ਕੁਛ ਕਹਿ ਰਹੇ ਆ ਨਹੀਂ, ਇਹ ਕਾਨੂੰਨ ਇਹਦੇ ਵਿੱਚ ਸੋਧ ਹੋਣੀ ਚਾਹੀਦੀ ਆ। ਹੁਣ ਇਸ ਮਾਮਲੇ ਦੇ ਵਿੱਚ ਪੰਥਕ ਆਗੂ ਵੀ ਦੋ ਹਿੱਸਿਆਂ 'ਚ ਵੰਡੇ ਗਏ, ਮੈਨੂੰ ਲੱਗਦਾ, ਮੈਨੂੰ ਇਹ ਸੁਣਨ ਦੇ ਵਿੱਚ ਆਇਆ, ਇੱਥੇ ਦਿਓ ਕਿ ਥੋੜ੍ਹੀ ਜਿਹੀ ਜਾਣਕਾਰੀ।
1: ਸੰਤੂ ਸਾਹਿਬ ਬਿਲਕੁਲ ਠੀਕ ਆਵਾਜ਼ ਤੁਹਾਡੇ ਕੰਨਾਂ 'ਚ ਪਈ ਹੈ। ਦੇਖੋ ਇਹ ਕਾਨੂੰਨ ਜਿਹੜਾ, ਜਿਸ ਕਾਨੂੰਨ ਅਸੀਂ ਬੇਅਦਬੀਆਂ ਖਿਲਾਫ਼ ਕਾਨੂੰਨ ਦੀ ਗੱਲ ਕਰਦੇ, ਇਹਦੇ ਵਿੱਚ ਨਾ ਤੇ ਗੀਤਾ ਦੀ ਗੱਲ ਹੈ, ਨਾ ਬਾਈਬਲ ਦੀ ਗੱਲ ਹੈ, ਨਾ ਕਿਸੇ ਹੋਰ ਡੇਰੇ ਦੀ ਗੱਲ ਹੈ। ਨਰੋਲ ਤੇ ਨਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਬਣਿਆ ਹੋਇਆ ਇਹ ਕਾਨੂੰਨ ਹੈ, ਉਹਦੇ ਵਿੱਚ ਹੀ ਸੋਧਾਂ ਹੋਈਆਂ ਨੇ, ਉਹੀ ਕਾਨੂੰਨ ਦੁਬਾਰਾ ਤੋਂ ਭਗਵੰਤ ਮਾਨ ਸਰਕਾਰ ਨੇ ਲਾਗੂ ਕੀਤਾ ਸੋਧਾਂ ਕਰਕੇ।

0: ਦੀ ਗੱਲ ਹੈ, ਇੱਥੇ ਗੁਰੂ ਤੋਂ ਦੂਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਹੁਣ ਇਸ ਮਸਲੇ ਦੇ ਉੱਪਰ ਨਾ ਪੰਜਾਬ ਦੇ ਵਿੱਚ ਜਿਵੇਂ ਭਗਵੰਤ ਮਾਨ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਏਡਾ ਵੱਡਾ ਬਿਆਨ ਅੱਜ ਤਾਂ ਹੀ ਨਹੀਂ ਹੋਇਆ, ਬਹੁਤ ਕੋਈ ਟਾਵਾਂ ਦ੍ਰਿਸ਼ ਹੋਵੇਗਾ ਕਿ ਜਥੇਦਾਰ ਸਾਹਿਬ ਨੇ ਕੋਈ ਸ਼ਬਦ ਕਿਹਾ ਹੋਵੇ ਤੇ ਉਹਦਾ ਵਿਰੋਧ ਕੋਈ ਸਿੱਧੇ ਤੌਰ ਤੇ ਕਰਦੇ, ਨਹੀਂ ਹੁੰਦਾ, ਨਾ ਹੋਣਾ ਚਾਹੀਦਾ। ਹੁਣ ਜਥੇਦਾਰ ਸਾਹਿਬ ਕਹਿੰਦੇ ਮੈਂ 15 ਦਿਨ ਦਾ ਅਲਟੀਮੇਟ ਦਿੰਦਾ ਇਸ ਕਾਨੂੰਨ ਨੂੰ, ਪਹਿਲਾਂ ਤੇ ਰੋਕੋ, ਫਿਰ 15 ਦਿਨਾਂ ਵਿੱਚ ਸੋਧਾਂ ਕਰੋ ਜਿਹੜੀਆਂ ਅਸੀਂ ਸੋਧਾਂ ਕਰੀਆਂ। ਤੇ ਭਗਵੰਤ ਮਾਨ ਜੀ ਨੇ ਬੜਾ ਠੋਕਵਾਂ ਕਹਿਤਾ, ਇਹ ਕਹਿੰਦੇ ਕਾਨੂੰਨ ਨਹੀਂ ਰੁਕਦਾ। ਹੁਣ ਇੱਥੇ ਕਹਿੰਦੇ ਕਈ ਜਣੇ ਕਹਿੰਦੇ ਕਾਨੂੰਨ ਤੇ ਰੋਕ ਲਾਓ, ਕਹਿੰਦੇ ਇਹ ਨਹੀਂ ਲੱਗਣੀ। ਹੁਣ ਏਡਾ ਵੱਡਾ ਚੈਲੰਜ ਜਥੇਦਾਰ ਜੀ ਦੇ ਅੱਗੇ ਖੜ ਜਾਣਾ, ਮੈਨੂੰ ਲੱਗਦਾ ਕਿ ਇਹ ਗੱਲ ਸ਼ਾਇਦ SGPC ਨੂੰ ਵੀ ਪਤਾ ਲੱਗ ਗਈ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ ਲੱਗ ਗਈ ਹੈ। ਜੇ ਭਗਵੰਤ ਮਾਨ ਜੀ ਬੋਲ ਰਹੇ ਆ ਤੇ ਹਵਾ ਚੋਂ ਨਹੀਂ ਬੋਲ ਰਹੇ, ਉਹਨਾਂ ਦੇ ਨਾਲ ਕੁਛ ਲੋਕ ਹੈ। ਹੁਣ ਅੱਜ ਦੀ ਮੈਂ ਗੱਲ ਦੱਸਦਾ, ਗਿਆਨੀ ਰਘਵੀਰ ਸਿੰਘ ਜੀ, ਉਹ ਵੀ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਹੈ। ਹੁਣ ਗਿਆਨੀ ਰਘਵੀਰ ਸਿੰਘ ਕਹਿੰਦੇ ਕਿ ਕਾਨੂੰਨ ਹੀ ਬਹੁਤ ਵਧੀਆ, ਪੰਜਾਬ ਦੀ ਸਰਕਾਰ ਨੇ ਬੜਾ ਚੰਗਾ ਕਾਨੂੰਨ ਬਣਾਇਆ। ਬਹੁਤ ਸਾਰੇ ਹੋਰ ਚਿਹਰੇ, ਇੱਥੋਂ ਤੱਕ ਕਿ ਮੈਂ ਸਮਾਣੇ ਮੋਰਚੇ ਦਾ ਕਈ ਵਾਰ ਜ਼ਿਕਰ ਕੀਤਾ, ਭਾਈ ਗੁਰਜੀਤ ਸਿੰਘ ਖਾਲਸਾ ਜੀ ਉਹ ਟਾਵਰ ਤੋਂ ਕਿੰਨੇ ਸਮੇਂ ਬਾਅਦ, ਕਰੀਬ ਕਰੀਬ 1.5 ਸਾਲ ਬਾਅਦ ਹੇਠਾਂ ਆਏ ਔਰ ਉਹਨਾਂ ਨੇ ਕਿਹਾ ਕਾਨੂੰਨ ਚੰਗਾ। ਹੁਣ ਇੱਕ ਪਾਸੇ ਸੰਘਰਸ਼ੀ ਲੋਕ ਆ ਜਿਹੜੇ ਸੰਘਰਸ਼ ਕਰ ਰਹੇ, ਅਸੀਂ ਇਹ ਕਹੀਏ ਕਿ ਕੱਲੀ ਕੱਲੀ ਸਾਰੀ ਲਿਆਕਤ ਇਧਰਲੇ ਪਾਸੇ ਆ ਸੁਖਬੀਰ ਸਿੰਘ ਬਾਦਲ ਦੇ ਧੜੇ ਚ, ਤੇ ਗੱਲ ਨਹੀਂ ਹੈਗੀ। ਸਿਆਣੇ ਲੋਕ ਤੇ ਉਧਰ ਵੀ ਬੈਠੇ ਆ, ਉਹ ਕਹਿੰਦੇ ਕਾਨੂੰਨ ਬੜਾ ਬਿਹਤਰ ਹੈ। ਹੁਣ ਇਹ ਕਹਿੰਦੇ ਚੰਗਾ ਨਹੀਂ। ਹੁਣ ਗੱਲ ਸਿੱਖ ਧਰਮ ਦੀ ਹੈ, ਗੱਲ ਸਿੱਖਾਂ ਨਾਲ ਸੰਬੰਧਿਤ ਹੈ ਤੇ ਉੱਥੇ ਪੰਥ ਦੋ ਹਿੱਸਿਆਂ ਚ ਵੰਡਿਆ ਗਿਆ। ਔਰ ਮੈਨੂੰ ਤੇ ਜੋ ਤਾਜ਼ਾ ਤਰੀਨ SGPC ਦਾ ਇੱਕ ਬਿਆਨ ਹੈ ਐਡਵੋਕੇਟ ਧਾਮੀ ਸਾਹਿਬ ਦਾ, ਪਰ ਜਿਹੜੇ ਪ੍ਰਧਾਨ ਨੇ ਉਹ ਕਹਿੰਦੇ ਜੀ ਅਸੀਂ ਇਸ ਮਸਲੇ ਤੇ ਉਲਝਣਾ ਨਹੀਂ ਚਾਹੁੰਦੇ, ਅਸੀਂ ਇਸ ਮਸਲੇ ਦਾ ਹੱਲ ਚਾਹੁੰਦੇ ਹਾਂ। ਔਰ ਸੰਧੂ ਸਾਹਿਬ ਯਾਦ ਕਰੋ, ਮੈਂ ਪਿਛਲੇ ਕਾਫੀ ਦਿਨਾਂ ਤੋਂ ਇਸ ਪਲੇਟਫਾਰਮ ਤੇ ਕਈ ਵਾਰ ਇਹ ਗੱਲ ਕਹੀ ਕਿ ਅਸਲ ਵਿੱਚ SGPC ਉਲਝੀ ਹੈ ਇਸ ਮਸਲੇ ਚ, ਨੁਕਸ ਤੇ ਵਾਕਈ ਹੋ ਸਕਦੇ ਨੇ। ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕਰ ਦਿੱਤਾ 100% ਸਹੀ ਹੈ, ਨੁਕਸ ਹੋ ਸਕਦੇ ਨੇ, ਪਰੰਤੂ ਉਹਨਾਂ ਨੁਕਸਾਂ ਦੇ ਖਿਲਾਫ ਤੇ ਲੜਾਈ ਨਹੀਂ ਲੜੀ ਜਾ ਰਹੀ SGPC ਵੱਲੋਂ। ਜਿੰਨੀ ਕੁ ਲੜਾਈ ਆ ਉਹ ਚ ਟਾਰਗੇਟ ਭਗਵੰਤ ਮਾਨ ਸਰਕਾਰ ਨੂੰ ਕੀਤਾ ਜਾ ਰਿਹਾ ਹੈ। ਅਲਟੀਮੇਟ ਦੀ ਕਿੱਡੀ ਕਹਾਰੀ ਆ ਗਈ ਸੀ, ਤੁਸੀਂ ਦੱਸੋ ਤੇ ਸਹੀ, ਆਪਣਾ ਕੋਈ ਇੱਕ ਮੈਮੋਰੈਂਡਮ ਇੱਕ ਭੇਜੋ ਤੇ ਸਹੀ ਭਾਰਤ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਅਸੀਂ ਆ ਤਰਮੀਮਾਂ ਦੀ ਮੰਗ ਕਰਦੇ ਹਾਂ। ਜੇ ਪੰਜਾਬ ਦੀ ਸਰਕਾਰ ਇਨਕਾਰ ਕਰਦੀ ਹੈ ਫਿਰ ਤੁਸੀਂ ਅਲਟੀਮੇਟਮ ਦਿਓ। ਇੱਥੇ ਤੇ ਸਿੱਧੀ ਅਲਟੀਮੇਟਮਾਂ ਤੇ ਗੱਲ ਆ ਗਈ, ਇੱਥੇ ਤੇ ਸਿੱਧਾ ਹੀ ਪੰਜਾਬ ਸਰਕਾਰ ਨੂੰ ਕਟਹਿਰੇ ਚ ਖੜਾ ਕੀਤਾ ਜਾ ਰਿਹਾ ਹੈ, ਜਿਹਦੇ ਕਰਕੇ ਹੁਣ ਭਗਵੰਤ ਮਾਨ ਸਰਕਾਰ ਵੀ ਸੁੱਖ ਦੇ ਨਾਲ ਸਰਕਾਰ ਹੈ, ਉਹਨਾਂ ਦੀ ਵੀ ਪੰਜਾਬ ਚ ਤੂਤੀ ਬੋਲਦੀ ਹੈ ਤੇ ਅਗਲਿਆਂ ਦੇ ਨਾਲ ਵੀ 4 ਲੋਕ ਹੈਗੇ ਆ। ਸੋ ਇਸ ਕਰਕੇ ਇਹ ਮਸਲਾ ਏਦਾਂ ਦਾ ਹੋ ਗਿਆ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਦੋ ਹਿੱਸਿਆਂ ਚ ਲੋਕ ਵੰਡੇ ਗਏ ਆ, ਤੇ ਜਦੋਂ ਦੋ ਹਿੱਸਿਆਂ ਚ ਵੰਡੇ ਜਾਣ ਤੇ ਉਸ ਮਸਲੇ ਦਾ ਨਿਬੇੜਾ ਫਿਰ ਕੋਈ ਚੰਗਾ ਨਿਬੇੜਾ ਨਹੀਂ ਹੁੰਦਾ, ਕਈ ਵਾਰ ਉਹ ਮਸਲੇ ਉਲਝ ਜਾਂਦੇ ਆ। ਇਸ ਵੇਲੇ ਇਹ ਮਸਲਾ ਉਲਝਿਆ ਹੋਇਆ ਮਸਲਾ ਹੈ, ਬਾਕੀ 15 ਦਿਨ ਦਾ ਅਲਟੀਮੇਟਮ ਹੈ, 3 ਦਿਨ ਪੂਰੇ ਹੋ ਗਏ ਹੈ, 12 ਦਿਨ ਰਹਿੰਦੇ ਆ। ਪਰੰਤੂ ਜੇ ਭਗਵੰਤ ਮਾਨ ਜੀ ਦੇ ਸ਼ਬਦਾਂ ਦੀ ਗੱਲ ਕਹੀਏ ਤੇ ਉਹਨਾਂ ਨੇ ਤੇ ਸਾਫ਼ ਹੀ ਕਹਿਤਾ ਕਿ ਨਾ ਅਸੀਂ ਅੱਜ ਵਾਪਸ ਲਈਏ ਤੇ ਨਾ ਕੱਲ ਵਾਪਸ ਲਈਏ। ਸੋ ਬਾਕੀ ਵੇਖਦੇ ਹਾਂ 12 ਦਿਨਾਂ ਬਾਅਦ ਕੀ ਸਥਿਤੀਆਂ ਬਣਦੀਆਂ ਨੇ।
1: ਜੀ ਆਪਣੇ ਕੋਲ 3 ਕੁ ਮਿੰਟ ਰਹਿ ਗਏ, ਜਾਂਦੇ ਜਾਂਦੇ ਇੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਕਹਿੰਦੇ ਗਰਮੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਜਦੋਂ ਬਿਜਲੀ ਗੁੱਲ ਹੋ ਗਈ ਜੀ, ਸੋ ਇਹਦੇ ਬਾਰੇ ਆਪਾਂ 3 ਕੁ ਮਿੰਟਾਂ ਦੇ ਵਿੱਚ ਜਾਣਕਾਰੀ ਪਾਈਏ, ਫਿਰ ਅਗਲੇ ਲਿੰਕ ਦੇ ਵਿੱਚ ਜੁੜਾਂਗੇ।
0: ਸੰਧੂ ਸਾਹਿਬ ਉਹ ਮਸਲਾ ਇਹ ਆ ਕਿ ਇੱਕ ਸਮਾਰਟ ਮੀਟਰ ਸ਼ਬਦ ਹੈ, ਸਮਾਰਟ ਮੀਟਰ ਜਿਹੜੇ ਪੂਰੇ ਭਾਰਤ ਵਿੱਚ ਹੀ ਲੱਗ ਰਹੇ, ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਤੇ ਲੱਗ ਗਏ ਆ, ਸਰਕਾਰੀ ਟਿਕਾਣਿਆਂ ਤੇ ਲੱਗ ਗਏ, ਤੁਸੀਂ ਨਵਾਂ ਲਗਾਉਣਾ ਤੇ ਸਮਾਰਟ ਮੀਟਰ ਹੀ ਲੱਗਣਾ, ਜਿਹਦਾ ਲੋਕ ਵਿਰੋਧ ਕਰ ਰਹੇ ਆ। ਸਮਾਰਟ ਮੀਟਰ ਤੋਂ ਭਾਵ ਹੈ ਕਿ ਜੇ ਜਿਹੜਾ ਬਿਜਲੀ ਦਾ ਬਿੱਲ ਅਸੀਂ ਬਾਅਦ ਚ ਦਿੰਦੇ ਹੁੰਦੇ ਹਾਂ, ਇੰਜ ਨਹੀਂ ਹੈ, ਤੁਸੀਂ ਪਹਿਲਾਂ ਰੀਚਾਰਜ ਕਰਾਉਣਾ ਤੇ ਜਿੱਦਾਂ ਰੀਚਾਰਜ ਮੁੱਕ ਗਿਆ ਬਿਜਲੀ ਤੁਹਾਡੀ ਕਰਦੀ ਗੋਲ, ਜਿੰਨੇ ਪੈਸੇ ਪਾ ਦੂੰਗੇ ਉਨੇ ਦਿਨ ਹੀ ਬੱਤੀ ਚੱਲਣੀ, ਨਹੀਂ ਤਾਂ ਬੱਤੀ ਨਹੀਂ ਚੱਲਣੀ। ਹੁਣ ਜਿਹੜਾ ਤੁਸੀਂ ਸਰਕਾਰੀ ਸਕੂਲਾਂ ਜ਼ਿਕਰ ਕੀਤਾ, ਉਹ ਸਰਕਾਰੀ ਸੰਸਥਾ ਹੈ, ਮੀਟਰ ਉੱਥੇ ਸਮਾਰਟ ਮੀਟਰ ਲੱਗ ਗਏ ਕਿਉਂਕਿ ਮੁਲਾਜ਼ਮ ਸਰਕਾਰ ਤੇ ਸਰਕਾਰੀ ਸੰਸਥਾ, ਉਹਨੂੰ ਥੋੜਾ ਕੋਈ ਰੋਕ ਸਕਦਾ। ਹੁਣ ਹੋਇਆ ਕਿ ਉਹ ਰੀਚਾਰਜ ਖਤਮ ਹੋ ਗਏ, ਤੇ ਜਦੋਂ ਰੀਚਾਰਜ ਖਤਮ ਹੋ ਗਏ ਤੇ ਸੰਧੂ ਸਾਹਿਬ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲਾਂ ਦੀ ਇਸ ਵੇਲੇ ਬਿਜਲੀ ਗੁੱਲ ਹੈ ਤੇ ਉੱਪਰੋਂ ਅਤਿ ਗਰਮੀ ਹੈ, ਹਾਹਾਕਾਰ ਮੱਚੀ ਹੋਈ ਹੈ ਤੇ ਸਿੱਖਿਆ ਕ੍ਰਾਂਤੀ ਦੀ ਫਿਰ ਵਿਰੋਧੀ ਫੂਕ ਕੱਢ ਰਹੇ ਹੈ। ਹਾਲਾਂਕਿ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਅਸੀਂ ਜਲਦੀ ਬਜਟ ਜਾਰੀ ਕਰ ਰਹੇ ਹਾਂ ਤੇ ਰੀਚਾਰਜ ਕਰਾ ਦਾਂਗੇ, ਪਰੰਤੂ ਉਹ ਜਲਦੀ ਕਿੰਨੇ ਦਿਨ ਚ ਹੁੰਦੀ ਹੈ ਇਹ ਉਹੀ ਜਾਣਦੇ ਆ। ਉਵੇਂ ਇਸ ਵੇਲੇ ਬੱਚੇ ਬਹੁਤ ਵੱਡੇ ਪੱਧਰ ਤੇ ਗਰਮੀ ਵਿੱਚੋਂ ਲੰਘ ਰਹੇ ਆ।
1: ਸੋ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਆਪਾਂ ਅਗਲੇ ਲਿੰਕ ਦੇ ਵਿੱਚ ਤੇ ਫਿਰ ਗੱਲਾਂ ਬਾਤਾਂ ਤੇ ਹੋਰ ਖਬਰਾਂ ਤੇ ਝਾਤ ਪਾਵਾਂਗੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਸੋ ਨਾਲ ਦੀ ਨਾਲ ਆਪਾਂ ਦੱਸੀਏ

0: ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ। ਵੈਸੇ ਤਾਂ ਦੇਖੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਪਰ ਮੌਰਗੀ ਦਾ ਜਿਹੜਾ ਵਿਸ਼ਾ ਆ, ਮੌਰਗੀ ਦੇ ਵਿਸ਼ੇ ਤੇ ਮੈਂ ਤੁਹਾਨੂੰ ਦੱਸਾਂ ਜਿੱਥੋਂ ਅਸੀਂ।
1: This is AM 530, CHLO AM, serving Brampton, Mississauga, Toronto, the GTA, and the world at am530.ca.
0: ਹਰਮਨ ਬੱਤਰਾ ਨੂੰ ਤੁਸੀਂ ਯਾਦ ਰੱਖੋ, 647-685-9000, 647-685-9000। ਮੌਰਗੇਜ ਬ੍ਰੋਕਰ ਹਰਮਨ ਬੱਤਰਾ, ਮੌਰਗੇਜ ਦਾ ਕਿਸੇ ਵੀ ਤਰ੍ਹਾਂ ਦਾ ਕੰਮ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਇੱਕੋ ਇੱਕ ਨਾਮ ਯਾਦ ਰੱਖਣਾ, ਹਰਮਨ ਬੱਤਰਾ, 647-685-9000 'ਤੇ ਗੱਲਾਂ ਬਾਤਾਂ ਕਰ ਸਕਦੇ ਹੋ ਹਰਮਨ ਬੱਤਰਾ ਹੋਣਾ ਦੇ ਨਾਲ।

ਕਿਆ ਬਾਤ ਹੈ, ਬਿਲਕੁਲ ਮਾਂ ਵਰਗਾ ਕਹਿੰਦੇ ਕੋਈ ਕਿਰਦਾਰ ਨਹੀਂ, ਮਾਂ ਵਰਗਾ ਕੋਈ ਕਿਰਦਾਰ ਨਹੀਂ ਤੇ ਮਾਂ ਵਰਗਾ ਕੋਈ ਯਾਰ ਵੀ ਨਹੀਂ। ਲੱਖ ਚਾਲਾ ਕਿਸੇ ਨੂੰ ਇੱਥੇ ਪਰ ਮਾਂ ਵਰਗਾ ਕੋਈ ਪਿਆਰ ਨਹੀਂ। ਆਪਣੇ ਹਿੱਸੇ ਦਾ ਜੋ ਤੈਨੂੰ ਖਵਾ ਦੇ ਤੇ ਮਾਂ ਵਰਗਾ ਦਿਲਦਾਰ ਨਹੀਂ, ਜਿਹਦੇ ਨਾਲ ਸਾਰੀਆਂ ਖੁਸ਼ੀਆਂ ਤੇ ਮਾਂ ਵਰਗਾ ਕੋਈ ਸੰਸਾਰ ਨਹੀਂ, ਸਾਰੇ ਰਿਸ਼ਤੇ ਇੱਕ ਪਾਸੇ ਤੇ ਮਾਂ ਵਰਗਾ ਕੋਈ ਪਿਆਰ ਨਹੀਂ। ਸੋ ਅੱਜ ਮਦਰਸ ਡੇ ਆ ਤੇ ਤੁਸੀਂ ਬਿਹਤਰ ਜਾਣਦੇ ਹੋ ਕਿ ਮਦਰਸ ਡੇ ਨੂੰ ਕਿਸ ਤਰ੍ਹਾਂ ਤੁਸੀਂ ਸੈਲੀਬ੍ਰੇਟ ਕਰਨਾ, ਤੁਸੀਂ ਸਾਰੇ ਸਿਆਣੇ ਹੋ ਸੂਝਵਾਨ ਹੋ, ਪਰ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹੂੰਗਾ ਕਿ ਜੇ ਤੁਸੀਂ ਆਪਣੀ ਮਾਂ ਨੂੰ ਕੋਈ ਵਧੀਆ ਤੋਹਫਾ ਦੇ ਸਕਦੇ ਹੋ ਤਾਂ ਉਹ ਹੈ ਸਮਾਂ। ਜ਼ਰੂਰ ਸਮਾਂ ਦਿਓ ਆਪਣੀਆਂ ਮਾਵਾਂ ਨੂੰ, ਗੱਲਾਂ ਬਾਤਾਂ ਕਰੋ, ਦੁੱਖ ਸੁੱਖ ਕਰੋ। ਸੋ ਬਸ ਗੱਲਾਂ ਬਾਤਾਂ ਹੀ ਆ।

ਸੋ ਬਿਲਕੁਲ ਜੀ ਮਾਫ ਕਰਨਾ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਅਪਲਾਇੰਸ ਜੰਕਸ਼ਨ, ਘਰ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਤੁਸੀਂ ਇੱਕ ਗੇੜਾ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਇਓ। ਤੁਸੀਂ ਘਰ ਵਾਸਤੇ ਅਪਲਾਇੰਸਿਸ ਲੈਣੇ ਆ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ ਆ, ਅਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ, ਬਿਲਟ ਇਨ ਅਪਲਾਇੰਸਿਸ, ਫ੍ਰਿਜਸ, ਸਟੋਵਸ, ਡਿਸ਼ ਵਾਸ਼ਰਸ, ਬਸ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ 905 450 0054 ਅਪਲਾਇੰਸ ਜੰਕਸ਼ਨ।

0: ਟਰੱਕ ਡਰਾਈਵਰ ਹੋ, ਫਲੀਟਸ ਵਾਸਤੇ ਤੁਸੀਂ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਕਮਰਸ਼ੀਅਲ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਲਈ ਤੁਹਾਨੂੰ ਇੱਕ ਨੰਬਰ ਦੇ ਦਈਏ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਕੇ ਦੇਣਗੇ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ। ਕਾਲ ਕਰ ਲਓ ਤੁਸੀਂ, ਚਾਹੇ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਡਰਾਈਵਰ ਦੀ ਪੋਲਿਸੀਜ਼ ਬਾਰੇ ਗੱਲਬਾਤ ਕਰਨੀ ਆ, ਤੁਸੀਂ ਟਰੱਕ ਓਨਰ ਆਪਰੇਟਰ ਹੋ, ਫਲੀਟ ਓਨਰਸ ਵਾਸਤੇ ਕਈ ਵਾਰੀ ਹੁੰਦਾ ਕਿ ਸਪੈਸ਼ਲਸ ਯੂ ਨੋ ਕਸਟਮਾਈਜ਼ ਪੋਲਿਸੀਆਂ ਵਾਸਤੇ, ਅਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਕਰਕੇ ਦੇਣਗੇ। ਤੁਸੀਂ ਕਾਲ ਕਰ ਲਓ ਮੈਂਡੀ ਗਿੱਲ ਹੁਣਾਂ ਨੂੰ ਏਬਲ ਇੰਸ਼ੋਰੈਂਸ ਤੋਂ, 647-929-9509। ਸੋ 647-926-9509 ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ। ਅਤੇ ਪ੍ਰਿਤਪਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਪ੍ਰਿਤਪਾਲ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, ਕੀ ਹਾਲ ਚਾਲ?
1: ਮਿਹਰਬਾਨੀ ਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ
1: ਅਕਾਲ, ਪਹਿਲੀ ਦਫ਼ਾ ਮੁਲਾਕਾਤ ਹੋ ਰਹੀ ਅੱਜ
0: ਜੀ। ਜੀ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ
1: ਕਰਕੇ, ਸ਼ਾਮਦੀਦ ਹੈ ਇਸ ਰੇਡੀਓ ਦੇ ਤੁਹਾਡਾ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ
1: ਜੀ। ਸਵਾਲ ਮੈਂ ਸੋਚਿਆ ਕਿ ਮੈਂ ਨਹੀਂ ਅੱਜ ਛੋਟਾ ਜਿਹਾ ਸਵਾਲ ਕਰਦਾ ਹੈ
0: ਜੀ। ਬਿਲਕੁਲ, ਤੁਸੀਂ ਬਸ ਕਰੋ, ਆ ਰਹੇ ਆ ਸਾਡੇ ਕੋਲ ਫੇਰ ਦੁਬਾਰਾ ਅਗਲੇ ਲਿੰਕ ਦੇ ਵਿੱਚ ਰਮੇਸ਼ ਜੀ,
1: ਤੇ ਤੁਸੀਂ ਇੰਤਜ਼ਾਰ ਕਰਨੇ ਆ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ 905-673-3337, 905-673-3337 ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਲੱਗੇ ਕਿ ਕਿਹੜੇ ਰਾਜਨੀਤਿਕ ਮਸਲੇ 'ਤੇ ਤੁਸੀਂ ਗੱਲਬਾਤ ਕਰਨੀ ਆ। ਪਰ ਬਹੁਤ ਅਦਬ ਪਿਆਰ ਤੌਫੀਕ ਦੇ ਨਾਲ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਤੋਂ ਆਪਾਂ ਸਵਾਲ ਕਰ ਸਕਦੇ ਹਾਂ, ਤੁਹਾਡੇ ਸਵਾਲ ਆ, ਤੁਹਾਡੇ ਜਵਾਬ, ਤੁਹਾਨੂੰ ਤੁਸੀਂ ਜਵਾਬ ਦੇਣਾ ਉਹਨਾਂ ਦੇ ਸਵਾਲ ਦਾ, ਜਾਂ ਤੁਸੀਂ ਅੱਗੋਂ ਸਵਾਲ ਦਾ ਜਵਾਬ ਲੈਣਾ ਆ। ਸੋ ਰਮੇਸ਼ ਹੁਸ਼ਿਆਰਪੁਰ ਜੀ ਆਲਵੇਜ਼ ਰੈਡੀ ਫੋਰ ਯੂ। ਸੋ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ, 905-673-3337 'ਤੇ। ਔਰ ਨਾਲ ਦੀ ਨਾਲ ਤੁਸੀਂ, ਹੁਣ ਮੌਸਮ ਖੁੱਲ੍ਹ ਗਿਆ ਅਤੇ ਧੁੱਪਾਂ ਲੱਗਣ ਲੱਗ ਗਈਆਂ, ਦਿਨ ਵਧੀਆ ਹੋ ਜਾਣੇ ਆ। ਸੋ ਟੈਰਕਸ ਕੋਂਕਰੀਟ ਸਰਵਿਸ ਦਾ ਮੈਸੇਜ ਦੇ ਦਈਏ, ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਤੁਸੀਂ ਕਾਲ ਕਰ ਲਿਓ। ਜੇ ਤੁਸੀਂ ਬੇਸਮੈਂਟ ਲੀਕੇਜ ਹੋ ਰਹੀ ਆ, ਰਿਪੇਅਰ ਕਰਵਾਉਣੀ ਆ, ਡਰਾਈਵੇ ਬਣਵਾਉਣੇ ਆ, ਪੈਟੀਓਸ ਅਤੇ ਕੋਂਕਰੀਟਸ ਦਾ ਕੰਮ ਕਰਵਾਉਣਾ, ਸੋ ਕੋਂਕਰੀਟਸ ਦਾ ਲੰਬੇ ਸਮੇਂ ਦਾ ਨਾਲ ਤਜ਼ਰਬਾ ਆ, ਵਧੀਆ ਅਤੇ ਪ੍ਰੋਫੈਸ਼ਨਲ ਕੰਮ ਕਰਕੇ ਦੇਣਗੇ, ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਤੁਸੀਂ ਕਾਲ ਕਰ ਲਿਓ। 647-526-2372, 647-526-2372 ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਗੱਲਬਾਤ ਕਰ ਲਿਓ। ਜੇ ਤੁਸੀਂ ਹੁਣ ਡਰਾਈਵ ਬਣਾਉਣਾ ਵਧੀਆ ਜਿਹਾ, ਪੈਟੀਓ ਬਣਾਉਣਾ ਆ, ਤਾਂ ਕੁਲਵਿੰਦਰ ਧਾਲੀਵਾਲ ਟੈਰਕਸ ਕੋਂਕਰੀਟ ਸਰਵਿਸ ਤੋਂ। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇਈਏ, ਹੁਣ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਇਹ ਲੱਗਦਾ ਕਿ ਇੱਕ ਤਾਂ ਰਿਸੈਸ਼ਨ ਆ ਗਿਆ ਅਤੇ ਟੈਕਸ ਦੇਈ ਜਾ ਰਹੇ ਹੋ, ਦੇਈ ਜਾ ਰਹੇ ਹੋ, ਵਾਪਸ ਕਿੱਦਾਂ ਲੈਣਾ? ਸੋ ਟੈਕਸਿਸ ਤੁਸੀਂ ਅੱਜ ਤੱਕ ਜੇ ਨਹੀਂ ਫਾਈਲ ਕੀਤਾ ਤਾਂ ਟੈਕਸਲ ਅਕਾਊਂਟਿੰਗ ਨਾਲ ਤੁਸੀਂ ਰਾਬਤਾ ਕਰ ਲਓ। ਟੈਕਸਲ ਅਕਾਊਂਟਿੰਗ 'ਤੇ ਹੁਣ ਟੈਕਸ ਦਾ ਸੀਜ਼ਨ ਚੱਲ ਰਿਹਾ ਆ ਅਤੇ ਸੋਚ ਰਹੇ ਹੋ, ਟੈਨਸ਼ਨ ਪਈ ਹੋਈ ਆ ਕਿ ਟੈਕਸ ਫਾਈਲ ਕਰਨਾ ਆ ਤਾਂ ਰਿਫੰਡ ਕਿਵੇਂ ਆਊਗਾ, CRA ਤੋਂ ਰਿਫੰਡ ਕਿੱਦਾਂ ਲੈਣਾ, ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਨੂੰ, ਕਿਉਂਕਿ ਟੈਕਸਲ ਅਕਾਊਂਟਿੰਗ ਤੁਹਾਡਾ ਬਹੁਤ ਫਾਇਦਾ ਕਰਵਾ ਕੇ ਦੇ ਸਕਦੀ ਆ। ਇੱਕ ਤਾਂ ਐਕਸਪੀਰੀਅੰਸ ਨੇ, ਬੜੀ ਪੁਰਾਣੀ ਅਤੇ ਬੜੀ ਭਰੋਸੇਮੰਦ ਅਕਾਊਂਟਿੰਗ ਫਰਮ ਆ, ਖਾਸ ਤੌਰ 'ਤੇ ਸਟੂਡੈਂਟ ਵੀਰਾਂ ਦੇ ਲਈ, ਇਮੀਗ੍ਰੇਸ਼ਨ ਫੈਮਿਲੀ ਜਿਹੜੀਆਂ ਨਵੇਂ ਇਮੀਗ੍ਰਾਂਟਸ ਆਏ ਉਹਨਾਂ ਵਾਸਤੇ, ਊਬਰ ਡਰਾਈਵਰ ਹੋ ਜਾਂ ਸਮਾਲ ਬਿਜ਼ਨਸ ਆ ਤੁਹਾਡੇ, ਜਾਂ ਤੁਸੀਂ ਔਨਲਾਈਨ ਕੋਈ ਕੰਮ ਕਰਦੇ ਹੋ, ਔਨਲਾਈਨ ਸੇਲਿੰਗ ਕਰਦੇ ਹੋ, ਕੁਛ ਨਾ ਕੁਛ ਕੰਟਰੈਕਟਸ ਦੇ ਬਈ ਰਿਸਪੋਂਸੀਬਲ ਪ੍ਰਾਈਜ਼ ਮਿਲਣਗੇ ਅਤੇ ਸਹੀ ਸਲਾਹ, ਪੂਰੀ ਮਿਹਨਤ ਦੇ ਨਾਲ ਤੁਹਾਡਾ ਟੈਕਸ ਫਾਈਲ ਕੀਤਾ ਜਾਊਗਾ ਅਤੇ ਵਧੀਆ ਰਿਫੰਡ ਤੁਹਾਨੂੰ ਲੈ ਕੇ ਦਿੱਤਾ ਜਾਊਗਾ। ਅਤੇ ਨਾਲ ਦੀ ਨਾਲ ਜੇ ਤੁਸੀਂ ਪਰਸਨਲ ਟੈਕਸ ਫਾਈਲਿੰਗ ਦੇ ਲਈ ਇੱਕ ਕਾਰਪੋਰੇਟ ਟੈਕਸੇਸ਼ਨ ਬੁੱਕ ਕੀਪਿੰਗ ਲੱਭ ਰਹੇ ਸੀਗੇ, ਉਹ ਵੀ ਤੁਹਾਨੂੰ ਸਰਵਿਸ ਮਿਲ ਜਾਣਗੀਆਂ। ਅਤੇ ਜੇ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿੰਦੇ ਹੋ ਤਾਂ 50% ਡਿਸਕਾਊਂਟ ਮਿਲ ਜਾਣਾ ਤੁਹਾਨੂੰ, 50% ਡਿਸਕਾਊਂਟ ਯਾਰ, ਵਾਓ, ਹੋਰ ਕੀ ਚਾਹੀਦਾ? ਕਰ ਲਓ ਕਾਲ ਫਿਰ ਤੁਸੀਂ, ਟੈਕਸਲ ਨਾ ਪੜ੍ਹ ਲਿਆ ਮੈਂ, ਠੀਕ ਹਾਂ, ਟੈਕਸਲ ਅਕਾਊਂਟਿੰਗ ਤੁਸੀਂ ਕਾਲ ਕਰ ਲਓ, ਪੰਜਾਬੀ ਲਹਿਰਾਂ ਦਾ ਤੁਸੀਂ ਰੈਫਰੈਂਸ ਦੇਣਾ ਨਾ ਭੁੱਲਿਓ। 647-464-0361, 647-461-0361 ਟੈਕਸਲ ਅਕਾਊਂਟਿੰਗ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਨਾਲ ਦੀ ਨਾਲ ਆਪਾਂ, ਮੈਂ ਇੱਕ ਮਿਊਜ਼ਿਕ ਲੱਭਿਆ ਸੀ ਤੁਹਾਡੇ ਵਾਸਤੇ, ਬੜਾ ਵਧੀਆ, ਮੇਰਾ ਫੇਵਰੇਟ ਸੀਗਾ, ਕਿੱਧਰ ਚਲਾ ਗਿਆ? ਸੋ 905-673-3337, 905-673-3337 'ਤੇ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਸੋ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। 7:08 ਹੋ ਚੁੱਕੇ ਆ ਅਤੇ ਆਪਾਂ ਗੱਲਾਂ ਬਾਤਾਂ ਆਪਣੀਆਂ ਇੱਦਾਂ ਹੀ ਜਾਰੀ ਰਹਿਣੀਆਂ।

ਤੁਸੀਂ ਇੱਕ ਨੰਬਰ ਦੇ ਦਿਓ, ਜੇ ਤੁਸੀਂ ਆਪਣੇ ਪ੍ਰੀ ਪਲਾਨਿੰਗ ਕਰਨੀ ਹੈ ਤੁਸੀਂ ਆਪਣੇ ਇੰਕ੍ਰਿਮੀਨੇਸ਼ਨ ਦੀ, ਤਾਂ ਤੁਸੀਂ 905-458-2222 9054582222 'ਤੇ ਰਾਬਤਾ ਕਰ ਸਕਦੇ ਹੋ। ਬਰੈਂਪਟਨ

ਸੁਭਾਗਲ ਜੀ, ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਕਵਰੇਜ ਦੇ ਲਈ ਤੁਸੀਂ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨੂੰ ਯਾਦ ਰੱਖਣਾ ਆ। 416-509-1509 ਮੋਨਾ ਮਹਿੰਗੀ ਜੀ। ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਨੂੰ ਲੈਣਾ ਨਾ ਭੁੱਲਿਓ। ਮੋਨਾ ਮਹਿੰਗੀ ਜੀ ਉਹਨਾਂ ਦਾ ਇੱਕੋ ਇੱਕ ਨੰਬਰ 416-509-1509 ਮੋਨਾ ਮਹਿੰਗੀ ਜੀ।

0: ਰਮੇਸ਼ ਹੁਸ਼ਿਆਰਪੁਰ ਜੀ ਫਿਰ ਇੱਕ ਵਾਰ ਜੁੜ ਚੁੱਕੇ ਨੇ ਖਬਰਾਂ ਨੂੰ ਆਪਾਂ ਕੰਟੀਨਿਊ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਤੁਹਾਡੀਆਂ ਕਾਲਸ ਵੀ ਆ ਰਹੀਆਂ, ਤੁਹਾਡੇ ਨਾਲ ਵੀ ਰਾਬਤਾ ਕਰਾਂਗੇ, ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਸੋ 905-673-3337 905-673-3337 ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ ਹੈ ਜੀ?
1: ਜੀ
0: ਆਪਾਂ ਫਿਰ ਜਿੱਥੋਂ ਸ਼ੁਰੂ ਉੱਥੋਂ ਖਤਮ ਕਰੀਏ, ਕਿਉਂਕਿ ਮੈਨੂੰ ਲੱਗਦਾ ਕਿ ਆਪਾਂ ਪੰਜਾਬ ਦੇ ਵਿੱਚ ਹੀ ਅਜੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਰਹਿੰਦੀਆਂ ਆ। ਸ਼੍ਰੋਮਣੀ ਅਕਾਲੀ ਦਲ ਵੱਲ ਆਈਏ। ਵੈਸੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰਾ ਉਤਲ ਪੁਤਲ ਹੋਇਆ ਪਿਛਲੇ ਦਿਨੀ, ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿੰਦੇ ਧੜੱਲੇ ਨਾਲ ਸ਼ਹਿਰੀ ਚੋਣਾਂ ਲੜਨ ਦਾ ਐਲਾਨ ਹੋ ਰਿਹਾ, ਕਿ ਇੰਨੀ ਸਮਰੱਥ ਹੈਗੀ ਆ ਜੇ ਸ਼੍ਰੋਮਣੀ ਅਕਾਲੀ ਦਲ? ਜਿਸ ਤਰ੍ਹਾਂ ਆਮ ਆਦਮੀ ਕਹਿੰਦੀ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਕਹਿੰਦੇ ਅਸੀਂ ਤਾਂ ਨਾਮ ਨੂੰ ਨਿਸ਼ਾਨ ਹੀ ਮਿਟਾ ਤਾ।
1: ਦੇਖੋ ਸੰਤੋਸ਼ ਸਾਹਿਬ, ਗੱਲ ਇਹ ਆ, ਸਿਆਸੀ ਪਾਰਟੀਆਂ ਦੇ ਸ਼ਬਦ ਆਪੋ ਆਪਣੇ ਹੁੰਦੇ ਆ, ਉਹਨਾਂ ਦਾ ਅੰਕੜਾ ਵਿਗਿਆਨ ਵੀ ਆਪਣੇ ਢੰਗ ਦਾ ਹੁੰਦਾ, ਤੇ ਉਹਨਾਂ ਨੇ ਆਪਣਾ ਜਿਹੜਾ ਵੀ ਸੁਨੇਹਾ ਦੇਣਾ ਹੁੰਦਾ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਤੇ ਆਪਣੀ ਬਿਹਤਰੀ ਲਈ ਦੇਣਾ ਹੁੰਦਾ। ਜਿਹੜੇ ਸਾਡੇ ਵਰਗੇ ਪੱਤਰਕਾਰ ਲੋਕ ਹੈ, ਸਾਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ ਕਿ ਕਿਹੜੀ ਸਿਆਸੀ ਪਾਰਟੀ ਕਿੱਦਾਂ ਦੀ ਹੈ। ਅਸੀਂ ਤੇ ਜੋ ਮੌਕੇ ਦੀ ਤਸਵੀਰ ਹੈ, ਯਤਨ ਕਰੀਦਾ ਕਿ ਸਰੋਤਿਆਂ ਦੇ ਕੰਨਾਂ ਤੱਕ ਉਹ ਪਹੁੰਚੇ।
0: ਜੀ,
1: ਹੁਣ ਕਿਸ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਜ਼ਿਕਰ ਛੇੜਿਆ, ਜਿਹੜੀ ਕਹਿੰਦੀ ਕਿ ਸ਼ਹਿਰੀ ਚੋਣਾਂ ਧੜੱਲੇ ਨਾਲ ਲੜਾਂਗੇ, ਮੈਂ ਸ਼ਹਿਰੀ ਚੋਣਾਂ ਦਾ ਜ਼ਿਕਰ ਵੀ ਕਰਦਾ, ਪਰੰਤੂ ਜਿਹੜੀ ਚਰਚਾ ਤੁਸੀਂ ਛੇੜੀ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ, ਦੇਖੋ ਸ਼੍ਰੋਮਣੀ ਅਕਾਲੀ ਦਲ ਸੰਤੋਸ਼ ਸਾਹਿਬ ਪੰਜਾਬ ਦੀ ਖੇਤਰੀ ਪਾਰਟੀ ਹੈ, ਬੜੀ ਮਜ਼ਬੂਤ ਪਾਰਟੀ ਰਹੀ ਹੈ। ਇਹ ਬਿਲਕੁਲ ਸੱਚ ਹੈ ਕਿ ਅੱਜ ਉਹ ਸਿਆਸੀ ਤੌਰ ਤੇ ਮਜ਼ਬੂਤ ਨਹੀਂ ਹੈ, ਇਹ ਬਿਲਕੁਲ ਸੱਚ ਹੈ। ਪਰੰਤੂ ਜੇ ਅਸੀਂ ਕਹੀਏ ਜੀ ਪੰਜਾਬ ਦੀ ਸਿਆਸਤ ਚੋਂ ਮਨਫੀ ਹੋ ਗਈ, ਜੀ ਪੰਜਾਬ ਦੀ ਸਿਆਸਤ ਤੇ ਉਹ ਗਵਾਚੀ ਲੱਭਦੀ ਨਹੀਂ, ਇਹ ਠੀਕ ਹੈ। ਦਿਨ ਆਏ ਸੀ ਇੱਕ ਵਾਰੀ, ਇਹ ਦਿਨ ਉਦੋਂ ਆਏ ਸੀ ਜਦੋਂ ਇਹਨਾਂ ਦੇ ਵਿਧਾਇਕ 2 ਜਾਂ 2.5 ਵਿਧਾਇਕ ਜਿੱਤੇ, ਬਾਕੀ ਜਿੱਤੇ ਆਏ ਕੋਈ ਨਹੀਂ, ਸਾਰੇ ਹਾਰ ਗਏ। ਜਦੋਂ ਆਮ ਆਦਮੀ ਪਾਰਟੀ ਕਿਉਂਕਿ ਵੱਡੇ ਪੱਧਰ ਤੇ ਜਿੱਤ ਕੀਤੀ ਦਰਜ, ਉਦੋਂ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਬਿਲਕੁਲ ਹੀ ਸਿਆਸੀ ਸਫ਼ਾ ਚੋਂ ਮਨਫੀ ਹੋ ਜਾਏਗੀ। ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਪਣੇ ਗੁਨਾਹ ਕਬੂਲ ਕਰਦੇ ਹੈ, ਉਸ ਵੇਲੇ ਵੀ ਲੱਗਦਾ ਸੀ ਕਿ ਹੁਣ ਤੇ ਸੁਖਬੀਰ ਸਿੰਘ ਬਾਦਲ ਗਿਆ। ਪਰੰਤੂ ਗੱਲ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਦੇ ਪੈਰਲਲ ਪੰਜਾਬ ਦੀ ਇਸ ਪੰਥਕ ਸਿਆਸੀ ਜਮਾਤ ਦੇ ਵਿੱਚ ਕੋਈ ਸਿਆਸੀ ਤੇਰਾ ਅੱਜ ਦੇ ਸਿਆਸੀ ਲਿਹਾਜ਼ ਦੇ ਨਾਲ ਖੜੀ ਨਹੀਂ ਹੋ ਸਕੀ। ਜਿੰਨੀਆਂ ਕੁ ਖੜੀਆਂ ਉਹਨਾਂ ਨੇ ਆਪਣੇ ਢੰਗ ਦਾ ਹੋਕਾ ਜ਼ਰੂਰ ਦਿੱਤਾ, ਪਰੰਤੂ ਉਹ ਹੋਕਾ ਬਾਕੀ ਤੇ ਸਾਰੇ ਪੰਜਾਬ ਦੀ ਗੱਲ ਛੱਡੋ, ਪੂਰੇ ਸਿੱਖ ਭਾਈਚਾਰੇ ਨੂੰ ਨਹੀਂ ਉਹਨਾਂ ਦਾ ਹੋਕਾ ਪਸੰਦ। ਸੁਖਬੀਰ ਸਿੰਘ ਬਾਦਲ, ਮੈਂ ਬਿਲਕੁਲ ਇਹ ਗੱਲ ਨੂੰ ਮੰਨਣ ਨੂੰ ਤਿਆਰ ਹਾਂ ਕਿ ਪੰਜਾਬ ਦੀ ਸਿਆਸਤ ਦਾ ਕੋਈ ਸਿੱਖ ਚਿਹਰਿਆਂ ਦਾ ਹੀਰੋ ਨਹੀਂ ਹੈ ਅੱਜ, ਪਰੰਤੂ ਦੂਜਾ ਜਿਹੜਾ ਇੱਕ ਸੱਚ ਆ ਕਿ ਜਿਸ ਅਕਾਲੀ ਦਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪੰਜਾਬ ਦਾ ਕੋਈ ਟਾਵਾਂ ਹੀ ਪਿੰਡ ਹੋਵੇਗਾ ਜਿੱਥੇ ਅਕਾਲੀ ਦਲ ਦੇ 10-25 ਵਰਕਰ ਨਾ ਹੁਣ, ਅੱਜ ਵੀ ਹੈ ਸੰਧੂ ਸਾਹਿਬ, ਅੱਜ ਵੀ, ਤੇ ਜਿਸ ਪਾਰਟੀ ਦੇ ਹਰੇਕ ਪਿੰਡ ਵਿੱਚ ਵਰਕਰ ਹੋਣ, ਹਰੇਕ ਪਿੰਡ ਵਿੱਚ ਬੂਥ ਲੱਗਣ ਦੀ ਸੰਭਾਵਨਾ ਹੋਵੇ, ਤੇ ਮੈਂ ਸਮਝਦਾ ਸਿਆਸਤ 'ਚ ਇਸ ਤੋਂ ਵੱਡੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅਕਾਲੀ ਦਲ ਧੜੇ ਨੇ 40 ਰੈਲੀਆਂ ਕੀਤੀਆਂ, ਉੱਪਰ ਥੱਲੇ 40 ਰੈਲੀਆਂ ਪਿਛਲੇ 2 ਮਹੀਨਿਆਂ 'ਚ, ਉਹ 40 ਰੈਲੀਆਂ 'ਚ ਇਕੱਠ ਕੀਤਾ। ਇਕੱਠ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੇਲ ਹੋਏ ਜੀ, ਕੁਰਸੀਆਂ ਖਾਲੀ ਰਹੀਆਂ, ਬਿਲਕੁਲ ਨਹੀਂ ਇਹੋ ਗੱਲ। ਹੁਣ ਉਹਦੇ ਕਰਕੇ ਜਿਹੜੀ ਅਕਾਲੀ ਦਲ ਪੰਜਾਬ ਦੀ ਸਿਆਸੀ ਧਰਾਤਲ ਚੋਂ 0 ਦੇ ਬਰਾਬਰ ਚੱਲ ਗਈ ਸੀ, ਅੱਜ ਗਿਣਤੀ ਮਿਣਤੀ 'ਚ ਆ ਗਈ ਹੈ, ਗਿਣਤੀ ਮਿਣਤੀ 'ਚ। ਹਾਲਾਂਕਿ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਦਿੱਲੀ ਦੂਰ ਹੈ, ਅਜੇ ਅਕਾਲੀ ਦਲ ਲਈ ਵਿਧਾਨ ਸਭਾ ਚੋਣਾਂ 'ਚ ਜਿੱਤਣਾ ਜਾਂ ਉੱਥੇ ਜਾ ਕੇ ਟੱਕਰ ਦੇਣੀ ਬਹੁਤ ਦੂਰ ਹੈ, ਅਜੇ ਇਹ ਸੱਚ ਹੈ, ਪਰੰਤੂ ਮਨਫੀ ਨਹੀਂ ਕਰਕੇ ਵੇਖ ਸਕਦੇ। ਹੁਣ ਵੱਖ ਵੱਖ ਜਿਮਨੀ ਚੋਣਾਂ 'ਚ ਅਕਾਲੀ ਦਲ ਨੇ ਜਿਸ ਢੰਗ ਦੇ ਨਾਲ ਟੱਕਰ ਦਿੱਤੀ ਹੈ, ਅਕਾਲੀ ਦਲ ਦੀ ਉਹ ਆਪਣੇ ਆਪ 'ਚ ਸਿਆਸੀ ਪ੍ਰਾਪਤੀ ਰਹੀ ਹੈ ਪੁਰਖ। ਹੁਣ ਸ਼ਹਿਰੀ ਚੋਣਾਂ ਦਾ ਤੁਸੀਂ ਜ਼ਿਕਰ ਛੇੜਿਆ, ਸ਼ਹਿਰੀ ਚੋਣਾਂ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ, ਨਗਰ ਨਿਗਮ 9-8 ਨਗਰ ਨਿਗਮ ਤੇ 9ਵਾਂ ਬਰਨਾਲੇ ਵਾਲਾ ਜਿਹੜਾ ਨਵਾਂ ਬਣਿਆ, 9 ਨਗਰ ਨਿਗਮਾਂ 'ਚ ਵੋਟਾਂ ਪੈਣੀਆਂ ਪੰਜਾਬ, ਵੱਡੇ ਸ਼ਹਿਰ ਜਿਹਨੂੰ ਅਸੀਂ ਆਖਦੇ, ਨਗਰ ਕੌਂਸਲ 100 ਦੇ ਕਰੀਬ ਹੈ, ਬਾਕੀ ਸ਼ਹਿਰੀ ਚੋਣਾਂ ਪੈਣ ਜਾ ਰਹੀਆਂ। ਹੁਣ ਸ਼ਹਿਰੀ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਇਹ ਕਹਿ ਦੇਣਾ ਕਿ ਅਸੀਂ ਧੜੱਲੇ ਦੇ ਨਾਲ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਾਂਗੇ, ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਆਮ ਤੌਰ ਤੇ ਮੰਨਿਆ ਇਹ ਜਾਂਦਾ ਕਿ ਅਕਾਲੀ ਦਲ ਸ਼ਹਿਰੀ ਵੋਟ ਬੈਂਕ 'ਚ ਕੋਈ ਬਹੁਤ ਵੱਡਾ ਅਸਰ ਸੂਕ ਨਹੀਂ ਰੱਖਦਾ, ਉੱਥੇ ਜਾਂ ਤੇ ਕਾਂਗਰਸ ਰੱਖਦੀ ਹੈ ਜਾਂ ਭਾਜਪਾ ਰੱਖਦੀ ਜਾਂ ਹੁਣ ਆਮ ਆਦਮੀ ਪਾਰਟੀ ਤੇ ਦਾਅਵਾ ਕਰਦੀ ਹੈ। ਅਕਾਲੀ ਦਲ ਵੱਲੋਂ ਸ਼ਹਿਰੀ ਚੋਣਾਂ ਦੇ ਮੈਦਾਨ ਚ ਧੜੱਲੇ ਦੇ ਨਾਲ ਨਿਤਰਨ ਦਾ ਐਲਾਨ ਕਰਨਾ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ, ਇਹ ਇੱਕ ਵੱਡਾ ਕਹਿ ਸਕਦੇ ਆ ਕਿ ਸਿਆਸੀ ਤੌਰ ਤੇ ਵੱਡਾ ਐਲਾਨ ਹੈ। ਹੋ ਸਕਦਾ ਵੋਟਾਂ ਦੇ ਵਿੱਚ ਗੱਲ ਹੇਠਾਂ ਨੂੰ ਰਹੇ ਕੋਈ ਬਹੁਤ ਵੱਡੀ ਅਚੀਵਮੈਂਟ ਅਕਾਲੀ ਦਲ ਨਾ ਕਰ ਸਕੇ, ਪਰੰਤੂ ਮਾਲਵੇ ਦੇ ਕੁਛ ਨਗਰ ਕੌਂਸਲਾਂ ਜਾਂ ਨਗਰ ਨਿਗਮ ਹੈਗੇ ਨੇ ਜਿੱਥੇ ਅਕਾਲੀ ਦਲ ਨੇ ਪ੍ਰਾਪਤੀ ਕਰਨੀ ਹੈ, ਪਰੰਤੂ ਐਲਾਨ ਕਰਕੇ ਮੈਦਾਨ ਚ ਨਿਤਰਨਾ ਕਿ ਮੈਂ ਆਪਣੇ ਚੋਣ ਨਿਸ਼ਾਨ ਤੇ ਲੜੂੰਗੀ, ਹਾਲਾਂਕਿ ਲੜਨੀਆਂ ਸਾਰਿਆਂ ਨੇ ਚੋਣ ਨਿਸ਼ਾਨ ਤੇ ਹੈ, ਪਰੰਤੂ ਅਕਾਲੀ ਦਲ ਨੇ ਜਿਸ ਢੰਗ ਦੇ ਨਾਲ ਆਪਣੇ ਹਲਕਾ ਇੰਚਾਰਜਾਂ ਨੂੰ ਇਕੱਠਾ ਕੀਤਾ, ਸੁਖਬੀਰ ਸਿੰਘ ਬਾਦਲ ਨੇ ਆਪ ਮੀਟਿੰਗ ਲਈ ਚੰਡੀਗੜ੍ਹ ਦੇ ਵਿੱਚ ਔਰ ਕਿਹਾ ਕਿ ਭਾਈ ਅਸੀਂ ਸ਼ਹਿਰੀ ਚੋਣਾਂ ਧੜੱਲੇ ਨਾਲ ਲੜਨੀਆਂ, ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਿਆਸੀ ਛਲਾਵਾ ਹੁੰਦਾ ਹੈ ਜਿਹੜਾ ਲੋਕਾਂ ਦੇ ਵਿੱਚ ਭੇਜਣਾ ਹੁੰਦਾ ਹੈ। ਸੋ ਸੁਖਬੀਰ ਸਿੰਘ ਬਾਦਲ ਦਾ ਧੜਾ ਇਸ ਵੇਲੇ ਪੰਜਾਬ ਚ ਭੋਰਾ ਭੋਰਾ ਕਰਕੇ ਉੱਪਰ ਨੂੰ ਹੀ ਜਾ ਰਿਹਾ ਸੀ, ਇਹ ਨਹੀਂ ਕਹਿ ਸਕਦੇ ਕਿ ਨੁਕਸਾਨ ਉਹਦਾ ਹੋ ਰਿਹਾ, ਬੀਤੇ ਸਮੇਂ ਚ ਨੁਕਸਾਨ ਬਹੁਤ ਹੋਇਆ, ਅੱਜ ਤੇ ਪ੍ਰਾਪਤੀ ਪ੍ਰਾਪਤੀ ਹੈ, ਬਾਕੀ ਉਹ ਪ੍ਰਾਪਤੀ ਵੋਟਾਂ ਚ ਕਿੰਨੀ ਕੁ ਹੁੰਦੀ ਹੈ ਸ਼ਹਿਰੀ ਚੋਣਾਂ ਚ, ਮੈਨੂੰ ਲੱਗਦਾ ਕਿ ਅੱਜ ਕੱਲ ਚ ਉਹ ਐਲਾਨ ਹੋਣ ਵਾਲੀਆਂ ਸੀ ਚੋਣਾਂ ਦੀਆਂ ਤਰੀਕਾਂ, ਅਤੇ ਚਲੋ ਇੱਕ ਇਹਨਾਂ ਦਾ ਕੈਬਨਿਟ ਮੰਤਰੀ ਫੜਿਆ ਗਿਆ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਫਿਰ ਬੇਲਾ ਵਿਚਾਰਨਾ ਪੈਣਾ, ਨਹੀਂ ਤੇ ਚੋਣਾਂ ਉਹ ਸ਼ਹਿਰੀ ਚੋਣਾਂ ਤੇ ਐਲਾਨ ਹੋ ਜਾਣੀਆਂ ਸੀ ਇਹਨਾਂ ਦਿਨਾਂ ਦੇ ਵਿੱਚ, ਇਸੇ ਮਹੀਨੇ ਵਿੱਚ ਨਿਬੜ ਜਾਣੀਆਂ ਸੀ, ਪੈ ਕੇ ਨਤੀਜੇ ਆ ਜਾਣੇ ਸੀਗੇ, ਹੁਣ ਜ਼ਰੂਰ ਮੈਨੂੰ ਲੱਗਦਾ ਕਿ ਉਹ ਚੋਣਾਂ ਥੋੜੀਆਂ ਜਿਹੀਆਂ ਲਟਕ ਸਕਦੀਆਂ। ਉਹਦਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਪੱਖ ਦਾ ਮਾਹੌਲ ਨਹੀਂ, ਜਿਹੜੀਆਂ ਸਰਪੰਚੀ ਪੰਚੀ ਨਗਰ ਨਿਗਮ ਤੇ ਨਗਰ ਕੌਂਸਲਾਂ ਚ ਕੌਂਸਲਰ ਦੀਆਂ ਚੋਣਾਂ ਹੁੰਦੀਆਂ, ਇਹ ਸਿੱਧੇ ਤੌਰ ਤੇ ਸੂਬਾ ਸਰਕਾਰ ਆਪਣੇ ਢੰਗ ਦੇ ਨਾਲ ਹੀ ਕਰਾਉਂਦੀ ਹੈਗੀ, ਇੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਬਹੁਤ ਸੀਮਤ ਹੁੰਦੀ ਹੈਗੀ ਹੈ, ਇਸ ਕਰਕੇ ਸੂਬਾ ਸਰਕਾਰ ਮੈਨੂੰ ਲੱਗਦਾ ਕਿ ਇਹ ਚੋਣਾਂ ਲੇਟ ਕਰੇਗੀ, ਨਹੀਂ ਤੇ ਅੱਜ ਕੱਲ੍ਹ ਚ ਤਰੀਕ ਐਲਾਨ ਹੋ ਜਾਣੀ, ਸਾਰੀਆਂ ਸਿਆਸੀ ਪਾਰਟੀਆਂ ਤਿਆਰ ਹੈ, ਕਾਂਗਰਸ ਵੀ ਤਿਆਰ ਪਰ ਤਿਆਰ ਹੈ
0: ਜੀ,
1: ਕਾਂਗਰਸ ਦੇ ਬਹੁਤ ਵੱਡੇ ਪੱਧਰ ਤੇ ਤਿਆਰ ਪਰ ਤਿਆਰ ਹੈ, ਔਰ ਭਾਜਪਾ ਜਿੱਤ ਦੇ ਦਾਅਵੇ ਕਰਦੀ ਹੈ, ਲੁਧਿਆਣੇ ਵਰਗੀ ਨਗਰ ਕੌਂਸਲ ਚ ਹੁਸ਼ਿਆਰਪੁਰ ਵਰਗੀ ਨਗਰ ਕੌਂਸਲ ਦੇ ਵਿੱਚ ਅਸੀਂ ਜਿੱਤਣਾ ਹੈਗਾ, ਹੁਣ ਕੌਣ ਜਿੱਤਦਾ ਕੌਣ ਹਾਰਦਾ ਹੈ ਤੇ ਸਮਾਂ ਦੱਸੇਗਾ, ਪਰੰਤੂ ਇਸ ਵੇਲੇ ਤਿਆਰੀਆਂ ਸਾਰਿਆਂ ਦੀ ਹੈ ਤੇ ਉਸ ਤਿਆਰੀਆਂ ਵਿੱਚ ਹੀ ਅਕਾਲੀ ਦਲ ਨੇ ਆਪਣਾ ਜਿਹੜਾ ਐਲਾਨ ਕੀਤਾ
0: ਜੀ। ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਬਹੁਤ ਸਾਰੀਆਂ ਆ ਰਹੀਆਂ, ਆਪਾਂ ਵਨ ਬਾਈ ਵਨ ਸਰੋਤਿਆਂ ਨਾਲ ਕਰੀਏ ਰਾਬਤਾ, ਉਹਨਾਂ ਦੇ ਕੋਈ ਸਵਾਲ ਹੋਣਗੇ ਤੁਹਾਡੇ ਤੱਕ।
1: ਜੀ ਜੀ ਸੰਧੂ ਸਰ ਬਿਲਕੁਲ
0: ਜੀ, ਸਤਿ ਸ਼੍ਰੀ ਅਕਾਲ ਜੀ, ਪਹਿਲੀ ਕਾਲ ਲੈਂਦੇ ਹਾਂ ਜੀ 8900, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ।
2: ਹਾਂ ਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਸੰਧੂ ਸਾਹਿਬ ਮੈਂ ਦੁਰਗਾ ਬੋਲ ਰਿਹਾ
0: ਜੀ ਸਰ,
2: ਗੱਲ ਕਰਨੀ ਹੈ ਪਹਿਲੀ ਤਾਂ ਗੱਲ ਸਾਡੀਆਂ ਮਾਵਾਂ ਨੂੰ ਮਦਰ ਡੇ ਦੀ ਸ਼ੁਭਕਾਮਨਾਵਾਂ
0: ਜੀ,
2: ਔਰ ਦੇਖ ਲਓ ਇੰਡੀਆ ਜਿੰਨੀਆਂ ਵੀ ਇਲੈਕਸ਼ਨਾਂ ਹੋ ਰਹੀਆਂ ਉਹਨਾਂ ਤੇ ਔਰਤਾਂ ਦੇ ਮੁੱਦੇ ਹੀ ਆ ਰਹੇ ਜਾਂ ਉਹਨਾਂ ਨੂੰ ਬੈਨੀਫਿਟ ਦੇਣ ਦੀ ਜਾਂ ਕੁਛ ਗੱਲ, ਚਲੋ ਜਿਹੜੀ ਵੀ ਪਾਰਟੀ ਹੈ ਸਭ ਜਿੱਤ ਰਹੀਆਂ ਨੇ। ਗੱਲ ਹੁਣ ਕਰਾਂਗਾ ਕੱਲ ਦੇ ਪ੍ਰੋਗਰਾਮ ਦੇ ਉੱਪਰ, ਕੱਲ ਦੇਖੋ ਜੀ ਪੰਜਾਬੀ ਮੀਡੀਆ ਨੂੰ ਕੋਟ ਕਰਕੇ ਗੱਲ ਕਹੀ ਗਈ, ਇਸ ਚੀਜ਼ ਦਾ ਇਤਰਾਜ਼ ਹੈ। ਦੇਖੋ ਰਮੇਸ਼ ਜੀ ਜਿਹੜੇ ਇੱਕ ਨਿਰਪੱਖ ਬੰਦੇ ਆ, ਔਰ ਅਸੀਂ ਕਈ ਵਾਰੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਮੈਂ ਕਈ ਵਾਰੀ ਇਹਨਾਂ ਕੋਲ ਇੰਨਾ ਦੇ ਔਖੇ ਔਖੇ ਸਵਾਲ ਹੁੰਦੇ ਹੈਗੇ ਨੀ ਜਿਹੜੇ ਜਵਾਬ ਦਿੰਦੇ ਨੇ, ਤੇ ਮੈਂ ਉਸ ਟਾਈਮ ਇਹ ਕਹਿ ਕੇ ਜਾਂਦਾ ਹੁੰਦਾ ਰਮੇਸ਼ ਜੀ ਤੁਸੀਂ ਤਾਂ ਨੰਗੀ ਤਲਵਾਰ ਉੱਪਰ ਚੱਲਦੇ ਕਰੋ, ਜਾਂ ਇੱਧਰ ਗਿਰੇ ਜਾਂ ਉੱਧਰ ਗਿਰੇ, ਗੱਲ ਆਏ ਨੀ। ਕਿਉਂਕਿ ਦੇਖੋ ਅਸੀਂ ਇਹ ਸਾਡੀ ਸੋਚ ਹੈ ਕਿ ਨੀ ਸਾਡੀ, ਅਸੀਂ ਕਾਲਰ ਹੈ, ਅਸੀਂ ਕੋਈ ਜੁੜਿਆ ਕਾਂਗਰਸ ਨਾਲ, ਕੋਈ ਬੀਜੇਪੀ ਨਾਲ ਜੁੜਿਆ ਹੈ, ਕੋਈ ਆਮ ਪਾਰਟੀ। ਹੁਣ ਰਮੇਸ਼ ਜੀ ਤਾਂ ਨੀ ਜੁੜੇ ਇਹਨਾਂ ਪਾਰਟੀਆਂ ਨਾਲ, ਉਹਨਾਂ ਪਾਰਟੀਆਂ ਦਾ ਭੌਂਪੂ ਬਣ ਕੇ ਤਾਂ ਗੱਲ ਕਰਨਗੇ ਨਹੀਂ ਕਰਨਗੇ, ਜਿਹੜੀ ਗੱਲ ਹੋ ਕਰਨਗੇ ਉਹ ਬਿਲਕੁਲ ਸਹੀ ਕਰਨਗੇ। ਔਰ ਸਾਨੂੰ ਸਿੱਧੂ ਸਾਹਿਬ ਨੇ ਇੰਨਾ ਅੱਛਾ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਆ ਕੇ ਆਪਣੇ ਵਿਚਾਰ ਰੱਖਦੇ ਹਾਂ, ਡਿਸਕਸ਼ਨ ਕਰਦੇ ਹਾਂ, ਔਰ ਰਮੇਸ਼ ਜੀ ਬੜੇ ਵਧੀਆ ਦੇ ਜਾਂਦੇ ਨੇ ਗੱਲ, ਆਪਣੀ ਗੱਲਬਾਤ ਕਹਿ ਕੇ ਜਾਂਦੇ ਨੇ ਔਰ ਮੰਨਣ ਵਾਲੀ ਗੱਲ। ਦੇਖੋ ਮੇਰੇ ਵਿਚਾਰਾਂ ਚ ਰਮੇਸ਼ ਜੀ ਦੇ ਵਿਚਾਰਾਂ ਚ ਕਦੀ ਡਿਫਰੈਂਸ ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ ਕਹਿ ਰਹੀ ਮੈਨੂੰ ਨਹੀਂ ਇਹਨਾਂ ਦੇ ਵਿਚਾਰ ਹੋ ਸਕਦਾ, ਕਈ ਵਾਰ ਇਹਨਾਂ ਨੂੰ ਮੇਰੇ ਵਿਚਾਰ ਨਹੀਂ ਉਹ ਸਹੀ ਲੱਗੇ ਹੋਣਗੇ, ਹੋ ਸਕਦਾ। ਤਾਂ ਮੈਂ ਇਸੇ ਕਰਕੇ ਕਹਿੰਦਾ ਵੀ ਹੈਲਦੀ, ਜਿਹੜਾ ਹੈਲਦੀ ਹੈ ਨੀ ਕ੍ਰਿਟੀਸਿਜ਼ਮ, ਉਹ ਹੈਲਦੀ ਕ੍ਰਿਟੀਸਿਜ਼ਮ ਦਾ ਕੋਈ ਮਾੜੀ ਗੱਲ ਨਹੀਂ ਹੈ, ਨਾ ਕੋਈ ਇਸ ਦੇ ਆਪਣੇ ਦਿਲ ਦੇ ਉੱਪਰ ਗੱਲ ਲੈ ਕੇ ਚੱਲੇ। ਹੁਣ ਕੱਲ ਗੱਲ ਕੀਤੀ ਗਈ ਵੀ ਪੰਜਾਬੀ ਮੀਡੀਆ ਨੂੰ ਪਤਾ ਨਹੀਂ ਅਲ ਜਜ਼ੀਰਾ, ਨਿਊਯਾਰਕ ਟਾਈਮ, ਪਤਾ ਕਿਹੜੇ ਕਿਹੜੇ ਦੁਨੀਆ ਭਰ ਦੇ ਅਖਬਾਰਾਂ ਨੇ ਨਾ ਕੋਟ ਕਰਕੇ ਕਹਿਤਾ ਵੀ ਭਾਰਤ ਦੀ ਫੋਰਨ ਪਾਲਿਸੀ ਸਹੀ ਨਹੀਂ। ਤੁਸੀਂ ਇਹ ਸਟੇਟਮੈਂਟ ਦੇ ਸਕਦੇ ਹੋ ਵੀ ਭਾਰਤ ਦੀ ਫੋਰਨ ਪਾਲਿਸੀ ਸਹੀ ਨਹੀਂ, ਪਰ ਤੁਸੀਂ ਇਹ ਖਬਰ ਨਹੀਂ ਦੇ ਸਕਦੇ। ਖਬਰ ਤੁਸੀਂ ਤਾਂ ਦਿਓਗੇ, ਤੁਸੀਂ ਕਹੋਗੇ ਅਲ ਜਜ਼ੀਰਾ ਦੇ ਵਿੱਚ ਅੱਜ ਇਹ ਛਪਿਆ, ਨਿਊਯਾਰਕ ਟਾਈਮ ਦੇ ਵਿੱਚ ਅੱਜ ਇਹ ਭਾਰਤ ਦੇ ਉੱਪਰ ਗੱਲ ਹੋਈ ਹੈ, ਅੱਜ ਫਲਾਨੀ ਅਖਬਾਰ ਦੇ ਉੱਤੇ ਇਹ ਗਿਆ, ਤੁਸੀਂ ਇੱਕ ਸਟੇਟਮੈਂਟ ਦੇ ਕੇ ਜਾ ਰਹੇ ਹੋ। ਸਟੇਟਮੈਂਟ ਤਾਂ ਮੈਂ ਵੀ ਦੇ ਸਕਦਾ, ਮੈਂ ਕਹਿੰਦਾ ਬਹੁਤ ਵਧੀਆ ਪਾਲਿਸੀ ਹੈ, ਉਹਦਾ ਕੋਈ ਮਤਲਬ ਨਹੀਂ, ਕੋਈ ਤੱਥ ਰੱਖਣੇ ਚਾਹੀਦੇ ਨੇ। ਦੇਖੋ ਜਦੋਂ ਇਹ ਮੋਦੀ ਸਾਹਿਬ ਗਏ ਨੇ ਇਜ਼ਰਾਈਲ, ਉਹਨਾਂ ਦਾ ਉਹ ਜਾਣਾ ਟਾਈਮ ਗਲਤ ਸੀ, ਪਰ ਜੇ ਆਪਾਂ ਕਹੀਏ ਭਾਰਤ ਦੀ ਫੋਰਨ ਪਾਲਿਸੀ ਗਲਤ ਹੈ, ਨਹੀਂ ਉਹ ਗਲਤ ਨਹੀਂ ਸੀ, ਕਿਉਂਕਿ ਇਹਨਾਂ ਗੱਲਾਂ ਉੱਤੇ ਕਿਹੜੀ ਵਿਚਾਰ ਹੁੰਦਾ? ਕਈ ਸਰਕਾਰਾਂ ਕੁਛ ਕਰਦੀਆਂ, ਕੁਛ ਸਰਕਾਰਾਂ ਕੁਛ ਕਰਦੀਆਂ। ਇਰਾਨ ਦੇ ਨਾਲ ਖੜੇ ਹੋਣਾ ਉਸ ਟਾਈਮ ਗਲਤ ਲੱਗ ਰਿਹਾ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਸੰਬੰਧ ਨੂੰ ਥੋੜੇ ਰਿਪੇਅਰ ਕੀਤੇ, ਸਾਰੇ ਸਹੀ। ਇਹ ਚੱਲਦੇ ਆ, ਕਈ ਪੋਲਿਸੀਆਂ ਇਹਦਾ ਸਾਡ ਨੂੰ ਵੀ ਨਹੀਂ ਪਤਾ ਜੀ, ਜਿਹੜੀਆਂ ਸਰਕਾਰਾਂ ਦੇ ਕੋਲ ਹੁੰਦੀਆਂ ਨੇ ਉਹ ਸਰਕਾਰਾਂ ਦੱਸਦੀਆਂ। ਹੁਣ ਜਿਹੜੇ ਓਵਰਸੀਜ਼ ਕਾਂਗਰਸ ਵਾਲੇ ਬੈਠੇ ਜਾਂ ਹੋਰ ਆਮ ਪਾਰਟੀ ਦੇ ਬੈਠੇ ਆ ਕੇ ਕਲੀਅਰ ਬੋਲਦੇ ਨੇ, ਤਾਂ ਉਹ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਮਤਾ ਰੱਖ ਕੇ ਜਾਣਾ, ਪਰ ਰਮੇਸ਼ ਜੀ ਨੇ ਤਾਂ ਇੱਕ ਗੱਲ ਨਿਰਪੱਖ ਰੂਪ ਨਾਲ ਰੱਖ ਕੇ ਜਾਣੀ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਦਾ ਟਾਈਮ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਗੱਲ ਇਸ ਤਰ੍ਹਾਂ ਆ, ਮੈਂ ਇਸੇ ਲੜੀ ਨੂੰ ਅੱਗੇ ਵਧਾਉਣਾ। ਦੇਖੋ ਭਾਰਤ ਦੀ ਵਿਦੇਸ਼ ਪਾਲਿਸੀ ਚ ਹੋ ਸਕਦਾ ਨਿੱਜੀ ਤੌਰ ਤੇ ਮੈਂ ਵੀ ਸਹਿਮਤ ਨਾ ਹੋਵਾਂ। ਮੈਂ ਭਾਰਤ ਦੀ ਵਿਦੇਸ਼ ਪਾਲਿਸੀ ਜਿਹੜੀ, ਦੇਖੋ ਵਿਦੇਸ਼ ਪਾਲਿਸੀ ਵਿੱਚ ਵੀ ਅੱਜ ਦੀ ਵਿਦੇਸ਼ ਪਾਲਿਸੀ, ਭਾਰਤ ਦੀਆਂ ਵਿਦੇਸ਼ ਪਾਲਿਸੀ ਵੈਸੇ ਤੇ, ਮਾਫ ਕਰਨਾ ਮੈਂ ਕਈ ਵਾਰੀ ਸ਼ਬਦ ਕਹੇ ਜਿਹੜੇ ਸਮੁੱਚੇ ਭਾਰਤ ਦੀਆਂ ਪਾਰਟੀਆਂ ਨੂੰ ਚੁੱਭਣ ਵਾਲੇ ਆ, ਇਹ ਪਾਲਿਸੀ ਬਖਤੀ ਪਾਲਿਸੀ ਰਹੀ ਹੈ। ਜਦੋਂ ਇਹਨਾਂ ਨੂੰ ਲੱਗਿਆ ਕਿ ਰਸ਼ੀਆ ਵਾਲੇ ਪਾਸੇ ਝੁੱਕ ਕੇ ਫਾਇਦਾ ਤੇ ਭਾਰਤ ਰਸ਼ੀਆ ਵਾਲੇ ਪਾਸੇ ਝੁੱਕ ਰਿਹਾ ਹੈ, ਜਦੋਂ ਭਾਰਤ ਨੂੰ ਲੱਗਿਆ ਅਮਰੀਕਾ ਵਾਲੇ ਪਾਸੇ ਤੇ ਅਮਰੀਕਾ ਪਾਸੇ ਹੈ, ਸੋ ਭਾਰਤ ਦੀ ਜਿਹੜੀ ਵਿਦੇਸ਼ ਪਾਲਿਸੀ ਹੈ ਇਹਦੇ ਵਿੱਚ ਨੁਕਸ ਤੇ ਰਹੇ ਹੈ। ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤੇ ਭਾਰਤ ਦੀ ਵਿਦੇਸ਼ ਪਾਲਿਸੀ ਤੇ ਮੈਂ ਬਹੁਤਾ ਖੁਸ਼ ਨਹੀਂ ਨਿੱਜੀ ਤੌਰ, ਉਹ ਮੇਰੇ ਆਪਣੇ ਵਿਚਾਰ ਹੈ। ਪਰੰਤੂ ਜਦੋਂ ਸਵਾਲ ਆਉਂਦਾ ਨਾ ਸੰਧੂ ਸਾਹਿਬ, ਫਿਰ ਸਵਾਲ ਦੇ ਸੰਦਰਭ ਵਿੱਚ ਮੈਨੂੰ ਜਵਾਬ ਦੇਣਾ ਪੈਂਦਾ, ਫਿਰ ਮੇਰੀ ਉੱਥੋਂ ਵੀ ਕਈ ਵਾਰੀ ਆਪਣੀ ਨਿੱਚ ਪਿੱਛੇ ਰਹਿ ਜਾਂਦੀ ਹੈ। ਜਿਵੇਂ ਸਰੋਤੇ ਕੱਲ ਕਰਕੇ ਗਏ, ਮੈਂ ਬੜਾ ਸਾਫ ਕਿਹਾ ਸੀ ਅੱਜ ਵੀ ਕਹਿਣਾ ਕਿ ਨਾ ਕਿਸੇ ਪੰਜਾਬੀ ਮੀਡੀਆ ਨੇ ਵਿਦੇਸ਼ ਪਾਲਿਸੀ ਨੂੰ ਚੰਗਾ ਕਿਹਾ ਤੇ ਨਾ ਮਾੜਾ ਕਿਹਾ। ਜਦੋਂ ਨਾ ਚੰਗਾ ਕਿਹਾ ਤੇ ਮਾੜਾ ਕਿਹਾ, ਤੇ ਇਸ ਕਰਕੇ ਭਾਈ ਮੈਂ ਤਾਂ ਕਿਹਾ ਸੀ ਕਿ ਚੂਟੀ ਵੱਢ ਲਿਓ ਕਰਿਓ, ਪਰੰਤੂ ਥੋੜਾ ਜਿਹਾ ਹਿਸਾਬ ਜਿਹੇ ਦੇ ਨਾਲ, ਬਾਕੀ ਇਤਰਾਜ਼ ਕੋਈ ਨੀ। ਜਿਹਨਾਂ ਨੂੰ ਭਾਈ ਭਾਰਤ ਦੀ ਵਿਦੇਸ਼ ਪਾਲਿਸੀ ਤੇ ਨੁਕਸ ਹੈ ਲੱਗਦੇ ਹੈ, ਉਹ ਰੱਖਣ ਆਪਣੀ ਗੱਲ। ਜਦੋਂ ਕਿਤੇ ਇਹੋ ਜਿਹੀ ਗੱਲ, ਇਹੋ ਜਿਹਾ ਵਿਸ਼ਾ ਹੋਇਆ ਤੇ ਜ਼ਰੂਰ ਅਸੀਂ ਉਹਨੂੰ ਵਿਸਤਾਰ ਤੋਂ ਸਾਂਝਾ ਕਰਾਂਗੇ
0: ਜੀ। ਆਪਾਂ ਨੈਕਸਟ ਕਾਲ ਵੱਲ ਚੱਲੀਏ ਜੀ। ਜੀ ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ 4146।
3: ਹਾਂਜੀ ਸੰਦੂਪ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਸਰ।
3: ਹਾਂਜੀ ਹੁਸ਼ਿਆਰਪੁਰ ਜੀ, ਸਾਨੂੰ ਪਹਿਲੇ ਤੋਂ ਇਹ ਗੱਲ ਦੱਸੋ, ਮੈਂ ਕੱਲ ਵੀ ਪੁੱਛੀ ਸੀਗੀ, ਤੁਸੀਂ ਪੰਜਾਬ ਛੋੜ ਕੇ ਭਾਰਤ ਦੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਗਏ ਹੋ, ਉੱਥੇ ਥੋੜਾ ਕੁਛ ਟਾਈਮ ਬਤੀਤ ਕੀਤਾ ਹੈ, ਉਹਦਾ ਲੋਕਾਂ ਦਾ ਰਹਿਣ ਸਹਿਣ, ਜਿਵੇਂ ਅਸੀਂ ਕਹਿੰਦੇ ਕਿ ਮਾਈਨੋਰਿਟੀ ਦੇ ਨਾਲ ਧੱਕਾ ਹੋ ਰਿਹਾ ਹੈ, ਇਹਦੇ ਬਾਰੇ ਦੱਸੋ ਕਿ ਮਤਲਬ ਤੁਸੀਂ ਗਏ ਹੋ, ਤੁਹਾਨੂੰ ਪਤਾ ਹੈ ਕਿ ਨਹੀਂ? ਕਿਉਂਕਿ ਇੱਥੇ ਲੋਕ ਹੈ ਨਾ, ਕਈ ਨਾ 50-60 ਸਾਲ 40 ਸਾਲ ਪਹਿਲੇ ਆ ਗਏ, ਪਤਾ ਨੀ ਉੱਥੇ ਗਏ ਕਿ ਨਹੀਂ ਗਏ, ਉਹਨਾਂ ਨੂੰ ਪਤਾ ਹੀ ਨਹੀਂ ਕਿ ਗੱਲ ਹੈ। ਇੱਥੇ ਆ ਕੇ ਥੋੜਾ ਸਾ ਨਾ ਮਿਸ ਪ੍ਰਚਾਰ ਕਰਦੇ ਹਨ, ਟੋਗਲ ਥੋੜੀ ਅਸੀਂ ਥੋੜਾ ਇਹ ਦੱਸੋ। ਦੂਜਾ ਇਹ ਹੈ, ਦੇਖੋ ਹੁਸ਼ਿਆਰਪੁਰੀ ਜੀ, ਜਿਵੇਂ ਇੱਥੇ ਇਹ ਗੱਲ ਨੀ ਤੁਸੀਂ ਕਦੋਂ ਦੱਸੀ ਕਿ ਇਹ TMC ਵਾਲੇ ਗੁੰਡਾਗਰਦੀ ਕਿੰਨਾ ਕਰੇ ਸੀਗੇ, ਤੋ ਅਬ ਸੁਣਾ ਕਿ ਉਧਰ ਗਾਜ਼ੀਆਬਾਦ ਸੇ 272 ਬੁਲਡੋਜ਼ਰ ਗਏ ਹੈ, ਤੋ ਅਬ ਇਹ ਯੋਗੀ ਬੁਲਡੋਜ਼ਰ, ਅਬ ਉਹ ਤੋ ਬੁਲਡੋਜ਼ਰ ਦਾਦਾ ਵੀ ਬਣ ਗਿਆ, ਬੁਲਡੋਜ਼ਰ ਬਾਬਾ ਸੇ ਬੁਲਡੋਜ਼ਰ ਦਾਦਾ ਬਣ ਜਾਏਗਾ ਉੱਥੇ। ਯਾਰ ਉਹਦੇ ਬਾਰੇ ਦੱਸੋ ਥੋੜਾ, ਕਿੰਨੀ ਗੁੰਡਾਗਰਦੀ ਚੱਲ ਰਹੀ ਸੀ, ਉਹ ਥੋੜਾ ਕੁਛ ਨਾ ਕੁਛ ਇਲਾਜ ਕਰਨਾ ਪੜੇਗਾ ਨਾ ਉਧਰ ਬੰਗਾਲ ਮੇ ਵੀ, ਇਹ ਦੱਸੋ ਜੀ ਹੁਸ਼ਿਆਰ ਜੀ। ਧੰਨਵਾਦ ਜੀ।
0: ਜੀ ਸ਼ੁਕਰੀਆ ਜੀ। ਜੀ ਜੀ ਜੀ ਜੀ ਰਮੇਸ਼ ਜੀ,
1: ਦੇਖੋ ਭਾਰਤ ਵਿੱਚ ਨਾ ਜਿਹਨੂੰ ਆਪਾਂ ਸੰਘਰਸ਼ੀ ਲੋਕ ਕਹਿੰਦੇ ਹਾਂ, ਉਹ ਸੰਘਰਸ਼ੀ ਲੋਕਾਂ ਦਾ ਧਰਮ ਕੋਈ ਹੋਵੇ, ਜਾਤ ਕੋਈ ਹੋਵੇ, ਜਮਾਤ ਕੋਈ ਹੋਵੇ, ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ। ਪਹਿਲਾਂ ਵੀ ਹੁੰਦੀ ਸੀ, ਅੱਜ ਕਬਾਇਲੀ ਲੋਕਾਂ ਨਾਲ ਹੋ ਰਹੀ ਹੈ, ਦਲਿਤਾਂ ਨਾਲ ਹੋ ਰਹੀ ਹੈ, ਘੱਟ ਗਿਣਤੀਆਂ ਨਾਲ ਹੋ ਰਹੀ ਹੈ, ਪੱਤਰਕਾਰਾਂ ਨਾਲ ਹੋ ਰਹੀ ਹੈ। ਕਾਰਨ ਇੱਕੋ ਇੱਕ ਹੈ, ਕਿਉਂਕਿ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਇਹ ਉਹ ਲੋਕ ਹੁੰਦੇ ਨੇ ਜਿਹਨਾਂ ਨੇ ਸਰਕਾਰਾਂ ਤੈਅ ਕਰਨੀਆਂ ਹੁੰਦੀਆਂ ਕਿ ਕਿਹੜੀ ਬਣੇ ਤੇ ਕਿਹੜੀ ਢੱਠੇ, ਤੇ ਫਿਰ ਜੇ ਸਰਕਾਰਾਂ ਨੇ ਇਹਨਾਂ ਨੂੰ ਦੱਬਿਆ ਤੇ ਇਹਨਾਂ ਨੂੰ ਦਬਾਉਣਾ, ਇਹਨਾਂ ਨੂੰ ਡਰਾਉਣਾ, ਫਿਰ ਸਰਕਾਰਾਂ ਦਾ ਜਿਹੜਾ ਜੀਵਨ ਹੁੰਦਾ ਲੰਬਾ ਹੋ ਜਾਂਦਾ ਹੈ। ਮੌਕੇ ਦੀ ਜਿਹੜੀ ਭਾਰਤ ਦੀ ਸਰਕਾਰ ਹੈ ਉਹਦੇ ਉੱਪਰ ਭਾਰਤ ਦੇ ਵਿੱਚ ਇਹ ਦੋਸ਼ ਲੱਗਦੇ ਨੇ, ਇਹ ਦੋਸ਼ ਕੋਈ ਇੱਕ ਵਿਅਕਤੀ ਨਹੀਂ ਲਾਉਂਦਾ, ਕੋਈ ਇੱਕ ਪਾਰਟੀ ਨਹੀਂ ਲਾਉਂਦੀ, ਬਹੁਤ ਸਾਰੇ ਦੋਸ਼ ਲਾਉਂਦੇ ਆ ਕਿ ਇੱਥੇ ਘੱਟ ਗਿਣਤੀਆਂ ਨਾਲ ਧੱਕਾ ਹੈ, ਇੱਥੇ ਪੱਤਰਕਾਰਾਂ ਨੂੰ ਅੰਦਰ ਕੀਤਾ ਜਾਂਦਾ, ਇੱਥੇ ਦਲਿਤਾਂ ਦੇ ਨਾਲ ਅਤਿਆਚਾਰ ਹੈ, ਕਬਾਇਲੀਆਂ ਤੇ ਉੱਪਰ ਹੈ, ਇੱਥੇ ਸੰਘਰਸ਼ੀ ਲੋਕਾਂ ਤੇ ਹੈ। ਔਰ ਮੈਂ ਜਿਹੜਾ ਸੰਘਰਸ਼ੀ ਲੋਕ ਕਹਿ ਕੇ ਹਟਿਆ ਜਾਂ ਘੱਟ ਗਿਣਤੀ, ਮੈਂ ਇੱਥੇ ਜੋੜਦਾ ਕਮਜ਼ੋਰ ਲੋਕਾਂ ਨਾਲ ਵੀ ਹੁੰਦਾ ਹੈ, ਉਹਦਾ ਧਰਮ ਚਾਹੇ ਕੋਈ ਵੀ ਹੋਵੇ। ਮੈਂ ਸਿੱਧਾ ਕਹਿ ਦਿੰਦਾ ਕਿ ਜੇ ਭਾਰਤ ਦੇ ਵਿੱਚ ਕੋਈ ਹਿੰਦੂ ਧਰਮ ਦਾ ਕਹੇ ਕਿ ਮੈਂ ਹਿੰਦੂ ਹਾਂ ਤੇ ਭਾਜਪਾ ਦੀ ਸਰਕਾਰ ਹੈ ਤੇ ਮੇਰਾ ਤੇ ਪਤਾ ਨੀ ਜੀਵਨ ਸਵਰਗ ਹੈ, ਇਹ ਵੀ ਸਰੋਤਿਓ ਗੱਲ, ਕਿਉਂਕਿ ਅਸਲ ਵਿੱਚ ਜਾਤ ਤੇ ਜਮਾਤ, ਜਾਤ ਵਿੱਚ ਤੇ ਧੱਕਾ ਹੈਗਾ ਆ, ਜਮਾਤ ਵਿੱਚ ਵੀ ਹੈ। ਭਾਵ ਕਿ ਜੇ ਤੁਸੀਂ ਹਲਕੇ ਹੋ, ਕਮਜ਼ੋਰ ਹੋ, ਤਾਂ ਤੁਹਾਡੇ ਨਾਲ ਬੇਇਨਸਾਫੀ ਭਾਰਤ ਹੈਗੀ ਹੈ। ਸੋ ਇਸ ਕਰਕੇ ਇਹ ਜਿਹੜਾ ਜਾਣ ਦੀ ਗੱਲ ਹੈ, ਭਾਰਤ ਵਿੱਚ ਤੁਸੀਂ ਬੜੀਆਂ ਸਾਰੀਆਂ ਨੁੱਕਰਾਂ ਮੇਰੇ ਕੋਲੋਂ ਸੁਣ ਸਕਦੇ ਹੋ, ਜਿਹੜੀਆਂ ਨੁੱਕਰਾਂ 'ਚ ਮੈਂ ਗਿਆ, ਸਮਾਂ ਵੀ ਬਿਤਾਇਆ, ਹਰੇਕ ਐਂਗਲ ਤੇ ਹਰੇਕ ਸੰਦਰਭ ਵਿੱਚ ਗਿਆ ਭਾਰਤ ਦੀਆਂ, ਸਾਰੇ ਤਾਂ ਨਹੀਂ ਕਹਿ ਸਕਦਾ ਪਰੰਤੂ ਬਹੁਤ ਸਾਰੀਆਂ ਤੇ। ਬਹੁਤ ਸਾਰਾ ਗਿਆਨ ਤੁਹਾਡੇ ਵਰਗੇ ਲੋਕਾਂ ਤੋਂ ਸਿੱਖਣ ਦਾ ਮੌਕਾ ਵੀ ਮਿਲਿਆ, ਸਿੱਖਿਆ ਵੀ ਹੈਗਾ, ਬੜੀਆਂ ਸਾਰੀਆਂ ਗੋਸ਼ਟੀਆਂ ਸੈਮੀਨਾਰ ਜਿੱਥੇ ਵੀ ਜਾਣ ਦਾ ਮੌਕਾ ਮਿਲੇ, ਉਹਦੇ ਵਿੱਚੋਂ ਇਹ ਚੀਜ਼ ਮੈਂ ਵੀ ਵੇਖੀ ਕਿ ਭਾਰਤ ਵਿੱਚ ਬੇਇਨਸਾਫੀ ਹੈਗੀ ਹੈ, ਤੇ ਬੇਇਨਸਾਫੀ ਜਦੋਂ ਹੈਗੀ ਹੈ ਫਿਰ ਜਿਹੜਾ ਮੌਕੇ ਦਾ ਰਾਜਾ ਆ, ਚਾਹੇ ਉਹਦਾ ਨਾਂ ਕੋਈ ਵੀ ਹੋਵੇ, ਅੱਜ ਰਾਜੇ ਦਾ ਨਾਂ ਨਰਿੰਦਰ ਮੋਦੀ ਹੈ, ਸਾਨੂੰ ਕਹਿਣਾ ਪਏਗਾ ਕਿ ਨਰਿੰਦਰ ਮੋਦੀ ਦੇ ਰਾਜ ਪ੍ਰਬੰਧ ਵਿੱਚ ਇਹ ਬੇਇਨਸਾਫੀ ਹੈ। ਰਹੀ ਗੱਲ ਪੱਛਮੀ ਬੰਗਾਲ ਦੀ, ਦੇਖੋ ਪੱਛਮੀ ਬੰਗਾਲ ਵਿੱਚ ਅਸੀਂ ਕਦੇ ਵੀ ਨਹੀਂ ਕਿਹਾ ਕਿ TMC ਨੇ ਉੱਥੇ ਸਵਰਗ ਵਰਗਾ ਰਾਜ ਪਸਾਰਿਆ, ਤੇ ਨਾ ਅਸੀਂ ਇਹ ਕਹਿੰਦੇ ਹਾਂ ਕਿ ਭਾਜਪਾ ਨੇ ਸਾਰ ਦੇਣਾ। ਪੈਂਦੇ ਸੱਟੇ ਭਾਜਪਾ ਨੇ ਜਿਸ ਢੰਗ ਦੇ ਨਾਲ ਉੱਥੇ ਰਾਜ ਪ੍ਰਬੰਧ ਸ਼ੁਰੂ ਕੀਤਾ, ਮੈਨੂੰ ਤੇ ਉੱਥੇ ਖਤਰੇ ਦੀ ਬੋ ਆਉਂਦੀ ਹੈ। ਤੁਸੀਂ ਪੱਛਮੀ ਬੰਗਾਲ ਨੂੰ ਛੱਡ ਦਿਓ, ਅੱਜ ਦੀ ਮੈਂ ਗੱਲ ਕਰਦਾ, ਅੱਜ ਦੀ ਪਿਛਲੇ 8-10 ਘੰਟਿਆਂ ਦੀ, ਕੋਈ ਪੁਰਾਣੀ ਨਹੀਂ। ਪੰਜਾਬ 'ਚ ਕੀ ਹੋ ਰਿਹਾ, ਆਮ ਆਦਮੀ ਪਾਰਟੀ ਵਾਲੇ ਭਾਜਪਾ ਦੇ ਦਫ਼ਤਰਾਂ ਦਾ ਘਰਾਓ ਕਰਨ ਤੁਰੇ ਆ, ਮੈਂ ਤੇ ਇਹਨੂੰ ਵੀ ਕੰਡੈਮ ਕਰਦਾ। ਤੇ ਉਧਰੋਂ ਭਾਜਪਾ ਵਾਲੇ ਕੀ ਕਰ ਰਹੇ, ਕਹਿੰਦੇ ਆਓ ਅੱਗੇ, ਉਹਨਾਂ ਨੇ ਆਪਣੇ ਬੰਦੇ ਖੜੇ ਕੀਤੇ। ਅੱਜ ਅਸੀਂ ਬੰਦੇ ਕਹਿੰਦੇ ਹਾਂ, ਜੇ ਇਹ ਸਥਿਤੀ 2-3 ਵਾਰੀ ਦੁਹਰਾਈ ਕਹੀ ਤਾਂ ਅਸੀਂ ਗੁੰਡੇ ਸੱਦਾਂਗੇ, ਅਸੀਂ ਪਹਿਲਾਂ ਹੀ ਅਲਟੀਮੇਟਮ ਦੇ ਦਿੰਦੇ ਹਾਂ। ਅੱਜ ਅਸੀਂ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਰਕਰ ਭੇਜੇ, ਭਾਜਪਾ ਨੇ ਅੱਗੇ ਖੜੇ ਕੀਤੇ, ਦੋਹਾਂ 'ਚ ਟਕਰਾਅ ਹੋਏ ਕਈ ਥਾਵਾਂ ਤੇ, ਅੱਜ ਤੇ ਅਸੀਂ ਬੰਦੇ ਕਹਿ ਰਹੇ ਹਾਂ ਵਰਕਰ ਹੈ। ਜੇ ਇਹ ਸਥਿਤੀ ਦੁਹਰਾਈ ਗਈ ਜਿਹੜੀ ਪੱਛਮੀ ਬੰਗਾਲ 'ਚ ਅੱਜ ਤੱਕ ਦੁਹਰਾਈਆਂ ਗਈਆਂ, ਉੱਥੇ ਅਸੀਂ ਗੁੰਡਾ ਸ਼ਬਦ ਪ੍ਰਯੋਗ ਕਰਦੇ, ਫਿਰ ਗੁੰਡੇ ਹੀ ਹੋਣਗੇ ਨਾ ਜਿਹੜੇ ਵਾਰ ਵਾਰ ਸਿੰਘ ਫਸਾਉਣਗੇ, ਲੜਨਗੇ। ਸੋ ਬਾਕੀ ਪੱਛਮੀ ਬੰਗਾਲ ਸਰੋਤਿਓ ਪਿੱਛੇ ਰਹਿ ਗਿਆ, ਪੰਜਾਬ ਵਿੱਚ ਨਾ ਕਿਤੇ ਸਥਿਤੀਆਂ ਖਤਰਨਾਕ ਹੋ ਜਾਣ। ਜਿਹੜੇ ਲੋਕ ਅੱਜ ਦੇ ਸਮੇਂ ਰਾਜ ਜਿਸ ਢੰਗ ਦੇ ਨਾਲ ਪ੍ਰਾਪਤੀ ਕਰਨਾ ਚਾਹੁੰਦੇ ਆ, ਉਹ ਢੰਗ ਗਲਤ ਹੈ, ਉਸ ਢੰਗ ਨੂੰ ਕੰਡੈਮ ਕਰੀਏ, ਪਾਰਟੀ ਚਾਹੇ ਕੋਈ ਵੀ ਹੋਵੇ।
0: ਜੀ ਨੈਕਸਟ ਕਾਲ ਵੱਲ ਆਪਾਂ ਵਧੀਏ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ, ਪ੍ਰਿਤਪਾਲ ਜੀ ਤੁਸੀਂ ਆਨਰ ਹੋ ਜੀ। ਜੀ ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਜੀ ਸਤਿ ਸ਼੍ਰੀ ਅਕਾਲ ਸਰ,
4: ਪੰਜਾਬੀ ਲਹਿਰ ਰੇਡੀਓ ਸਟੇਸ਼ਨ ਤੇ ਤੁਹਾਡਾ ਵੀਕਐਂਡ ਦੇ ਮੌਕੇ ਤੇ ਸਵਾਗਤ ਹੈ। ਬੜੀ ਖੁਸ਼ੀ ਹੋਈ ਤੁਹਾਡੇ ਨਾਲ ਪਹਿਲੀ ਮੁਲਾਕਾਤ ਹੈ। ਤੁਹਾਡੇ ਤੋਂ ਪਹਿਲਾਂ ਵੀਕਐਂਡ ਤੇ ਬੀਬੀ ਕਲੋਰੀਆ ਜੀ ਆਉਂਦੇ ਹੁੰਦੇ ਸਨ ਤੇ ਬੜੀ ਅੱਛੀ ਪੇਸ਼ਕਾਰੀ ਕਰਦੇ ਸਨ, ਸ਼ੇਰ ਸ਼ਾਇਰੀ ਦਾ ਗੁਲਦਸਤਾ ਤੇ ਮੁਸਕਰਾਟਾਂ ਦੇ ਫੁੱਲ ਲੈ ਕੇ ਆਉਂਦੇ ਹੁੰਦੇ ਸਨ ਤੇ ਬੜੀ ਖੁਸ਼ੀ ਹੁੰਦੀ ਸੀ। ਤੇ ਚਲੋ ਤੁਸੀਂ ਆਇਓ, ਤੁਹਾਡਾ ਵੀ ਸਵਾਗਤ ਹੈ। ਬਾਕੀ ਸਰੋਤਿਆਂ ਦਾ ਕੀ ਹੈ, ਸਰੋਤਿਆਂ ਦਾ ਇਹ ਹੈ ਕਿ ਜੋ ਵੀ ਪਿਆਰ ਸੇ ਮਿਲਾ ਹਮ ਉਸੀ ਕੇ ਖੋਲੀਏ, ਠੀਕ ਹੈ।
0: ਕੀ ਬਾਤ ਹੈ ਜੀ।
4: ਤੇ ਹੁਣ ਗੱਲ ਕਰਨੀ ਹੈ, ਅੱਜ ਮਦਰਸ ਡੇ ਹੈ
0: ਜੀ।
4: ਮਦਰਸ ਡੇ ਦੀਆਂ ਸਭ ਤੁਹਾਨੂੰ ਵੀ ਮੁਬਾਰਕਾਂ, ਸਾਡੇ ਸਰੋਤਿਆਂ ਨੂੰ ਵੀ ਮੁਬਾਰਕਾਂ। ਤੇ ਇੱਕ ਸ਼ੇਰ ਛੋਟਾ ਜਿਹਾ ਹੈ ਮਦਰਸ ਡੇ ਦੇ ਸਿਲਸਿਲੇ ਚ, ਉਸਕੋ ਨਹੀਂ ਦੇਖਾ ਹਮਨੇ ਮਗਰ ਪਰ ਉਸਕੀ ਜ਼ਰੂਰਤ ਕਿਆ ਹੋਗੀ, ਐ ਮਾਂ ਤੇਰੀ ਸੂਰਤ ਸੇ ਅਲੱਗ ਭਗਵਾਨ ਕੀ ਸੂਰਤ ਕਿਆ ਹੋਗੀ। ਸੋ ਮਾਂ ਨੂੰ ਭਗਵਾਨ ਤੋਂ ਬਾਅਦ ਦੂਜੇ ਦਰਜੇ ਦਾ, ਦੂਜੇ ਨੰਬਰ ਤੇ ਦੂਜਾ ਦਰਜਾ ਦਿੱਤਾ ਗਿਆ ਹੈ, ਬਹੁਤ ਬੜੀ ਮਹਾਨ ਸ਼ਖਸੀਅਤ ਹੈ। ਸੋ ਇਸੇ ਸਿਲਸਿਲੇ ਚ ਮੇਰਾ ਸਵਾਲ ਵੀ ਹੈ ਰਮੇਸ਼ ਜੀ ਨੂੰ। ਰਮੇਸ਼ ਜੀ ਸਤਿ ਸ਼੍ਰੀ ਅਕਾਲ। ਇੱਕ ਮਾਂ ਨੇ ਦੋ ਕੁ ਦਿਨ ਪਹਿਲਾਂ, ਫਿਰ ਕੱਲ ਜਾਂ ਪਰਸੋਂ ਦੀ ਗੱਲ ਹੈ, ਇੱਕ ਫਰਿਆਦ ਕੀਤੀ ਸੀ ਭਗਵੰਤ ਮਾਨ ਜੀ ਨੂੰ, ਤੁਹਾਨੂੰ ਯਾਦ ਹੋਣਾ। ਤੇ ਮੇਰੀ ਮੁਰਾਦ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਂ ਦੇ ਬਾਰੇ, ਜਿਨ੍ਹਾਂ ਨੇ ਫਰਿਆਦ ਕੀਤੀ ਸੀ ਵੀ ਉਹਨੇ ਕੀ ਇੰਨਾ ਵਿਗਾੜਿਆ ਭਗਵੰਤ ਮਾਨ ਦਾ ਉਹਦੇ ਲੜਕੇ ਨੇ, ਜਿਹੜਾ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਮੁੰਤਕਿਲ ਨਹੀਂ ਹੋਣ ਦਿੰਦੇ ਤੇ ਰੁਕਾਵਟਾਂ ਖੜੀਆਂ ਕਰਦੇ ਨੇ, ਤੇ ਕੀ ਉਹਦੀ ਫਰਿਆਦ ਕੋਈ ਇਸ ਮਦਰਸ ਡੇ ਦੇ ਮੌਕੇ ਤੇ ਸੁਣੀ ਜਾਏਗੀ ਜਾਂ ਨਹੀਂ, ਕੋਈ ਤਰਸ ਆਏਗਾ ਭਗਵੰਤ ਮਾਨ ਨੂੰ ਜਾਂ ਨਹੀਂ? ਮਿਹਰਬਾਨੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ, ਮੈਂ ਵੀ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਹੁਣ ਅੰਮ੍ਰਿਤਪਾਲ ਦੇ ਸੰਬੰਧ ਦੇ ਵਿੱਚ ਬਹੁਤ ਘੱਟ ਖਬਰਾਂ ਆ ਰਹੀਆਂ, ਕੀ ਬਣਿਆ ਜੇਲ੍ਹ ਦੇ ਵਿੱਚ ਨੇ, NSA ਦਾ ਕੀ ਬਣ ਰਿਹਾ ਆ, ਕਿੱਥੇ ਨੇ, ਕੀ ਉਹਨਾਂ ਦੀ ਜਿਹੜੀ ਰਿਮਾਂਡਸ ਅਜੇ ਵੀ ਚੱਲ ਰਹੇ ਨੇ, ਪੁੱਛਗਿੱਛ ਹੋ ਰਹੀ ਆ, ਅਤੇ ਜਿੱਦਾਂ ਪਿਛਲੇ ਦਿਨੀ ਭਗਵੰਤ ਮਾਨ ਦੀ ਮਾਤਾ ਜੀ ਨੇ, ਮਾਫ ਕਰਨਾ, ਇਹਨਾਂ ਦੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਭਗਵੰਤ ਮਾਨ ਸਾਹਿਬ ਨੂੰ ਰੈਲੀ ਦੇ ਵਿੱਚ ਜਾਂਦਿਆਂ, ਰੈਲੀ ਕਹੂੰਗਾ ਮੈਂ ਤਾਂ, ਉਹ ਇੱਕ ਪੋਲੀਟੀਕਲੀ ਸੀਗਾ ਜੋ ਵੀ ਸੀਗਾ, ਸੋ ਜਿਹਨੂੰ ਰੱਥ ਯਾਤਰਾ ਇਹਨਾਂ ਨੇ ਧਾਰਮਿਕ ਵਿਸ਼ੇ ਨਾਲ ਜੋੜਿਆ, ਸੋ ਉੱਥੇ ਜੋ ਸਵਾਲ ਕੀਤੇ ਉੱਥੇ ਬਹੁਤ ਖਬਰਾਂ ਵੀ ਆਈਆਂ ਕਿ ਉਹਨਾਂ ਨੇ ਇਗਨੋਰ ਕੀਤਾ, ਇਹਦੇ ਉੱਪਰ ਪਾਓਗਾ ਚਾਨਣਾ ਕਿ ਇਹਦੇ ਉੱਪਰ ਕੋਈ ਖਬਰ ਆ ਰਹੀ ਆ, ਕੋਈ ਸਵਾਲ ਆ ਰਿਹਾ, ਨਾਲ ਦੀ ਨਾਲ ਸਰੋਤਿਆਂ ਦੇ ਇਸ ਸਵਾਲ ਦਾ ਜਵਾਬ ਵੀ ਤੁਸੀਂ ਦਿਓ, ਕਿਸ ਰੂਪ ਦੇ ਵਿੱਚ ਤੁਸੀਂ ਵੇਖਦੇ ਹੋ?
1: ਦੇਖੋ, ਅੰਮ੍ਰਿਤਪਾਲ ਸਿੰਘ ਹੁਣਾਂ ਤੇ NSA ਤੇ ਹਟ ਚੁੱਕਾ ਆ
0: ਜੀ,
1: ਉਵੇਂ ਉਹ ਡਿਬਰੂਗੜ੍ਹ ਦੀ ਜੇਲ੍ਹ 'ਚ ਹੀ ਬੰਦ ਹੈ। ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਅੜ ਕੇ ਕਾਨੂੰਨੀ ਤੌਰ ਤੇ ਕਾਨੂੰਨ ਦਾ ਸਹਾਰਾ ਲੈ ਕੇ ਜਿਹੜੀਆਂ ਪੰਜਾਬ ਦੀ ਸਰਕਾਰ ਤੋਂ ਸ਼ਕਤੀਆਂ ਨੇ ਉਹਨਾਂ ਸ਼ਕਤੀਆਂ ਦੀ ਵਰਤੋਂ ਕਰਕੇ ਉਸਨੇ ਅੰਮ੍ਰਿਤਪਾਲ ਨੂੰ ਪੰਜਾਬ ਸ਼ਿਫਟ ਨਹੀਂ ਹੋਣ ਦਿੱਤਾ, ਉਸੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ। ਹਾਲਾਂਕਿ ਸਰਕਾਰਾਂ ਤੋਂ ਇਹ ਪਾਵਰਾਂ ਹੁੰਦੀਆਂ ਨੇ, ਸ਼ਕਤੀਆਂ ਹੁੰਦੀਆਂ ਨੇ, ਪਰੰਤੂ ਇੱਥੇ ਲੱਗਦਾ ਸੀ ਕਿ ਜਿਵੇਂ ਬਾਕੀ ਅੰਮ੍ਰਿਤਪਾਲ ਦੇ ਸੰਗੀ ਸਾਥੀ ਆ ਗਏ ਸ਼ਾਇਦ ਅੰਮ੍ਰਿਤਪਾਲ ਵੀ ਆ ਜਾਏਗਾ, ਤੇ ਅੰਮ੍ਰਿਤਪਾਲ ਨਹੀਂ ਆਇਆ। ਹੁਣ ਕਿਉਂ ਨਹੀਂ ਆਇਆ ਉਹ ਇੱਕ ਬੁਝਾਰਤ ਹੈ, ਉਹਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਹੀ ਸਾਰੇ ਉਹਦਾ ਜਵਾਬ ਲੱਭ ਰਹੇ। ਉਸ ਬੁਝਾਰਤ ਦਾ 100% ਸਹੀ ਜਵਾਬ ਤੇ ਕਿਸੇ ਤੋਂ ਵੀ ਹੈ ਨਹੀਂ ਕਿ ਕਿਉਂ ਨਹੀਂ ਲਿਆਂਦਾ, ਕਿਉਂਕਿ ਉਹਦੇ ਵਿੱਚ ਘਵਾ ਫਰਾ ਕੇ ਗੱਲ ਇੱਥੇ ਕਾ ਕੇ ਜੁੜਦੀ ਹੈ ਕਿ 227 ਦੀ ਸਿਆਸਤ ਦੇ ਅੰਤਰਗਤ ਇਹ ਸਾਰਾ ਕੁਛ ਹੈਗਾ। ਜੇ ਤੇ ਅੰਮ੍ਰਿਤਪਾਲ ਸਰਕਾਰ ਦੇ ਲਿਹਾਜ਼ ਦੇ ਨਾਲ ਚਲੇਗਾ ਤੇ ਹੋ ਸਕਦਾ ਅੱਜ ਨੂੰ 2 ਮਹੀਨੇ ਜਾਂ 6 ਮਹੀਨੇ ਬਾਅਦ ਆ ਜਾਏ, ਨਹੀਂ ਤੇ ਅੰਮ੍ਰਿਤਪਾਲ ਨਹੀਂ ਆਉਂਦਾ 227 ਤੱਕ ਜਦੋਂ ਤੱਕ ਵੋਟਾਂ ਦੇ ਨਤੀਜੇ ਨਹੀਂ ਆ ਜਾਂਦੇ। ਇਹ ਗੱਲ ਬੜੀ ਸਪਸ਼ਟ ਹੈਗੀ ਹੈ। ਰਹੀ ਗੱਲ ਮਾਤਾ ਬਲਵਿੰਦਰ ਕੌਰ ਦੀ, ਦੇਖੋ ਇੱਕ ਮਾਂ ਦੀ ਪਕਾਰ ਸੀ, ਮੈਂ ਉਹਨੂੰ ਸਿਆਸੀ ਤੌਰ ਤੇ ਤਾਂ ਨਹੀਂ ਕਹਿ ਸਕਦਾ, ਠੀਕ ਹੈ ਮਾਤਾ ਜੀ ਉਹਨਾਂ ਦੇ ਇੱਕ ਸਿਆਸੀ ਪਾਰਟੀ ਵੀ ਚਲਾਉਂਦੇ ਨੇ ਕਿਉਂਕਿ ਅੰਮ੍ਰਿਤਪਾਲ ਹੁਣੇ ਇੱਕ ਸਿਆਸੀ ਪਾਰਟੀ ਬਣਾ ਚੁੱਕੇ ਆ, ਉਹਦੇ ਵੀ ਉਹ ਮੈਂਬਰਾਂ ਚੋਂ ਇੱਕ ਆ, ਪਰੰਤੂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਲੰਘ ਰਹੇ ਸੀ, ਲੋਕਾਂ ਨਾਲ ਮਿਲ ਰਹੇ ਸੀ, ਤੇ ਫਿਰ ਉੱਥੇ ਮਾਤਾ ਬਲਵਿੰਦਰ ਕੌਰ ਵੀ ਮਿਲ ਸਕਦੇ, ਕਿੱਡੀ ਕੁ ਇਤਰਾਜ਼ ਵਾਲੀ ਗੱਲ ਹੈ। ਮਾਤਾ ਬਲਵਿੰਦਰ ਕੌਰ ਮਿਲੇ, ਹਾਂ ਉੱਥੇ ਜਿਹੜਾ ਇੱਕ ਚੀਜ਼ ਬੜੀ ਵਿਸ਼ੇਸ਼ ਇਹ ਰਹੀ ਕਿ ਸੁਰੱਖਿਆ ਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਮਾਤਾ ਬਲਵਿੰਦਰ ਕੌਰ ਅੰਮ੍ਰਿਤਪਾਲ ਦੇ ਮਾਤਾ ਆ, ਨਹੀਂ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਕਿ ਪੁਲਿਸ ਦਾ ਸੁਰੱਖਿਆ ਦਸਤਾ ਉਹਨਾਂ ਨੂੰ ਭਗਵੰਤ ਮਾਨ ਦੇ ਕਾਫਲੇ ਦੇ ਨੇੜੇ ਵੀ ਆਉਣ ਦਿੰਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਤੇ ਚਲੋ ਭੁਲੇਖੇ ਦੇ ਨਾਲ ਆ ਗਏ ਜਿਵੇਂ ਹੋਰ ਆ ਰਹੇ ਸੀ, ਸੁਰੱਖਿਆ ਨੂੰ ਲੱਗਿਆ ਕੋਈ ਗੱਲ ਨਹੀਂ, ਇੱਕ ਬਜ਼ੁਰਗ ਔਰਤ ਹੀ ਹੈ, ਤੇ ਜਦੋਂ ਉਹਨਾਂ ਨੇ ਭਗਵੰਤ ਮਾਨ ਨੇ ਹੱਥ ਅੱਗੇ ਨੂੰ ਵਧਾਇਆ, ਉਹਨਾਂ ਨੇ ਹੱਥ ਫੜ ਲਿਆ ਤੇ ਕਿਹਾ ਕਿ ਭਾਈ ਮੈਂ ਅੰਮ੍ਰਿਤਪਾਲ ਦੀ ਮਾਤਾ ਹੈ, ਦੱਸ ਤੂੰ ਵੀ ਕਿਸੇ ਮਾਂ ਦਾ ਪੁੱਤ ਆ, ਉਹ ਮੇਰੇ ਮੇਰੇ ਪੁੱਤਰ ਨੂੰ ਤੂੰ ਕਿਉਂ ਉੱਥੇ ਟੱਕਿਆ ਹੋਇਆ ਜਦੋਂ NSA ਖਤਮ ਹੈ। ਭਗਵੰਤ ਮਾਨ ਨੂੰ ਕੋਈ ਜਵਾਬ ਨਹੀਂ ਆਇਆ, ਔਰ ਉੱਥੇ ਦਾ ਜਿਹੜਾ ਸੁਰੱਖਿਆ ਦਾਇਰਾ ਸੀ ਉਹ ਵੀ ਫਿਰ ਇੱਕਦਮ ਹੈਰਾਨ ਰਹਿ ਗਿਆ। ਫਿਰ ਤੇ ਮਾਤਾ ਬਲਵਿੰਦਰ ਕੌਰ ਨੂੰ ਪਿੱਛੇ ਹੀ ਕੀਤਾ ਗਿਆ, ਭਾਵੇਂ ਧੱਕੇ ਨਹੀਂ ਮਾਰੇ ਗਏ ਪਰੰਤੂ ਢੰਗ ਜਿਹੇ ਨਾਲ ਪਿੱਛੇ ਕੀਤਾ ਗਿਆ, ਉਸ ਹੋਇਆ ਕੁਛ ਨਹੀਂ ਹੈਗਾ। ਬਾਕੀ ਅੰਮ੍ਰਿਤਪਾਲ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ ਜੀ, ਅੰਮ੍ਰਿਤਸਰ ਦੇ ਸੈਸ਼ਨ ਕੋਰਟ ਦੇ ਵਿੱਚ, ਕਿਉਂਕਿ ਉਹ ਸੈਸ਼ਨ ਕੋਰਟ ਪੱਧਰ ਦਾ ਕੇਸ ਹੈ, ਹੇਠਲੇ ਕੋਰਟ ਦਾ ਨਹੀਂ ਹੈ, ਟ੍ਰਾਇਲ ਉੱਥੇ ਸ਼ੁਰੂ ਹੋ ਚੁੱਕਾ ਹੈ। ਤੇ ਕੇਸ ਦੇ ਨਿਬੇੜਾ ਕਦੋਂ ਕੀ ਹੁੰਦਾ ਹੈ ਉਹ ਤੇ ਮੈਨੂੰ ਲੱਗਦਾ ਕਿ ਭਾਰਤੀ ਅਦਾਲਤਾਂ ਚ ਕਹਿਣਾ ਬੜਾ ਮੁਸ਼ਕਲ ਹੈ, ਕਿਉਂਕਿ ਇੱਥੇ ਤੇ ਸਾਲਾਂ ਵਧੀ ਕੇਸ ਚੱਲਦੇ ਹੈ ਤੇ ਨਿਬੇੜੇ ਨਹੀਂ ਹੁੰਦੇ, ਤੇ ਇਸ ਕਰਕੇ ਅੰਮ੍ਰਿਤਪਾਲ ਦੇ ਕੇਸ ਦਾ ਅਜੇ ਤੱਕ ਕਹਿਣਾ ਕੁਛ ਵੀ ਮੁਸ਼ਕਲ ਹੈ
0: ਜੀ। ਬਿਲਕੁਲ ਜੀ, ਨੈਕਸਟ ਕਾਲ ਵੱਲ ਵਧਦੇ ਹਾਂ ਜੀ। 9445 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
5: ਹਾਂ ਹੁਸ਼ਿਆਰਪੁਰ ਜੀ, ਸਿੱਧੂ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਮਾਵਾਂ ਦਾ ਦਿਨ ਹੈ, ਮੈਂ ਉਹਨਾਂ ਸ਼ਖਸਾਂ ਨੂੰ ਵਧਾਈ ਦਿੰਦਾ ਜਿਹਨਾਂ ਦੀ ਮਾਵਾਂ ਜਿਉਂਦੀਆਂ ਹੈ। ਹੁਸ਼ਿਆਰਪੁਰ ਜੀ, ਤੁਸੀਂ ਦੱਸਿਆ ਵੀ ਸਾਡੀ ਵੀ ਮਾਤਾ ਜਿਉਂਦੀ, ਤੁਹਾਨੂੰ ਵੀ ਵਧਾਈ ਹੋਵੇ। ਹੁਸ਼ਿਆਰਪੁਰ ਜੀ, ਤੁਸੀਂ ਸਵਾਲਾਂ ਦੇ ਜਵਾਬ ਬੜੀ ਤਸੱਲੀ ਦੇ ਨਾਲ ਦੇ ਰਹੇ ਹੋ। ਦਾਸ ਨੇ 1947 ਤੋਂ ਪਹਿਲਾਂ ਦਾ ਵੀ ਜ਼ਮਾਨਾ ਦੇਖਿਆ, 6.5 ਸਾਲ ਕਹਿੰਦੇ ਹੁੰਦੇ ਸੀ, ਬਾਪ ਭਾਵਾਂ ਮਰ ਜੇ ਮਾਂ ਨਾ ਮਰੇ। ਕਾਰਨ ਇਹ ਹੁੰਦਾ ਵੀ ਬਾਪ ਨੇ ਤਾਂ ਸ਼ਾਦੀ ਦੂਜੀ ਕਰ ਲੈਣੀ, ਮਾਂ ਲੋਕਾਂ ਦੇ ਘਰ ਕੰਮ ਕਰਕੇ ਵੀ ਬੱਚਿਆਂ ਨੂੰ ਪਾਲੂਗੀ। ਦੇਖੋ 1947 ਤੋਂ ਪਹਿਲਾਂ ਫੇਮ ਹੁੰਦੀ ਸੀ ਜਾਂ ਪੋਸਟ, ਬੜਾ ਸਸਤਾ 98 ਤੋਲਾ ਫੇਮ ਹੁੰਦੀ ਸੀ। ਸਵਾਲ ਮੇਰਾ ਇਹ ਹੈ ਵੀ ਇਸ ਵੇਲੇ ਨਸ਼ਾ ਇੰਨਾ ਵੱਧ ਚੁੱਕਿਆ, ਇਸ ਨਸ਼ੇ ਦੇ ਵਿੱਚ ਸੁਝਾਅ ਦੇ ਰਿਹਾ ਮੈਂ, ਇੱਕ ਨਾ ਮਾਂ ਵੇਖਦਾ ਕੋਈ, ਨਾ ਬਾਪ ਦੇਖਦਾ, ਨਾ ਨਾਨਾ ਨਾਨੀ, ਨਾ ਦਾਦਾ ਦਾਦੀ। ਸਰਕਾਰ ਨੂੰ ਐਸਾ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ ਲੜਕਾ ਵੀ ਮਾਰ ਦਿੰਦਾ ਤੇ ਲੜਕੀ ਵੀ ਮਾਰ ਦਿੰਦਾ ਨਸ਼ਾ ਹੋਣ ਦੀ ਵਜ੍ਹਾ ਨਾਲ, ਐਸਾ ਕਾਨੂੰਨ ਬਣਾਵੇ। ਸਜ਼ਾ ਤਾਂ ਹੋਣੀ ਹੋਣੀ ਹੈ, ਜਦੋਂ ਉਹ ਸਜ਼ਾ ਕੱਟ ਕੇ ਬਾਹਰ ਆਉਣ, ਉਹ ਜ਼ਮੀਨ ਜਾਇਦਾਦ ਦੇ ਹੱਕਦਾਰ ਨਹੀਂ ਰਹਿਣੇ ਚਾਹੀਦੇ। ਹੋ ਸਕਦਾ ਇਹ ਕਾਨੂੰਨ ਬਣਨਾ ਕੁਛ ਠੱਲ ਪੈ ਜੇ, ਬਹੁਤ ਜ਼ਿਆਦਾ ਬੁਰਾ ਹੋ ਰਿਹਾ। ਇਹ ਪਹਿਲਾਂ ਹੈ ਨਹੀਂ ਸੀ, 1947 ਤੋਂ ਪਹਿਲਾਂ ਤਾਂ ਬਿਲਕੁਲ ਇਹ ਨਸ਼ੇ ਦੋ ਬੰਦ ਜਿਹੜੇ ਹੈ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਬੰਦ ਕੀਤੇ ਸੀ, ਫੇਮ ਅਤੇ ਪੋਸਟ। ਸਤਿ ਸ੍ਰੀ ਅਕਾਲ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
1: ਦੇਖੋ ਨਸ਼ੇ ਮਸਲਾ ਬੜਾ ਗੰਭੀਰ ਮਸਲਾ ਆ, ਮੈਂ ਇਸ ਕਰਕੇ ਗੰਭੀਰ ਇਹਨੂੰ ਕਹਿ ਰਿਹਾ ਕਿ ਪਿਛਲੀਆਂ 2 ਸਰਕਾਰਾਂ ਇਸ ਨਸ਼ੇ ਲਈ ਜ਼ਿੰਮੇਵਾਰ ਬਣੀਆਂ ਗਈਆਂ, ਜਿਹੜਾ ਇੱਕ ਦਾ ਨਾਮ ਅਕਾਲੀ ਦਲ ਸੀ, ਦੂਜੀ ਦਾ ਕਾਂਗਰਸ। ਉਹ ਦੋਵੇਂ ਲੋਕਾਂ ਨੇ ਢਹਿ ਢੇਰੀ ਕਰ ਦਿੱਤੀਆਂ, ਇੱਕ ਨਵੀਂ ਸਰਕਾਰ ਇੱਕ ਨਵੀਂ ਆਸ ਵਿੱਚ ਚੁਣੀ, ਔਰ ਉਹਨਾਂ ਨੇ ਵੀ ਬੜੇ ਵਾਅਦੇ ਬੜੇ ਲਾਰੇ ਕੀਤੇ, ਬੜੇ ਅੰਕੜੇ ਪੇਸ਼ ਕੀਤੇ ਕਿ ਅਸੀਂ ਨਸ਼ਾ ਘੱਟ ਕਰਤਾ, ਫੜ ਲਿਆ, ਆਹ ਕਰ ਦਿੱਤਾ, ਉਹ ਕਰ ਦਿੱਤਾ, ਨਸ਼ਿਆਂ ਦੇ ਖਿਲਾਫ਼ ਯੁੱਧ ਤੇ ਉਸ ਨਸ਼ਿਆਂ ਖਿਲਾਫ ਯੁੱਧ ਦਾ ਦੂਸਰਾ ਪੜਾਅ ਇਸ ਵੇਲੇ ਚੱਲ ਰਿਹਾ। ਦੇਖੋ ਬੜੀ ਸਿੱਧੀ ਪੱਧਰੀ ਗੱਲ ਹੈ, ਜਿਹੜੀ ਭਗਵੰਤ ਮਾਨ ਜੀ ਕਹਿੰਦੇ ਸੀ, ਜਿਹੜੇ ਆਮ ਆਦਮੀ ਪਾਰਟੀ ਕਹਿੰਦੀ ਸੀ, ਜੋ ਕੇਜਰੀਵਾਲ ਕਹਿੰਦਾ ਸੀ, ਢੰਗ ਉਹ ਹੀ ਹੈ। ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਕਹੇ ਤੋਂ ਮੁਨਕਰ ਹੋ ਗਏ, ਅਸੀਂ ਅੱਜ ਵੀ ਉੱਥੇ ਖੜੇ ਹਾਂ, ਬਸ ਇਹੀ ਫਰਕ। ਉਹ ਕਹਿੰਦੇ ਸੀ ਕਿ ਵੱਡੀਆਂ ਮੱਛੀਆਂ ਨੂੰ ਫੜਨਾ ਪਏਗਾ, ਉਹ ਕਹਿੰਦੇ ਸੀ ਕਿ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ, ਉਹ ਕਹਿੰਦੇ ਹੁੰਦੇ ਸੀ, ਅੱਜ ਨਹੀਂ ਕਹਿੰਦੇ, ਅੱਜ ਅਸੀਂ ਕਹਿੰਦੇ ਹਾਂ। ਉਹ ਕਹਿੰਦੇ ਆ ਕਿ ਸਰਕਾਰੀ ਸ਼ਹਿਰ ਤੋਂ ਬਿਨਾਂ ਨਹੀਂ ਨਸ਼ਾ ਵਿਕ ਸਕਦਾ, ਭਾਵ ਕਿ ਪੁਲਿਸ ਤੋਂ ਦਖਲਅੰਦਾਜ਼ੀ ਤੋਂ ਬਿਨਾਂ। ਉਹ ਬਿਲਕੁਲ ਸਹੀ ਕਹਿੰਦੇ ਸੀ, ਬਸ ਫਰਕ ਇਹੀ ਪਿਆ ਕਿ ਉਹ ਆਪਣੀਆਂ ਗੱਲਾਂ ਤੋਂ ਪਿੱਛੇ ਹਟ ਗਿਆ। ਕਾਰਨ ਉਹ ਸਰੋਤੇ ਉਹੀ ਹੈ, ਰੁਕਣਾ ਵੀ ਤਾਂਹੀਓ ਆ, ਕਾਨੂੰਨ ਤੇ ਛੱਡ ਦਿਓ, ਕਾਨੂੰਨ ਦੇ ਨਾਲ ਕਦੇ ਮੈਨੂੰ ਲੱਗਦਾ ਮਸਲਾ ਹੱਲ ਨਹੀਂ ਹੁੰਦਾ। ਕਾਨੂੰਨ ਤੇ ਬੜੇ ਸਖ਼ਤ ਹੁਣ ਵੀ ਹੈਗੇ, ਏਦਾਂ ਦੀ ਗੱਲ ਨਹੀਂ ਹੈ, ਕਾਨੂੰਨ ਨਹੀਂ ਹੈ। ਦੇਖੋ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਦੋ ਚੀਜ਼ਾਂ ਨਸ਼ੇ ਨੂੰ ਹੈ, ਪਹਿਲਾਂ ਵੀ ਸੀ, ਅੱਜ ਵੀ ਸੀ, ਕਿ ਉਨੀ ਇੱਕ ਹੀ ਅੰਤਰ ਹੋ ਸਕਦਾ। ਇਸ ਕਰਕੇ ਉਹ ਤੇ ਹੁਣ ਮੌਕੇ ਤੇ ਭਗਵੰਤ ਮਾਨ ਸਰਕਾਰੀ ਹੈ, ਮੇਰੇ ਵਰਗੇ ਪੱਤਰਕਾਰ ਨੂੰ ਪਤਾ ਕਿ ਖੇਤਰ ਦੇ ਵਿੱਚ ਕਿਹੜੇ ਨਸ਼ਾ ਵੇਚਦੇ ਆ, ਕੀ ਪੁਲਿਸ ਨੂੰ ਜਾਂ ਇਲਾਕੇ ਦੇ ਜਿਹੜੇ ਚੌਧਰੀ, ਇਹਨਾਂ ਨੂੰ ਨਹੀਂ ਪਤਾ। ਅਸਲ ਵਿੱਚ ਪਤਾ ਵੀ ਹੈ ਤੇ ਮਹੀਨੇ ਵੀ ਫਿਕਸ ਹੈ, ਸੱਚਾਈ ਇਹ ਹੈ। ਸੋ ਇਸ ਕਰਕੇ ਜਿਹੜੀ ਭਗਵੰਤ ਮਾਨ ਹੁਣੀ ਗੱਲ ਕਦੇ ਕਹਿੰਦੇ ਹੁੰਦੇ ਸੀ, ਉਸ ਗੱਲ ਤੇ ਜੇ ਪਹਿਰਾ ਦੇ ਦਿੰਦੇ ਤੇ ਨਸ਼ੇ ਠੱਲ ਪੈ ਜਾਣੇ ਸੀ। ਹਾਲਾਂਕਿ ਮੈਂ ਦੱਸਦਾ ਕਿ 100% ਕਦੇ ਵੀ ਨਹੀਂ ਠੱਲ ਪੈਂਦੀ ਹੁੰਦੀ, ਪਰੰਤੂ ਕਾਫੀ ਵੱਡੇ ਪੱਧਰ ਤੇ ਪੈ ਜਾਣੀ ਸੀ, ਤੇ ਇਹ ਆਪਣੀ ਕਹਿਣੀ ਤੋਂ ਪਿੱਛੇ ਹਟਿਆ। ਉਹਦੇ ਵਿੱਚ ਮਾਫ਼ ਕਰਨਾ, ਇਹ ਸ਼ਬਦ ਕਹਿਣਾ ਪਏਗਾ ਕਿ ਕਿਤੇ ਨਾ ਕਿਤੇ ਇਹਨਾਂ ਦਾ ਨਿੱਜੀ ਲਾਲਚ ਹੈ, ਇਹਨਾਂ ਨੂੰ ਉੱਥੋਂ ਇਹਨਾਂ ਨੇ ਉਸ ਚੀਜ਼ ਨੂੰ ਵਪਾਰ ਦਾ ਸਾਧਨ ਬਣਾ ਲਿਆ, ਤੇ ਵੱਡੀਆਂ ਜਿਹੜੀਆਂ ਮੱਛੀਆਂ ਅੱਜ ਤੱਕ ਅਸੀਂ ਤੇ ਫੜੀ ਵੇਖੀ ਨਹੀਂ, ਜੇ ਕਿਸੇ ਨੇ ਫੜੀ ਦੇਖੀ ਹੈ ਤੇ ਭਾਈ ਮੈਨੂੰ ਵੀ ਦੱਸ ਦਿਓ, ਤੇ ਜਿੰਨਾ ਚਿਰ ਵੱਡੀਆਂ ਮੱਛੀਆਂ ਜਾਂ ਵੱਡੇ ਮਗਰਮੱਛ ਨਹੀਂ ਫੜੇ ਗਏ, ਉਹਨਾਂ ਚਿਰ ਫਿਰ ਹੋਣਾ ਕੀ ਹੈ। ਔਰ ਇਹ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਸੰਧੂ ਸਾਹਿਬ ਮਗਰਮੱਛਾਂ ਦੀ ਗਿਣਤੀ ਵੱਧ ਜਾਣੀ ਹੈ, ਫੜ ਕੋਈ ਨਹੀਂ।
0: ਜੀ ਬਿਲਕੁਲ, ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਹੋ। ਸਮਾਂ ਇਸ ਟਾਈਮ ਸਟੂਡੀਓ ਦੀ ਘੜੀ ਦੇ ਮੁਤਾਬਕ 7:41 ਹੋ ਚੁੱਕੇ ਆ, ਅਤੇ ਤੁਹਾਡੀਆਂ ਕਾਲਸ ਆ ਰਹੀਆਂ ਰਮੇਸ਼ ਹੁਸ਼ਿਆਰਪੁਰ ਜੀ, ਤੁਹਾਡੇ ਸਾਰੇ ਸਵਾਲਾਂ ਦੇ, ਤੁਹਾਡਾ ਕੋਈ ਪੋਲੀਟੀਕਲ ਸਵਾਲ ਆ ਕਿਸੇ ਪਾਰਟੀ ਦੇ ਮੁਤਾਬਕ ਜਾਂ ਅੱਜ ਦੀਆਂ ਖਬਰਾਂ ਦੇ ਮੁਤਾਬਕ, ਤੁਹਾਡਾ ਕੋਈ ਵੀ ਸਵਾਲ ਆ ਰਮੇਸ਼ ਜੀ ਉਹਨਾਂ ਦੇ ਜਵਾਬ ਦੇ ਰਹੇ ਨੇ। ਸੋ 905-673-33-37 ਦੇ ਪ੍ਰੋਗਰਾਮ ਦੇ ਸਿਰਸੇ ਨੂੰ ਸਪੋਂਸਰ ਕਰਨ ਜੀ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਨੇ, ਔਰ ਤੁਸੀਂ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਸਪੈਸ਼ਲ ਪ੍ਰੋਗਰਾਮਸ ਹੈਗੇ ਇਹਨਾਂ ਕੋਲ ਜਿਹੜੇ ਓਨਰ ਆਪਰੇਟਰਸ ਆ ਅਤੇ ਫਲੀਟ ਓਨਰਸ ਵਾਸਤੇ ਨਾ, ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਦੇ ਲਈ ਹੈਲਪ ਐਡਿੰਗ ਡਰਾਈਵਰਸ ਐਂਡ ਪੋਲਿਸੀਜ਼, ਤੁਸੀਂ ਕਾਲ ਕਰ ਲਓ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਮੈਂਡੀ ਗਿੱਲ ਹੁਣ ਉਹਨੂੰ ਕਾਲ ਕਰ ਲਓ, ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਬਹੁਤ ਸਾਰੀ ਸੇਵਿੰਗ ਕਰਾ ਕੇ ਦਿੰਦੇ, ਉਹਨਾਂ ਕੋਲ ਬਹੁਤ ਸਾਰੇ ਡਿਸਕਾਊਂਟਡ ਕੋਡ ਆ। ਸੋ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ, ਕਾਰ ਟਰੱਕ ਆਟੋ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ ਦੇ ਲਈ ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ 647-926-0964-7929-9509 ਮੈਂਡੀ ਗਿੱਲ ਜੀ। ਸੋ ਅਗਲੀ ਕਾਲ ਵੱਲ ਵਧੀਏ, ਸਤਨਾਮ ਬਾਈ ਜੀ ਸਾਡੇ ਨਾਲ ਲੰਬੇ ਸਮੇਂ ਤੋਂ ਹੋਲਡ 'ਤੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ ਜੀ।
6: ਰਮੇਸ਼ ਨੂੰ ਕਹਿ ਕੇ ਜੀ ਆਪਦਾ ਨੰਬਰ ਵੀ ਕਿਤੇ ਨਾ ਕਿਤੇ ਦੇ ਦਿਆ ਕਰੋ, ਬਦਾਮਾਂ ਦੀ ਬੋਰੀ ਭੇਜਣੀ ਪੈ ਜਾਂਦੀ ਆ। ਤੇ ਇੱਕ ਗੱਲ ਜੀ, ਨੰਬਰ 2 ਤੇ ਜੀ, ਤਾਮਿਲਨਾਡੂ ਚ ਜਿਹੜੀ ਸਰਕਾਰ ਬਣੀ ਆ ਉਹ ਲੱਗੇ ਜੀ 6 ਟਾਇਰ ਘੱਟੋ ਘੱਟ
0: ਜੀ,
6: ਜੇ ਇੱਕ ਟਾਇਰ ਪੈਂਚਰ ਹੋ ਗਿਆ ਜੀ ਭਾਜਪਾ ਦਾ ਲਾ ਕੇ, ਫਿਰ 6 ਮਹੀਨਿਆਂ ਤੋਂ ਬਾਅਦ ਚੱਲ ਸਕਦੀ ਹੈ ਸਰਕਾਰ ਉਹ ਜੀ। ਸਮਾਂ ਦੇਣ ਦਾ ਧੰਨਵਾਦ ਜੀ, ਆਪਦਾ ਨੰਬਰ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਦੇ ਦਿਆ ਕਰੋ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-33-37 ਜੀ ਰਮੇਸ਼ ਜੀ,
1: ਦੇਖੋ ਗੱਲ ਇਹ ਆ ਕਿ ਦਾਣੇ ਭੁੰਨਣ ਵਾਲੇ ਦੀ ਦੇਖੋ ਕਿੱਦਾਂ ਨਾ ਸੰਧੂ ਸਾਹਿਬ, ਬੜਾ ਕਈ ਵਾਰੀ ਉਹ ਆਪ ਵੀ ਯਾਦ ਆ ਜਾਂਦਾ ਸਾਨੂੰ, ਉਹ ਵੇਲਾ ਜਦੋਂ ਨਾ ਸਰੋਤੇ ਪੁਰਾਣੀਆਂ ਚੀਜ਼ਾਂ ਸਾਂਝੀਆਂ ਕਰਦੇ ਆ, ਉਹ ਭੱਠੀਆਂ ਤੇ ਭੱਠੀਆਂ ਤੋਂ ਬੈਠ ਕੇ ਦਾਣੇ ਬਣਾਉਣੇ। ਔਰ ਮੈਨੂੰ ਲੱਗਦਾ ਕਿ ਇੱਕ ਚੀਜ਼ ਨਾ ਸੰਧੂ ਸਾਹਿਬ ਮਾਫ਼ ਕਰਨਾ, ਮੈਂ ਨਾਲ ਜ਼ਰੂਰ ਸਾਂਝ ਪਾਉਣੀ ਹੈ। ਮੈਂ ਨਾ ਅੱਜ ਕਿਸੇ ਤੋਂ ਗਿਆ ਤੇ ਉਹ ਫਮਾਠ ਮਾਰ ਸੀ, ਤੇ ਉਹਨੂੰ ਇੱਕ ਸਲਾਹ ਦਿੱਤੀ ਗਈ ਕਿ ਤੂੰ ਏਡਾ ਵੱਡਾ ਘਰ ਬਣਾਇਆ, ਮਹਿਲ ਬਣਾਇਆ, ਸਾਰੇ ਤੂੰ ਮਾਰਬਲ ਲਾਤਾ, ਕਿਤੇ ਐਂ ਲਾਤਾ ਕਿ ਨੰਗੇ ਪੈਰੀ ਤੂੰ ਨਾ ਕੱਚੀ ਮਿੱਟੀ ਤੇ 10 ਮਿੰਟ ਘੁੰਮਿਆ ਕਰ, ਤੇ ਉੱਥੇ ਹੁਣ ਸਾਨੂੰ ਨਾ ਉੱਥੇ ਮੈਂ ਘਰ ਅੱਧਾ ਪੌਣਾ ਘੰਟਾ ਬੈਠਾ ਰਿਹਾ, ਉਹ ਬੰਦਾ ਬਾਹਰ ਜਾ ਨਹੀਂ ਸਕਦਾ ਸੀ, ਥੋੜਾ ਜ਼ਿਆਦਾ ਬਿਮਾਰ ਆ, ਤੇ ਵਿਹੜੇ ਦੇ ਵਿੱਚ ਘਰ ਬੜਾ ਆਲੀਸ਼ਾਨ ਕੋਠੀ, ਮੈਂ ਕਿਹਾ ਵਿਹੜਾ ਵੀ ਚੰਗਾ 10-15-20 ਮਰਲੇ ਦਾ ਵਿਹੜਾ ਹੀ ਹੋਣਾ ਤੇ, ਪਰ ਕੱਚੀ ਜਗ੍ਹਾ ਇੰਨੀ ਵੀ ਨਹੀਂ, ਪਰ ਮਿੱਟੀ ਹੈ ਨਹੀਂ ਦੇਖਣ ਨੂੰ। ਔਰ ਜਿਹੜੀ ਤੁਸੀਂ ਭੱਠੀ ਦਾ ਜ਼ਿਕਰ ਕੀਤਾ, ਮੈਨੂੰ ਯਾਦ ਆ ਗਿਆ ਕਿ ਜਦੋਂ ਅਸੀਂ ਭੱਠੀ ਬਣਾਉਣ ਜਾਂਦੇ ਸੀ, ਉਹ ਮਾਤਾ ਨੇ ਨਾ ਉਸ ਮਾਈ ਨੇ ਉਹ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਕਿ ਗੋਹਾ ਫੇਰਨਾ, ਉਹ ਸ਼ਬਦ ਹੁੰਦਾ ਸੀ ਕਿ ਗੋਹਾ ਮਿੱਟੀ ਫੇਰਨਾ, ਇੰਨੀ ਸਜਾਈ ਹੁੰਦੀ ਸੀ ਉਹ ਭੱਠੀ ਨਾ ਕਿ ਪੁੱਛੋ ਨਾ, ਤੇ ਅਸੀਂ ਉਸ ਕੱਚੀ ਜਗ੍ਹਾ ਦੇ ਉੱਪਰ ਚੌਂਕੜੀ ਮਾਰ ਕੇ ਬੈਠਣਾ ਤੇ ਉਹ ਕਿਤੇ ਚੀਜ਼ਾਂ ਮਿਲਣੀਆਂ ਸਾਨੂੰ ਸਰ,
0: ਨਾਲੇ ਸਿਹਤ ਸਮੇਂ ਉਹ ਗੋਲਡਨ ਟਾਈਮ
1: ਸੀ ਤੇ ਨਾਲੇ। ਸੋ ਇਸ ਕਰਕੇ ਸਰੋਤਿਓ ਰਹੀ ਗੱਲ ਤਮਿਲਨਾਡੂ ਦੀ ਸਿਆਸਤ ਦੀ ਜਾਂ ਹੋਰ ਦੀ, ਦੇਖੋ ਤੁਸੀਂ ਭਾਜਪਾ ਨਾਲ ਗੱਲ ਜੋੜ ਕੇ ਕੀਤੀ ਹੈ, ਭਾਜਪਾ ਬਾਰੇ ਮੈਂ ਨਹੀਂ, ਤੁਸੀਂ 100 ਬੰਦੇ ਨੂੰ ਪੁੱਛੋਗੇ, 100 ਪੱਤਰਕਾਰਾਂ ਨੂੰ, ਤੇ ਵਿੱਚੋਂ ਤੁਹਾਨੂੰ 90-92 ਪੱਤਰਕਾਰ ਉਹ ਮਿਲ ਜਾਣਗੇ ਜਿਹੜੇ ਕਹਿਣਗੇ ਕਿ ਭਾਜਪਾ ਕਦੇ ਵੀ ਭਾਰਤ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਠਿੱਪੀ ਲਾ ਸਕਦੀ, ਏਦਾਂ ਦੀ ਜਗਾੜਬੰਦੀ ਵਾਲੀ ਪਾਰਟੀ ਅੱਜ ਦੇ ਸਮੇਂ ਉਹ ਹੈ, ਏਦਾਂ ਦੀ ਜਗਾੜਬੰਦੀ ਵਾਲੀ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੋਂ ਜਿੰਨੀ ਕੁ ਇਸ ਵੇਲੇ ਸ਼ਕਤੀਸ਼ਾਲੀ ਹੈ, ਜਿਹੜੇ ਉਹਦੇ ਕੋਲ ਢੰਗ ਹੈ, ਜਿੰਨਾ ਕੁ ਉਹਦੇ ਕੋਲ ਸਰਮਾਇਆ, ਸਾਰਾ ਕੁਛ ਹੈਗਾ ਆ। ਇਸ ਕਰਕੇ ਭਾਰਤੀ ਸਿਆਸਤ ਦੇ ਵਿੱਚ ਜਿਹੜੇ ਤੁਸੀਂ ਸ਼ਬਦ ਕਹੇ ਉਹ ਸੱਚ ਹੀ ਸੱਚ ਹੈ ਭਾਰਤੀ ਜਨਤਾ ਪਾਰਟੀ, ਕਿਉਂਕਿ ਕਾਰਨ ਹੀ ਆ ਨਾ, ਦੋ ਚੀਜ਼ਾਂ ਨੇ, ਇੱਕ ਉਹ ਖਰੀਦਦਾਰ ਤਕੜਾ, ਦੂਜਾ ਸੰਧੂ ਸਾਹਿਬ ਜਿਹੜਾ ਸਭ ਤੋਂ ਵੱਡੀ ਦੁੱਖ, ਵਿਕਣ ਵਾਲੇ ਉੱਥੋਂ ਵੀ ਕਾਲੇ ਪਏ ਹੈ, ਕੋਈ ਆਵੇ ਤੇ ਸਹੀ, ਉਹ ਕਹਿੰਦੇ ਅਸੀਂ ਵਿਕਣ ਨੂੰ ਤਿਆਰ ਹੈ। ਇਸ ਕਰਕੇ ਦੋਨੇ ਪਾਸੇ ਤੇ ਹਾਲਾਤ ਮੰਦੇ ਹੈ, ਵਿਕਣ ਵਾਲੇ ਖਰੀਦਦਾਰ ਤੋਂ ਵੀ ਕਾਲੇ ਹੈ ਤੇ ਖਰੀਦਦਾਰ ਪਹਿਲਾਂ ਹੀ ਖੜਾ ਆ। ਸੋ ਇਸ ਕਰਕੇ ਔਖਾ ਹੀ ਹੈ ਕੰਮ
0: ਜੀ। ਨੈਕਸਟ ਕਾਲ ਵੱਲ ਵੱਧਦੇ ਹਾਂ ਜੀ, 4701, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
7: ਗਿਰਨ ਲੱਗੇ ਹੋਏ ਨੇ, ਮੈਂ ਕਹਿੰਦਾ ਵਿਰੋਧੀਆਂ ਕੋਲ ਇੰਨੀ ਅਕਲ ਨੀ ਹੈ, ਜਿਹੜੀ 2 ਪੌੜੀਆਂ ਤੇ ਸਰਕਾਰ ਖੜੀ ਆ ਉਹਦੇ ਮਗਰ ਕੋਈ ਵੀ ਨੀ ਪੈ ਰਿਹਾ, ਉਹਨੂੰ ਤੁਸੀਂ ਕਿਉਂ ਨੀ ਗਿਰਨ ਦੀ ਕੋਸ਼ਿਸ਼ ਕਰ ਰਹੇ? 2 ਪੌੜੀਆਂ ਤੇ ਨਾ, 1 ਪੌੜੀ ਵਾਲੇ ਨੂੰ ਕਹਿਣ ਮੈਂ ਤੈਨੂੰ ਦਿੰਦੇ ਹਾਂ ਤੈਨੂੰ ਰਾਸ਼ਟਰਪਤੀ ਦੀ ਕੁਰਸੀ, ਤੂੰ ਸਾਡੇ ਨਾਲ, ਦੂਜੇ ਨੂੰ ਕਹਿਣ ਤੈਨੂੰ ਹੋਮ ਮਿਨਿਸਟਰੀ ਦਿੰਦੇ ਹਾਂ, ਹੋਮ ਮਿਨਿਸਟਰੀ ਛੱਡੋ, ਜੇ ਪ੍ਰਧਾਨ ਮੰਤਰੀ ਵੀ ਦੇ ਦੇਣੀ ਪੈ ਜਾਏ ਪੋਸਟ, ਤਾਂ ਵੀ ਜੇ ਗੇਰਨੀ ਚਾਹੁਣ ਤਾਂ ਵੀ ਗੇਰ ਸਕਣ, ਵੀ ਆਹ ਵੀ ਦੇ ਦੋ, ਦੇ ਦਿੰਦੇ ਹਾਂ ਭਾਈ ਤੈਨੂੰ 5-4 ਸਾਲ, 329 ਤੱਕ ਜਨਤਾ ਤੱਕ ਵੋਟਾਂ ਨੀ ਪੈਂਦੀ। ਇੱਕ ਵਿਰੋਧੀ ਕਿਉਂ ਨੀ ਮਗਰ ਪੈਂਦੇ ਉਹਦੀ ਸਰਕਾਰ ਤੇ, ਕਿ ਤੁਹਾਡੇ ਹਿਸਾਬ ਨਾਲ ਜੇ ਵਿਰੋਧੀ ਸਾਰੇ ਚਾਹੁਣ ਕਿ ਸਰਕਾਰ ਉਹ ਗਿਰ ਨੀ ਸਕਦੀ? ਪਲੀਜ਼ ਦੱਸਾਂਗੇ ਸਰ, ਨਾ ਦੇਰ ਤੋਂ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਇਹਨਾਂ ਨੇ ਨਾ ਬੜਾ ਇੱਕ ਟੈਕਨੀਕਲ ਨੁਕਤਾ ਕਈਆਂ ਨੂੰ ਸਮਝ ਆ ਗਿਆ ਹੋਣਾ ਸੰਧੂ ਸਾਹਿਬ, ਕਿ ਭਾਰਤ ਦੇ ਵਿੱਚ ਦੇਖੋ ਜਿਹਨੂੰ ਅਸੀਂ ਕਹਿੰਦੇ ਕਿ ਪੂਰਨ ਤੌਰ ਤੇ ਬਹੁਮਤ ਕਿਸੇ ਤੋਂ ਵੀ ਨਹੀਂ ਹੈਗਾ, ਜਿਹੜਾ ਲੋਕ ਸਭਾ ਦੀ ਗੱਲ ਕੀਤੀ ਹੈ, ਇੱਕ ਪਾਸੇ NDA ਸਮੂਹ ਹੈ, ਇੱਕ ਪਾਸੇ ਆ ਇੰਡੀਆ ਸਮੂਹ। ਹੁਣ ਇੰਡੀਆ ਸਮੂਹ ਦੇ ਕੋਲ ਇਸ ਵੇਲੇ ਕਰੀਬ ਕਰੀਬ 200+ ਸੀਟਾਂ ਨੇ ਇੰਡੀਆ ਸਮੂਹ ਤੋਂ, ਕਾਂਗਰਸ ਤੋਂ ਨਹੀਂ, ਇੰਡੀਆ ਸਮੂਹ ਤੋਂ। ਦੂਜੇ ਪਾਸੇ ਆ NDA ਜਿਹਦੇ ਕੋਲ ਕਰੀਬ ਕਰੀਬ ਕਹਿ ਸਕਦੇ ਕਿ 290-95 ਦੀਆਂ ਕਰੀਬ ਸੀਟਾਂ ਨੇ। ਹੁਣ ਸਰੋਤਿਓ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜੇ 5-4 ਪਾਰਟੀਆਂ ਜਿਵੇਂ ਤੇਲਗੂ ਦੇਸਮ ਪਾਰਟੀ ਹੈ, ਜਨਤਾ ਦਲ ਯੂਨਾਈਟਿਡ ਹੈਗੀ ਹੈ, ਸ਼ਿਵ ਸੈਨਾ ਹੈਗੀ ਹੈ, ਏਦਾਂ ਦੀਆਂ 5-4 ਪਾਰਟੀਆਂ ਹੈਗੀਆਂ ਜਿਹਨਾਂ ਦੇ ਕੋਲ ਕਿਸੇ ਤੋਂ 10, ਕਿਸੇ ਤੋਂ TDP ਸਭ ਤੋਂ ਵੱਡੀ ਪਾਰਟੀ ਹੋਣੀ ਮੈਨੂੰ ਲੱਗਦਾ, ਜਿਹਨੂੰ ਆਪਾਂ ਤੇਲਗੂ ਦੇਸਮ ਪਾਰਟੀ ਕਹਿੰਦੇ, ਜਿਹਦੇ ਕੋਲ 15-16 ਹੋਣਗੇ। ਕਹਿਣ ਤੋਂ ਭਾਵ ਆ ਕਿ ਜੇ ਏਦਾਂ ਦੀਆਂ 5-4 ਪਾਰਟੀਆਂ ਨੂੰ ਇੰਡੀਆ ਗੱਠਜੋੜ ਇਹ ਕਹਿ ਦੇ ਕਿ ਤੂੰ ਭਾਈ ਇੱਥੇ ਧੱਕੇ ਖਾਣ ਲੱਗਾ, ਤੈਨੂੰ ਪੁੱਛਦੇ ਕੋਈ ਨੀ, ਜਾਂ ਅਗਲੀ ਵਾਰੀ ਰਾਸ਼ਟਰਪਤੀ ਦਾ ਅਹੁਦਾ ਤੁਹਾਡੀ ਪਾਰਟੀ ਨੂੰ ਦਿੱਤਾ, ਦੂਜੀ ਨੂੰ ਕਹਿਣ ਜਾ ਵੀ ਤੈਨੂੰ ਗ੍ਰਹਿ ਮੰਤਰੀ ਦਾ ਦਿੱਤਾ, ਤੀਜੀ ਨੂੰ ਕਹਿਣ ਤੈਨੂੰ ਖਜ਼ਾਨਾ ਮੰਤਰੀ ਦਿੱਤਾ, ਭਗਤੀ ਮੁੱਖ ਅਹੁਦੇ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਇਹ ਚੱਲ ਸਕਦਾ ਜੀ, ਬਿਲਕੁਲ ਤੁਸੀਂ ਦਰੁਸਤ ਕਹਿੰਦੇ ਹੋ। ਇਹ ਚੀਜ਼ ਜੇ ਕਾਂਗਰਸ ਧੜਾ ਲਾਗੂ ਕਰਨ ਤੇ ਆ ਜਾਏ ਕਿ ਜਿਹੜੇ ਉੱਧਰ ਆ ਉਹਨਾਂ ਨੂੰ ਪੁੱਟ ਕੇ ਲਿਆਂਦਾ ਜਾ ਸਕਦਾ, ਪਰੰਤੂ ਦੂਜਾ ਇਸ ਤੋਂ ਵੱਡਾ ਸੱਚ ਮੈਂ ਹੁਣ ਤੁਹਾਡੇ ਕੰਨਾਂ 'ਚ ਪਾਉਣ ਲੱਗਾ, ਗੱਲ ਤੇ ਇੱਥੇ ਰੁਕ ਸਾ ਨਾ, ਕਿ ਕਾਂਗਰਸ ਵੀ ਕਹਿੰਦੀ ਕਿ ਸਰਕਾਰ ਬਣਾਉਣੀ ਆ, ਤੁਸੀਂ ਆ ਜਾਓ ਸਾਡੇ ਨਾਲ, ਤੁਹਾਨੂੰ ਅਸੀਂ ਦੇ ਦਿਆਂਗੇ ਕੁਛ ਨਾ ਕੁਛ, ਵਜ਼ੀਰੀ ਵੀ ਦੇ ਦਿਆਂਗੇ, ਚੌਧਰ ਵੀ ਦੇ ਦਿਆਂਗੇ, ਪਰੰਤੂ ਪ੍ਰਧਾਨ ਮੰਤਰੀ ਵੀ ਅਸੀਂ, ਖਜ਼ਾਨਾ ਮੰਤਰੀ ਵੀ ਅਸੀਂ, ਗ੍ਰਹਿ ਮੰਤਰੀ ਵੀ ਅਸੀਂ, ਰੌਲਾ ਤੇ ਇਹੋ ਆ ਨਾ, ਤਾਂਹੀਓ ਤਾਂ ਮੈਂ ਕਹਿੰਦਾ ਕਿ ਇੱਥੇ ਚੰਗਾ ਕੋਈ ਵੀ ਨਹੀਂ, ਕਾਂਗਰਸ ਹੀ ਅਗਵਾਈ ਕਰਨੀ ਹੈ, ਕਾਂਗਰਸ ਦੇ ਕੋਲ ਹੀ 100 ਦੇ ਕਰੀਬ ਸੀਟਾਂ ਨੇ ਅੱਜ ਦੇ ਸਮੇਂ, ਕਾਂਗਰਸ ਨੇ ਹੀ ਕਹਿਣਾ ਦੂਜਿਆਂ ਨੂੰ ਕਿ ਆਓ ਭਾਈ ਅਸੀਂ ਦਿੰਦੇ ਹਾਂ, ਵੰਡ ਕੇ ਖਾ ਲੈਂਦੇ ਹਾਂ, ਵੰਡ ਕੇ ਖਾਣ ਵਾਲੀ ਤੇ ਗੱਲ ਹੀ ਨਹੀਂ। ਸੋ ਇਸ ਕਰਕੇ ਨੁਕਸ ਜਿਹਨੂੰ ਅਸੀਂ ਵਿਰੋਧੀ ਆਖਦੇ, ਉੱਥੇ ਵੀ ਲਾਲਚ ਦੇ ਨੁਕਸ ਹੈਗੇ ਆ, ਉੱਥੇ ਵੀ ਕਿਤੇ ਨਾ ਕਿਤੇ ਲਾਲਚ ਬਹੁਤ ਵੱਡੇ ਛੁਪੇ ਹੋਏ ਆ, ਉਹ ਵੀ ਕਹਿੰਦੇ ਕਿ ਨਾ ਨਾ ਨਾ ਨਾ ਨਾ, ਅਸੀਂ ਸਾਰਾ ਕੁਛ ਆਪਣੇ ਕੋਲ ਰੱਖਣਾ। ਜੇ ਇੰਨੀ ਡੈਡੀਕੇਸ਼ਨ ਦੀ ਭਾਵਨਾ ਆ ਜਾਏ ਫਿਰ ਤਾਂ ਰੌਲਾ ਹੀ ਖਤਮ ਹੈ, ਫਿਰ ਰੌਲਾ ਕਾਹਦਾ ਆ ਕਿ ਭਾਈ ਤੂੰ ਬਣ ਜਾ ਖਜ਼ਾਨਾ ਮੰਤਰੀ, ਤੂੰ ਬਣ ਜਾ ਗ੍ਰਹਿ ਮੰਤਰੀ, ਤੂੰ ਬਣ ਜਾ ਇਹ, ਰਲ ਮਿਲ ਕੇ ਦੇਸ਼ ਚਲਾਉਂਦੇ ਆ, ਉਹ ਰਲ ਮਿਲ ਕੇ ਦੇਸ਼ ਚਲਾਉਣ ਵਾਲੀ ਭਾਵਨਾ ਤੇ ਹੈ ਹੀ ਨਹੀਂ, ਭਾਵਨਾ ਤੇ ਕਿਤੇ ਹੋਰ ਹੈ। ਜੇ ਇਹੀ ਭਾਵਨਾ ਹੋ ਜਾਏ ਤੇ ਫਿਰ ਤੇ ਭਾਜਪਾ ਵੀ ਸਾਨੂੰ ਰਹੀਏ ਸੂਬੇ ਚ ਜਾਂ ਕੇਂਦਰ ਚ ਸਾਨੂੰ ਕੀ ਇਤਰਾਜ਼ ਹੈ, ਰੌਲਾ ਤੇ ਸਰੋਤਿਓ ਇੱਥੇ ਹੈ ਕਿ ਨੁਕਸ ਦੋਨੇ ਪਾਸੇ
0: ਜੀ। ਬਿਲਕੁਲ, ਸੋ ਨੈਕਸਟ ਕਾਲ ਵੱਲ ਵੱਧਦੇ ਹਾਂ ਜੀ, 2098, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
8: ਹਾਂਜੀ ਸਤਿ ਸ੍ਰੀ ਅਕਾਲ ਬਾਬਿਓ,
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
8: ਓਵੇ ਮੈਂ ਪੁੱਛਣਾ, ਇੱਕ ਇਹਨਾਂ ਨੇ ਫੜਿਆ ਸੀ ਐਸ ਐਚ ਓ ਨੀ ਕੀ ਸੀ, ਉਹ ਭੁੱਲਰ ਫੜਿਆ ਸੀਗਾ ਸ਼ਾਇਦ
0: ਜੀ,
8: ਪੁਲਿਸ ਉਹਦੇ ਰਾਹ ਦੇ, ਉਹਦਾ ਕੀ ਬਣਿਆ ਕੁਛ, ਉਹਦੀ ਖਬਰ ਮੁੜ ਕੇ ਸੁਣੀ ਨੀ, ਕੀ ਕਿੱਧਰ ਚਲਿਆ ਗਿਆ, ਉਹ
0: ਕਿਹੜੇ ਮਾਮਲੇ ਦੇ ਵਿੱਚ ਫੜਿਆ ਸੀ ਉਹਨਾਂ ਨੂੰ?
1: ਹਰਚਰਨ ਸਿੰਘ ਭੁੱਲਰ ਦਾ ਕੀਤਾ, ਜਿਹੜਾ ਬੜੇ ਵੱਡੇ ਰੁਤਬੇ ਤੇ ਪੰਜਾਬ ਦਾ ਡੀ ਆਈ ਜੀ ਹੁੰਦਾ ਸੀ, ਹੁਣ ਸਾਬਕਾ ਡੀ ਆਈ ਜੀ ਹੈ, ਜੇਲ੍ਹ ਦੇ ਵਿੱਚ ਬੰਦ ਹੈ, ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਬੰਦ ਹੈ ਜੀ। ਦੋ ਪਰਚੇ ਉੱਤੇ ਦਰਜ ਹੋਏ, ਇੱਕ ਰਿਸ਼ਵਤ ਦਾ ਤੇ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ। ਜਿਹੜਾ ਆਮਦਨ ਤੋਂ ਵੱਧ ਜਾਇਦਾਦ ਆ ਉਹਦੇ ਵਿੱਚ ਉਹਨੂੰ ਜ਼ਮਾਨਤ ਮਿਲ ਚੁੱਕੀ ਹੈ। ਦੂਜੇ ਮਸਲੇ 'ਚ ਉਹ ਸੁਪਰੀਮ ਕੋਰਟ ਤੱਕ ਜਾ ਆਇਆ, ਸੁਪਰੀਮ ਕੋਰਟ ਨੇ ਵੀ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ, ਨਹੀਂ ਮਿਲੀ। ਬਾਕੀ ਮੁਸ਼ਕਲਾਂ ਉਹਦੀਆਂ ਬਹੁਤ ਵਧੀਆ ਹੋਈਆਂ। ਦੂਜੇ ਪਾਸੇ ਜਿਹਨੂੰ ਆਪਾਂ ਈਡੀ ਆਖਦੇ ਹਾਂ, ਈਡੀ ਨੇ ਬੀਤੇ ਦਿਨਾਂ 'ਚ ਉਹਦੇ ਤੇ ਉਹਦੇ ਨਾਲ ਸੰਬੰਧਿਤ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਉਸ ਛਾਪੇਮਾਰੀ 'ਚ ਉਹਨੂੰ ਤੱਥ ਸਬੂਤ ਹੋਰ ਮਿਲ ਗਏ ਹੈ। ਹਰਚਰਨ ਸਿੰਘ ਭੁੱਲਰ ਦੇ ਮਸਲੇ ਦੇ ਵਿੱਚ CBI ਨੇ ਉਹ ਕੇਸ ਦਰਜ ਕੀਤਾ। CBI ਨੇ ਆਪਣੀ ਅਦਾਲਤ ਨੂੰ ਆਖਿਆ, ਆਹ ਗੱਲ ਅੱਜ ਤੋਂ ਹਫ਼ਤਾ ਕੁ ਪੁਰਾਣੀ ਹੈ, ਕਿ ਭੁੱਲਰ ਦੇ ਖਿਲਾਫ਼ ਰੋਜ਼ਾਨਾ ਦੇ ਆਧਾਰ ਤੇ ਮੁਕੱਦਮਾ ਚਲਾਇਆ ਜਾਵੇ, ਜਿਹਦਾ ਅਰਥ ਇਹ ਹੁੰਦਾ ਕਿ CBI ਇਸ ਮਸਲੇ ਨੂੰ ਨਿਬੇੜਨਾ ਚਾਹੁੰਦੀ ਹੈ, CBI ਇਸ ਮਸਲੇ ਨੂੰ ਸਿਰੇ ਲਾਉਣਾ ਚਾਹੁੰਦੀ ਹੈ, ਮਹੀਨੇ ਦੋ ਮਹੀਨੇ 'ਚ ਸਜ਼ਾ ਦਬਾਉਣੀ ਚਾਹੁੰਦੀ ਹੈ। ਹੁਣ ਉੱਥੇ ਹਰਚਰਨ ਸਿੰਘ ਭੁੱਲਰ ਦੇ ਵਕੀਲ ਕਹਿੰਦੇ, ਜੀ ਇਹ ਕਾਹਦੀ ਐਮਰਜੈਂਸੀ, ਕਿਉਂ ਰੋਜ਼ ਦੇ ਆਧਾਰ ਤੇ ਚਲਾਈਏ? ਨਾ ਜੀ ਨਾ, ਇਹ ਤੇ ਲੰਬਾ ਲਟਕਣਾ ਚਾਹੀਦਾ। ਚਲੋ ਉਹਨਾਂ ਨੇ ਤਾਂ ਨਹੀਂ ਇਹ ਕਿਹਾ, ਮੈਂ ਕਹਿੰਦਾ ਕਿ ਉਹ ਕਹਿੰਦੇ ਲੰਬਾ ਲਟਕਣਾ ਚਾਹੀਦਾ। ਹੁਣ ਇੱਥੇ ਭਾਵਨਾ ਬੜੀ ਸਿੱਧੀ ਪੱਧਰੀ ਹੈ ਕਿ ਤੁਹਾਡੇ ਸਾਡੇ ਵਰਗਾ ਤੇ ਡੀਕ ਦਾ ਕੀ ਤਰੀਕ ਪਵੇ, ਤੇ ਹੁਣ ਦੇਖੋ ਭੁੱਲਰ ਸਾਹਿਬ ਕਹਿੰਦੇ ਮੈਨੂੰ ਜ਼ਮਾਨਤ ਦੇ ਦਿਓ, ਤਰੀਕਾ ਨਾ ਪਾਓ, ਭਾਵ ਕੀ ਨਜ਼ਾਰੇ ਲੈਣੇ ਸਾਰੀ ਉਮਰ। ਦੂਜੇ ਪਾਸੇ CBI ਤੇ ED ਜਿੱਦਾਂ ਛਾਪੇਮਾਰੀ ਕਰ ਰਹੀ ਹੈ, ਜਿਸ ਢੰਗ ਦੇ ਨਾਲ ਉਹ ਕਾਹਲੀ ਪਈ ਹੈ, ਉੱਥੋਂ ਸੰਕੇਤ ਇਹ ਆ ਕਿ ਜਿਹੜਾ ਜਿਵੇਂ ਕਹਿੰਦੇ ਉਹਨਾਂ ਨੇ ਕਿ ਇੱਕ ਕਾਂ ਮਾਰ ਕੇ ਟੰਗਣਾ, ਮੈਨੂੰ ਲੱਗਦਾ ਕਿ ਉਹ ਕਾਂ ਮਾਰ ਕੇ ਟੰਗਣ ਵਾਲੀ ਗੱਲ ਹੈ। ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਕਾਫੀ ਜਿਹੜੀਆਂ ਇਸ ਵੇਲੇ ਵਧੀਆਂ ਹੋਈਆਂ
0: ਜੀ। ਨੈਕਸਟ ਕਾਲ ਜੀ 1052, ਸਤਿ ਸ਼੍ਰੀ ਅਕਾਲ ਸਰ, ਤੁਸੀਂ ਐਨੀਵੇ ਚਲੋ ਮਤਲਬ ਸਰੋਤੇ ਕਾਲ ਛੱਡ ਕੇ ਚਲੇ ਗਏ ਜੀ। ਨੈਕਸਟ ਕਾਲ 1661, ਤੁਸੀਂ ਆਨਰ ਹੋ ਜੀ।
9: ਸੰਧੂ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
9: ਵੀਰ ਜੀ ਮੈਂ ਤੇ ਪਹਿਲੀ ਵਾਰੀ ਫੋਨ ਕੀਤਾ, ਤੁਹਾਡੀ ਆਵਾਜ਼ ਪਹਿਲੀ ਵਾਰੀ ਸੁਣਿਆ, ਉਦਾਂ ਮੈਂ ਸਟੇਸ਼ਨ ਤੇ ਕਾਲ ਤੇ ਕਰਦਾ ਰਹਿੰਦਾ, ਪਰ ਤੁਹਾਡੀ ਭਾਜੀ ਆਵਾਜ਼ ਬੜੀ ਜ਼ਬਰਦਸਤ ਆ ਰਹੀ ਹੈ ਤੇ ਤੁਹਾਡੀ ਆਵਾਜ਼ ਦੇ ਵਿੱਚ ਬੇਸ ਵੀ ਬਹੁਤ ਜ਼ਬਰਦਸਤ ਹੈ, ਇਹ ਮੈਂ ਤੁਹਾਡੀ ਤਾਰੀਫ ਕਰਨੀ ਚਾਹੁੰਦਾ।
0: ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ।
9: ਮੇਰਾ ਸਵਾਲ ਕੋਈ ਨਹੀਂ ਭਾਜੀ, ਮੈਂ ਕੀ ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੁੰਦਾ ਤੁਹਾਡੇ ਪ੍ਰੋਗਰਾਮ ਦਾ, ਤੁਸੀਂ ਖਬਰਾਂ ਬੜੇ ਐਨ ਤਰੀਕੇ ਨਾਲ ਦੇ ਰਹੇ ਹੋ, ਦੋ ਰਮੇਸ਼ ਭਾਜੀ ਵੀ ਬਹੁਤ ਵਧੀਆ ਠੰਡੇ ਸੁਭਾਅ ਨਾਲ ਸਾਰਿਆਂ ਨੂੰ ਖਬਰਾਂ ਦੇ ਸੁਣਾ ਰਹੇ ਆ, ਚੜ੍ਹਦੀ ਕਲਾ ਚ ਰਹੋ ਦੋਨੇ ਮੇਰੇ ਵੀਰ, ਮੇਰਾ ਕੋਈ ਕੁਐਸਚਨ ਨਹੀਂ, ਮੇਰਾ ਤੁਹਾਡੇ ਤੁਹਾਨੂੰ ਐਪਰੀਸ਼ੀਏਟ ਕਰਨਾ।
0: ਕੀ ਬਾਤ ਹੈ, ਥੈਂਕ ਯੂ ਸੋ ਮਚ, ਕੀ ਮੁਹੱਬਤ ਹੈ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ, ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ, ਤੁਹਾਡੇ ਜਿੱਦਾਂ ਹਮੇਸ਼ਾ ਹੀ ਮੈਂ ਕਹਿਣਾ ਹੁੰਦਾ ਕਿ ਬਹੁਤ ਸਾਰੀਆਂ ਕਾਲਸ, ਰਮੇਸ਼ ਜੀ ਕੱਲ੍ਹ ਮੈਨੂੰ ਕਾਲਸ ਆਈ ਇੱਕ, ਇੱਥੇ ਸਾਡੇ ਬੜੇ ਜਾਣੀ ਮਾਣੀ ਹਸਤੀ ਆ ਸੰਧੂ ਸਾਹਿਬ ਨੇ, ਸੋ ਇੱਥੇ ਦਸਤਾਰਾਂ ਸਜਾਉਣ ਦਾ ਉਹ ਸੇਵਾ ਨਿਭਾਉਂਦੇ ਨੇ ਅਤੇ ਉਹਨਾਂ ਦੀ ਸਪੈਸ਼ਲ ਕਾਲ ਆਈ ਐਪਰੀਸ਼ੀਏਸ਼ਨ ਵਾਸਤੇ। ਉਹ ਕੱਲ੍ਹ ਦੀ ਵਾਰਤਾਲਾਪ ਤੋਂ ਉਹਨੇ ਕਿਹਾ ਕਿ ਰਮੇਸ਼ ਜੀ ਆਲਵੇਜ਼ ਨਿਰਪੱਖ ਨਿਡਰ, ਅਤੇ ਕਹਿੰਦਾ ਵੀ ਐਸੇ ਪੱਤਰ ਆਪਣੀ ਪੱਤਰਕਾਰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਵੇਖੇ ਜਿਹੜੇ ਸਿੱਧਾ ਸਰਕਾਰ ਨਾਲ ਮੱਥਾ ਲਾ ਲੈਂਦੇ ਆ, ਸੋ ਕਹਿੰਦੇ ਕਿ ਬਹੁਤ ਚੜ੍ਹਦੀ ਕਲਾ ਵਾਲੇ ਆ, ਸੋ ਤੁਹਾਡੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਬਹੁਤ ਪਿਆਰ ਤੁਹਾਨੂੰ ਸਰ ਉੱਥੇ ਕਰਦੇ ਆ, ਸੋ ਤੁਹਾਡੀ ਨਿਰਪੱਖ ਅਤੇ ਜਿਹੜੀ ਨਿਧੜਕ ਪੱਤਰਕਾਰੀ ਨੂੰ, ਤੁਹਾਡੀ ਜਰਨਲਿਜ਼ਮ ਨੂੰ ਸਲੂਟ ਆ ਵਾਕਈ ਬਿਲਕੁਲ ਜੀ, ਅਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਸਰੋਤਿਆਂ ਵੱਲੋਂ ਵੀ ਔਰ ਮੇਰੇ ਵੱਲੋਂ ਵੀ।
1: ਸੰਧੂ ਸਾਹਿਬ ਅਸਲ ਵਿੱਚ ਨਾ ਅੱਜ ਦੇ ਯੁੱਗ 'ਤੇ ਜਦੋਂ ਕਿਸੇ ਪੱਤਰਕਾਰ ਦੀ ਇਹ ਸਿਫਤ ਕੀਤੀ ਜਾਵੇ ਜਨਤਕ ਤੌਰ 'ਤੇ, ਅਤੇ ਉਹਨੂੰ ਸਿਫਤ ਘੱਟ ਲੱਗਦੀ ਅਤੇ ਡਰ ਜ਼ਿਆਦਾ ਫਿਰ ਲੱਗ ਪੈਂਦਾ, ਇਹੋ ਜਿਹਾ ਨਾ। ਸੋ ਇਸ ਕਰਕੇ ਚਲੋ ਮੈਂ ਸਿਰਫ ਇੱਥੇ ਇੰਨੀ ਗੱਲ ਜੋੜਨੀ ਹੈ, ਸਰੋਤਿਓ ਤੁਸੀਂ ਕਦੇ ਵੀ, ਮੈਂ ਅਕਸਰ ਸੰਧੂ ਸਾਹਿਬ ਤੇ ਅਪੀਲ ਕਰ ਦਿੰਦਾ ਹੁੰਦਾ, ਦੋ ਤਿੰਨ ਚਾਰ ਮਹੀਨਿਆਂ ਬਾਅਦ ਜਦੋਂ ਕਿਤੇ ਸਾਂਝ ਪਵੇ, ਮੇਰਾ ਕਿਸੇ ਪਾਰਟੀ ਦੇ ਨਾਲ ਵਿਰੋਧ ਤਾਂ ਨਹੀਂ ਹੈ, ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ, ਚਾਹੇ ਉਹਦੇ ਨਾਂ ਭਾਜਪਾ ਆ ਚਾਹੇ ਉਹਦਾ ਨਾਂ ਕਾਂਗਰਸ ਹੈ, ਔਰ ਨਾਲ ਜਿਹੜਾ ਦੂਜਾ ਸੱਚ ਹੈ ਕਿ ਮੈਂ ਕਿਸੇ ਦਾ ਕਰਿੰਦਾ ਵੀ ਨਹੀਂ ਹੈ, ਮੈਂ ਕਿਸੇ ਦਾ ਸਪੋਕਸਮੈਨ ਵੀ ਨਹੀਂ ਹੈ, ਇਸ ਕਰਕੇ ਨਾ ਤੇ ਮੇਰੇ ਕੋਲ ਕਦੇ ਇਹ ਆਸ ਰੱਖਣੀ ਕਿ ਮੈਂ ਕਿਸੇ ਪਾਰਟੀ ਦੀ ਗਲਤ ਬੇਲੋੜੀ ਸਿਫਤ ਕਰਾਂ, ਅਸਲ ਤਾਂ ਕਰਨੀ ਬਣਦੀ ਹੈ, ਜੋ ਉਹ ਕੰਮ ਕਰਦੀ ਉਹ ਕਰਾਂਗੇ ਕੀਤੀ ਵੀ, ਪਰੰਤੂ ਜਿਹੜੀ ਵਿਰੋਧਤਾ ਹੁੰਦੀ, ਮੇਰੀ ਵਿਰੋਧਤਾ ਕੋਈ ਨਿੱਜ ਚੋਂ ਨਹੀਂ ਹੈ, ਸਵਾਰਥ ਵਿੱਚੋਂ ਨਹੀਂ ਹੈ, ਉਹ ਵਿਰੋਧਤਾ ਇਸ ਦੇਸ਼ ਦੇ ਹਾਲਾਤਾਂ ਚੋਂ ਹੈ, ਇਸ ਕਰਕੇ ਤੁਸੀਂ, ਮੈਂ ਸਰੋਤਿਆਂ ਨੂੰ ਬੇਨਤੀ

0: ਹੋਇਆ ਜੀ ਜੇ ਵੇਖਿਆ ਜਾਵੇ, ਕਿਉਂਕਿ ਮੈਂ ਗੱਲ ਕਰ ਰਿਹਾ ਸਾਡੇ ਜੈਤੋ ਦੇ ਇੱਕ ਪੱਤਰਕਾਰ ਸਾਹਿਬ, ਉਹ ਅੱਜ ਕੱਲ੍ਹ ਵਿਚਾਰੇ ਕਿਤੇ ਦੇਖ ਹੀ ਨਹੀਂ ਰਹੇਗੇ। ਸੋ ਸੱਚ ਦੀ ਗੱਲ ਕਰਨਾ ਕਈ ਵਾਰ ਤੁਹਾਡੇ 'ਤੇ ਭਾਰੀ ਵੀ ਪੈ ਸਕਦਾ। ਸੋ ਪਰਮਾਤਮਾ ਨਾ ਕਰੇ, ਅਸੀਂ ਕਹਿੰਦੇ ਹਾਂ ਕਿ ਸਦਾ ਹੀ ਸਭ 'ਤੇ ਚੜ੍ਹਦੀ ਕਲਾ ਪਾ ਗਿਆ, ਔਰ ਐਸੀਆਂ ਸਰਕਾਰਾਂ ਹੋਣ ਜਿਹੜੀਆਂ ਸੱਚ ਨੂੰ ਉਜਾਗਰ ਕਰਨ। ਅਤੇ ਪੱਤਰਕਾਰ ਹਮੇਸ਼ਾ ਹੀ ਦੇਸ਼ ਦਾ ਤੀਜਾ ਥੰਮ ਮੰਨੇ ਗਏ ਆ। ਨਾਲ ਦੀ ਨਾਲ ਆਪਣੇ ਕੋਲ ਇੱਕ ਖਬਰ ਰਹਿ ਗਈ ਹੈ ਜੀ ਰਮੇਸ਼ ਜੀ, ਉਸ 'ਤੇ ਵੀ ਚਾਨਣਾ ਪਾ ਦਈਏ। ਕਹਿੰਦੇ ਕਿ ਆਪ ਦੇ ਬਾਗੀ ਰਾਜ ਸਭਾ ਦੇ ਜਿਹੜੇ ਮੈਂਬਰ ਹੈ ਆਪਣੇ ਸੰਦੀਪ ਪਾਠਕ ਜੀ, ਉਸ ਮਾਮਲੇ ਵਿੱਚ ਕੱਲ੍ਹ ਨੂੰ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਜੀ, ਉਹਦੀ ਸੁਣਵਾਈ ਹੋਣੀ ਹੈ।
1: ਸੰਧੂ ਸਾਹਿਬ, ਤੁਸੀਂ ਸੰਦੀਪ ਪਾਠਕ ਹੋਣਾ ਦਾ ਜ਼ਿਕਰ ਕੀਤਾ ਹੈ, ਵਾਕਿਆ ਹੀ ਬਾਗੀ ਨੇ, ਬਾਕੀ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਬੜੀ ਵੱਡੀ ਪੋਸਟ ਦਿੱਤੀ ਸੀ, ਬੜੀ ਵੱਡੀ ਥਾਂ ਦਿੱਤੀ ਸੀ, ਪੰਜਾਬ ਦੇ ਹਿੱਸੇ ਦੀ ਰਾਜ ਸਭਾ ਮੈਂਬਰੀ ਇਹਨਾਂ ਦੀ ਝੋਲੀ 'ਚ ਪਾ ਦਿੱਤੀ ਸੀ। ਉਹ ਭਾਈ ਭਾਜਪਾ ਦੀ ਕਨੇਡੀ ਚੜ ਗਿਆ ਹੈ। ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ, ਇਹਨਾਂ ਬਾਗੀਆਂ 'ਚ ਇੱਕ ਬਾਗੀ ਬਿਕਰਮਜੀਤ ਸਿੰਘ ਸਾਹਨੀ ਵੀ ਹੈ, ਉਹਨੂੰ ਵੀ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਤਾਜ ਬਖਸ਼ਿਆ ਸੀ, ਉਹ ਵੀ ਬਗਾਵਤ ਕਰ ਗਿਆ। ਪਰੰਤੂ ਬਿਕਰਮਜੀਤ ਸਾਹਨੀ ਦਾ ਮੈਂ ਨਾਮ ਤਾਂ ਲਿਆ ਕਿ ਕਈ ਵਾਰੀ ਪਤਾ ਨਹੀਂ ਬੰਦੇ ਦੇ ਮਨ 'ਚ ਕੋਈ ਚੰਗੀ ਚੀਜ਼ ਵੀ ਆ ਜਾਂਦੀ ਕਿ ਭਾਈ ਚਲੋ ਕੁਛ ਚੰਗਾ ਵੀ ਕਰ ਲੈਣਾ ਚਾਹੀਦਾ, ਤੇ ਸਾਡੇ ਸਰੋਤੇ ਕਹਿੰਦੇ ਵੀ ਹੁੰਦੇ ਕਿ ਕੁਛ ਚੰਗਾ ਵੀ ਜ਼ਰੂਰ ਦੱਸ ਕੇ ਜਾਇਆ ਕਰੋ। ਸੰਧੂ ਸਾਹਿਬ, 4 ਦਿਨ ਪਹਿਲਾਂ ਜਲੰਧਰ ਦੇ ਵਿੱਚ ਇੱਕ ਦੁਖਾਂਤ ਵਾਪਰਿਆ ਸੀ, ਇੱਕ ਧਮਾਕਾ ਹੋਇਆ ਸੀ
0: ਜੀ।
1: ਉਸ ਧਮਾਕੇ 'ਚ ਜਾਨੀ ਨੁਕਸਾਨ ਤੇ ਵਿਚਾਰ ਰਿਹਾ, ਮਾਲੀ ਨੁਕਸਾਨ ਇੱਕ ਮਾਤੜ ਦਾ ਹੋ ਗਿਆ ਸੀ, ਔਰ ਉਹ ਮਾਤੜ ਦਾ ਮਾਲੀ ਨੁਕਸਾਨ ਵੀ ਹੋਇਆ ਸੀ, ਔਰ ਉਹ ਮਾਤੜ ਨੇ ਜੋ ਜ਼ਿੰਦਗੀ ਦੇ ਵਿੱਚ ਸਫ਼ਰ ਕੀਤਾ ਨਾ 2 ਦਿਨ, ਸੰਧੂ ਸਾਹਿਬ ਰੱਬ ਦੁਸ਼ਮਣ ਨੂੰ ਵੀ ਨਾ ਕਰਾਵੇ, ਉਹ ਇੰਝ ਹੋਇਆ ਸੀ ਕਿ ਜਿਹੜਾ ਡਿਲੀਵਰੀ ਬੁਆਏ ਡਿਲੀਵਰੀ ਦੇਣ ਜਾਂਦਾ ਆਪਣੀ ਸਕੂਟਰੀ ਦੇ ਉੱਪਰ, ਉਹਦੀ ਸਕੂਟਰੀ ਧਮਾਕੇ ਦਾ ਸ਼ਿਕਾਰ ਹੋ ਜਾਂਦੀ ਹੈ, ਉਹਦੀ ਸਕੂਟਰੀ ਦੇ ਉੱਪਰ ਧਮਾਕਾ ਹੋਇਆ। ਪਹਿਲਾਂ ਤੇ 5-4 ਘੰਟੇ ਇਹੀ ਸੰਕੇਤ ਮਿਲਦਾ ਰਿਹਾ ਕਿ ਉਹਦੀ ਸਕੂਟਰੀ 'ਚ ਬੰਬ ਸੀਗਾ, ਉਹਦੀ ਸਕੂਟਰੀ ਫਟੀ ਹੈ। ਹੁਣ ਉਹ ਵਿਅਕਤੀ ਉਸ ਵੇਲੇ ਤੇ ਉਰੇ ਪਰੇ ਸੀਗਾ, ਡਿਲੀਵਰੀ ਬੁਆਏ, ਸ਼ਾਇਦ ਉਹ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਹੈ, ਉਹ ਬਚ ਗਿਆ। ਪਰੰਤੂ ਪੁਲਿਸ ਨੇ ਉਹਨੂੰ ਦਬੋਚ ਲਿਆ, ਕਹਿੰਦੇ ਕਿ ਤੂੰ ਹੀ ਆ ਭਾਈ ਧਮਾਕਾ ਕਰਨ ਆਇਆ। ਔਰ ਉਹਦੇ ਨਾਲ ਜੋ 2 ਦਿਨ ਉਹਦਾ ਹੋਇਆ, ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਰੱਖਿਆ, ਗ੍ਰਿਫਤਾਰ ਰੱਖਿਆ, ਪਰ ਮਾਪਿਆਂ ਨੂੰ ਮਿਲ ਨਹੀਂ ਦਿੱਤਾ ਗਿਆ, ਮਾਪੇ ਬਿਲਕਦੇ ਦੇਖੇ ਸਕੂਟਰੀ ਵਿਚਾਰੇ ਦੀ, ਜਿਹੜਾ ਡਿਲੀਵਰੀ ਬੁਆਏ ਨਾ, ਭਾਰਤ ਦੇ ਵਿੱਚ ਤੁਸੀਂ ਆਪ ਸੋਚ ਸਕਦੇ ਹੋ ਕਿ ਵਿਚਾਰਾ ਮਾਤਰ ਸਾਥੀ, ਔਰ ਮਾਨਸਿਕ ਤੌਰ ਤੇ ਵੀ ਪਰੇਸ਼ਾਨ, ਜਿਹੜਾ ਮਾਲੀ ਨੁਕਸਾਨ ਵੀ ਹੋ ਗਿਆ। ਬਿਕਰਮਜੀਤ ਸਾਹਨੀ ਨੇ ਇੱਕ ਐਲਾਨ ਕੀਤਾ, ਕਹਿੰਦਾ ਜੀ ਮੈਂ ਉਹਨੂੰ ਨਵੀਂ ਸਕੂਟਰੀ ਲੈ ਕੇ ਦੇਵਾਂਗਾ। ਮੈਂ ਸਮਝਦਾ ਕਿ ਚੰਗਾ ਐਲਾਨ ਹੈ, ਕਿਤੇ ਵੀ ਨਹੀਂ ਪੰਜਾਬ 'ਚ ਆਇਆ ਸੀਗਾ, ਮੈਂ ਚਾਹੁੰਦਾ ਵੀ ਸੀ ਕਿ ਇਸ ਪਲੇਟਫਾਰਮ ਤੇ ਆਪਾਂ ਸੰਧੂ ਸਾਹਿਬ ਗੱਲ ਤੋਰੀਏ, ਪਰੰਤੂ ਉਹ ਤੋਂ ਪਹਿਲਾਂ ਮੇਰੇ ਤੋਂ ਸੁਨੇਹਾ ਪਹੁੰਚ ਗਿਆ ਕਿ ਬਿਕਰਮਜੀਤ ਸਾਹਨੀ ਹੁਣੀ ਉਸ ਨੌਜਵਾਨ ਨੂੰ ਨਵੀਂ ਸਕੂਟਰੀ ਲੈ ਕੇ ਦੇ ਰਹੇ ਕਿ ਕਾਕਾ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ, ਤੂੰ ਆਪਣਾ ਰੁਜ਼ਗਾਰ ਚਲਾ, ਇੱਕ ਬੜੀ ਚੰਗੀ ਗੱਲ ਹੈਗੀ। ਉਹਨਾਂ ਬਾਗੀਆਂ 'ਚੋਂ ਇੱਕ ਬਾਗੀ ਦੀ ਗੱਲ ਹੈ। ਜਿਹੜਾ ਤੁਸੀਂ ਸੰਦੀਪ ਪਾਠਕ ਦਾ ਜ਼ਿਕਰ ਕੀਤਾ, ਉਹ ਮਸਲਾ ਇਹ ਆ ਕਿ ਸੰਦੀਪ ਪਾਠਕ ਦੀ ਗ੍ਰਿਫਤਾਰੀ ਕਰਨ ਦੇ ਮਗਰ ਪਈ ਹੋਈ ਹੈ ਪੰਜਾਬ ਦੀ ਪੁਲਿਸ
0: ਜੀ।
1: 2 ਪਰਚੇ ਕਹਿੰਦੇ ਤੇਰੇ ਖਿਲਾਫ ਦਰਜ ਹੈ, ਦਿੱਲੀ ਤੱਕ ਉਹਨੂੰ ਫੜਨ ਗਈ ਪੰਜਾਬ ਦੀ ਪੁਲਿਸ। ਸੰਦੀਪ ਪਾਠਕ ਕਹਿੰਦਾ ਕਿ ਬਦਲਾ ਹੋਰੀ ਭਾਵਨਾ ਨਾਲ ਹੈ, ਉਸਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ, ਹਾਈਕੋਰਟ ਨੇ ਉਹਨੂੰ ਟੈਂਪਰੇਰੀ ਰਾਹਤ ਦੇ ਦਿੱਤੀ ਹੈ, ਪਰੰਤੂ ਜਿਹੜੀ ਸੁਣਵਾਈ ਕੱਲ੍ਹ ਹੋਣੀ ਹੈ ਭਾਰਤੀ ਸਮੇਂ ਦੇ ਸੋਮਵਾਰ, ਤੇ ਉੱਥੇ ਹੁਣ ਪੰਜਾਬ ਦੀ ਪੁਲਿਸ ਨੇ, ਪੰਜਾਬ ਦੀ ਸਰਕਾਰ ਨੇ ਆਪਣਾ ਪੱਖ ਰੱਖਣਾ ਹੈ, ਉਹ FIR ਪੇਸ਼ ਕਰਨੀ ਹੈ। ਸੋ ਕੱਲ੍ਹ ਵੇਖਦੇ ਹਾਂ, ਉਮੀਦ ਹੈ ਕਿ ਗੱਲ ਚੰਗੇ ਪਾਸੇ ਤੁਰ ਪਊਗੀ, ਬਾਕੀ ਚੰਗਾ ਪਾਸਾ ਕਿੱਧਰ ਨੂੰ ਹੈ ਉਹ ਕੱਲ੍ਹ ਪਤਾ ਲੱਗਣਾ। ਸੋ ਸੰਦੀਪ ਪਾਠਕ ਦੇ ਮਸਲੇ 'ਚ ਕੱਲ੍ਹ ਹਾਈਕੋਰਟ ਵਿੱਚ ਸੁਣਵਾਈ ਸਭ ਹੋਵੇਗੀ
0: ਜੀ। ਬਹੁਤ ਸ਼ੁਕਰੀਆ, ਸਮਾਂ ਆਪਣਾ ਆਲਮੋਸਟ ਹੋ ਚੁੱਕਿਆ ਜੀ, ਫਿਰ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਸਵੇਰ ਨਵੇਂ ਦਿਨ ਦੇ ਵਿੱਚ ਮਿਲਾਂਗੇ, ਖਬਰਾਂ ਨੂੰ ਲੈ ਕੇ ਪੰਜਾਬ ਦੀਆਂ, ਦੇਸ਼ ਭਰ ਦੀਆਂ ਖਬਰਾਂ 'ਤੇ ਫਿਰ ਚਾਨਣਾ ਪਾਵਾਂਗੇ ਕਿਸ ਦਿਨ ਮਿਲਦੇ ਹਾਂ ਜੀ। ਰੱਬ ਰਾਖਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ,
1: ਮਿਹਰਬਾਨੀ ਜੀ।
0: ਸੋ ਇਸੀ ਜੀ ਅੱਜ ਦਾ ਪ੍ਰੋਗਰਾਮ, ਤੁਸੀਂ 2 ਘੰਟੇ ਸਾਡੇ ਨਾਲ ਜੁੜੇ ਰਹੇ, ਔਰ 2 ਘੰਟਿਆਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ 'ਤੇ ਤੁਸੀਂ ਝਾਤ ਪਾਈ। ਸੋ ਬਹੁਤ ਸਾਰੀਆਂ ਕਾਲਸ ਆ ਰਹੀਆਂ, ਸੋ ਅੱਜ ਤੱਕ ਇੱਥੇ ਤੱਕ ਸਾਡਾ ਸਮਾਪਤ, ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਜਾਣ ਦਾ। ਸੋ ਬਸ ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਸਵੇਰ ਦੇ ਵਿੱਚ, ਦੇਖਦੇ ਹਾਂ ਕਿ ਕਦੋਂ ਫਿਰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ। ਸੋ ਤੁਸੀਂ 6-8 ਸ਼ਨੀਵਾਰ ਤੋਂ ਸ਼ਨੀਵਾਰ ਅਤੇ ਐਤਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈੱਡ ਆਫਿਸ ਨਾਲ ਤੁਸੀਂ ਜ਼ਰੂਰ ਰਾਬਤਾ ਕਰ ਲਿਓ, ਤੁਹਾਡੀ ਬਿਜ਼ਨਸ ਦੀ ਆਵਾਜ਼ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਈ ਜਾਊਗੀ। 6475-5057-6475-04-1557। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਫਿਰ ਮਿਲਦੇ ਹਾਂ। ਇੱਥੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

im ersten Brief.

0: Talk530.ca.
1: Le più belle canzoni italiane di sempre.

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ 4 ਆਉਂਸ ਸਨਸਪਨ ਬੀਫ ਬਰਗਰਸ ਸਿਰਫ $56 ਅਤੇ 99 ਸੈਂਟਸ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਮਿੱਟੀ ਦੀ ਖੁਸ਼ਬੂ, ਪੰਜਾਬ ਦਾ ਰੰਗ, ਰਮਜ਼ ਪੰਜਾਬੀ, ਆਪਣਿਆਂ ਦਾ ਪਿਆਰ, ਸੱਚੇ ਜਜ਼ਬਾਤਾਂ ਦਾ ਇਕਰਾਰ।
5: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਘਟਦਾ ਨਹੀਂ ਵੰਡਿਆ ਨਹੀਂ ਜਾਂਦਾ, ਚੌੜਾ ਇਸਦਾ ਬੜਾ ਖਿਲਾਰ, ਧਰਤੀ ਜਿਹੜਾ ਇਸਦਾ ਘੇਰਾ, ਅਣਮਿਣਿਆ ਆਕਾਸ਼ ਭੰਡਾਰ। ਇੱਕ ਬੱਚਾ ਗੋਦੀ ਵਿੱਚ ਹੋਵੇ ਜਾਂ ਹੋਵੇ ਅੱਠਾਂ ਦੀ ਮਾਂ, ਜਿਤਨਾ ਇੱਕ ਦੇ ਨਾਲ ਪਿਆਰ ਉਤਨਾ ਉਤਨਾ ਸਭ ਦੇ ਨਾਲ। ਹੱਦੋਂ ਵੰਨਿਓ ਪਰੇ ਪਰੇਰੇ, ਅਣਡਿੱਠ ਵਧੇ ਪੌਣ ਮਿਸਾਲ, ਫੈਲਿਆ ਪਤਲਾ ਪੈਂਦਾ ਨਹੀਂ ਹੈ ਇਸ ਵਿੱਚ ਫਰਕ ਨਾ ਪਾਵਣ ਸਾਲ। ਸੱਠਾਂ ਸੱਤਰਾਂ ਦਾ ਹੋ ਜਾਵੇ ਮਾਂ ਦੇ ਭਾਣੇ ਜਾਤਕ ਬਾਲ, ਮਹਿੰਗੀ ਜਿਨਸ ਮੁਹੱਬਤ ਮਾਂ ਦੀ, ਫੇਰ ਵੀ ਇਸਦਾ ਪਏ ਨਾ ਕਾਲ। ਗੁਰਮੁਖ ਸਿੰਘ ਮੁਸਾਫਿਰ ਹੋਰਾਂ ਦੀ ਇਸ ਕਵਿਤਾ ਦੇ ਨਾਲ ਤੁਹਾਡਾ ਅੱਜ ਦੇ ਰਾਮਸ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਔਰ ਅੱਜ ਦਾ ਦਿਨ ਖੂਬ ਤੁਸੀਂ ਮਨਾ ਰਹੇ ਹੋਵੋਗੇ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਸ ਪੰਜਾਬੀ ਵੀਕਐਂਡ ਸ਼ੋਅ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਹਰ ਐਤਵਾਰ ਆਪਾਂ 12 ਤੋਂ 1 ਵਜੇ ਤੱਕ ਰਮਸ ਪੰਜਾਬੀ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। 2 ਘੰਟੇ ਦਾ ਸਾਥ ਆਪਣਾ ਬਣਦਾ। ਅੱਜ ਮਈ ਮਹੀਨੇ ਦੀ 10 ਤਾਰੀਖ ਸਨ 2026, ਔਰ ਸੂਰਜ ਸਵੇਰੇ 5:59 'ਤੇ ਚੜ੍ਹਿਆ ਸੀ ਅਤੇ 8:32 'ਤੇ ਛਿਪੇਗਾ। 14:33 ਅੱਜ ਦਿਨ ਦੀ ਲੰਬਾਈ ਰਹੇਗੀ। GTA ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 13 ਡਿਗਰੀ ਦੇ ਆਸ ਪਾਸ, ਰਾਤ ਨੂੰ 3 ਡਿਗਰੀ ਹੋ ਜਾਣਾ, ਕੱਲ੍ਹ ਨੂੰ 12 ਅਤੇ ਰਾਤ 1 ਡਿਗਰੀ ਤੱਕ ਚੱਲਿਆ ਜਾਣਾ। ਮੰਗਲਵਾਰ ਅਤੇ ਬੁੱਧਵਾਰ ਮੀਂਹ ਪਏਗਾ, 14 ਡਿਗਰੀ ਅਤੇ 15 ਡਿਗਰੀ ਦੇ ਆਸ ਪਾਸ ਤਾਪਮਾਨ ਦਿਨ ਵੇਲੇ, ਅਤੇ 6 ਤੋਂ 7 ਜਿਹੜਾ ਰਾਤ ਨੂੰ, ਅਤੇ ਵੀਰਵਾਰ ਨੂੰ ਵੀ 15 ਡਿਗਰੀ ਅਤੇ 6 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਰਹਿਣ ਦੇ ਆਸਾਰ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ। ਸੋ ਮਾਂ ਦੇ ਕੋਮਲ ਹਿਰਦੇ ਵਰਗਾ ਅੱਜ ਦਿਨ ਬੜਾ ਖੂਬਸੂਰਤ ਜਿਸ ਨੂੰ ਤੁਸੀਂ ਅੱਜ ਮਨਾ ਰਹੇ ਹੋ। ਸਭ ਤੋਂ ਪਹਿਲਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਅੱਜ ਦਾ ਦਿਨ ਮੁਬਾਰਕਬਾਦ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਹਮੇਸ਼ਾ ਹੀ ਤੁਸੀਂ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਦੇ ਨਾਲ ਹਰ ਸਾਲ ਇਹ ਜਿਹੜਾ ਦਿਨ ਹੈ ਉਹ ਮਨਾਉਂਦੇ ਰਹੋ। ਭਾਵੇਂ ਕਿ ਹਰ ਦਿਨ ਅੱਜ ਵਰਗਾ ਹੀ ਹੁੰਦਾ, ਪਰ ਇੱਕ ਡੈਡੀਕੇਟਡ ਜਿਹੜਾ ਦਿਨ ਇੱਕ ਮੁਕਰਰ ਕੀਤਾ ਜਾਂਦਾ ਅਤੇ ਉਹ ਡੈਫੀਨੇਟਲੀ ਸਾਨੂੰ ਉਸਨੂੰ ਵੀ ਸੈਲੀਬ੍ਰੇਟ ਕਰਨਾ ਚਾਹੀਦਾ। ਭਾਵੇਂ ਕਿ ਦੁਨੀਆ ਬੜੀ ਮਟੀਰੀਅਲਿਸਟਿਕ ਹੋ ਗਈ ਆ, ਕਮਰਸ਼ਲਾਈਜ਼ਡ ਇਹ ਜਿਹੜਾ ਯੁੱਗ ਹੈ, ਸੋ ਇੱਕ ਹਰ ਇੱਕ ਉਸ ਰਿਸ਼ਤੇ ਨੂੰ ਇੱਕ ਦਿਨ ਦਾ ਨਾਮ ਜਿਹੜਾ ਉਹ ਦੇ ਦਿੱਤਾ ਗਿਆ। ਲੇਕਿਨ ਅਸੀਂ ਕੋਸ਼ਿਸ਼ ਕਰੀਏ ਕਿ ਹਰ ਦਿਨ ਅੱਜ ਵਰਗਾ ਹੀ ਮਨਾਈਏ ਅਤੇ ਅਸੀਂ ਆਪਣੀਆਂ ਮਾਵਾਂ ਨੂੰ ਜਿੰਨਾ ਉਹਨਾਂ ਦਾ ਬਣਦਾ ਸਤਿਕਾਰ ਹੈ ਉਹ ਜ਼ਰੂਰ ਦਿੰਦੇ ਰਹੀਏ। ਔਰ ਇੱਕ ਵਾਰੀ ਫਿਰ ਤੋਂ ਸਾਰੀਆਂ ਹੀ ਮਾਵਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ, ਹੈਪੀ ਮਦਰਸ ਡੇ। ਔਰ ਤੁਸੀਂ ਅੱਜ ਦਾ ਦਿਨ ਖੂਬ ਆਪਣੇ ਬੱਚਿਆਂ ਦੇ ਨਾਲ ਮਨਾਓ, ਮੇਰੀ ਦਿਲੀ ਇੱਛਾ ਔਰ ਉਮੀਦ ਵੀ ਹੈ ਕਿ ਤੁਸੀਂ ਮਨਾ ਰਹੇ ਹੋਵੋਗੇ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਦੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਕਾਲ ਕੀਤੀ ਜਾ ਸਕਦੀ ਹੈ। ਲੀ ਵੈਂਕਟ ਹਾਲ 416-238-8154 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ ਜੀ 416-233-7378 ਜਾਂ 8297 416-233-7368 ਜਾਂ ਫਿਰ 8297 'ਤੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਚਾਹੋ ਤਾਂ ਕੀਤੀ ਜਾ ਸਕਦੀ ਹੁੰਦੀ ਹੈ।
ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਗੇ ਚੱਲ ਕੇ ਜੋ ਮਰਦਮਸ਼ੁਮਾਰੀ ਕੈਨੇਡਾ ਦੀ ਉਹਦੇ ਲਈ ਤੁਹਾਡੇ ਕੋਲ ਜਿਹੜੀਆਂ ਲੈਟਰਸ ਹੈ ਉਹ ਮੇਲ ਬਾਕਸਿਸ ਦੇ ਵਿੱਚ ਪਹੁੰਚ ਚੁੱਕੀਆਂ ਹੋਣੀਆਂ, ਬਹੁਤਿਆਂ ਨੇ ਮੇਰਾ ਖਿਆਲ ਹੈ ਕਿ ਰਿਸੀਵ ਕਰ ਲਈਆਂ ਹੋਣੀਆਂ, ਜੇ ਨਹੀਂ ਕੀਤੀਆਂ ਤਾਂ ਆਪਣੇ ਮੇਲ ਬਾਕਸ ਜਿਹੜੇ ਚੈੱਕ ਕੀਤੇ ਜਾ ਸਕਦੇ ਨੇ। ਔਰ 12 ਮਈ ਤੋਂ ਪਹਿਲਾਂ ਉਸਨੂੰ ਤੁਸੀਂ ਔਨਲਾਈਨ ਜਾ ਕੇ ਸਬਮਿਟ ਕਰਨਾ ਹੈ, ਫਿਲ ਕਰਨ ਤੋਂ ਬਾਅਦ ਇਹਦੀ ਗੱਲਬਾਤ ਵੀ ਅੱਗੇ ਚੱਲ ਕੇ ਕਰਦੇ ਹਾਂ। ਹੋਰ ਬਹੁਤ ਸਾਰੀਆਂ ਆਪਣੀਆਂ ਲੋਕਲ ਜੋ ਅਪਡੇਟਸ ਉਹਦੀ ਗੱਲ ਵੀ ਕਰਾਂਗੇ, ਕੁਝ ਇੱਕ ਸਾਡੇ ਸਪੋਂਸਰਸ ਦੇ ਸੁਨੇਹੇ ਨਾਲ ਦੀ ਨਾਲ, ਇੱਕ ਵਧੀਆ ਗੀਤ ਸੰਗੀਤ ਸਾਡੇ ਵੀਰ ਅਮਰਜੀਤ ਚੀਮਾ ਜੀ ਬਫਲੋ ਤੋਂ, ਆਈ ਹੋਪ ਕਿ ਉਹ ਸਾਨੂੰ ਹਮੇਸ਼ਾ ਹੀ ਸੁਣਦੇ ਨੇ, ਉਹਨਾਂ ਦੇ ਵੱਲੋਂ ਇੱਕ ਗੀਤ ਦੀ ਫਰਮਾਇਸ਼ ਜਿਹੜੀ ਅੱਜ ਕੀਤੀ ਗਈ ਹੈ, ਅੱਗੇ ਚੱਲ ਕੇ ਮੈਂ ਉਹ ਵੀ ਜ਼ਰੂਰ ਪਲੇ ਕਰਾਂਗਾ। ਜੇ ਭਾਅ ਜੀ ਤੁਸੀਂ ਸੁਣਦੇ ਹੋਏ ਤਾਂ ਡੈਫੀਨੇਟਲੀ ਮੈਨੂੰ ਮੈਸੇਜ ਜ਼ਰੂਰ ਕਰ ਦਿਓ, ਔਰ ਅੱਗੇ ਚੱਲ ਕੇ ਮੈਂ ਉਹ ਗੀਤ ਵੀ ਪਲੇ ਕਰਾਂਗਾ। ਲੇਕਿਨ ਇੱਕ ਬੜਾ ਪਿਆਰਾ ਗੀਤ, ਅਤੇ ਉਸ ਤੋਂ ਬਾਅਦ ਆਪਣੀ ਗੱਲਬਾਤ ਜਿਹੜੀ ਹੈ ਜੀ ਉਹ ਇਸੇ ਤਰ੍ਹਾਂ ਨਾਲ ਚੱਲਦੀ ਰਹੇਗੀ। ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। 2 ਵਜੇ ਤੋਂ ਬਾਅਦ ਕੋਈ ਵੀ ਗੱਲਬਾਤ ਮੇਰੇ ਨਾਲ ਕਰਨੀ ਚਾਹੁੰਦੇ ਹੋ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ।

ਜੇ ਕਿਸੇ ਵਜ੍ਹਾ ਕਰਕੇ ਜਿਹੜਾ ਗੀਤ ਪਲੇ ਨਹੀਂ ਹੋ ਸਕਿਆ, ਮੈਂ ਕੋਸ਼ਿਸ਼ ਕਰਦਾ ਜੀ ਇਸ ਗੀਤ ਨੂੰ ਫਿਰ ਤੋਂ ਤੁਹਾਡੇ ਨਾਲ ਸਾਂਝਾ ਕਰ ਸਕਾਂ ਸੰਭਵ। ਲਓ ਜੀ ਸੁਣਦੇ ਹਾਂ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ 416-233-7368 ਜਾਂ 8297 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-233-7368 ਜਾਂ ਫਿਰ 8297। ਕਿਤੇ ਟ੍ਰੈਫਿਕ ਦੇ ਵਿੱਚ ਵੀ ਵਿਘਨ ਪਿਆ ਦੇਖਦੇ ਹੋ ਤਾਂ ਤਦ ਵੀ ਤੁਸੀਂ ਸਾਨੂੰ ਸਟੂਡੀਓ ਕਾਲ ਕਰਕੇ ਦੱਸ ਸਕਦੇ ਹੋ। ਅਦਰਵਾਈਜ਼ ਪ੍ਰੋਗਰਾਮ ਤੋਂ ਬਾਅਦ 'ਚ ਗੱਲਬਾਤ ਕਰਨੀ ਹੋਵੇ ਤਾਂ ਫਿਰ 416-669-1379 ਟੈਲੀਫੋਨ ਨੰਬਰ ਹੈ। ਅਤੇ ਆਜੋ ਜੀ, ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਫਾਸਟ ਫਾਇਰਡ ਪੀਜ਼ਾ 'ਤੇ, ਜਿੱਥੇ ਪ੍ਰਭਜੀਤ ਪੋਪਾ ਰਾਏ ਆਪਣੇ ਨਾਲ ਜੁੜ ਗਏ ਨੇ, ਅਤੇ ਪੁੱਛਦੇ ਹਾਂ ਜੀ ਅੱਜ ਕੀ ਖਾਸ ਉਹਨਾਂ ਦੇ ਵੱਲੋਂ ਜੋ ਤੁਹਾਡੇ ਵਾਸਤੇ ਅੱਜ ਪਰੋਸਿਆ ਜਾ ਰਿਹਾ, ਸੋ ਉਹਦੀ ਗੱਲਬਾਤ ਕਰਦੇ ਹਾਂ। ਪ੍ਰਭਜੀਤ ਨਿੱਕੀ ਜੀ ਹਾਂ ਜੀ, ਸਭ ਤੋਂ ਪਹਿਲਾਂ
1: ਥੈਂਕ ਯੂ ਮਨਜੀਤ ਵੀਰ, ਸਤਿ ਸ੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਮਦਰ ਡੇਜ਼ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
0: ਬਿਲਕੁਲ ਜੀ ਬਿਲਕੁਲ, ਔਰ ਸਾਰੀਆਂ ਹੀ ਮਦਰਸ ਨੂੰ ਸ਼ੁਭ ਸ਼ਾਮਾਂ ਅੱਜ ਦੇ ਦਿਨ ਦੀ ਜੀ, ਬਹੁਤ ਬਹੁਤ ਮੁਬਾਰਕਬਾਦ। ਤੇ ਪ੍ਰਭਜੀਤ, ਅੱਜ ਫਿਰ ਆਪਾਂ ਫਾਸਟ ਫਾਇਰਡ ਪੀਜ਼ਾ ਤੇ ਵੀ ਕੋਈ ਸਪੈਸ਼ਲ ਮਦਰਸ ਡੇ ਸਪੈਸ਼ਲ ਵੀ ਅੱਜ ਰੱਖਿਆ, ਫਿਰ ਕੋਈ
1: ਸਪੈਸ਼ਲ ਰੱਖਿਆ? ਪਰ ਉਸ ਤੋਂ ਪਹਿਲਾਂ ਮੈਂ ਮਾਂ ਦੇ ਉੱਤੇ ਦੋ ਲਾਈਨਾਂ ਬੋਲਣਾ ਚਾਹੁੰਦਾ।
0: ਕੀ ਬਾਤ ਹੈ ਜੀ, ਆਉਣ ਦਿਓ। ਅੱਛਾ,
1: ਥੈਂਕ ਯੂ ਜੀ। ਕਹਿੰਦੇ ਨੇ ਕਿ ਸਾਇਆ ਮਾਂ ਦਾ ਰੱਬ ਸਾਈਂ ਕਾਇਮ ਰੱਖੀ, ਮਾਂ ਬਾਜ ਗੁਜ਼ਾਰਾ ਨਹੀਂ ਹੁੰਦਾ, ਮਾਂ ਰੌਣਕ ਹੁੰਦੀ ਹੈ ਵਿਹੜੇ ਦੀ, ਕੋਈ ਹੋਰ ਸਹਾਰਾ ਨਹੀਂ ਹੁੰਦਾ। ਆ ਜਾਵੇ ਜੇ ਬੱਚਿਆਂ ਤੇ ਕਦੇ ਮਾਂ ਨੂੰ ਗਵਾਰਾ ਨਹੀਂ ਹੁੰਦਾ, ਲੱਖ ਰਿਸ਼ਤੇ ਹੁੰਦੇ ਦੁਨੀਆਂ ਤੇ ਪਰ ਮਾਂ ਤੋਂ ਪਿਆਰਾ ਨਹੀਂ ਹੁੰਦਾ, ਪਰ ਮਾਂ ਤੋਂ ਪਿਆਰਾ ਨਹੀਂ ਹੁੰਦਾ।
0: ਕੀ ਬਾਤ, ਕੀ ਬਾਤ, ਵਾਕਿਆ ਨਹੀਂ ਜੀ ਹੈ, ਵਾਕਿਆ ਨਹੀਂ ਹੈ। ਸੋ
1: ਥੈਂਕ ਯੂ ਜੀ, ਥੈਂਕ ਯੂ। ਤੇ ਮੈਂ ਸਭ ਤੋਂ ਪਹਿਲਾਂ ਆਪਣਾ ਐਡਰੈਸ ਕਨਫਰਮ ਕਰਦਾ ਜੀ। ਸਾਡਾ ਐਡਰੈਸ ਹੈਗਾ ਜੀ 205 ਕੁਈਨ ਸਟਰੀਟ ਈਸਟ ਬ੍ਰੈਂਪਟਨ, ਤੇ ਫੋਨ ਨੰਬਰ ਹੈਗਾ ਜੀ 905-500-9555, 905-500-9555। ਤੇ ਸਾਡੇ ਕੋਲ ਜਿਹੜੀ ਮਦਰ ਡੇ ਦੀ ਸਪੈਸ਼ਲ ਡੀਲ ਚੱਲ ਰਹੀ ਹੈ ਜੀ ਪੀਜ਼ੇ ਦੇ ਉੱਪਰ, ਜੇ ਤੁਸੀਂ ਇੱਕ ਪੀਜ਼ਾ ਲੈਂਦੇ ਹੋ ਤੇ ਤੁਹਾਨੂੰ ਉਹ ਸੇਮ ਜਾਂ ਇਕੁਅਲ ਜਾਂ ਉਸ ਤੋਂ ਘੱਟ ਪ੍ਰਾਈਜ਼ ਵਾਲਾ ਤੁਹਾਨੂੰ 50% ਆਫ ਤੇ ਪੀਜ਼ਾ ਮਿਲੇਗਾ ਜੀ। ਤੇ ਸਾਡੇ ਕੋਲ ਜਿਵੇਂ ਪਿਛਲੇ ਵੀਕਐਂਡ ਤੇ ਸਰੋਤਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ, ਸਾਡੇ ਕੋਲ ਜਿਹੜਾ ਅੰਮ੍ਰਿਤਸਰੀ ਕੁਲਚਾ ਸਪੈਸ਼ਲ ਡਿਮਾਂਡ ਦੇ ਉੱਤੇ, ਉਹ ਅਸੀਂ $2 ਦਾ ਲਾਇਆ ਜੀ, ਜਿਹਦੀ ਰੈਗੂਲਰ ਪ੍ਰਾਈਜ਼ ਹੈਗੀ 599, ਉਹ $2 ਦਾ ਮਿਲੇਗਾ। ਕੱਲ ਵੀ ਤੁਸੀਂ ਬਹੁਤ ਬਿਜ਼ੀ ਰੱਖਿਆ, ਜਿਹੜੀ ਪਫ ਪੈਟੀ ਉਹ ਵੀ $2 ਦੀ ਮਿਲੇਗੀ। ਤੇ ਇਸ ਤੋਂ ਇਲਾਵਾ ਸਾਡੇ ਹੋਰ ਵੀ ਕਾਫੀ ਡੀਲਸ ਨੇ, ਤੁਸੀਂ ਆਓ ਆਪਣੀ ਮਦਰ ਨੂੰ ਲੈ ਕੇ ਆਓ, ਤੁਸੀਂ ਕੋਈ ਵੀ ਚੀਜ਼ ਬਾਏ ਕਰਦੇ ਹੋ ਤੇ ਮਾਵਾਂ ਵਾਸਤੇ ਗੋਲ ਗੱਪੇ ਫ੍ਰੀ, ਤੁਸੀਂ ਗੋਲ ਗੱਪੇ ਖਾਓ ਆਪਣੀ ਫੈਮਿਲੀ ਨਾਲ, ਆਪਣੀ ਮਾਵਾਂ ਨਾਲ ਆਓ। ਜਿੱਥੇ ਸਾਡੇ ਸਟੋਰ ਨੂੰ ਮਾਵਾਂ ਦੀਆਂ ਦਵਾਵਾਂ ਦੀ ਜ਼ਰੂਰਤ ਆ, ਉੱਥੇ ਸਾਨੂੰ ਵੀ ਉਹਨਾਂ ਦੀ ਬਲੈਸਿੰਗ ਦੀ ਜ਼ਰੂਰਤ ਆ ਜੀ। ਸਾਨੂੰ ਵੀ ਜਿੱਥੇ ਆਉਂਦੇ ਨਾ ਕਿ ਦਵਾ ਕੰਮ ਨਹੀਂ ਕਰਦੀ, ਉੱਥੇ ਦਵਾ ਕੰਮ ਕਰਦੀ ਆ, ਤੇ ਅਸੀਂ ਅਜੇ ਰਿੜਨਾ ਹੀ ਸਿੱਖਿਆ ਜੀ ਇਸ ਇੰਡਸਟਰੀ ਦੇ ਵਿੱਚ, ਤੇ ਸਾਨੂੰ ਬਹੁਤ ਜ਼ਿਆਦੀਆਂ ਦਵਾਵਾਂ ਦੀ ਜ਼ਰੂਰਤ ਆ ਮਾਵਾਂ ਦੀ। ਤੁਸੀਂ ਆਪਣੇ ਮਾਵਾਂ ਨਾਲ ਆਓ ਤੇ ਸਾਡਾ ਫੂਡ ਇੰਜੋਏ ਕਰੋ।
0: ਬਿਲਕੁਲ, ਔਰ 205 ਕੁਈਨ ਸਟਰੀਟ ਬੜਾ ਸੌਖਾ ਜਿਹਾ ਐਡਰੈਸ ਹੈ ਜੀ, ਅਤੇ ਕੈਨੇਡੀ ਤੋਂ ਜਦੋਂ ਤੁਸੀਂ ਵੈਸਟ ਵਾਲੀ ਸਾਈਡ ਨੂੰ ਜਾਂਦੇ ਹੋ ਕੁਈਨ ਸਟਰੀਟ 'ਤੇ, ਔਨ ਦਾ ਲੈਫਟ ਹੈਂਡ ਸਾਈਡ ਤੁਹਾਨੂੰ ਇਹ ਜਿਹੜਾ ਪੀਜ਼ਾ ਫਾਸਟ ਫਾਇਰਡ ਪੀਜ਼ਾ ਉਹ ਮਿਲ ਜਾਣਾ ਜੀ। ਦੋ ਵੱਡੀਆਂ ਉੱਚੀਆਂ ਕੌਂਡੋਮੀਨੀਅਮ ਅਪਾਰਟਮੈਂਟਸ ਔਰ ਮੇਨ ਫਲੋਰ ਦੇ ਉੱਤੇ, ਗਰਾਊਂਡ ਫਲੋਰ ਦੇ ਉੱਤੇ ਸਥਾਪਿਤ ਹੈ ਸਟੋਰ। ਅਤੇ ਪ੍ਰਭਜੀਤ, ਅੱਜ ਆਪਾਂ ਲੇਟ ਕਦੋਂ ਤੱਕ ਖੁੱਲ੍ਹੇ? ਅੱਜ ਰਾਤ ਨੂੰ
1: ਆਪਾਂ ਰਾਤ ਦੇ 10 ਵਜੇ ਤੱਕ ਖੁੱਲ੍ਹੇ ਹਾਂ ਜੀ।
0: ਜੀ,
1: ਤੇ ਉਹ ਜੇ ਕੋਈ ਜਿਵੇਂ ਲਾਸਟ ਨਾਈਟ ਵੀ ਸਾਨੂੰ ਬਿਜ਼ੀ ਰੱਖਿਆ ਸੀ ਥੋੜਾ, ਚਲੋ ਲੇਟ ਨਾਈਟ ਹੋਰ ਉਸ ਤੋਂ ਵੀ ਬੰਦ ਕੀਤਾ। ਜਿੱਦਾਂ ਹੀ ਆਪਣੇ ਪਿਆਰ ਦਿੰਦੇ ਨੇ ਸਰੋਤੇ, ਆਪਣੀ ਚੀਜ਼ ਇੰਜੋਏ ਕਰਦੇ ਨੇ, ਕਈ ਫੈਮਲੀਆਂ ਇੱਥੇ ਬਹਿ ਕੇ ਪਸੰਦ ਕਰਦੀਆਂ ਨੇ ਖਾਣਾ, ਤੇ ਸਾਡੇ ਪੀਜ਼ੇ ਦੀ ਸਪੈਸ਼ਲਿਟੀ ਵੀ ਹੈ ਕਿ ਤੁਹਾਡੇ ਸਾਹਮਣੇ ਪੀਜ਼ਾ ਬਣਦਾ। ਡੋ ਵੀ ਦੇਖੋ, ਹੁਣ ਪਿੱਛੇ ਡੋ ਵੀ ਸਾਡੀ ਤਿਆਰ ਹੋ ਰਹੀ ਹੈ, ਡੋ ਅਸੀਂ ਇਨ ਹਾਊਸ ਬਣਾਉਣੇ ਆ, ਕੋਈ ਕੈਮੀਕਲ ਨੀ, ਕੋਈ ਕੁਝ ਨੀ, ਕੋਈ ਫਰੋਜ਼ਨ ਡੋ ਨੀ। ਤੁਹਾਨੂੰ ਇਹਦੇ ਟੇਸਟ ਤੇ ਪਤਾ ਲੱਗੇਗਾ ਕਿ ਹਾਂ ਬਿਲਕੁਲ ਇਹ ਫਰੈਸ਼ ਪੀਜ਼ਾ ਵਾ, ਕੋਈ ਇਹਦੇ ਵਿੱਚ ਮਿਲਾਵਟ ਨੀ। ਕਿ ਜਿਹੜੀ ਸੌਸ ਆ ਉਹ ਵੀ ਅਸੀਂ ਇਨ ਹਾਊਸ ਬਣਾਉਣੇ ਆ ਜੀ, ਸਾਡੀਆਂ ਸਾਰੀਆਂ ਸੌਸ ਇਨ ਹਾਊਸ ਬਣਦੀਆਂ ਜੀ। ਤੇ ਤੁਸੀਂ ਆਓ ਇੱਥੇ ਪੀਜ਼ਾ ਇੰਜੋਏ ਕਰੋ, ਤੁਹਾਡੇ ਸਾਹਮਣੇ ਪੀਜ਼ਾ ਬਣੇਗਾ, ਇਹ ਸਬਵੇ ਸਟਾਈਲ ਪੀਜ਼ਾ ਜੀ। ਤੁਸੀਂ ਆਪਣੀ ਮਰਜ਼ੀ ਦੀਆਂ ਟੋਪਿੰਗ ਪਵਾਓ, ਤੁਸੀਂ ਆਪਣੀ ਮਰਜ਼ੀ ਦੀ ਸੌਸ ਪਾਓ, ਸਾਡੇ ਕੋਲ ਸੌਸ ਦੇ ਵਿੱਚ ਵੀ ਮਲਟੀਪਲ ਆਪਸ਼ਨਸ ਹੈਗੀਆਂ ਨੇ, ਤੁਸੀਂ ਆਪਣੀ ਮਰਜ਼ੀ ਦੀ ਸੌਸ ਪਾਓ। ਤੇ ਸਾਡੇ ਪੀਜ਼ੇ 'ਚ ਸਲੋਗਨ ਆ ਜੀ, ਯੋਰ ਪੀਜ਼ਾ ਯੋਰ ਵੇ, ਤੁਹਾਡਾ ਪੀਜ਼ਾ ਤੁਹਾਡੇ ਤਰੀਕੇ ਨਾਲ ਹੀ ਬਣੇਗਾ ਜੀ।
0: ਬਿਲਕੁਲ ਬਿਲਕੁਲ, ਔਰ ਤੁਹਾਡੇ ਸਾਹਮਣੇ ਬਣੇਗਾ ਜੀ, ਤੇ ਬਿਲਕੁਲ ਤੁਸੀਂ ਪੱਕਦਾ ਵੀ ਉਹਨੂੰ ਬਣਦਾ ਵੀ ਉਹ ਤੁਸੀਂ ਖੜੇ ਹੋ ਕੇ ਉੱਥੇ ਦੇਖ ਸਕਦੇ ਹੋ ਕਿਵੇਂ ਉਹ ਹੀਟ ਦੇ ਨਾਲ ਜਿਹੜਾ ਪੀਜ਼ਾ ਤਿਆਰ ਹੁੰਦਾ, ਤੇ ਉਦੋਂ ਬਾਅਦ ਜਿਹੜਾ ਖਾਣ ਦਾ ਸਵਾਦ ਹੈ ਉਹ ਡਿਫਰੈਂਟ ਹੀ ਹੈ ਜੀ। ਬਿਲਕੁਲ, 905-595-55 ਟੈਲੀਫੋਨ ਨੰਬਰ ਹੈ, ਤੇ ਆਪਣੀ ਜ਼ਬਾਨੀ ਇੱਕ ਵਾਰੀ ਪ੍ਰਭਜੀਤ ਐਡਰੈਸ ਤੇ ਨੰਬਰ ਫਿਰ ਸਾਂਝਾ ਕਰ ਦਿਓ
1: ਜੀ। ਮੈਂ ਇੱਕ ਨਿੱਕੀ ਜਿਹੀ ਗੱਲ ਹੋਰ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਸਰੋਤੇ ਇੱਥੇ ਅੰਮ੍ਰਿਤਸਰੀ ਕੁਲਚਾ ਖਾਣ ਆਉਂਦੇ ਆ, ਉਹ ਅਸੀਂ ਕੋਈ ਤਲਕੇ ਨਹੀਂ ਦਿੰਦੇ, ਕੋਈ ਠੰਡਾ ਨਹੀਂ ਦਿੰਦੇ, ਉਸ ਨੂੰ ਵੀ ਭੱਠੀ ਦੇ ਵਿੱਚ ਗਰਮ ਕਰਕੇ ਦਿੱਤਾ ਜਾਂਦਾ, ਕਿ ਜੋ ਬਹੁਤ ਸਾਡੇ ਸੁਣਨ ਵਾਲੇ ਸਰੋਤੇ ਜਾਂ ਜਿਹੜੇ ਵੀਰ ਭੈਣ ਭਰਾ ਸਾਡੇ ਕੋਲ ਇੱਥੇ ਲੈਣ ਆਉਂਦੇ ਲਾਈਕ ਕਰਦੇ ਆ। ਜਿਹੜੀ ਪੈਟੀ ਆ ਉਹ ਵੀ ਅਸੀਂ ਤੁਹਾਨੂੰ ਗਰਮਾ ਗਰਮ ਇਨ ਹਾਊਸ ਤਿਆਰ ਕਰਦੇ ਹਾਂ, ਫਰੈਸ਼ ਪੈਟੀ ਮਿਲਦੀ ਆ। ਮੈਂ ਐਡਰੈਸ ਮਨਜੀਤ ਵੀਰ ਕਨਫਰਮ ਕਰ ਦੇਣਾ ਇੱਕ ਵਾਰ, 205 ਕੁਈਨ ਸਟਰੀਟ ਈਸਟ ਬ੍ਰਮਟਨ, ਫੋਨ ਨੰਬਰ ਹੈਗਾ 905-595-55, 905-500-9555। ਸਾਡਾ ਸਟੋਰ ਬਿਲਕੁਲ ਬੀਅਰ ਸਟੋਰ ਦੇ ਓਪੋਜ਼ਿਟ ਆ ਜੀ, ਕੁਈਨ ਸਟਰੀਟ ਦੇ ਇੱਕ ਸਾਈਡ ਤੇ ਬੀਅਰ ਸਟੋਰ, ਉਹਦੇ ਬਿਲਕੁਲ ਸਾਹਮਣੇ ਸਾਡਾ ਸਟੋਰ ਆ ਜੀ, ਤੇ ਤੁਸੀਂ ਆਓ ਤੇ ਸਾਡੀਆਂ ਡੀਲਸ ਦਾ ਤੁਸੀਂ ਆਨੰਦ ਮਾਣੋ ਜੀ।
0: ਜੀ, ਕਹਿਣ ਤੋਂ ਭਾਵ ਕਿ ਅਗਰ ਤੁਸੀਂ ਕਾਰ ਪਾਰਕ ਫਰੰਟ ਤੇ ਕਰਨੀ ਆ ਤੇ ਉਸ ਸਟੋਰ ਦੇ ਮੂਹਰੇ ਕਾਫੀ ਖੁੱਲੀ ਪਾਰਕਿੰਗ ਆ, ਸੋ ਉੱਥੇ ਤੁਸੀਂ ਕਾਰ ਪਾਰਕ ਕਰਕੇ ਕੁਈਨ ਸਟਰੀਟ ਤੁਸੀਂ ਕ੍ਰੋਸ ਕਰਦੇ ਹੋ ਜਦੋਂ, ਤੇ ਫੇਸਿੰਗ ਟੁਵਰਡਸ ਨੌਰਥ ਤੇ ਸਾਊਥ ਸਾਈਡ ਤੇ ਹੈਗਾ ਇਹ ਸਟੋਰ, ਤੇ ਉੱਥੇ ਪਹੁੰਚੋ ਤੇ ਪੀਜ਼ਾ ਇੰਜੋਏ ਕਰੋ ਜਿਵੇਂ ਪ੍ਰਭਜੀਤ ਨੇ ਦੱਸੇ। ਅੱਜ ਮਦਰਸ ਡੇ ਤੇ ਜਿਹੜਾ ਖਾਸ ਤੁਹਾਨੂੰ ਮਿਲਣਾ ਹੀ ਆ, ਜੋ ਪ੍ਰਾਈਸਿਸ ਮਿਲਣੀਆਂ ਨੇ, ਜਾਂ ਜੇ ਗੋਲ ਗੱਪਿਆਂ ਦੀ ਗੱਲ ਕੀਤੀ ਆ, ਪਾਣੀ ਪੂਰੀ ਜਿਹੜਾ ਫ੍ਰੀ ਆਫ ਕੋਸਟ ਮਦਰਸ ਦੇ ਵਾਸਤੇ ਖਾਸ ਕਰਕੇ ਅੱਜ ਇਹਨਾਂ ਦੇ ਵੱਲੋਂ ਆਫਰ ਕੀਤਾ ਜਾ ਰਿਹਾ, ਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਸ਼ੁਭ ਸ਼ਾਮਾਂ ਪ੍ਰਭਜੀਤ ਔਰ ਮੁਬਾਰਕਬਾਦ, ਤੇ ਚੜ੍ਹਦੀ ਕਲਾ 'ਚ ਰਹੋ ਜੀ। 905-595-55 ਟੈਲੀਫੋਨ ਨੰਬਰ ਹੈ, 205 ਕੁਈਨ ਸਟਰੀਟ ਈਸਟ ਬ੍ਰੈਂਪਟਨ। ਥੈਂਕ ਯੂ ਸੋ ਮੱਚ।
1: ਥੈਂਕ ਯੂ ਜੀ, ਥੈਂਕ ਯੂ
0: ਜੀ। ਦੋਸਤੋ, ਜੁੜਿਓ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ 416-233-7368 ਜਾਂ 8 'ਤੇ ਕੀਤੀ ਜਾ ਸਕਦੀ ਹੁੰਦੀ ਹੈ। 12:00 ਤਕਰੀਬਨ 24 ਮਿੰਟ ਦਾ ਸਮਾਂ ਹੋ ਗਿਆ ਅਤੇ ਹਰਜਿੰਦਰ ਆਪਣੇ ਨਾਲ ਜੁੜ ਗਏ ਨੇ। ਹਰਜਿੰਦਰ, ਸਵਾਗਤ ਜੀ।
2: ਹਾਂਜੀ ਮਨਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸਾਰਿਆਂ ਨੂੰ। ਪਹਿਲਾਂ ਤਾਂ ਮਦਰਸ ਡੇ ਦੀਆਂ ਇਸ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ ਸਾਰੀਆਂ ਮਦਰਸ ਲਈ, ਸਾਰੇ ਬੱਚਿਆਂ ਦੇ ਲਈ। ਅਸੀਂ ਚਾਹੁੰਦੇ ਹਾਂ ਕਿ ਅੱਜ ਦਾ ਇਹ ਦਿਨ ਬਹੁਤ ਖੁਸ਼ੀਆਂ ਵਾਲਾ, ਵੈਸੇ ਤਾਂ ਹਰ ਦਿਨ ਹੀ ਖੁਸ਼ੀਆਂ ਭਰਿਆ ਹੋਵੇ, ਪਰ ਅੱਜ ਦੇ ਇਸ ਸਪੈਸ਼ਲ ਡੇ ਨੂੰ ਹੋਰ ਵੀ ਇੰਟਰਸਟਿੰਗ ਬਣਾਉਣ ਲਈ ਤੁਸੀਂ ਕੋਸ਼ਿਸ਼ ਕਰੋ, ਤੇ ਮਦਰਸ ਨੂੰ ਵੀ ਤੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਸ਼ੁਭਕਾਮਨਾ ਸਾਡੇ ਪੂਰੇ ਪਰਿਵਾਰ ਵੱਲੋਂ, ਸਾਡੇ ਜਿਮੀ ਦੇ ਗਰੁੱਪ ਦੀ ਟੀਮ ਵੱਲੋਂ, ਟੀਮ ਹਰਜਿੰਦਰ ਗਿੱਲ ਵੱਲੋਂ, ਟੀਮ ਫੋਰ ਐਂਟਰਟੇਨਮੈਂਟ ਵੱਲੋਂ, ਸਾਡੇ ਵੀਕਐਂਡ ਔਰ ਵੀਕਡੇਜ਼ ਵਾਲੇ ਸਾਰੇ ਸ਼ੋਅਜ਼ ਵੱਲੋਂ, ਸਾਡੇ ਲਿਸਨਰਸ ਨੂੰ ਬਹੁਤ ਬਹੁਤ ਮੁਬਾਰਕਬਾਦ
0: ਜੀ। ਬਿਲਕੁਲ, ਔਰ ਹਰਜਿੰਦਰ ਹੋਰਾਂ ਨਾਲ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦਾ ਜੀ 6477-400-6862। ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜਾਂ ਫਿਰ ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ 647-468-62 'ਤੇ ਹਮੇਸ਼ਾ ਹੀ ਇਸ ਨੰਬਰ ਨੂੰ ਡਾਇਲ ਕਰਕੇ ਲੈ ਸਕਦੇ ਹੁੰਦੇ ਹੋ। ਅਤੇ ਹਰਜਿੰਦਰ, ਕੀ ਖਾਸ ਹੈ ਜੀ ਅੱਜ?
2: ਪਹਿਲਾਂ ਤਾਂ ਮਨਜੀਤ, ਆਪਾਂ ਵੈਲਕਮ ਕਰਦੇ ਹਾਂ ਜੀ, ਸਵਾਗਤ ਕਰਦੇ ਹਾਂ ਸਾਡੇ ਵੀਕਐਂਡ ਵਾਲੇ ਸ਼ੋਅ ਨੂੰ ਜੁਆਇਨ ਕੀਤਾ ਜੀ, ਨਵੀਂ ਕੰਪਨੀ ਦੇ ਤੌਰ ਤੇ, ਨਵੇਂ ਸਪੌਂਸਰ ਦੇ ਤੌਰ ਦੇ ਉੱਤੇ ਰਾਇਲ ਸਿਟੀ ਕੰਸਟਰਕਸ਼ਨ ਦੀ ਟੀਮ ਨੇ, ਰਾਇਲ ਸਿਟੀ ਕੰਸਟਰਕਸ਼ਨ ਜਿਹੜੇ ਕਿ ਪੇਂਟ ਦੀਆਂ ਜਾਂ ਛੋਟੀ ਵੱਡੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਦੀਆਂ ਖਾਸ ਸਰਵਿਸਿਜ਼ ਦੇ ਲਈ ਮਾਹਰ ਨੇ, ਔਰ ਵਿਸ਼ੇਸ਼ ਤੌਰ ਦੇ ਉੱਤੇ ਅਜੇ ਸਿੰਘ ਤੇ ਉਹਨਾਂ ਦੀ ਟੀਮ ਜਿਹੜੇ ਕਿ ਰਾਇਲ ਸਿਟੀ ਕੰਸਟਰਕਸ਼ਨ ਤੋਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬੇਸਮੈਂਟਸ ਨੂੰ ਜੇਕਰ ਤੁਸੀਂ ਲੀਗਲਾਈਜ਼ ਕਰਵਾਉਣਾ ਹੈ ਤਾਂ ਉਹਦੇ ਵਿੱਚ ਇਹਨਾਂ ਦੀ ਖਾਸ ਐਕਸਪਰਟੀ ਹੈ। ਸੋ ਏ ਟੂ ਜ਼ੀ ਹਰ ਤਰ੍ਹਾਂ ਦੇ ਬੇਸਮੈਂਟ ਨੂੰ ਲੀਗਲ ਕਰਵਾਉਣ ਦੇ ਲਈ ਜੋ ਵੀ ਸਟੈਪਸ ਨੇ, ਕੋਈ ਸਿਟੀ ਦੇ ਕੋਲੋਂ ਪਰਮਿਟਸ ਵਗੈਰਾ ਲੈਣੇ ਨੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਜਿਹੜੀਆਂ ਪਰਮਿਸ਼ਨ ਤੋਂ ਲੈ ਕੇ, ਡਰਾਇੰਗ ਤੋਂ ਲੈ ਕੇ ਉਹਨੂੰ ਕੰਪਲੀਟ ਫਿਨਿਸ਼ ਕਰਨ ਤੱਕ, ਸਾਈਡ ਐਂਟਰੈਂਸ ਕਢਵਾਉਣ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਜਿਹੜੀਆਂ ਕੰਪਲੀਟ ਸੇਵਾਵਾਂ ਦੇ ਲਈ ਰਾਇਲ ਸਿਟੀ ਕੰਸਟਰਕਸ਼ਨ ਦਾ ਨੰਬਰ ਤੁਸੀਂ ਨੋਟ ਕਰੋ, ਸਿੰਸ ਇਹਨਾਂ ਨੇ ਸਾਨੂੰ ਜੁਆਇਨ ਕੀਤਾ। ਸੋ ਇਸ ਕਰਕੇ ਜਦੋਂ ਸਾਡੇ ਪ੍ਰੋਗਰਾਮ ਦਾ, ਜੀ ਮੀਡੀਆ ਗਰੁੱਪ ਦਾ ਜਾਂ ਰਮਸ ਪੰਜਾਬੀ ਵੀਕਐਂਡ ਸ਼ੋਅ ਜਾਂ ਨਜ਼ਰੀਆ ਦਾ ਤੁਸੀਂ ਰੈਫਰੈਂਸ ਦਿਓਗੇ, ਮਨਜੀਤ ਹੋਣਾ ਬਾਰੇ, ਹਰਜਿੰਦਰ ਗਿੱਲ ਬਾਰੇ ਦੱਸੋਗੇ, ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਮਿਲਣਾ ਤੇ ਨਾਲ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡਾ ਹੋਰ ਵੀ ਫਾਇਦਾ ਵੀ ਕਰਵਾ ਕੇ ਦੇਣਾ। ਸੋ ਉਹਦੇ ਲਈ ਤੁਸੀਂ ਰਾਇਲ ਸਿਟੀ ਕੰਸਟਰਕਸ਼ਨ, ਇਹ ਅਸੀਂ ਪਹਿਲਾਂ ਜਿੱਥੇ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਤੁਸੀਂ ਇਹਨਾਂ ਦੇ ਕੋਲੋਂ ਫ੍ਰੀ ਐਸਟੀਮੇਟ ਦੇ ਲਈ ਕੋਈ ਵੀ ਤੁਸੀਂ ਆਪਣਾ ਵੱਡਾ ਛੋਟਾ ਕੋਈ ਕੰਮ ਕਰਵਾਉਣਾ ਹੈ, ਉਹਦੀ ਕੋਟੇਸ਼ਨ ਲੈਣੀ ਹੈ, ਜਾਂ ਕਿਸ ਤਰ੍ਹਾਂ ਦਾ ਸਮਾਨ ਚਾਹੀਦਾ, ਕਿਸ ਤਰ੍ਹਾਂ ਦਾ ਕੰਮ ਕਰਵਾਉਣਾ, ਵਿਦ ਮਟੀਰੀਅਲ ਕੰਮ ਕਰਵਾਉਣਾ ਜਾਂ ਵਿਦਆਊਟ ਮਟੀਰੀਅਲ ਕੰਮ ਕਰਵਾਉਣਾ, ਸੋ ਉਹ ਸਾਰੀਆਂ ਆਪਸ਼ਨਸ ਤੇ ਪ੍ਰੈਫਰੈਂਸਿਸ ਤੁਹਾਨੂੰ ਦੱਸ ਦੇਣਗੇ। ਸੋ ਅਜੇ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ 437-756-5158, 437-766-5158 ਦਾ ਰਾਇਲ ਸਿਟੀ ਕੰਸਟਰਕਸ਼ਨ ਦੀ ਟੀਮ ਨੂੰ ਤੁਸੀਂ ਪੇਂਟ ਲਈ, ਰੈਨੋਵੇਸ਼ਨ ਲਈ, ਔਰ ਵਿਸ਼ੇਸ਼ ਤੌਰ ਦੇ ਉੱਤੇ ਬੇਸਮੈਂਟਸ ਨੂੰ ਲੀਗਲ ਬਣਾਉਣ ਦੇ ਲਈ ਤੁਸੀਂ ਇੱਕ ਵਾਰੀ ਕੰਟੈਕਟ ਜ਼ਰੂਰ ਕਰਨਾ। ਸੋ ਇਹਨਾਂ ਨੂੰ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ। ਤੇ ਨਾਲ ਹੀ ਆਪਾਂ ਮਨਜੀਤ ਜੀ ਪਿਛਲੇ ਦਿਨਾਂ ਤੋਂ ਲੂੰਬਾ ਸਾਹਿਬ ਦਾ ਵੀ ਇੱਕ ਮੈਸੇਜ ਸਾਂਝਾ ਕਰਦੇ ਆ ਰਹੇ ਹਾਂ, ਸੋ ਮੈਂ ਜ਼ਰੂਰ ਚਾਹਾਂਗਾ ਕਿ ਸਾਡੀ ਪ੍ਰੋਗਰਾਮ ਦੀ ਇਸ ਗੱਲਬਾਤ ਨੂੰ ਸੁਣ ਕੇ ਕਾਫੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖਿਆ ਹੋਣਾ ਮਨਜੀਤ ਜੀ ਕਿ ਕਈ ਵਾਰੀ ਪਰਿਵਾਰਾਂ ਨੂੰ ਛੋਟੇ ਛੋਟੇ ਡਾਕੂਮੈਂਟੇਸ਼ਨ ਨਾਲ ਸੰਬੰਧਿਤ ਕਈ ਕੰਮ ਹੁੰਦੇ ਨੇ ਜਿਹਨਾਂ ਦੇ ਵਿੱਚ ਦਿੱਕਤ ਆਉਂਦੀ ਆ, ਤੇ ਅਸੀਂ ਉਹਦੇ ਲਈ ਤੁਹਾਨੂੰ ਚਾਹਾਂਗੇ ਕਿ ਕਈ ਵਾਰ ਅਸੀਂ ਆਪਣਾ ਸਮਾਂ ਵੀ ਤੇ ਆਪਣੇ ਡਾਲਰਸ ਵੀ ਖਰਾਬ ਕਰ ਬੈਠਦੇ ਹਾਂ, ਤੇ ਉਹਨਾਂ ਨੂੰ ਕਿਵੇਂ ਤੁਸੀਂ ਸੇਵ ਕਰਨਾ, ਕਿਵੇਂ ਉਹਨਾਂ ਦੇ ਵਿੱਚ ਬੱਚਤ ਕਰਨੀ ਹੈ, ਉਹਦਾ ਬੈਸਟ ਤਰੀਕਾ ਹੋਣਾ ਹੈ ਕਿ ਤੁਸੀਂ ਦਪਿੰਦਰ ਲੂੰਬਾ ਸਾਹਿਬ ਦੀ ਟੀਮ ਨੂੰ ਇੱਕ ਵਾਰੀ ਕੰਟੈਕਟ ਕਰ ਲਓ, ਜਿਹਦੇ ਵਿੱਚ ਕੋਈ ਤੁਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਜਾਂ ਕੋਈ ਕਿਸੇ ਤਰ੍ਹਾਂ ਦੇ ਪਾਸਪੋਰਟਸ ਵਗੈਰਾ ਨੂੰ ਲੈ ਕੇ, OCI ਕਾਰਡਸ ਨੂੰ ਲੈ ਕੇ, ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਤੁਹਾਡੇ ਜਿਹੜੇ ਆਪਣੇ ਸਿਟੀਜ਼ਨਸ਼ਿਪ ਨੂੰ ਲੈ ਕੇ ਕੋਈ ਸਵਾਲ ਨੇ, ਸਾਰੇ ਸਵਾਲਾਂ ਦੇ ਲਈ ਤੁਸੀਂ ਦੁਪਿੰਦਰ ਲੂੰਬਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਤੇ ਮਨਜੀਤ ਜੀ ਜੇ ਨੰਬਰ ਤੁਹਾਡੇ ਕੋਲ ਹੈਂਡੀ ਹੈ ਤੇ ਇੱਕ ਵਾਰੀ ਤੁਸੀਂ ਉਹਨਾਂ ਦਾ ਨੰਬਰ ਜ਼ਰੂਰ ਸਾਂਝਾ ਕਰ ਲਓ।
0: ਬਿਲਕੁਲ ਜੀ 6474022202 ਬੜਾ ਸੌਖਾ ਨੰਬਰ ਹੈ 6474022202 ਵਰਲਡਵਾਈਡ ਵੀਜ਼ਾ ਐਂਡ ਪਾਸਪੋਰਟ ਸਰਵਿਸਿਜ਼ ਦੇ ਜਿਹੜੇ ਮਾਲਕ ਨੇ ਜੀ ਦੁਪਿੰਦਰ ਲੂੰਬਾ ਸਾਹਿਬ ਜੋ ਆਪਰੇਟ ਕਰਦੇ ਨੇ ਇਸ ਬਿਜ਼ਨਸ ਨੂੰ ਔਰ ਤੁਹਾਡੀ ਹਰ ਪੱਖੋਂ ਜਿਵੇਂ ਹਰਜਿੰਦਰ ਹੋਰਾਂ ਨੇ ਜ਼ਿਕਰ ਕੀਤਾ ਹੀ ਹੈ ਮਦਦ ਕਰਦੇ ਨੇ 6474022202 ਦੁਪਿੰਦਰ ਲੂੰਬਾ ਸਾਹਿਬ ਵਰਲਡਵਾਈਡ ਵੀਜ਼ਾ ਐਂਡ ਪਾਸਪੋਰਟ ਸਰਵਿਸਿਜ਼ ਤੋਂ
2: ਜੀ। ਤੇ ਇਸ ਤੋਂ ਇਲਾਵਾ ਮੰਜੀ ਜੀ ਅਸੀਂ ਹੋਰ ਵੀ ਸਾਡੇ ਜਿਹੜੇ ਵੀ ਸਰੋਤੇ ਕਿਸੇ ਵੀ ਤਰ੍ਹਾਂ ਦੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਦੇ ਲਈ ਵੀਕਡੇਜ਼ ਜਾਂ ਵੀਕਐਂਡ ਦੇ ਉੱਤੇ ਸਾਨੂੰ ਮੌਕਾ ਦੇਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਤੁਸੀਂ ਇੱਕ ਵਾਰੀ ਕੰਟੈਕਟ ਕਰੋ। ਸੋ ਲਿਮਿਟਡ ਟੂ ਐਕਸਟੈਂਡਡ, ਜਿਸ ਤਰ੍ਹਾਂ ਦੇ ਵਿੱਚ ਕਈ ਵਾਰੀ ਹੁੰਦਾ ਕਿ ਸਾਡਾ ਬਹੁਤ ਬੇਸਿਕ ਪੈਕੇਜ ਆ ਕੇ ਅਸੀਂ ਬਹੁਤ ਘੱਟ ਖਰਚੇ ਦੇ ਵਿੱਚ ਲਿਮਿਟਡ ਜੀ ਕੋਸਟ ਦੇ ਨਾਲ ਜਸਟ ਜੇ ਐਡਵਰਟਾਈਜ਼ਮੈਂਟ ਦੀ ਸ਼ੁਰੂਆਤ ਹੀ ਕਰਨੀ ਹੈ, ਪਹਿਲਾਂ ਕਿਤੇ ਵੀ ਐਡ ਨਹੀਂ ਵੀ ਕਰਦੇ ਤੁਸੀਂ, ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰੋ। ਅਸੀਂ ਨਾ ਸਿਰਫ ਇਕੱਲਾ ਰੇਡੀਓ ਸ਼ੋਜ਼ ਤੇ ਵੀਕਡੇਜ਼ ਜਾਂ ਵੀਕਐਂਡ ਜਾਂ ਕੋਈ ਸਾਡੇ ਆਪਣੇ ਇਮੀਡੀਏਟ ਪ੍ਰੋਗਰਾਮ, ਬਲਕਿ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਸਟ੍ਰੈਟਜੀ ਬਣਾਉਣੀ, ਜਿਹਦੇ ਵਿੱਚ ਕੋਈ ਸੋਸ਼ਲ ਮੀਡੀਆ ਪਲੈਨਿੰਗ ਦੇ ਲਈ, ਵੈਬਸਾਈਟਸ ਬਣਾਉਣ ਦੇ ਲਈ ਜਾਂ ਕੋਈ SEO ਨਾਲ ਸੰਬੰਧਿਤ ਆਪਣੀ ਗੂਗਲ ਰੈਂਕਿੰਗ ਦੇ ਵਿੱਚ ਵੀ ਅਗਰ ਤੁਹਾਨੂੰ ਮਦਦ ਚਾਹੀਦੀ ਹੋਈ ਤਾਂ ਅਸੀਂ ਸਾਡੀ ਸਾਰੀ ਟੀਮ ਨੇ ਤੁਹਾਨੂੰ ਅਸੀਂ ਉਹਦੇ ਅਕੋਰਡਿੰਗਲੀ ਪੈਕੇਜ ਬਣਾ ਕੇ ਤੁਹਾਨੂੰ ਬੈਸਟ ਆਫ ਦਾ ਬੈਸਟ ਸਰਵਿਸਿਜ਼ ਦੇ ਲਈ, ਬੈਸਟ ਆਫ ਦਾ ਬੈਸਟ ਮਾਰਕੀਟਿੰਗ ਸਟ੍ਰੈਟਜੀਜ਼ ਦੇ ਲਈ ਵੀ ਸਪੋਰਟ ਕਰ ਸਕਦੇ ਹਾਂ। ਸੋ 6474006862 ਜੀਮੀ ਟੈਕ ਗਰੁੱਪ ਨੂੰ ਸਾਨੂੰ ਕਾਲ ਕਰੋ ਤੇ ਅਸੀਂ ਤੁਹਾਡੇ ਰਿਕੁਆਇਰਮੈਂਟ ਦੇ ਮੁਤਾਬਕ ਪਲਾਨ ਬਣਾ ਕੇ ਤੁਹਾਡੇ ਕਾਰੋਬਾਰ ਨੂੰ, ਬਿਜ਼ਨਸ ਨੂੰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਮਤਲਬ ਜੀ ਆਪਾਂ ਫਾਈਨੈਂਸ਼ੀਅਲ ਸੈਕਟਰ 'ਚ ਵੀ ਗੱਲ ਕਰਦੇ ਹੁੰਦੇ ਹਾਂ ਕਿ ਡਾਇਵਰਸੀਫਿਕੇਸ਼ਨ ਇੱਕ ਬੜਾ ਇੰਪੋਰਟੈਂਟ ਅਤੇ ਬੜਾ ਮੇਜਰ ਫੈਕਟਰ ਹੁੰਦਾ ਹਰ ਫੀਲਡ ਦੇ ਵਿੱਚ। ਇੱਥੇ ਵੀ ਐਡਵਰਟਾਈਜ਼ਮੈਂਟ 'ਚ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਕਈ, ਹਾਂ ਇਹ ਗੱਲ ਮੈਂ ਜ਼ਰੂਰ ਸੁਣੀ ਹੈ, ਕਈ ਵਾਰ ਕੁਛ ਜਿਹੜੇ ਸੋਸ਼ਲ ਮੀਡੀਆ ਐਡਵਰਟਾਈਜ਼ਰਸ ਨੇ ਉਹ ਕਈ ਵਾਰ ਇਉਂ ਕਰਨ ਲੱਗ ਜਾਂਦੇ ਵੀ ਜੇ ਬਾਕੀ ਸਾਰਾ ਕੁਛ ਬੰਦ ਕਰ ਦਿਓ ਇਕੱਲਾ ਸਾਡੇ ਨਾਲ ਐਡ ਕਰੋ, ਨਹੀਂ ਇਸ ਤਰ੍ਹਾਂ ਇਹ ਬਿਲਕੁਲ ਪੋਸੀਬਲ ਨਹੀਂ ਹੈ। ਕੋਈ ਇੱਕ ਬੰਦਾ, ਕੋਈ ਇੱਕ ਕੰਪਨੀ, ਕੋਈ ਏਦਾਂ ਏਦਾਂ ਕੋਈ ਕਦੂ ਜਤੀਰ ਨਹੀਂ ਮਾਰਨ ਲੱਗੇ ਵੀ ਤੁਸੀਂ ਕਹੋ ਵੀ ਬਾਕੀ ਸਾਰਾ ਕੁਛ ਬੰਦ ਕਰਕੇ, ਤੇ ਜਾਂ ਜੇ ਸੇਮ ਮੈਂ ਵੀ ਕਹਾਂ ਕਿ ਲਓ ਜੀ ਬਾਕੀ ਸਾਰੇ ਸ਼ਹਿਰ ਦੀਆਂ ਜਾਂ ਹੋਰ ਰੇਡੀਓਜ਼ ਦੀਆਂ ਜਾਂ ਸੋਸ਼ਲ ਮੀਡੀਆ ਨੇ ਐਡਸ ਬੰਦ ਕਰਕੇ ਇਕੱਲਾ ਜੀ ਮੀਡੀਆ ਨਾਲ ਹੀ ਜੁੜ ਜਾਓ ਵੀ ਅਸੀਂ ਪਤਾ ਨਹੀਂ ਕਿੱਡੇ ਕੁ ਵੱਡੇ ਤੁਰਮ ਖਾਨ ਆ, ਸੋ ਇਹ ਪੋਸੀਬਲ ਨਹੀਂ ਹੋ ਸਕਦਾ। ਸੋ ਤੁਹਾਨੂੰ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਡਾਇਵਰਸੀਫਾਈ ਕਰਨਾ ਪੈਣਾ। ਫਲਾਇਰਿੰਗ ਦੀ ਇੱਕ ਆਪਣੀ ਇੰਪੋਰਟੈਂਸ ਹੈ, ਬਿੱਲ ਬੋਰਡਸ ਦੀ ਆਪਣੀ ਇੰਪੋਰਟੈਂਸ ਹੈ, ਬੱਸ ਸ਼ਲਟਰਸ ਦੀ ਆਪਣੀ ਇੰਪੋਰਟੈਂਸ ਹੈ, ਪਰਸਨ ਟੂ ਪਰਸਨ ਮੈਨ ਟੂ ਮੈਨ ਮਾਰਕਿੰਗ ਜਿਹੜੀ ਹੈ ਉਹਦੀ ਇੱਕ ਆਪਣੀ ਇੰਪੋਰਟੈਂਸ ਹੈ। ਜਦੋਂ ਤੁਹਾਡਾ ਨੈਟਵਰਕ ਇਮੀਡੀਏਟ ਸਰਕਲ ਫਰੈਂਡਸ ਹੋ ਗਏ, ਦੋਸਤ ਹੋ ਗਏ ਜਾਂ ਹੋਰ ਆਪਣਾ ਨੈਟਵਰਕ ਦਾ ਘੇਰਾ ਕਿੰਨਾ ਵੱਡਾ ਕਰਨਾ, ਹਰ ਚੀਜ਼ ਮੈਟਰ ਕਰਦੀ ਹੈ। ਰੇਡੀਓਜ਼ ਆਪਣਾ ਇੱਕ ਆਧਾਰ ਰੱਖਦੇ ਨੇ, ਟੀਵੀ ਆਪਣਾ ਆਧਾਰ ਰੱਖਦੇ ਨੇ, ਵੀਡੀਓ ਐਡਸ, ਸੋਸ਼ਲ ਮੀਡੀਆ ਐਡਸ, ਪੋਸਟਰਸ, ਹਰ ਚੀਜ਼ ਦੀ ਇੱਕ ਆਪਣੀ ਵੱਖਰੀ ਵੈਲਿਊ ਹੈ। ਗੂਗਲ ਐਡਸ ਦੀ ਗੱਲ ਕਰ ਲੈਂਦੇ ਹਾਂ, ਜਾਂ ਕਈ ਵਾਰ ਤਾਂ ਮੰਜੀ ਜੀ ਇਹ ਵੀ ਹੁੰਦਾ ਕਿ ਤੁਸੀਂ ਕੋਈ ਸਾਈਨ ਬਣਾ ਕੇ ਜੇ ਬੰਦਾ ਕਿਤੇ ਕਾਰਨਰ ਤੇ ਵੀ ਖੜ ਗਿਆ ਨਾ ਇੱਦਾਂ ਹੀ ਫੜ ਕੇ ਥੋੜੀ ਦੇਰ ਲਈ, ਉਹਦੀ ਇੱਕ ਆਪਣੀ ਇੰਪੋਰਟੈਂਸ ਹੈ। ਸੋ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਲਓ ਜੀ ਬਾਕੀ ਸਭ ਕੁਛ ਬੰਦ, ਕਿਉਂਕਿ ਮੈਂ ਕੁਛ ਐਡ ਸੋਸ਼ਲ ਮੀਡੀਆ ਨੇ ਦੇਖੀਆਂ ਤਾਂ ਈਵਨ ਪਿਛਲੇ ਦਿਨ ਸਾਡੇ ਕੁਛ ਸਾਡੇ ਸੱਜਣ ਇੱਕ ਸੀਗੇ, ਮੈਂ ਹੱਸੇ ਜੀ ਮਜ਼ਾਕ 'ਚ ਗੱਲ ਕਰਨ ਲੱਗਿਆ ਵੀ ਉਸ ਬੰਦੇ ਨੂੰ ਰੈਫਰ ਵੀ ਮੈਂ ਹੀ ਕੀਤਾ ਤੇ ਉਹ ਉਹਨੂੰ ਕਹਿੰਦਾ ਬਾਈ ਰੇਡੀਓ ਤੋਂ ਕੁਛ ਨਹੀਂ ਮਿਲਣਾ। ਮੈਂ ਕਿਹਾ ਕੋਈ ਨੀ, ਉਹਦੇ ਨਾਲ ਮੈਂ ਗੱਲ ਕਰਦਾ ਰੇਡੀਓ ਤੋਂ ਕੁਛ ਨਹੀਂ ਮਿਲਣਾ ਤੇ ਫਿਰ ਹੁਣ ਤੱਕ ਸਾਰੇ ਸ਼ਹਿਰ ਦੇ ਰੇਡੀਓ ਬੰਦ ਹੋ ਜਾਣੇ।
0: ਬਿਲਕੁਲ,
2: ਇਸ ਕਰਕੇ ਜੇ ਕੋਈ ਆਪਣੇ ਆਪ ਨੂੰ ਬਹੁਤ ਵੱਡਾ ਤੁਰਮ ਖਾਨ ਸਮਝਦਾ ਤੇ ਲਓ ਜੀ ਇਕੱਲਾ ਸਾਡੇ ਸਾਡੇ ਪਲੇਟਫਾਰਮ ਤੇ ਹੀ ਐਡਵਰਟਾਈਜ਼ ਕਰੋ ਤਾਂ ਇਹ ਇਹ ਫਿਰ ਉਹਦੀ ਗਲਤੀ ਹੈ। ਕਿਸੇ ਕਿਸੇ ਮਾਈ ਦੇ ਲਾਲਚ ਕੋਈ ਏਦਾਂ ਦਾ ਜ਼ੋਰ ਨੀ ਹੈਗਾ ਵੀ ਸਾਰੀ ਧਰਤੀ ਦਾ ਭਾਰ ਉਹਦੇ ਸਿੰਘਾਂ ਤੇ ਹੈ। ਇਹ ਮੈਂ ਇੱਕ ਬੰਦੇ ਨੂੰ ਨੀ, ਮੈਂ ਸਾਰਿਆਂ ਨੂੰ ਦੱਸਣ ਲੱਗਿਆ, ਏਦਾਂ ਦੇ ਬਹੁਤ ਨੇ
0: ਜੀ ਜੀ,
2: ਬਹੁਤ ਬੰਦੇ ਰੇਡੀਓ ਇੰਡਸਟਰੀ ਚ ਵੀ ਏਦਾਂ ਦੇ ਆਪਣੇ ਆਪ ਨੂੰ ਬਹੁਤ ਵੱਡੇ ਮੀਡੀਆ ਮੋਗਲ ਸਮਝਦੇ ਆ
0: ਕੋਈ ਤੁਸੀਂ ਗੂਗਲ ਨੀ ਓਪਨ ਕਰ ਸਕਦੇ ਹੁੰਦੇ ਜਦੋਂ ਤੁਸੀਂ ਡਰਾਈਵ ਕਰਦੇ ਆ ਜਾਂ ਕੋਈ ਹੋਰ ਤੁਹਾਡੇ ਕੋਲ ਉਸ ਵੇਲੇ ਮਾਧਿਅਮ ਨਹੀਂ ਹੁੰਦਾ। ਰੇਡੀਓ ਤੇ ਕਈ ਵਾਰੀ ਇੰਸਟੈਂਟ ਤੁਹਾਡੀ ਸੇਵਿੰਗਸ ਵਾਸਤੇ ਤੁਹਾਨੂੰ ਬੜਾ ਕੁਝ ਮਿਲ ਜਾਂਦਾ, ਤੁਸੀਂ ਉਹ ਕਈ ਵਾਰੀ ਉਹ ਸੋਚਿਆ ਵੀ ਨਹੀਂ ਹੁੰਦਾ ਕਿ ਅੱਜ ਆਹ ਚੀਜ਼ ਵੀ ਸਾਨੂੰ ਮਿਲ ਸਕਦੀ ਆ ਜਾਂ ਅਸੀਂ ਆਹ ਸਰਵਿਸਿਜ਼ ਵੀ ਲੈ ਸਕਦੇ ਹਾਂ, ਜੋ ਤੁਸੀਂ ਜਾਂਦੇ ਜਾਂਦੇ ਤੁਹਾਡੇ ਕੰਨਾਂ 'ਚ ਉਹ ਆਵਾਜ਼ ਪਈ ਜਾਂਦੀ ਹੈ ਪਰ ਤੁਹਾਨੂੰ ਕਿਤੇ ਵੀ ਜਾਣ ਦੀ ਘੋਖਣ ਦੀ ਜ਼ਰੂਰਤ ਨਹੀਂ ਪਈ। ਸੋ ਇੱਦਾਂ ਦਾ ਮਾਧਿਅਮ
2: ਹੈ ਕੋਈ ਸਾਡਾ ਸਰੋਤਾ। ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਜ਼ਰੂਰੀ ਥੋੜ੍ਹੀ ਹੈ ਮਨਜੀਤ ਜੀ ਕਿ ਤੁਸੀਂ ਕੋਈ ਰੇਡੀਓ ਤੇ ਜਾਂ ਕਿਸੇ ਹੋਰ ਪਲੇਟਫਾਰਮ ਤੇ ਐਡਵਰਟਾਈਜ਼ਮੈਂਟ ਸ਼ੁਰੂ ਕਰ ਦਿੱਤੀ ਹੈ ਤੇ ਰਾਤੋ ਰਾਤ ਕੋਈ ਕ੍ਰਿਸ਼ਮਾ ਨਹੀਂ।
0: ਹਾਂਜੀ,
2: ਕਿਸੇ ਫੀਲਡ ਤੇ ਕੋਈ, ਹਾਂ ਠੀਕ ਹੈ ਕੁਛ ਥਾਵਾਂ ਤੇ ਕੁਛ ਬਿਜ਼ਨਸਿਸ ਲਈ ਤੁਹਾਨੂੰ ਰਾਈਟ ਵੇ ਲੀਡਸ ਆਉਣੀਆਂ ਜਾਂ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਨੇ ਜੇ ਕੋਈ ਸ਼ੱਕ ਨਹੀਂ ਹੈ, ਪਰ ਜੇ ਤੁਸੀਂ ਕਹੋ ਕਿ ਬਸ ਇੱਕੋ ਇੱਕੋ ਹੀ ਤਰੀਕਾ ਅਪਣਾਉਣਾ ਤੇ ਹੋਰ ਕੁਛ ਨਹੀਂ, ਅਸੀਂ ਜੇ ਇੱਦਾਂ ਦੀ ਗੱਲ ਹੋਵੇ ਤਾਂ ਔਰ ਇਹ ਵੀ ਨਾ ਕੋਈ ਲਵੇ ਵੀ ਮੈਂ ਕੋਈ ਇਹ ਕੋਈ ਟਾਰਗੇਟ ਨਹੀਂ ਕਰ ਰਿਹਾ,
0: ਮੈਂ
2: ਬਿਕਾਜ਼ ਵੀ ਆਰ ਪ੍ਰੋਫੈਸ਼ਨਲੀ ਇਸ ਫੀਲਡ ਨੂੰ ਪਿਛਲੇ ਅਸੀਂ 10-12 ਸਾਲ ਤੋਂ ਥਰੂ ਹੋ ਰਹੇ ਹਾਂ, ਮਾਸਟਰਸ ਇਨ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਜਦੋਂ ਅਸੀਂ ਕਰਕੇ ਆਏ ਹਾਂ, ਤਾਂ ਅਸੀਂ ਇਸ ਫੀਲਡ ਦੇ ਬੰਦੇ ਆ, ਨੈਟਵਰਕਿੰਗ, ਸ਼ੋਅ ਬਿਜ਼ਨਸ, ਰੇਡੀਓ ਇੰਡਸਟਰੀ, ਮੀਡੀਆ ਇੰਡਸਟਰੀ, ਪ੍ਰਮੋਸ਼ਨ, ਇਹ ਸਾਰੀਆਂ ਅਸੀਂ ਨਾਲ ਕਰਦੇ ਹਾਂ। ਹਾਂ ਠੀਕ ਹੈ, ਉਹਦੇ ਸਾਡੇ ਤਰੀਕੇ ਕਿਸੇ ਹੋਰ ਨਾਲੋਂ ਵੱਖਰੇ ਹੋ ਸਕਦੇ ਆ, ਅਸੀਂ ਵੱਧ ਵੀ ਕਰ ਸਕਦੇ ਹਾਂ, ਅਸੀਂ ਘੱਟ ਵੀ ਕਰ ਸਕਦੇ ਹਾਂ, ਸਾਡੇ ਰਿਜ਼ਲਟ ਚੰਗੇ ਵੀ ਹੋ ਸਕਦੇ ਆ, ਮਾੜੇ ਵੀ ਹੋ ਸਕਦੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਇਹਨੂੰ ਅਸੀਂ ਆਪਣੇ ਆਪ ਨੂੰ ਇੰਨਾ ਕੁ ਕੋਨਫੀਡੈਂਟਲੀ ਇੰਨੇ ਕੁ ਤਰੀਕੇ ਦੇ ਨਾਲ ਤੁਰਨੇ ਆ ਕਿ ਆਪਾਂ ਠੀਕ ਹੈ ਵੱਧੇ ਘਾਟੇ ਸਾਰੇ ਪਾਰਟ ਆਫ ਬਿਜ਼ਨਸ ਨੇ, ਪਾਰਟ ਆਫ ਲਾਈਫ ਨੇ, ਪਰ ਉਹਨਾਂ 'ਚ ਐਕਸਪਲੋਰ ਜ਼ਰੂਰ ਕਰਦੇ ਰਹੋ। ਕਈ ਵਾਰ ਸਾਡੇ ਲਿਸਨਰਸ ਵੱਲੋਂ, ਸਪੋਂਸਰਸ ਵੱਲੋਂ ਵੀ ਮੈਨੂੰ ਇੱਕ ਸ਼ਿਕਾਇਤ ਆਉਂਦੀ ਹੈ ਕਿ ਅਸੀਂ ਕਈ ਵਾਰ ਸੋਚਦੇ ਵੀ ਡਾਲਰ ਲਾਇਆ ਤੇ ਇਹਦੇ $5 ਹੁਣੇ ਹੀ ਮੁੜਨੇ ਚਾਹੀਦੇ ਆ, ਇੱਦਾਂ ਨਹੀਂ ਹੁੰਦਾ। ਮੈਂ ਇੱਕ ਬੜੀ ਕਹਿ ਲਓ ਥੋੜੀ ਹਾਰਡ ਜੀ ਇੱਕ ਸਟੇਟਮੈਂਟ ਦਿੰਦਾ ਹੁਣ ਐਡਵਰਟਾਈਜ਼ਰਸ ਨੂੰ, ਇੱਦਾਂ ਨਾ ਲਿਆ ਜਾਵੇ ਵੀ ਕੋਈ ਮੈਂ ਟਾਰਗੇਟ ਕਰਕੇ, ਉਹ ਜਿਹੜੀ ਗੱਲ ਹੈ ਉਹ ਤਾਂ ਬਹੁਤ ਦਿਨ ਪਹਿਲਾਂ ਵੀ ਹੈ, ਪਰ ਅੱਜ ਅਚਾਨਕ ਸਿੰਸ ਜੇ ਮਾਰਕੀਟਿੰਗ ਦੀ ਗੱਲ ਚੱਲੀ ਤਾਂ ਮੈਨੂੰ ਲੱਗਿਆ ਕਿ ਅਸੀਂ ਦੱਸੀਏ ਵੀ ਮਾਰਕੀਟਿੰਗ ਦੇ ਜਿਹੜੇ ਰੂਲਸ ਨੇ ਉਹ ਮੈਂ ਇੱਕ ਹੀ ਰੂਲ ਦੱਸਣ ਲੱਗਿਆ ਮਾਰਕੀਟਿੰਗ ਦਾ ਮਨਜੀਤ ਜੀ,
0: ਜੀ
2: ਜਿਹੜਾ ਸਭ ਤੋਂ ਇੰਪੋਰਟੈਂਟ ਰੂਲ ਹੈ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਉਹ ਰੂਲ ਹੈ ਕਿ ਮਾਰਕੀਟਿੰਗ ਦਾ ਕੋਈ ਰੂਲ ਨਹੀਂ ਹੈ।
0: ਸਹੀ,
2: ਹਾਂਜੀ, ਮਾਰਕੀਟਿੰਗ ਦਾ ਸਭ ਤੋਂ ਵੱਡਾ ਰੂਲ ਹੈ ਕਿ ਮਾਰਕੀਟਿੰਗ ਦਾ ਕੋਈ ਰੂਲ ਨਹੀਂ ਹੈ।
0: ਜੀ ਜੀ ਜੀ ਬਿਲਕੁਲ।
2: ਸੋ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਇਸ ਤਰੀਕੇ ਦੇ ਨਾਲ ਆਪਾਂ ਕੋਈ ਕਿਸੇ ਨੂੰ ਲਕੀਰ ਖਿੱਚ ਕੇ ਨਹੀਂ ਕਰ ਸਕਦੇ ਕਿਸੇ ਦੇ ਨਾਲ ਵੀ। ਸੋ ਇਸ ਕਰਕੇ ਆਪਣੇ ਆਪ ਨੂੰ ਐਕਸਪਲੋਰ ਕਰੋ, ਤਕੜੇ ਹੋਵੋ। ਇੱਕ ਮੈਂ ਹੋਰ ਸਟੇਟਮੈਂਟ ਦਿੰਦਾ ਹੁਣ ਕਿ ਕਈ ਵਾਰ ਸਾਨੂੰ ਨਾ ਜਦੋਂ ਮਾਰਕੀਟਿੰਗ ਕਰਨੀ ਹੈ ਜਾਂ ਕਰਾਉਣੀ ਹੈ ਤਾਂ ਸਮਝ ਲਓ ਵੀ ਇੱਕ ਥੈਲੀ ਚ ਆਪਣੇ ਉਹ ਨੋਟ ਜਿਹੜਾ ਵੀ, ਚਾਹੇ ਤੁਸੀਂ ਜਿੰਨਾ ਵੀ ਲਿਮਿਟਡ ਪੈਕੇਜ ਆ ਜਾਂ ਐਕਸਟੈਂਡਡ ਪੈਕੇਜ ਆ, ਵੀ ਤੁਸੀਂ $200-400 ਖਰਚਣ ਲੱਗੇ ਹੋ, ਚਾਹੇ $2-4 lakh ਖਰਚਣ ਲੱਗੇ ਹੋ, ਜਾਂ $2-4 billion ਖਰਚਣ ਲੱਗੇ ਹੋ, ਕਈ ਵਾਰ ਤੁਹਾਡਾ ਮਾਇੰਡ ਸੈਟ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਭਾਈ ਆਹ ਹੁਣ ਗੁਥਲੀ ਚ ਪਾ ਕੇ ਤਾਂ ਅਸੀਂ ਖੂਹ ਚ ਸੁੱਟਣ ਲੱਗੇ ਹਾਂ, ਤੇ ਖੂਹ ਚੋਂ ਆਵਾਜ਼ ਬਹੁਤ ਛੇਤੀ ਵੀ ਆ ਸਕਦੀ ਹੈ ਤੇ ਬਹੁਤ ਚਿਰ ਬਾਅਦ ਵੀ ਆ ਸਕਦੀ ਹੈ, ਜਿੰਨੀ ਕੁ ਡੂੰਘਾਈ ਹੋਣੀ ਹੈ ਪਾਣੀ ਦੀ, ਉਹਦੇ ਬੇਸਿਸ ਤੇ ਤੁਹਾਨੂੰ ਰਿਜ਼ਲਟਸ ਮਿਲਣੇ ਆ। ਸੋ ਉਹਨੂੰ ਤੁਸੀਂ ਜੇ ਕਹੋ ਕਿ ਲਓ ਜੀ ਇਹ ਹਰ ਇੱਕ ਚੀਜ਼ ਦਾ ਇੱਕੋ ਹੀ ਪੈਮਾਨਾ ਹੋਵੇ, ਹਾਂ ਕੁਛ ਆਪਸ਼ਨ ਬਹੁਤ ਐਕਸੈਪਸ਼ਨਲ ਬੇਸਿਸ ਦੇ ਉੱਤੇ ਹੁੰਦੀਆਂ ਜਿੱਥੇ ਸ਼ੋਰ ਸ਼ਾਰਟ ਤੁਹਾਡੇ ਲਈ ਫਾਰਮੂਲਾਜ ਬਣਦੇ ਆ, ਫਿਰ ਉਹਦੀ ਕੋਸਟ ਵੀ ਉਹਦੇ ਅਕੋਰਡਿੰਗਲੀ ਦੇਣੀ ਪੈਣੀ ਹੈ। ਜਦੋਂ ਤੁਸੀਂ ਜਿਸ ਤਰੀਕੇ ਦਾ ਆਪਣਾ ਕੋਈ ਪਲਾਨ ਕਰਵਾਉਣਾ ਚਾਹੋਗੇ, ਇੱਕ ਵਾਰੀ ਕੰਟੈਕਟ ਕਰੋ, ਚਾਹੇ ਰੀਅਲ ਸਟੇਟ ਦੇ ਵਿੱਚ ਗੱਲਬਾਤ ਕਰੀਏ, ਚਾਹੇ ਅਸੀਂ ਰੇਡੀਓ ਇੰਡਸਟਰੀ 'ਚ ਗੱਲ ਕਰੀਏ, ਸ਼ੋਅ ਬਿਜ਼ਨਸ 'ਚ ਗੱਲ ਕਰੀਏ, ਜਾਂ ਜਿਹੜੇ ਵੀ ਜੋ ਵੀ ਵੱਡੇ ਛੋਟੇ ਅਸੀਂ ਕੰਮ ਕਰਦੇ, ਜਿੰਨੀ ਕੁ ਕਪੈਸਿਟੀ ਹੈ ਉਹਦੇ ਤੋਂ ਵਧੀਆ ਰਿਜ਼ਲਟਸ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਜਸਟ ਜੁਆਇਨ ਅਸ, ਕੰਟੈਕਟ ਕਰੋ, ਚੜ੍ਹਦੀ ਕਲਾ 'ਚ ਰਹੋ। ਬਸ ਵੱਡਾ ਕੰਮ ਇਹੀ ਹੈ ਵੀ ਰੋਈ ਪਿੱਟੀ ਨਾ ਜਾਇਆ ਕਰੀਏ, ਅਸੀਂ ਬਸ ਇੰਨਾ ਕਿਹਾ ਵੀ ਉਹ ਆਪਾਂ ਜਦੋਂ ਵੀ ਕੋਈ ਕੰਮ ਕਰਨਾ ਥੋੜ੍ਹਾ ਜਿਹਾ ਹੌਸਲੇ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਅੱਗੇ ਤੁਰੋ, ਕੰਮ ਆਪਣੇ ਆਪ ਵੀ ਤੁਹਾਡੇ ਨਾਲ ਨਾਲ ਮਨੀ ਜਾਂ ਪੈਸਾ ਜਾਂ ਉਹਦੇ ਪ੍ਰੋਫਿਟ ਜਿਹੜਾ ਜਾਂ ਉਹਦੇ 'ਚ ਜਿਹੜਾ ਬਰਕਤ ਹੈ ਉਹ ਆ ਜਾਣੀ ਹੈ, ਬਸ ਤੁਰਨਾ ਪੈਣਾ। ਸੋ ਐਵੇਂ ਰੋ ਪਿੱਟ ਕੇ ਜਾਂ ਧੋਖੇ ਧੜੀਆਂ ਦੇ ਨਾਲ ਕਿਸੇ ਦੇ, ਜੇ ਪੈਸੇ ਦੇਣ ਵਾਲੇ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਵੀ ਦੇਣਦਾਰੀਆਂ ਜੇ ਹੈਗੀਆਂ ਨੇ ਤੁਹਾਡੀਆਂ ਤਾਂ ਉਹਨੂੰ ਓਨ ਕਰੋ, ਉਹਨੂੰ ਹੌਸਲੇ ਦੇ ਨਾਲ ਬੰਦੇ ਨੂੰ ਕਹੋ ਕਿ ਯਾਰ ਕੋਈ ਗੱਲ ਨਹੀਂ, ਆਹ ਸਮਾਂ ਥੋੜ੍ਹਾ ਜਿਹਾ ਇੱਦਾਂ ਦਾ ਤੇ ਆਪਾਂ ਐਡਜਸਟ ਕਰਾਂਗੇ, ਰਾਦਰ ਕਿ ਤੁਸੀਂ ਰੋਣ ਪਿੱਟਣ ਲੱਗ ਜਾਓ ਜਾਂ ਫੋਨ ਚੁੱਕਣੇ ਬੰਦ ਕਰ ਦਿਓ ਜਾਂ ਡੀਲ ਕਰਨਾ ਬੰਦ ਕਰ ਦਿਓ, ਉਹ ਰਸਤਾ ਅਖਤਿਆਰ ਨਾ ਕਰੋ। ਬਸ ਇਹ ਬਹੁਤ ਉਪਦੇਸ਼ ਨਹੀਂ ਮੈਂ ਦੇਣਾ ਚਾਹੁੰਦਾ, ਹੁਣ ਇੱਥੇ ਇੱਕ ਸਮਾਪਤ ਕਰਦੇ ਹਾਂ ਆਪਾਂ, 447-408-6472-6862। ਜੀ ਮਨਜੀਤ ਜੀ,
0: ਹਰਜਿੰਦਰ ਤੁਸੀਂ ਸਮੇਂ ਦੀ ਗੱਲ ਕੀਤੀ ਸੀ ਤੇ ਮੈਂ ਨਾ ਸੁਣ ਰਿਹਾ ਸੀ ਭਾਈ ਪਿੰਦਰਪਾਲ ਜੀ ਨੂੰ, ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ, ਕਿਸੇ ਨੇ ਕੋਈ ਸਟੈਚੂ ਬਣਾਇਆ,
2: ਹਾਂਜੀ,
0: ਤੇ ਸਟੈਚੂ ਬਣਾਇਆ, ਉਹਦਾ ਇੱਕ ਪੈਰ ਅੱਗੇ ਆ ਤੇ ਇੱਕ ਪਿੱਛੇ ਆ, ਹੁਣ ਬਣਾਉਣ ਵਾਲੇ ਨੇ ਬਣਾਤਾ, ਆਪਾਂ ਵੀ ਜੇ ਦੇਖੀਏ ਤੇ ਆਪਾਂ ਉਹਨੂੰ ਆਮ ਜਿਹਾ ਸਟੈਚੂ ਸਮਝਦੇ, ਪਰ ਜਿਹੜੀ ਉਹਦੀ ਮੁਦਰਾ ਹੈ ਉਹਦੀ, ਉਹ ਚੱਲਦੇ ਦੀ ਆ,
2: ਰਾਈਟ,
0: ਕਿ ਉਹ ਬੰਦਾ ਚੱਲ ਰਿਹਾ ਹੈ। ਉਹ ਕਿਸੇ ਨੇ ਕਹਿੰਦੇ ਵੀ ਇਹਦਾ ਮਤਲਬ ਕਿਵੇਂ ਆ, ਉਹ ਕਹਿੰਦਾ ਜੀ ਇਹਦਾ ਮਤਲਬ ਹੈ ਕਿ ਸਮਾਂ ਜਿਹੜਾ ਉਹ ਕਦੀ ਰੁਕਦਾ ਨਹੀਂ, ਉਹ ਚੱਲੀ ਜਾਂਦਾ, ਉਹ ਸਵੇਰੇ ਸ਼ਾਮੀ ਰਾਤੀ ਚੱਲੀ ਜਾਂਦਾ, ਘੜੀ ਨੇ ਟਿਕ ਟਿਕ ਕਰੀ ਜਾਣੀ ਆ। ਤੇ ਉਹ ਕਹਿੰਦੇ ਉਹਨਾਂ ਦੇ ਸਿਰ ਦੇ ਵਿੱਚ ਦੋ ਵਾਲ ਅੱਗੇ ਉਹਨੇ ਦਿਖਾਏ ਸੀ ਤੇ ਪਿਛਲੇ ਪਾਸਿਓਂ ਗੰਜਾ ਦਿਖਾਇਆ ਸੀ। ਉਹ ਕਹਿੰਦੇ ਜੀ ਇਹਦਾ ਕੀ ਮਤਲਬ ਆ, ਉਹ ਕਹਿੰਦੇ ਇਹ ਆ ਕਿ ਸਮੇਂ ਨੂੰ ਤੁਸੀਂ ਅੱਗੋਂ ਤਾਂ ਫੜ ਸਕਦੇ ਹੋ ਪਰ ਜਦੋਂ ਇਹ ਲੰਘ ਗਿਆ ਪਿੱਛੋਂ ਨਹੀਂ ਫੜਿਆ ਜਾਣਾ। ਸੋ ਉਹ ਜਿਹੜਾ ਸਮਾਂ ਹੈ ਜੀ, ਸਮਾਂ ਸਾਰਿਆਂ ਲਈ ਬਰਾਬਰ ਆ ਪਰ ਸਮੇਂ ਨੂੰ ਸਮਝਦਾ ਕੌਣ ਆ, ਉਹਦੀ ਚਾਲ ਦੇ ਨਾਲ ਚੱਲਦਾ ਕੌਣ ਆ, ਇਹ ਮੇਰਾ ਖਿਆਲ ਸਾਨੂੰ ਸਮਝਣ ਦੀ ਜ਼ਿਆਦਾ ਜ਼ਰੂਰਤ ਹੈ। ਜਿਵੇਂ ਹਰਜਿੰਦਰ ਨੇ ਕਿਹਾ ਕਿ ਰੋਣ ਪਿੱਟਣ ਦੀ ਲੋੜ ਨਹੀਂ, ਸਮੇਂ ਦੇ ਨਾਲ ਚੱਲੋ ਔਰ ਆਪਣੀ ਜਿਹੜੀ ਉਹ ਇੱਕ ਸੰਘਰਸ਼ ਕਰਨ ਦੀ ਜਾਂ ਇੱਕ ਜੋ ਆਪਣੇ ਆਪ ਦੀ ਚੜ੍ਹਦੀ ਕਲਾ ਵਾਲੀ ਇੱਕ ਉਹ ਸਪਿਰਿਟ ਹੈ ਨਾ, ਉਹ ਸਾਡੇ 'ਚ ਜ਼ਰੂਰ ਰਹਿਣੀ ਚਾਹੀਦੀ ਹੈ ਆਲ ਦਾ ਟਾਈਮ, ਕਿ ਹਾਂ ਅਸੀਂ ਇਹਨੂੰ ਫੜ ਲੈਣਾ ਕੋਈ ਚੱਕਰ
2: ਨਹੀਂ। ਜੀ ਜੀ ਜੀ, ਸੋ ਵਾਧੇ ਘਾਟੇ ਚੱਲੀ ਜਾਣੇ ਸੀ ਨਾਲੋਂ ਨਾਲ, ਬਸ ਇਹ ਆਪਣੀ ਇੱਕ ਕੋਨਫੀਡੈਂਟ ਰਹੋ, ਡਿਪਰੈਸ ਨਾ ਹੋਵੋ, ਕਿਉਂਕਿ ਕਈ ਵਾਰ ਨਾ ਕਾਫੀ ਸਾਰੇ ਸੱਜਣ ਕਈ ਪਰਿਵਾਰ, ਵੈਸੇ ਨਾ ਇੱਕ ਆਪਣੀ ਗੱਲ ਲੰਬੀ ਚਲ ਗਈ ਪਰ ਮੈਂ ਨਾ ਨੋਟਿਸ ਕੀਤਾ ਹੈ ਮਨਜੀਤ ਜੀ ਕਿ ਕਈ ਚੰਗੇ ਭਲੇ ਕਾਰੋਬਾਰ, ਚੰਗੇ ਭਲੇ ਬਿਜ਼ਨੈਸਿਸ ਜਿਹਨਾਂ ਦਾ, ਜਿਹਨਾਂ ਨੂੰ ਬਹੁਤਾ ਇਫੈਕਟ ਨਹੀਂ ਵੀ ਪਿਆ, ਉਹ ਵੀ ਮੱਝ ਦੇ ਲਾਲ ਨਾ ਫਾਇਦਾ ਚੁੱਕੀ ਜਾਂਦੇ ਇਸ ਵੇਲੇ, ਉਹ ਰੋਈ ਜਾਂਦੇ ਆ, ਉਹ ਏਦਾਂ ਫੀਲ ਕਰਦੇ ਆ ਕਿ ਉਹ ਏਦਾਂ ਫੀਲ ਕਰਾਉਂਦੇ ਆ ਕਿ ਯਾਰ ਨਹੀਂ ਬਹੁਤ ਬੁਰਾ ਹਾਲ ਹੈ, ਬਹੁਤ ਬਹੁਤ ਮਾੜੇ ਦੌਰ ਚੋਂ ਲੰਘ ਰਹੇ ਆ। ਠੀਕ ਹੈ, ਦੈਟਸ ਓਕੇ, ਪਰ
0: ਸਾਰਿਆਂ ਲਈ ਆ, ਸਾਰਿਆਂ ਲਈ ਆ,
2: ਕਈਆਂ ਦਾ ਚੱਲ ਰਿਹਾ ਉਹ ਫਿਰ ਵੀ ਉਹ ਫਾਇਦਾ ਚੁੱਕ ਰਿਹਾ ਵੀ ਬਾਈ ਕੋਈ ਨਾ ਹੀ ਕਿਸੇ ਮਤਲਬ। ਪਰ ਇਹ ਹੈ ਵੀ ਉਹ ਜਿਹੜੀਆਂ ਵਾਈਬਸ ਨੇ ਨਾ, ਜਿਹੜੀਆਂ ਆਪਾਂ ਐਲਗੋਰਿਦਮ ਦੀ ਕਈ ਵਾਰੀ ਅੱਗੇ ਵੀ ਗੱਲ ਕਰਦੇ ਹੁੰਦੇ, ਆਪਣੇ ਆਲੇ ਦੁਆਲੇ ਜੇ ਨੈਗੇਟਿਵ ਐਲਗੋਰਿਦਮ ਤੁਸੀਂ ਕ੍ਰੀਏਟ ਕਰੀ ਰੱਖੋਗੇ ਤਾਂ ਡਿਪਰੈਸ ਹੋਈ ਜਾਓਗੇ, ਹੋਰ ਨੈਗੇਟਿਵ ਹੋਈ ਜਾਓਗੇ। ਤੁਹਾਡੇ ਮਾਇੰਡ ਨੇ, ਤੁਹਾਡੀ ਬਾਡੀ ਨੇ, ਤੁਹਾਡੇ ਕੈਮੀਕਲ ਏਦਾਂ ਦੇ ਰਿਲੀਜ਼ ਕਰਨੇ ਸ਼ੁਰੂ ਕਰ ਦੇਣੇ ਕਿ ਤੁਹਾਡੇ ਸਰੀਰ ਨੂੰ ਸੱਚੀ ਕਹਿਣ ਲੱਗ ਜਾਣਾ ਕਿ ਨਹੀਂ ਆਪਾਂ ਘੱਟੇ ਜਾ ਰਹੇ ਹਾਂ।
0: ਬਿਲਕੁਲ,
2: ਜੇ ਉਹੀ ਤੁਸੀਂ ਚੜ੍ਹਦੀ ਕਲਾ ਚ ਪੋਜ਼ਿਟਿਵ ਐਕਸਾਈਟਮੈਂਟ ਦੇ ਨਾਲ ਕਿਸੇ ਦਾ ਬੁਰਾ ਨਾ ਸੋਚੋ, ਕਿਸੇ ਦਾ ਕੋਈ ਕਿਸੇ ਦੇ ਨਾਲ ਧੋਖਾ ਕਰਨ ਦੀ ਨਾ ਸੋਚੋ, ਕਿਸੇ ਦਾ ਨੁਕਸਾਨ ਕਰਨ ਦੀ ਨਾ ਸੋਚੋ। ਹਾਂ, ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਆਪਾਂ ਉਹ ਇਹਨੂੰ ਕੋਈ ਜਾਤੀਵਾਦ ਦੇ ਤੌਰ ਤੇ ਨਾ ਲਿਓ, ਵੀ ਕਈ ਵਾਰੀ ਜੱਟਪੁਣਾ ਦਿਖਾਉਣਾ ਵੀ ਪੈਂਦਾ ਕਈ ਥਾਵਾਂ ਤੇ। ਜੱਟਪੁਣਾ ਦਿਖਾਉਣ ਦਾ ਭਾਵ ਇਹ ਨਹੀਂ ਹੁੰਦਾ ਕਿ ਉਹ ਇਕੱਲਾ ਜੱਟਾਂ ਨੇ ਦਿਖਾਉਣਾ, ਉੱਥੇ ਇਹ ਹੁੰਦਾ ਵੀ ਹਾਂ ਜ਼ੁਰਤ ਵੀ ਦਿਖਾਉਣੀ ਚਾਹੀਦੀ ਹੈ, ਕਿਤੇ ਨਾ ਕਿਤੇ ਤੁਹਾਡੇ ਡਿਸਿਪਲਿਨ, ਤੁਹਾਡਾ ਰੂਲ, ਤੁਹਾਡੇ ਕੁਛ ਆਪਣੇ ਆਪ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਕਹਿੰਦੇ ਹੁੰਦੇ ਨਾ ਵੀ ਰੁਤਬਾ ਰੱਖੋ, ਆਪਣੀ ਜ਼ੁਰਤ ਰੱਖੋ, ਕਿ ਕੋਈ ਬੰਦਾ ਇਹ ਵੀ ਨਾ ਹੋਵੇ ਵੀ ਐਵੇਂ ਤੁਹਾਨੂੰ ਮੂਰਖੀ ਬਣਾਈ ਜਾਵੇ ਨਾ, ਜਿੱਥੇ ਕਿਸੇ ਦੇ ਨਾਲ ਟੇਢੇ ਹੋਣਾ ਪੈਂਦਾ ਤਰੀਕੇ ਨਾਲ, ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਅਗਲੇ ਨੂੰ ਖਤਮ ਕਰਨ ਵਾਲਾ ਟੇਢੇ ਹੋਣਾ, ਉਹਨੂੰ ਇੱਕ ਇੱਕ ਲਿਮਿਟ ਦੇ ਦਿਓ ਕਿ ਬਈ ਯਾਰ ਇਸ ਬੰਦੇ ਨਾਲ, ਇਸ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਵੀ ਇਸ ਬੰਦੇ ਨਾਲ, ਇਸ ਟੀਮ ਨਾਲ, ਇਸ ਕੰਪਨੀ ਨਾਲ, ਇਸ ਗਰੁੱਪ ਨਾਲ, ਇਸ ਟੱਬਰ ਦੇ ਨਾਲ ਪੰਗਾ ਲੈ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ, ਇੱਦਾਂ ਦਾ ਵੀ ਆਪਣਾ ਸੁਭਾਅ ਬਣਾਉਣਾ ਪੈਂਦਾ ਕਈ ਵਾਰੀ। ਸੋ ਹਮੇਸ਼ਾ ਹੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਰੱਬ ਰੱਬੀ ਕਰਕੇ ਜਾਂ ਬੜੇ ਹੱਥ ਜੋੜ ਜੋੜ ਕੇ ਵਿਚਰਨਾ, ਜਿੱਥੇ ਕਿਤੇ ਤੜਨਾ ਪੈਂਦਾ ਅੜਨਾ ਪੈਂਦਾ ਅੜ ਜਾਓ, ਪਰ ਉੱਥੇ ਇਹ ਨਾ ਹੋਵੇ ਕੋਈ ਫੁਕਰੀ ਨਾ ਲੱਗੇ, ਉਹ ਇੱਦਾਂ ਹੋਸ਼ਾਪਨ ਨਾ ਲੱਗੇ। ਸੋ ਇੱਦਾਂ ਕਿਦਾ ਆਪਣੇ ਆਪ ਨੂੰ ਤਿਆਰ ਕਰੋ ਹਰ ਫੀਲਡ ਦੇ ਵਿੱਚ, ਚਾਹੇ ਬਿਜ਼ਨਸ ਹੈ, ਚਾਹੇ ਕੋਈ ਜੋਬ ਕਰ ਰਹੇ ਹੋ, ਆਈਡੀਅਲਿਜ਼ਮ ਜਿਹੜਾ ਹੈ ਉਹ ਹੋਣਾ ਚਾਹੀਦਾ ਹਰ ਪਾਸੇ। ਸੋ ਰਿਪੀਟ ਹੋਈਆਂ ਕਈ ਗੱਲਾਂ ਵੈਸੇ, ਪਰ ਕਈ ਦਿਨਾਂ ਬਾਅਦ ਗੱਲ ਹੋਈ ਹੈ। ਸੋ ਸੈਂਸ ਮੈਂ ਫਿਰ ਬੜਾ ਅਜੀਬ ਸੋਚਦਾ ਹੁੰਦਾ ਕਈ ਵਾਰੀ, ਕਹਿ ਰਿਹਾ ਇੱਦਾਂ ਉਪਦੇਸ਼ ਜਿਹਾ ਦਿੰਦੇ, ਸ਼ਾਇਦ ਕਈ ਵਾਰੀ ਆਪਾਂ ਚੰਗੇ ਨਹੀਂ ਲੱਗਦੇ, ਪਰ ਕਹਿ ਹੋ ਜਾਂਦੀਆਂ ਗੱਲਾਂ ਜਿਹੜੀਆਂ ਮਨ ਚ ਉਹ ਕਹਿ ਦੇਣੀਆਂ
0: ਚਾਹੀਦੀਆਂ।
2: ਮੀਡੀਆ ਗਰੁੱਪ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ ਜੀ, ਬਿਜ਼ਨਸ ਲਈ, ਸਪੌਂਸਰਸ਼ਿਪ ਲਈ, ਜਾਂ ਘੱਟ ਵੱਧ ਜੋ ਵੀ ਹੈ। ਸੋ ਅਸੀਂ ਇੱਕ ਮੈਂ ਹੋਰ ਇੱਕ ਦਿਨ ਪਿਛਲੇ ਦਿਨ ਸੱਜਣ ਨਾਲ ਗੱਲ ਕਰਦਾ, ਮੈਂ ਕਿਹਾ ਯਾਰ ਜੇ ਅਸੀਂ ਕੋਈ ਏਡੀ ਵੱਡੀ ਤੋਪ ਹੁੰਦੀ ਤਾਂ ਮੈਂ ਬੈਠਾ ਇੱਥੇ ਤੇਰੇ ਨਾਲ ਹੀ ਸਮਝਾਉਣ ਲੱਗਿਆ ਹੁੰਦਾ, ਮੈਂ ਕੋਈ ਹੋਰ ਕੰਮ ਕਿਸੇ ਬਿਲੀਅਨ ਬੰਦੇ ਦੇ ਨਾਲ ਬੈਠਾ ਹੁੰਦਾ ਜਾਂ ਕੋਈ ਹੋਰ ਕਰ ਦਿੰਦਾ, ਵੀ ਅਸੀਂ ਸਾਰੀਆਂ ਚੀਜ਼ਾਂ ਐਕਸਪਲੋਰ ਕਰ ਰਹੇ ਹੁੰਦੇ ਹਾਂ। ਸੋ ਅਸੀਂ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਚੀਜ਼ ਬੰਦਾ ਕਹੇ ਕਿ ਯਾਰ ਮੈਂ ਤਾਂ ਕਿਸੇ ਜਿਹਨੇ ਬਿਜ਼ਨਸ ਸ਼ੁਰੂ ਕੀਤਾ ਉਹਦੇ ਨਾਲ ਗੱਲ ਹੀ ਉਹਦੇ ਨਾਲ ਨਹੀਂ ਗੱਲ ਕਰਨੀ, ਮੈਂ ਜਿਹੜਾ ਬਹੁਤ ਵੈਲ ਐਸਟੈਬਲਿਸ਼ ਆ ਉਹਦੇ ਨਾਲ ਹੀ ਬੈਠ ਕੇ ਬਿਜ਼ਨਸ ਕਰਨਾ। ਕਈ ਬੰਦਿਆਂ ਨੂੰ ਇੱਦਾਂ ਵੀ ਹੋ ਜਾਂਦਾ ਕਿ ਯਾਰ ਅਸੀਂ ਤਾਂ $2-3 lakh ਤੋਂ ਥੱਲੇ ਦੀ ਗੱਲ ਹੀ ਨਹੀਂ ਕਰਦੇ, ਤੁਹਾਡਾ ਤਾਂ ਬਿਜ਼ਨਸ ਬਹੁਤ।
0: ਇੱਦਾਂ ਦੀ ਗੱਲ ਨਾ ਪਿਛਲੇ ਦਿਨ ਹੀ ਇੱਕ ਵਾਪਰੀ, ਬੜੇ ਐਸਟੈਬਲਿਸ਼ਡ ਬਿਜ਼ਨਸ ਆ, ਅਸੀਂ ਸਤਿਕਾਰ ਵੀ ਕਰਦੇ ਹਾਂ, ਔਰ ਬੰਦੇ ਨੇ ਜਿੱਥੋਂ ਮੈਨੂੰ ਗੱਲ ਸੁਣਨ ਨੂੰ ਮਿਲੀ, ਉਹਨਾਂ ਨੇ ਕੁਛ ਕਰਵਾਉਣਾ ਸੀ, ਮੈਂ ਹੁਣ ਨਾਂ ਨਹੀਂ ਲਵਾਂਗਾ ਵੀ ਕੀ ਕਰਵਾਉਣਾ ਸੀ, ਤੇ ਉਹ ਕਹਿੰਦੇ ਜੀ ਅਸੀਂ $500,000 ਦਾ ਤਾਂ ਕੰਮ ਹੀ ਨਹੀਂ ਕਰਦੇ।
2: ਹਾਂਜੀ,
0: ਸੋ ਇਸ ਕਰਕੇ ਸਾਨੂੰ ਕੰਮ ਜਿਹੜਾ $1 ਤੋਂ ਹੀ, ਉਹ ਕਹਿੰਦੇ ਹੁੰਦੇ ਨਾ ਵੀ ਉਹ ਕੋਈ ਬੈਠਾ ਸੀ ਭਿਖਾਰੀ ਤੋਂ 0 ਲੱਗਦੀਆਂ ਗਈਆਂ, ਤੇ ਉਹ ਜਦੋਂ ਮੁੜ ਕੇ ਆਇਆ ਬੰਦਾ 1-0 ਲਗਾਉਣ ਵਾਲਾ, ਉਹਨੂੰ ਕਹਿੰਦਾ ਵੀ ਹਾਂ ਤੂੰ, ਕਹਿੰਦਾ 1-0 ₹10 ਦਾ ਕਰਕੇ ਗਿਆ ਸੀ, ਹੁਣ ਤਾਂ ਮੈਨੂੰ 1000 ਮਿਲਦਾ। ਉਹ ਕਹਿੰਦਾ ਫਿਰ 1 ਲਾ ਦੇ ਮੋਹਰਿਓ, ਹਨਾ, ਜਿਹੜਾ ਮੈਂ ਦਿੱਤਾ ਸੀ 1 ਉਹ ਲਾ ਦੇ। ਸੋ ਉਹ ਜਿਹੜਾ 1 ਤੋਂ ਹੀ ਕੰਮ ਸ਼ੁਰੂ ਹੁੰਦਾ, ਤੇ ਭਾਵੇਂ ਤੁਸੀਂ ਮਿਲੀਅਨਸ ਆਫ ਡਾਲਰਸ ਅੱਜ ਬਿਜ਼ਨਸ ਕਰਦੇ ਹੋ, ਪਰ ਕਦੀ ਉਹ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ ਕਿ ਜਿੱਦਾਂ $1 ਤੋਂ ਸ਼ੁਰੂ ਕੀਤਾ ਸੀ, ਅੱਜ ਵੀ ਉਹੀ ਉਸੇ ਨੇ ਤੁਹਾਨੂੰ ਕੰਮ ਦੇਣਾ। ਸੋ ਵੰਸ ਅਗੇਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸੁਣਨ ਦੇ ਵਾਸਤੇ ਹਮੇਸ਼ਾ ਹੀ, ਤੇ ਮੈਂ ਆਪਟੀਕਲ ਬੰਦ ਦਾ ਸੁਨੇਹਾ ਜ਼ਰੂਰ ਦੇ ਦੇਵਾਂ, 905-455-0752 ਦੋ ਲੋਕੇਸ਼ਨਸ ਤੋਂ ਸਰਵਿਸਿਜ਼ ਦਿੰਦੇ ਨੇ, ਸਾਰੀਆਂ ਹੀ ਜਿਹੜੀਆਂ ਮੇਜਰ ਬ੍ਰਾਂਡਸ ਨੇ ਡਿਜ਼ਾਈਨਰ ਫਰੇਮਸ ਦੇ, ਉਹਨਾਂ ਨਾਲ ਡੀਲ ਕਰਦੇ ਨੇ, ਖੁਦ ਇੰਸ਼ੋਰੈਂਸ ਉਹਨਾਂ ਨੂੰ ਕੈਰੀ ਕਰਦੇ ਨੇ ਐਕਚੁਲੀ, ਅਤੇ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ। 905-455-0752 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪੰਜਾਬੀ ਬਾਏ ਨੇਚਰ, ਹੁਣ ਗਰਮੀਆਂ ਦੇ ਦਿਨ ਆ ਗਏ ਜੀ, ਖੁੱਲ੍ਹ ਜਾਣਾ ਮੌਸਮ, ਅਤੇ ਤੁਸੀਂ ਇੰਜੋਏ ਕਰਨਾ ਆਪਣੇ ਇਵੈਂਟਸ ਜਿਹੜੇ ਤੁਸੀਂ ਉਲੀਕੇ ਹੋਏ ਨੇ ਜਾਂ ਉਲੀਕਣੇ ਨੇ, ਅਤੇ ਤੁਹਾਨੂੰ ਜਿਹੜੀ ਕੇਟਰਿੰਗ ਦੀ ਜ਼ਰੂਰਤ ਹੈ, ਕੇਟਰਿੰਗ ਸਰਵਿਸ ਚਾਹੀਦੀਆਂ ਨੇ, ਅਤੇ ਮਲਟੀਪਲ ਫੂਡ ਟਰੱਕਸ ਦੇ ਨਾਲ ਤੁਹਾਡੀ ਸੇਵਾ 'ਚ ਹਾਜ਼ਰ ਨੇ ਪੰਜਾਬੀ ਬਾਏ ਨੇਚਰ, 416-937-3061, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ, ਅਤੇ ਲੀ ਬੈਂਕਟ ਹਾਲ ਜੋ ਕਿ ਤਕਰੀਬਨ 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਲੁੱਕ ਆਫਟਰ ਤੁਹਾਡੇ ਵਿਹਾਬ 'ਤੇ ਕਰ ਸਕਦੇ ਨੇ ਅਲੱਗ ਅਲੱਗ ਪੈਕੇਜਸ ਦੇ ਨਾਲ, 416-238-8154 'ਤੇ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਲੈਣੀ ਹੈ, 7400 ਕੀਲ ਸਟਰੀਟ ਕੌਨਕੋਰਡ ਦੇ ਵਿੱਚ ਲੋਕੇਟਡ ਨੇ ਲੀ ਬੈਂਕਟ ਹਾਲ, 416-238-8150 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਡ੍ਰੀਮ ਹੋਮ ਅਪਲਾਇੰਸਿਸ, 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ, ਮਿਸਿਸ ਸਾਗਾ ਦੇ ਵਿੱਚ ਲੋਕੇਟਡ ਨੇ ਡ੍ਰੀਮ ਹੋਮ ਅਪਲਾਇੰਸਿਸ ਵਾਲੇ, 2915 ਅਰਜੈਂਟੀਆ ਰੋਡ ਯੂਨਿਟ 2 ਦੇ ਵਿੱਚ ਸੋ ਬਹੁਤ ਸਾਰੇ ਡਿਸਕਾਊਂਟਸ ਦੇ ਨਾਲ ਤੁਹਾਡੀ ਸੇਵਾ 'ਚ ਹਾਜ਼ਰ ਨੇ। ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਅਤੇ ਜ਼ਰੂਰ ਕੋਈ ਨਾ ਕੋਈ ਇਨਸੈਂਟਿਵ ਜਿਹੜਾ ਤੁਹਾਡੇ ਵਾਸਤੇ ਉਹ ਪੇਸ਼ ਕਰਦੇ ਨੇ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਹਰਜਨ ਦਾ ਰੀਅਲ ਸਟੇਟ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ।
2: ਹਾਂਜੀ ਬਜੀ ਜੀ, ਬਿਲਕੁਲ ਰੀਅਲ ਸਟੇਟ ਸੰਬੰਧਿਤ ਵੀ ਇਸ ਵੇਲੇ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਆਪਸ਼ਨਸ ਨੇ, ਜਿੱਥੇ ਅਸੀਂ ਆਫਕੋਰਸ ਸਾਨੂੰ ਕੁਛ ਲਿਸਟਿੰਗਸ ਦੀ ਵੀ ਲਗਾਤਾਰ ਲੋੜ ਰਹਿੰਦੀ ਹੈ। ਅਸੀਂ ਜਿਹੜੇ ਆਪਣੇ ਇਮੀਡੀਏਟ ਬਾਇਰਸ ਨੇ ਉਹਨਾਂ ਲਈ ਵੀ ਲੱਭ ਸਕਦੇ ਹੁੰਦੇ ਹਾਂ, ਅਦਰਵਾਈਜ਼ ਬਾਕੀ ਮਾਰਕੀਟ ਤੱਕ ਪਹੁੰਚਦਾ ਕਰਨ ਦੇ ਲਈ MLS ਤੇ ਜਾ ਕੇ, ਜਾਂ ਕੋਈ ਸਾਨੂੰ ਤੁਸੀਂ ਐਕਸਕਲੂਸਿਵ ਆਪਣੀਆਂ ਆਪਸ਼ਨਸ ਵੀ ਦੇਣਾ ਚਾਹੁੰਦੇ ਹੋ, ਆਫ ਮਾਰਕੀਟ ਵੀ ਕਿਸੇ ਤਰ੍ਹਾਂ ਦੀ ਡੀਲ ਕਰਨੀ, ਕਿਉਂਕਿ ਕਾਫੀ ਸਾਰੇ ਬਿਜ਼ਨਸ ਜਾਂ ਕੁਛ ਆਪਸ਼ਨਸ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕੋਈ ਮਾਰਕੀਟ ਆਪਣਾ ਮਾਫ ਕਰਨਾ MLS ਤੇ ਨਹੀਂ ਜਾਣ ਦੇਣੇ ਚਾਹੁੰਦੇ ਹੁੰਦੇ। ਸੋ ਉਹਨਾਂ ਸੱਜਣਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਕ ਵਾਰੀ ਕੰਟੈਕਟ ਕਰੋ, ਅਸੀਂ ਆਪਣੇ ਨੈਟਵਰਕ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਰੇਡੀਓ ਤੇ ਜਾਂ ਹੋਰ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਤੇ ਜਾਂ ਜੋ ਵੀ ਜਿਸ ਤਰੀਕੇ ਵੀ ਸਾਡੇ ਕੋਲ ਜ਼ੋਰ ਲੱਗਦਾ, ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਤੁਹਾਡੇ ਆਪਣੇ ਬਿਜ਼ਨਸ ਨੂੰ, ਤੁਹਾਡੀਆਂ ਪ੍ਰੋਪਰਟੀਜ਼ ਨੂੰ ਮਾਰਕੀਟ ਕਰਕੇ ਤਾਂ ਉਹਦੇ ਲਈ ਕੋਈ ਵਧੀਆ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਕੋਸ਼ਿਸ਼ ਕਰੀਏ। ਸੋ ਕਿਉਂਕਿ ਸਾਡੀ ਟੀਮ ਦਾ ਵੀ ਸਲੋਗਨ ਇਹੀ ਹੁੰਦਾ ਕਿ ਅਸੀਂ ਹੈਲਪ ਕਰਦੇ ਹਾਂ ਤੁਹਾਨੂੰ ਤੁਹਾਡੀਆਂ ਰੀਅਲ ਸਟੇਟ ਜਿਹੜੀਆਂ ਨੀਡਸ ਨੇ ਜਾਂ ਪਲਾਨਸ ਨੇ ਉਹਨਾਂ ਨੂੰ ਫੁਲਫਿਲ ਕਰਨ ਦੇ ਵਿੱਚ। ਸੋ ਹੈਲਪਿੰਗ ਯੂ ਟੂ ਫੁਲਫਿਲ ਯੋਰ ਰੀਅਲ ਸਟੇਟ ਪਲਾਨਸ, ਟੀਮ ਹਰਜਿੰਦਰ ਗਿੱਲ, 6474-0068-62, 647-4000-68-62 ਸਾਨੂੰ ਕਾਲ ਕਰੋ ਤੇ ਅਸੀਂ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਿਕ ਬਾਇਰਸ ਨੂੰ ਜਾਂ ਸੈਲਰਸ ਨੂੰ ਜਾਂ ਲੀਜ਼ ਤੇ ਕੋਈ ਪ੍ਰੋਪਰਟੀਜ਼ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਯੂਨਿਟਸ ਵਗੈਰਾ ਚਾਹੀਦੇ ਆ ਜਾਂ ਲੀਜ਼ ਤੇ ਦੇਣਾ ਚਾਹੁੰਦੇ ਹੋ ਤਾਂ ਅਸੀਂ ਡੀਲ ਕਰ ਸਕਦੇ ਹੁੰਦੇ ਹਾਂ। ਇਸ ਵੇਲੇ ਜੇਕਰ ਗੱਲ ਕਰਨਾ ਤਾਂ ਮਨਜੀਤ ਜੀ, ਆਪਾਂ ਨੂੰ ਇੱਕ ਤਾਂ ਪ੍ਰੋਪਰਟੀ ਦੀ ਜ਼ਰੂਰਤ ਹੈ, ਜੇਕਰ ਕਿਸੇ ਕੋਲ ਹੈਮਿਲਟਨ ਏਅਰਪੋਰਟ ਏਰੀਏ ਦੇ ਵਿੱਚ 1 acre, 2 acre ਜਾਂ 10 acre ਤੱਕ ਦੀ ਵੀ ਅਗਰ ਲੈਂਡ ਹੋਵੇ ਜਿੱਥੇ ਗੈਸ ਸਟੇਸ਼ਨ ਬਣ ਸਕਦਾ ਹੋਵੇ। ਸੋ ਇੱਕ ਵੈਲ ਕੁਆਲੀਫਾਈਡ ਸਾਡੇ ਕੋਲ ਕਲਾਇੰਟ ਹੈ, ਉਹ ਹੈਮਿਲਟਨ ਦੇ ਏਰੀਏ ਦੇ ਵਿੱਚ ਹੀ, ਹੈਮਿਲਟਨ ਏਅਰਪੋਰਟ ਦੇ ਬਿਲਕੁਲ ਨੇੜੇ ਉਸ ਪਾਸੇ ਉਹ ਆਪਣਾ ਗੈਸ ਸਟੇਸ਼ਨ ਪਲਾਨ ਕਰਨਾ ਚਾਹੁੰਦੇ ਆ। ਸੋ ਅਗਰ ਕੋਈ ਇਸ ਤਰ੍ਹਾਂ ਦੀ ਲੈਂਡ ਸਾਡੇ ਕਿਸੇ ਰਿਐਲਟਰ ਦੋਸਤ ਕੋਲ ਜਾਂ ਤੁਹਾਡੇ ਕੋਲ ਆਪਣੀ ਲੈਂਡ ਹੈ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਸੰਪਰਕ ਕਰ ਲਿਓ। ਇੱਕ ਆਪਾਂ ਨੂੰ ਵੈਸੇ ਆਪਣੀ ਐਡਵਰਟਾਈਜ਼ਮੈਂਟ ਤੋਂ 1-2 ਲੀਡਸ ਮੈਨੂੰ ਮਿਲੀਆਂ ਨੇ, ਅਸੀਂ ਉਹਨਾਂ ਨੂੰ ਐਕਸਪਲੋਰ ਵੀ ਕਰਾਂਗੇ, ਪਰ 2 acre ਤੋਂ ਲੈ ਕੇ 5 acre ਤੱਕ GTA ਦੇ ਵਿੱਚ ਕਿਤੇ ਵੀ ਕੋਈ ਹੋਟਲ ਬਣਾਉਣ ਦੇ ਲਈ ਡਿਵੈਲਪਮੈਂਟ ਲੈਂਡ ਜਿੱਥੇ ਹੋਟਲ ਬਣਾਇਆ ਜਾ ਸਕੇ, ਉਹਦੇ ਅਪਰੂਵਲਸ ਵਗੈਰਾ, ਉਹਦੀ ਜ਼ੋਨਿੰਗ ਸਾਰੀ ਅਪਰੂਵ ਹੋਈ ਹੋਵੇ, 2-5 acre ਲੈਂਡ ਅਗਰ GTA 'ਚ ਕਿਸੇ ਵੀ ਏਰੀਏ 'ਚ ਹੈ ਜਿੱਥੇ ਤੁਸੀਂ ਤੁਹਾਨੂੰ ਲੱਗਦਾ ਕਿ ਆਈਡਲੀ ਇੱਥੇ ਹੋਟਲ ਬਣ ਸਕਦਾ ਜਾਂ ਇਹਦੀ ਜ਼ੋਨਿੰਗ ਜਾਂ ਇਹਦੀ ਜਿਹੜੀ ਜੋ ਵੀ ਡਿਵੈਲਪ ਕਰਨ ਦੇ ਲਈ ਕੋਈ ਹੋਰ ਅੜਚਣ ਨਹੀਂ ਹੈ, ਤਾਂ ਉਹ ਸਾਨੂੰ ਸੱਜਣ ਜ਼ਰੂਰ ਸੰਪਰਕ ਕਰ ਲਿਓ, 647-4000-68-62 647-400-6862 ਇਸ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ। ਇੱਕ ਆਪਾਂ ਨੂੰ ਡਿਵੈਲਪਮੈਂਟ ਲੈਂਡ ਚਾਹੀਦੀ ਹੈ ਜੀ, ਇੱਧਰ ਬੋਲਟਨ ਕੈਲਡਨ ਨੌਰਥ ਆਫ ਬ੍ਰੈਂਪਟਨ ਵਾਲੀ ਸਾਈਡ, ਈਸਟ ਨੌਰਥ ਵਾਲੇ ਕਿਸੇ ਵੀ ਸਾਈਡ ਦੇ ਉੱਪਰ, ਇੱਧਰ ਜਿਹੜੇ ਵੀ ਏਰੀਏ ਦੇ ਵਿੱਚ ਘੱਟੋ ਘੱਟ 15-18-20 acre ਤੱਕ ਦੀ ਲੈਂਡ ਹੋਵੇ, ਜਿੱਥੇ 2.5-3 lakh ਸਕੁਅਰ ਫੁੱਟ ਤੱਕ ਦਾ ਵੇਅਰ ਹਾਊਸ ਬਣ ਸਕਦਾ ਹੋਵੇ। ਸੋ 647-400-6862 647-4000-68-62 ਤੇ ਨਾਲ ਹੀ ਅਸੀਂ ਇੱਕ ਬਿਲਡਿੰਗ ਦੀ ਭਾਲ ਦੇ ਵਿੱਚ ਹਾਂ ਜੀ, ਕੋਈ ਬ੍ਰੈਂਪਟਨ ਦੇ ਵਿੱਚ ਜਾਂ ਮਿਸੀਸਾਗਾ ਦੇ ਵਿੱਚ ਕਿਤੇ ਵੀ ਕੋਈ ਬਿਲਡਿੰਗ ਜਿਹੜੀ ਅਪਰੋਕਸੀਮੇਟਲੀ ਘੱਟੋ ਘੱਟ 10,000 square feet ਦੀ ਬਿਲਡਿੰਗ ਹੋਵੇ, ਸਿੰਗਲ ਸਟੋਰੀ ਹੋ ਸਕਦੀ ਹੈ, ਡਬਲ ਸਟੋਰੀ, ਟ੍ਰਿਪਲ ਸਟੋਰੀ, ਮਲਟੀ ਸਟੋਰੀ ਹੋ ਸਕਦੀ ਹੈ, ਫ੍ਰੀ ਸਟੈਂਡਿੰਗ ਵੀ ਚੱਲ ਹੋਵੇ ਤਾਂ ਵੀ ਕੋਈ ਗੱਲ ਨਹੀਂ, ਜੇ ਕਿਸੇ ਪਲਾਜ਼ੇ ਦੇ ਵਿੱਚ ਹੈ ਤਾਂ ਵੀ ਕੋਈ ਨਹੀਂ, ਪਰ ਰਿਕੁਆਇਰਮੈਂਟ ਇਹ ਹੈ ਕਿ ਉਹਦੀ ਜ਼ੋਨਿੰਗ C1, C2, C3 ਹੋਵੇ, ਇੰਸਟੀਟਿਊਸ਼ਨਲ ਜ਼ੋਨਿੰਗ ਹੋਵੇ, ਜਾਂ ਉੱਥੇ ਡੇ ਕੇਅਰ ਬਣਾਉਣ ਦੇ ਲਈ ਕੋਈ ਅੜਚਣ ਨਾ ਹੋਵੇ। ਸੋ ਇਸ ਤਰ੍ਹਾਂ ਦੀਆਂ ਆਪਸ਼ਨਸ ਦੇ ਲਈ ਅਗਰ ਤੁਹਾਡੇ ਕੋਲ ਕੋਈ ਬਿਲਡਿੰਗ ਹੈ ਜੋ ਤੁਸੀਂ ਵੇਚਣਾ ਚਾਹੁੰਦੇ ਹੋ, ਤਾਂ ਬਜਟ ਦੀ ਵੀ ਕੋਈ ਰੇਂਜ ਇਸ਼ੂ ਨਹੀਂ ਹੈ, ਜਿਸ ਤਰ੍ਹਾਂ ਦਾ ਏਰੀਆ ਹੋਏਗਾ ਉਹਦੇ ਅਕੋਰਡਿੰਗਲੀ ਉੱਥੇ ਦਾ ਸੂਟੇਬਲ ਜੋ ਬਜਟ ਹੋਏਗਾ ਉਹਦੇ ਮੁਤਾਬਕ ਅਸੀਂ ਉਹਨੂੰ ਡੀਲ ਕਰ ਸਕਦੇ ਹਾਂ। ਸੋ 647-4000-68-62 647-400-6862 ਸਾਡੇ ਨਾਲ ਸੰਪਰਕ ਕਰੋ। ਇਹ ਸੋ ਜਿਹੜੀਆਂ ਕੁਛ ਸਾਨੂੰ ਜ਼ਰੂਰਤਾਂ ਸੀਗੀਆਂ, ਜਿਹੜੀਆਂ ਅਲੱਗ ਅਲੱਗ ਹੋਰ ਵੀ ਕੁਛ ਆਪਸ਼ਨਸ ਦੀ ਲੋੜ ਹੈ। ਸੋ ਜੇਕਰ ਤੁਸੀਂ ਕੋਈ ਆਪਣਾ ਘਰ ਵੀ ਵੇਚਣਾ ਚਾਹੁੰਦੇ ਹੋ, ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਹੈ ਜਾਂ ਛੋਟਾ ਘਰ ਵੇਚ ਕੇ ਵੱਡਾ ਘਰ ਲੈਣਾ ਹੈ, ਅਸਾਈਨਮੈਂਟ ਕਲੋਜ਼ ਦੇ ਉੱਪਰ ਕੋਈ ਪ੍ਰੋਪਰਟੀਜ਼ ਵੇਚਣੀਆਂ ਜਾਂ ਖਰੀਦਣੀਆਂ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ। 647-4000-68-62 647-400-6862 ਟੀਮ ਹਰਜਿੰਦਰ ਗਿੱਲ। ਆਪਣੀਆਂ ਜਿਹੜੀਆਂ ਇਮੀਡੀਏਟ ਲਿਸਟਿੰਗਸ ਦਾ ਜੇ ਮੈਂ ਵੇਰਵਾ ਦੇਵਾਂ, ਤਾਂ ਸਾਡੇ ਕੋਲ ਇਸ ਵੇਲੇ 5-6 ਅਲੱਗ ਅਲੱਗ ਪ੍ਰੋਪਰਟੀਜ਼ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਲੈਂਡ ਲਿਸਟ ਕੀਤੀ ਗਈ ਹੈ ਸਾਡੀ ਟੀਮ ਵੱਲੋਂ ਆਪਣੇ ਹੈਮਿਲਟਨ ਏਰੀਆ ਦੇ ਵਿੱਚ, ਹੈਮਿਲਟਨ ਤੋਂ 403 ਤੋਂ ਵੀ 10-12 minutes ਹੈ, ਹਾਈਵੇ 6 ਦੇ ਉੱਤੇ ਕੰਸੈਸ਼ਨ ਰੋਡ 10 East ਅਤੇ ਹਾਈਵੇ 6 ਦਾ ਬਿਲਕੁਲ ਕਾਰਨਰ ਹੈ, 1.5 acre ਲੈਂਡ ਹੈ, ਇਹਨੂੰ ਵੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ। ਇੱਧਰੋਂ 401 ਤੋਂ ਵੀ ਜੇ ਹਾਈਵੇ 6 ਤੇ ਜਾਵਾਂਗੇ ਸਾਊਥ ਵੱਲ ਨੂੰ, ਉੱਥੋਂ ਵੀ ਹਾਰਡਲੀ 10-12 minutes ਦੀ ਡਰਾਈਵ ਹੈ। ਸੋ ਇੱਕ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ, ਅਗਰ ਤੁਸੀਂ ਲੈਂਡ ਲੈਣ ਦੇ ਲਈ ਕੋਈ ਆਪਸ਼ਨ ਲੱਭ ਰਿਹਾ ਸੀ ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ। ਇਸੇ ਤਰ੍ਹਾਂ ਹੀ ਆਪਣੇ ਕੋਲ ਮਾਫ ਕਰਨਾ ਇੱਕ ਲੋਟ ਏਅਰਪੋਰਟ ਰੋਡ ਅਤੇ ਕਿੰਗ ਸਟਰੀਟ ਦੇ ਏਰੀਏ ਦੇ ਵਿੱਚ ਹੈ, 185 ਫੁੱਟ ਡੀਪ ਹੈ ਤੇ 85 ਫੁੱਟ ਦਾ ਇਹਦਾ ਫਰੰਟ ਕਿੰਗ ਦੇ ਨਾਲ ਲੱਗਦਾ। ਇੱਥੇ ਇੱਕ ਬੰਗਲੋ ਬਣਿਆ ਹੋਇਆ, ਅਗਰ ਇਹਨੂੰ ਵੀ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ, 647-4000-6862 647-4000-6862। ਇੱਕ ਆਪਣੇ ਕੋਲ ਪ੍ਰਾਈਵੇਟਲੀ ਇਹ ਬਿਲਡਿੰਗ ਹੈ ਮਨਜੀਤ ਜੀ, ਲਗਭਗ 30,000 ਸਕੁਅਰ ਫੁੱਟ ਤੋਂ ਵੀ ਵੱਧ ਸਾਈਜ਼ ਹੈ ਇਹਦਾ, ਔਰ ਬ੍ਰੈਂਪਟਨ ਦੇ ਵਿੱਚ ਮਿਸੀ ਸਾਗਾ ਦੇ ਏਰੀਏ ਦੇ ਵਿੱਚ ਹੀ ਇਹ ਬਿਲਡਿੰਗ ਹੈ। ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਬਾਕੀ ਵੇਰਵੇ ਦੇ ਦਿਆਂਗੇ। ਬਹੁਤ ਵਧੀਆ ਇੱਕ ਅਪਰਚੁਨਿਟੀ ਹੋ ਸਕਦੀ ਹੈ, ਇੰਸਟੀਟਿਊਸ਼ਨਲ ਜ਼ੋਨਿੰਗ ਹੈ ਇਹਦੀ, 30,000 ਸਕੁਅਰ ਫੁੱਟ ਤੋਂ ਵੀ ਵੱਡੇ ਸਾਈਜ਼ ਦੇ ਵਿੱਚ ਬਣੀ ਹੋਈ ਹੈ ਬਿਲਡਿੰਗ, ਮਲਟੀ ਸਟੋਰੀ ਹੈ। ਇਹਨੂੰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ MLS ਤੇ ਨਹੀਂ ਕਿਤੇ ਵੀ ਮਿਲਣੀ, 647-4000-6862 ਦੇ ਉੱਤੇ ਸਾਡੀ ਟੀਮ ਨੂੰ ਕਾਲ ਕੀਤੀ ਜਾ ਸਕਦੀ ਹੈ। ਦੋ ਘਰ ਆਪਣੇ ਕੋਲ ਵਿਲੀਅਮਸ ਪਾਰਕਵੇ ਅਤੇ ਚਿੰਕਿਊਜ਼ੀ ਦੇ ਏਰੀਏ ਦੇ ਵਿੱਚ ਲਿਸਟ ਕੀਤੇ ਗਏ ਨੇ ਮਨਜੀਤ ਜੀ, ਬਹੁਤ ਵਧੀਆ। ਔਰ ਦੋਨੋਂ ਘਰਾਂ ਨੂੰ ਹੀ ਅਜੇ ਰੀਸੈਂਟਲੀ ਰੈਨੋਵੇਟ ਕੀਤਾ ਗਿਆ ਲਿਸਟ ਕਰਨ ਤੋਂ ਪਹਿਲਾਂ, ਦੋਨੋਂ ਡੀਟੈਚਡ ਘਰ ਨੇ। ਦੋਨਾਂ ਦੀ ਖਾਸੀਅਤ ਇਹ ਕਿ ਦੋਨੋਂ ਹੀ ਕਾਰਨਰ ਲੋਟਸ ਤੇ ਨੇ, ਸੋ ਇਹਨਾਂ ਦੇ ਬਾਰੇ, ਇਹਨਾਂ ਦੋਨੋਂ ਡੀਟੈਚਡ ਘਰਾਂ ਦੇ ਬਾਰੇ ਚ ਵੀ ਤੁਸੀਂ ਅਗਰ ਸਾਡੇ ਨਾਲ ਗੱਲ ਕਰਨੀ ਹੋਵੇ ਤਾਂ ਸਾਨੂੰ ਸੰਪਰਕ ਕਰ ਲਿਓ, 647-4000-6862। ਤੇ ਬ੍ਰੈਂਡ ਨਿਊ ਘਰਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਇੱਕ ਬ੍ਰੇਕ, ਮਿਊਜ਼ੀਕਲ ਬ੍ਰੇਕ ਜਾਂ ਕੁਝ ਹੋਰ ਅਪਡੇਟ ਸਾਂਝੀਆਂ ਕਰ ਦਿੰਦੇ ਹਾਂ। ਸੋ ਬ੍ਰੈਂਡ ਨਿਊ ਘਰ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਇੱਕ ਪ੍ਰੋਜੈਕਟ ਰੀਮੈਕਸ ਰੋਡ ਦੀ ਟੀਮ ਦੇ ਨਾਲ ਤੁਸੀਂ ਸਾਨੂੰ ਸੰਪਰਕ ਕਰੋਗੇ ਤਾਂ ਐਕਸਕਲੂਸਿਵ ਤੌਰ ਦੇ ਉੱਤੇ ਲਾਂਚ ਕੀਤਾ ਗਿਆ। ਇਹ ਪਹਿਲਾਂ ਵੀ ਘਰ ਆਲਰੇਡੀ ਇੱਥੇ ਬਣੇ ਹੋਏ ਨੇ, ਬਣ ਵੀ ਰਹੇ ਨੇ, ਤੇ ਬਿਲਡਰ ਦੇ ਕੋਲੋਂ ਇੱਕ ਕਹਿ ਲਓ ਵੀ ਰੀਲਾਂਚਿੰਗ ਹੀ ਜਿਵੇਂ ਹੁੰਦੀ ਹੈ, ਸਪੈਸ਼ਲ ਰੇਟ ਦੇ ਉੱਤੇ ਤੇ ਕੁਝ ਸਪੈਸ਼ਲ ਇਨਸੈਂਟਿਵ ਦੇ ਨਾਲ ਕੁਈਨ ਸਟਰੀਟ ਅਤੇ ਕ੍ਰੈਡਿਟ ਵਿਊ ਦੇ ਏਰੀਏ ਦੇ ਵਿੱਚ ਜਿਹੜੇ ਘਰ ਬਣ ਰਹੇ ਆ, ਇਹਨਾਂ ਦੇ ਵਿੱਚ 4 ਬੈਡਰੂਮ ਦੀਆਂ, 5 ਬੈਡਰੂਮ ਦੀਆਂ ਜਾਂ ਕੁਛ ਇੱਕ ਆਪਸ਼ਨ 6 ਬੈਡਰੂਮ ਦੀਆਂ ਆਪਸ਼ਨ ਦੇ ਨਾਲ ਵੀ ਲੋਫਟ ਦੇ ਵਿੱਚ ਇਹ ਬੈਡਰੂਮ ਐਕਸਟਰਾ ਬੈਡਰੂਮ ਐਡ ਹੁੰਦੇ ਆ। ਸੋ ਉਹ ਅਗਰ ਦੇਖਣਾ ਚਾਹੁੰਦੇ ਹੋ ਔਰ ਜੋ ਰੇਟ ਪਹਿਲਾਂ ਸੀ ਉਹਦੇ ਨਾਲੋਂ ਤੁਸੀਂ ਬਹੁਤ ਵੱਡੀ ਸੇਵਿੰਗ ਜਿਹੜੀ ਹੈ ਤੁਹਾਨੂੰ ਕਰਵਾ ਕੇ ਦੇਣੀ ਹੈ, ਕਿਉਂਕਿ ਐਕਸਕਲੂਸਿਵ ਤੌਰ ਦੇ ਉੱਤੇ ਅਸੀਂ ਕੁਛ ਸਪੈਸ਼ਲ ਰੇਟ ਲੈਣੇ ਇਸ ਬਿਲਡਰ ਦੇ ਕੋਲੋਂ। ਕ੍ਰੈਡਿਟ ਵਿਊ ਅਤੇ ਕੁਈਨ ਸਟਰੀਟ ਜਾਂ ਜੇਮਸ ਪੋਟਰ ਕੁਈਨ ਦਾ ਏਰੀਆ, ਇੱਧਰੋਂ ਮਿਸੀ ਸਾਗਾ ਐਂਡ ਕੁਈਨ ਵਾਲੇ ਏਰੀਏ ਦੇ ਵਿੱਚ ਬਹੁਤ ਕਨਵੀਨੀਅੰਟ ਔਰ ਬੜੀ ਇੱਕ ਵਧੀਆ ਲੋਕੇਸ਼ਨ ਜਿੱਥੇ ਇਹ ਘਰ ਬਣ ਰਹੇ ਆ। ਇਹਨਾਂ ਦੇ ਬਾਰੇ ਚ ਵੀ ਸਾਡੀ ਟੀਮ ਦੇ ਨਾਲ, ਬ੍ਰੈਂਡ ਨਿਊ ਘਰਾਂ ਬਾਰੇ, ਔਰ 3 ਤੋਂ 6 ਮਹੀਨੇ ਦੇ ਵਿੱਚ ਪੋਜੈਸ਼ਨ ਮਿਲ ਸਕਦੀ ਹੈ ਤੁਹਾਨੂੰ ਇਹਨਾਂ ਦੀ, ਔਰ ਮਾਡਲ ਹੋਮ ਦੇਖਣਾ ਜਾਂ ਸੇਲਸ ਆਫਿਸ ਦਾ ਵਿਜਿਟ ਕਰਨਾ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰ ਲਿਓ, 647-4000-6862। 38 ਫੁੱਟ 41 ਫੁੱਟ 50 ਫੁੱਟ ਜਾਂ ਈਵਨ 1-2 ਲੋਟ ਸਾਡੇ 70 ਫੁੱਟ ਦੇ ਨੇੜੇ ਤੇੜੇ ਵਾਲੇ ਵੀ ਆਪਸ਼ਨ ਹੈਗੀਆਂ, ਸੋ ਉਹਨਾਂ ਦਾ ਵੇਰਵਾ ਲਿਆ ਜਾ ਸਕਦਾ। ਟੀਮ ਹਰਜਿੰਦਰ ਗਿੱਲ, 647-4000-6862 ਸਾਡਾ ਫੋਨ ਨੰਬਰ ਹੋਏਗਾ। ਜੀ ਮਨਜੀਤ ਜੀ, ਸੋ ਮਨਜੀਤ ਜੀ ਇੱਕ ਵਾਰੀ ਆਪਾਂ ਰਾਇਲ ਸਿਟੀ ਕੰਸਟਰਕਸ਼ਨ ਦਾ ਨੰਬਰ ਵੀ ਰਿਪੀਟ ਕਰ ਦੇਣਾ ਕਿਉਂਕਿ ਅਜੇ ਜੀ ਨੇ ਆਪਾਂ ਨੂੰ ਜੁਆਇਨ ਕੀਤਾ। ਸੋ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਲਈ ਉਹਨਾਂ ਨੇ ਕੁਛ ਸਪੈਸ਼ਲ ਅਨਾਊਂਸਮੈਂਟਸ ਇਹ ਭੇਜੀਆਂ ਨੇ ਕਿ ਜੇਕਰ ਤੁਸੀਂ ਬੇਸਮੈਂਟ ਲੀਗਲ ਤੌਰ ਦੇ ਉੱਤੇ ਬੇਸਮੈਂਟ ਬਣਾਉਣ ਦੇ ਲਈ ਇਹਨਾਂ ਦੀਆਂ ਸੇਵਾਵਾਂ ਲੈਂਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇਣਗੇ। ਸੋ ਸਿਰਫ ਤੁਸੀਂ ਦੱਸਣਾ ਹੈ ਕਿ ਹਰਜਿੰਦਰ ਗਿੱਲ ਸ਼ੋਅ ਜਾਂ ਰਮਸ ਪੰਜਾਬੀ ਵੀਕਐਂਡ ਸ਼ੋਅ ਜਾਂ ਮਨਜੀਤ ਹੋਰਾਂ ਨੂੰ ਸੁਣ ਕੇ ਜੀ ਮੀਡੀਆ ਗਰੁੱਪ ਤੋਂ ਤੁਸੀਂ ਉਹਨਾਂ ਨੂੰ ਕਾਲ ਕਰ ਰਹੇ ਹੋ ਦਾ ਰਾਇਲ ਸਿਟੀ ਕੰਸਟਰਕਸ਼ਨ, ਤੁਸੀਂ ਆਪਣੀ ਬੇਸਮੈਂਟ ਲੀਗਲ ਬੇਸਮੈਂਟ ਬਣਾਉਣ ਦੀਆਂ ਸਾਰੀਆਂ ਫਾਰਮੈਲਿਟੀਜ਼ ਇਹਨਾਂ ਨੇ ਆਪੇ ਪੂਰੀਆਂ ਕਰ ਦੇਣੀਆਂ, 437-766-5158। ਅਜੇ ਸਿੰਘ ਜੀ ਦਾ ਫੋਨ ਨੰਬਰ ਹੈ 437-766-5158। ਬਹੁਤ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਔਰ ਡਿਟੇਲਿੰਗ ਦੇ ਲਈ ਜਾਂ ਜਿਹੜੇ ਇਹਨਾਂ ਦੇ ਨਾਲ ਟੀਮ ਮੈਂਬਰਸ ਨੇ ਉਹਨਾਂ ਦੇ ਲਈ ਵੀ ਮੇਰੀ ਕਾਫੀ ਇਹਨਾਂ ਨਾਲ ਡਿਟੇਲਡ ਗੱਲਬਾਤ ਹੋਈ। ਇਸ ਵੇਲੇ ਜਿਹੜੇ ਇਹਨਾਂ ਦੇ ਕੁਝ ਪ੍ਰੋਜੈਕਟ ਚੱਲ ਰਹੇ ਨੇ ਉੱਥੇ ਵੀ ਵਿਜਿਟ ਕਰਨ ਦਾ ਮੌਕਾ ਮਿਲਿਆ ਤੇ ਤੁਸੀਂ ਇੱਕ ਵਾਰੀ ਸੰਪਰਕ ਕਰੋ ਦ ਰਾਇਲ ਸਿਟੀ ਕੰਸਟਰਕਸ਼ਨ, ਪੇਂਟ ਦੀਆਂ ਜਾਂ ਰੈਨੋਵੇਸ਼ਨ ਦੀਆਂ ਵੱਡੀ ਛੋਟੀ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ, ਤੇ ਵਿਸ਼ੇਸ਼ ਤੌਰ ਦੇ ਉੱਤੇ ਇਸ ਵੇਲੇ ਅਸੀਂ ਚਾਹੁੰਦੇ ਹਾਂ ਕਿ ਬੇਸਮੈਂਟ ਬਣਾਉਣ ਦੀਆਂ ਸੇਵਾਵਾਂ ਲਈ ਯਾਦ ਰੱਖੋ ਦ ਰਾਇਲ ਸਿਟੀ ਕੰਸਟਰਕਸ਼ਨ। ਜੀ ਮਨਜੀਤ ਜੀ,
0: ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ। ਸੋ ਅਗਲੇ ਆਸ ਦੇ ਵਿੱਚ ਗੱਲ ਕਰਦੇ ਹਾਂ।
2: ਥੈਂਕ ਯੂ ਸਰ।
0: 647-4000-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਅਤੇ ਅਮਰਜੀਤ ਚੀਮਾ ਭਾਅ ਜੀ ਦੀ ਫਰਮਾਇਸ਼ 'ਤੇ ਬਫਲੋ ਤੋਂ ਭਾਅ ਜੀ ਹੋਰਾਂ ਨੇ ਜੋ ਗੀਤ ਦਾ ਲਿੰਕ ਮੈਨੂੰ ਭੇਜਿਆ ਸੀ, ਸੋ ਸੁਣਦੇ ਹਾਂ ਜੀ ਬੜਾ ਪਿਆਰਾ ਗੀਤ, ਅਤੇ ਉਸ ਤੋਂ ਬਾਅਦ ਆਪਣੀ ਗੱਲਬਾਤ ਇਸੇ ਤਰ੍ਹਾਂ ਨਾਲ ਚੱਲਦੀ ਰਹੇਗੀ।

ਜੀ ਕਸ਼ਮੀਰ ਚੀਮਾ ਹੋਰਾਂ ਦਾ ਇਹ ਗਾਇਆ ਹੋਇਆ ਗੀਤ ਬਹੁਤ ਪਿਆਰਾ ਗੀਤ ਹੈ। ਬਹੁਤ ਬਹੁਤ ਧੰਨਵਾਦ ਅਮਰਜੀਤ ਭਾਅ ਜੀ, ਥੈਂਕ ਯੂ ਸੋ ਮੱਚ। ਆਈ ਹੋਪ ਕਿ ਤੁਸੀਂ ਜ਼ਰੂਰ ਅੱਜ ਵੀ ਸੁਣ ਰਹੇ ਹੋਵੋਗੇ। ਕੋਈ ਵੀ ਗੱਲਬਾਤ ਦੋਸਤੋ ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ ਫਿਰ 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ 8293, 416-233-7368 ਜਾਂ ਫਿਰ 8297 'ਤੇ ਆਪਾਂ ਗੱਲਬਾਤ ਹਮੇਸ਼ਾ ਹੀ ਤੁਸੀਂ ਸਾਂਝ ਪਾਉਣੀ ਹੋਵੇ ਤਾਂ ਪਾਈ ਜਾ ਸਕਦੀ ਹੁੰਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਕੁਝ ਇੱਕ ਸਪੈਸ਼ਲ ਫੇਅਰਸ ਦੀ ਲਿਸਟ ਜਿਹੜੀ ਸਾਡੇ ਤੱਕ ਪਹੁੰਚੀ ਹੈ। ਟੋਰਾਂਟੋ ਤੋਂ ਦਿੱਲੀ ਵਨ ਵੇ ਜਿਹੜਾ $820 'ਚ ਟਿਕਟ ਤੁਸੀਂ ਲੈ ਸਕਦੇ ਹੋ, ਅੰਮ੍ਰਿਤਸਰ ਵਾਸਤੇ $1130 'ਚ, ਅਤੇ ਰਿਟਰਨ ਜਿਹੜੀ ਟਿਕਟ ਹੈ ਅੰਮ੍ਰਿਤਸਰ ਲਈ $1580 'ਚ ਮਈ ਤੋਂ ਅਕਤੂਬਰ ਤੱਕ ਅਗਰ ਤੁਸੀਂ ਟਰੈਵਲ ਕਰਨਾ ਇਸ ਸਮੇਂ ਦੇ ਦੌਰਾਨ। ਅਤੇ ਦਿੱਲੀ ਟੋਰਾਂਟੋ ਤੋਂ ਦਿੱਲੀ ਜਿਹੜੀ ਹੈ $1630 ਦੇ ਵਿੱਚ ਟਿਕਟ ਤੁਸੀਂ ਲੈ ਸਕਦੇ ਹੋ। ਪਾਕਿਸਤਾਨ ਵਨਵੇ ਫੇਅਰ ਜਿਹੜੇ ਨੇ ਲਾਹੌਰ ਦਾ $995 ਅਤੇ ਕਰਾਚੀ $900 'ਚ, ਇਸਲਾਮਾਬਾਦ $940 'ਚ ਤੁਸੀਂ ਜਾ ਸਕਦੇ ਹੋ। ਰਿਟਰਨ ਫੇਅਰ ਜਿਹੜੇ ਨੇ ਟੋਰਾਂਟੋ ਤੋਂ ਲਾਹੌਰ $1920, ਕਰਾਚੀ ਲਈ $1970 ਅਤੇ ਇਸਲਾਮਾਬਾਦ ਵਾਸਤੇ ਐਗਜੈਕਟਲੀ $1900 ਦੇ ਵਿੱਚ ਤੁਸੀਂ ਜਿਹੜੀ ਟਿਕਟ ਹੈ ਉਹ ਖਰੀਦ ਸਕਦੇ ਹੋ। ਡੋਮਿਨਿਕਨ ਰਿਪਬਲਿਕ ਵਾਸਤੇ ਅਗਰ ਤੁਸੀਂ ਆਪਣੇ ਆਲ ਇਨਕਲੂਸਿਵ ਵਕੇਸ਼ਨ ਡੀਲਸ ਲੈਣੀਆਂ ਨੇ ਅਤੇ ਡੋਮਿਨਿਕਨ ਰਿਪਬਲਿਕ ਲਈ ਕੈਨੇਡੀਅਨ ਡੋਲਰ $1320 'ਚ, ਮੈਕਸੀਕੋ $1149 ਤੁਸੀਂ ਬੁੱਕ ਕਰ ਸਕਦੇ ਹੋ। 905-678-1200 ਟੈਲੀਫੋਨ ਨੰਬਰ ਹੈ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ 7 ਦਿਨ ਖੁੱਲ੍ਹਦੇ ਨੇ। ਸੋ ਕੋਈ ਵੀ ਟਿਕਟਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਜਾਂ ਤੁਹਾਨੂੰ ਹੋਰ ਸਰਵਿਸਿਜ਼ ਚਾਹੀਦੀਆਂ ਹੋਣ, ਕਿਤੇ ਹੈਲਪ ਚਾਹੀਦੀ ਹੈ ਡਾਕੂਮੈਂਟੇਸ਼ਨ ਕਰਨ ਦੇ ਲਈ, ਅਤੇ ਤਦ ਵੀ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਹਮੇਸ਼ਾ ਹਾਜ਼ਰ ਨੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ ਸਾਨੂੰ ਦੋ ਜਿਹੜੇ ਟਰੱਕ ਸਟੋਪ ਵਾਸਤੇ, ਟਰੱਕ ਪਾਰਕਿੰਗ ਵਾਸਤੇ ਲੈਂਡ ਦੀ ਜ਼ਰੂਰਤ ਹੈ, ਔਰ ਵਿੱਚ ਇੱਕ ਵਰਕਸ਼ਾਪ ਵੀ ਬਣੀ ਹੋਈ ਚਾਹੀਦੀ ਹੈ। ਇੱਕ ਤਾਂ ਹੈ ਕਿ ਜੇ ਤੁਹਾਡੇ ਪਾਸ ਬੋਲਟਨ, ਬ੍ਰੈਂਪਟਨ ਕਿਤੇ ਵੀ 1.5 ਜਾਂ 2 ਏਕੜ ਲੈਂਡ ਹੋਵੇ, ਤੁਸੀਂ ਵੇਚਣੀ ਚਾਹੁੰਦੇ ਹੋ, ਅਗਰ ਉਹਦੇ ਵਿੱਚ ਕੋਈ ਛੋਟੀ ਸ਼ੌਪ ਬਣੀ ਹੋਈ ਹੈ ਤਾਂ ਫਿਰ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਵੇਚਣ ਦੇ ਵਾਸਤੇ। 416-669-1379 ਟੈਲੀਫੋਨ ਨੰਬਰ ਹੈ। ਅਤੇ ਇਸੇ ਤਰ੍ਹਾਂ ਨਾਲ ਹੀ ਅਗਰ ਤੁਸੀਂ ਲੀਜ਼ 'ਤੇ, ਤੁਹਾਡੇ ਪਾਸ ਕੋਈ ਜਗ੍ਹਾ ਹੈ ਲੀਜ਼ 'ਤੇ ਦੇਣ ਦੇ ਲਈ, ਉਹਦੇ ਲਈ ਪਰਟੀਕੁਲਰ ਜਿਹੜੀ ਲੋਕੇਸ਼ਨ ਹੈ ਉਹ ਜਿਵੇਂ ਮਿਸਿਸਾਗਾ ਅਤੇ ਬ੍ਰੈਂਪਟਨ ਦੇ ਬਾਰਡਰ ਦੀ ਆਪਾਂ ਗੱਲ ਕਰ ਲਈਏ, ਹਾਈਵੇ 410 ਦੇ ਆਸ ਪਾਸ, ਈਸਟ ਵੈਸਟ 407 ਦੇ ਨੇੜੇ ਤੇੜੇ, ਇੱਥੇ ਕਿਤੇ ਤੁਹਾਡੇ ਪਾਸ ਕੋਈ ਜਗ੍ਹਾ ਹੈ ਜਿਹਦੇ ਵਿੱਚ ਤਕਰੀਬਨ M2 ਜ਼ੋਨਿੰਗ ਇਸ ਵਾਸਤੇ ਚਾਹੀਦੀ ਹੈ, ਇਹਦੇ ਲਈ 4,000 ਸਕੁਏਅਰ ਫੀਟ ਤੱਕ ਦੀ ਏਰੀਆ ਜਿਹੜਾ ਉਹ ਵਰਕਸ਼ਾਪ ਜਿਹੜੀ ਬਣੀ ਹੋਈ ਹੋਵੇ, ਪਲੱਸ 20+ ਜਿਹੜੇ ਟਰੱਕ ਟ੍ਰੇਲਰ ਹੈ ਉਹ ਪਾਰਕ ਕੀਤੇ ਜਾ ਸਕਦੇ ਹੋਣ, ਅਤੇ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰ ਲਿਓ। 416-669-1379 ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਕੋਈ ਵੀ ਰੀਅਲ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਕੋਈ ਵੀ ਪ੍ਰੋਪਰਟੀ ਲੀਜ਼ 'ਤੇ ਦੇਣੀ ਹੈ ਜਾਂ ਲੀਜ਼ 'ਤੇ ਲੈਣੀ ਆ, ਵੇਚਣਾ ਚਾਹੁੰਦੇ

0: ਸੱਤ ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ। ਔਰ ਟਾਰਗੇਟ ਜਿਹੜਾ ਬੰਗਲੌਰ ਦਾ 167 ਹੈ, 9.5 ਓਵਰਸ ਖੇਡੇ ਜਾ ਚੁੱਕੇ ਨੇ, 3 ਖਿਡਾਰੀ ਆਊਟ ਨੇ ਅਤੇ 73 ਦੌੜਾਂ ਬਣੀਆਂ ਨੇ, 73 ਰਨਸ ਬਣੇ ਨੇ। 94 ਦੌੜਾਂ ਦੀ ਜ਼ਰੂਰਤ ਹੈ ਅਤੇ 61 ਗੇਂਦਾਂ ਬਾਕੀ ਬਚਦੀਆਂ ਨੇ। ਸੋ ਦੇਖਦੇ ਹਾਂ ਜੀ ਇਹ ਮੈਚ ਅੱਜ ਕਿਸ ਟੀਮ ਦੀ ਝੋਲੀ ਪੈਂਦਾ। ਔਰ ਚੇਨਈ ਨੂੰ ਮੁਬਾਰਕਬਾਦ, ਉਹਨਾਂ ਨੇ ਅੱਜ ਦਾ ਮੈਚ ਜਿੱਤਿਆ। ਅਤੇ ਇਸ ਮੈਚ ਦੀ ਅਪਡੇਟ ਵੀ ਮੈਂ ਥਰੂ ਆਊਟ ਦਾ ਪ੍ਰੋਗਰਾਮ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ। ਜੁੜੇ ਹੋਏ ਇਸ ਵੇਲੇ ਤੁਸੀਂ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਲੀ ਬੈਂਕਟ ਹਾਲ ਦਾ ਨੰਬਰ ਫਿਰ ਸਾਂਝਾ ਕਰ ਦੇਵਾਂ, 416-238-8154। ਪੰਜਾਬੀ ਬਾਏ ਨੇਚਰ 416-937-2061, ਆਪਟੀਕਲ 1-905-455-0752 'ਤੇ ਉਹਨਾਂ ਦੇ ਨਾਲ ਸੰਪਰਕ ਹੋ ਸਕਦਾ। ਏਅਰਪੋਰਟ ਨਿਸਾਨ 905-799-4900 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੋਈ ਵੀ ਨਿਸਾਨ ਦੀ ਕਾਰ ਤੁਸੀਂ ਖਰੀਦਣੀ, ਅਗਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਅਤੇ ਸਪੈਸ਼ਲ ਡਿਸਕਾਊਂਟ ਜਾਂ ਕੋਈ ਸਪੈਸ਼ਲ ਇਨਸੈਂਟਿਵ ਜਿਹੜਾ ਤੁਹਾਨੂੰ ਜ਼ਰੂਰ ਦੇ ਦਿੱਤਾ ਜਾਣਾ। ਰਾਜ ਸੋਤਾ ਜੀ ਦੇ ਨਾਲ ਜਾਂ ਫਿਰ ਮਿਸਟਰ ਫਾਰੂਕ ਦੇ ਨਾਲ ਤੁਸੀਂ ਗੱਲ ਕਰਨੀ ਹੈ। 905-799-4900 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਈਸਿਸ 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਲੈਣੀ ਹੈ। ਵਰਲਡਵਾਈਡ ਵੀਜ਼ਾ ਐਂਡ ਪਾਸਪੋਰਟ ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ, 647-402-2202 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਰਮਜ਼ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ਆਈਡੀ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਜੁੜਦੇ ਹਾਂ ਆਪਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
1: After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and The Beer Store.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
4: This program is a proud member of the Canadian Punjabi Broadcasters Association, CPBA.
5: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
6: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
7: visitor to Canada out of province coverage buy karna chahne ho ya apne parents ya grandparents liye super visa insurance de best rates best plans at the best option bare ya phir 40-45% da discount lena chahne ho ta hune contact karo 647-400-8812 647-400-6862
8: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ।
9: 100

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये है राजधानी, राजधानी, राजधानी।
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 6974000188 6474006862 जी मीडिया ग्रुप।
3: ਨਜ਼ਰੀਆ ਪ੍ਰੋਗਰਾਮ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਜਿਹੜੇ ਦੋਸਤ ਸਾਡੇ ਨਾਲ ਹੁਣੇ ਜੁੜੇ ਨੇ ਜੀ, ਉਹਨਾਂ ਨੂੰ ਨਿੱਘੀ ਜੀਆਂ ਆਖਦੇ ਹਾਂ, ਕਿਉਂਕਿ ਆਪਣਾ ਸਾਥ ਹਰ ਐਤਵਾਰ ਵਾਲੇ ਦਿਨ 12 ਵਜੇ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਬਣ ਜਾਂਦਾ। 12 ਤੋਂ 1 ਸੁਣਦੇ ਹੋ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ, ਅਤੇ 1 ਤੋਂ 2 ਸੁਣਿਆ ਜਾਂਦਾ ਪ੍ਰੋਗਰਾਮ ਨਜ਼ਰੀਆ। ਇਹਨਾਂ ਦੋਹਾਂ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-6338 ਜਾਂ 82-93-97-96 4162-33-7368 ਜਾਂ ਫਿਰ 8297 'ਤੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ, ਜਾਂ ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਉਹਦੇ ਬਾਬਤ ਜਾਣਕਾਰੀ ਦੇਣੀ ਹੋਵੇ, ਜਾਂ ਕੋਈ ਹੋਰ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ, ਤਾਂ ਇਹਨਾਂ ਨੰਬਰਸ ਨੂੰ ਡਾਇਲ ਕਰਕੇ ਕੀਤੀ ਜਾ ਸਕਦੀ ਹੁੰਦੀ ਹੈ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 2 ਵਜੇ ਤੋਂ ਬਾਅਦ ਕਰਨੀ ਹੋਵੇ ਤਾਂ ਫਿਰ 416-669-13-79 'ਤੇ ਕਰ ਸਕਦੇ ਹੋ। ਇਸੇ ਨੰਬਰ 'ਤੇ ਮੈਨੂੰ ਅਗਰ ਤੁਸੀਂ ਸੇਫਲੀ ਟੈਕਸਟ ਕਰ ਸਕਦੇ ਹੋ ਤਾਂ ਉਹ ਵੀ ਕੀਤਾ ਜਾ ਸਕਦਾ ਹੁੰਦਾ, ਵਟਸਐਪ ਮੈਸੇਜ ਤੁਸੀਂ ਭੇਜਣਾ ਭੇਜਿਆ ਜਾ ਸਕਦਾ ਹੁੰਦਾ। ਅਦਰਵਾਈਜ਼ ਕਾਲ ਕਰਨੀ ਹੈ ਤਾਂ ਫਿਰ 2 ਵਜੇ ਤੋਂ ਬਾਅਦ 416-669-1379 ਨੰਬਰਸ ਨੇ। ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਪ੍ਰੋਗਰਾਮ ਨਜ਼ਰੀਆ 'ਚ, ਔਰ ਸਹਿਯੋਗ ਸਾਨੂੰ ਮਿਲਦਾ ਹੈ ਆਪਟੀਕਲ ਬੰਦ ਦੇ ਵੱਲੋਂ ਹਮੇਸ਼ਾ ਹੀ 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਬ੍ਰੈਂਪਟਨ 'ਚ, ਔਰ ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਉਹਨਾਂ ਨਾਲ ਖੁਦ ਡੀਲ ਕਰਦੇ ਨੇ, ਅਤੇ ਸਾਰੇ ਮੇਜਰ ਬ੍ਰੈਂਡ ਡਿਜ਼ਾਈਨਰ ਫਰੇਮ ਜਿਹੜੇ ਉਹ ਕੈਰੀ ਕਰਦੇ ਨੇ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਕਰਕੇ ਤੁਸੀਂ ਜਾਣਕਾਰੀ ਲੈ ਲੈਣੀ ਹੈ, ਜਾਂ caterings@punjabibynature.ca 'ਤੇ ਜਾ ਕੇ ਵੀ ਤੁਸੀਂ ਆਪਣਾ ਔਰਡਰ ਬੁੱਕ ਕਰ ਸਕਦੇ ਹੋ। ਆਉਂਦੇ ਸਮੇਂ 'ਚ ਕੋਈ ਵੀ ਇਵੈਂਟ, ਕੋਈ ਪ੍ਰੋਗਰਾਮ ਤੁਸੀਂ ਆਪਣੇ ਘਰ ਜਾਂ ਫਿਰ ਬਾਹਰ ਜਿੱਥੇ ਤੁਹਾਨੂੰ ਕੇਟਰਿੰਗ ਸਰਵਿਸਿਜ਼ ਦੀ ਜ਼ਰੂਰਤ ਹੈ, ਉਹਦੇ ਸੰਬੰਧੀ ਜਾਣਕਾਰੀ ਲੈਣ ਵਾਸਤੇ ਬੁੱਕ ਕਰਨ ਦੇ ਵਾਸਤੇ 416-937-2061 416-937-2067 'ਤੇ ਗੱਲਬਾਤ ਕਰ ਲੈਣੀ ਹੈ। ਲੀ ਬੈਂਕਟ ਹਾਲ ਵਾਲੇ 7400 ਕੀਲ ਸਟਰੀਟ ਕੌਨਕਰਡ ਦੇ ਵਿੱਚ ਲੋਕੇਟਡ ਨੇ। 407 ਐਂਡ ਹਾਈਵੇ 7 ਦਾ ਏਰੀਆ, 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਜਿਹੜੀ ਕਪੈਸਿਟੀ ਹੈ ਉੱਥੇ ਸਿਟਿੰਗ ਕਪੈਸਿਟੀ ਹੈ। ਫਲੈਕਸੀਬਲ ਪੈਕੇਜਸ ਚੂਜ਼ ਕਰਨ ਦੇ ਲਈ ਤੁਸੀਂ ਚਾਹੇ ਕੌਂਟੀਨੈਂਟਲ, ਸਾਊਥ ਏਸ਼ੀਅਨ, ਟਿਪੀਕਲ ਇੰਡੀਅਨ ਜਾਂ ਪੰਜਾਬੀ ਸਟਾਈਲ, ਕਰੇਬੀਅਨ, ਇਟਾਲੀਅਨ, ਮਿਡਲ ਈਸਟਰਨ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਸਟਮ ਫਿਊਜ਼ਨ ਮੈਨਿਊ ਤੁਸੀਂ ਬਣਵਾਉਣਾ, ਅਤੇ ਫਿਰ 416-238-8154 'ਤੇ ਕਾਲ ਕਰ ਲਿਓ। ਲੀ ਬੈਂਕਟ ਹਾਲ 416-238-8154 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। ਏਅਰਪੋਰਟ ਨੇਸਾ 905-799-4900 ਰਾਜ ਸੋਤਾ ਜੀ, ਜਾਂ ਫਿਰ ਮਿਸਟਰ ਫਾਰੂਕ ਦੇ ਨਾਲ ਗੱਲ ਹੋ ਸਕਦੀ ਹੈ। ਟਰਾਈ ਸਿਟੀ ਪ੍ਰੋਫੈਸ਼ਨ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਕਿੰਗ ਟੋਇੰਗ 416-677-2222 'ਤੇ ਸੰਪਰਕ ਹੋ ਸਕਦਾ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਈਸਿਸ 905-805-3000 'ਤੇ ਸੰਪਰਕ ਕਰ ਲਿਓ। ਔਰ ਜੇ ਗਿੱਲ ਸਵੀਟ ਫੈਕਟਰੀ ਦੀ ਗੱਲ ਕਰੀਏ ਤਾਂ ਪੂਰੇ ਕੈਨੇਡਾ ਭਰ 'ਚ 6 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। 4 ਸਾਡੇ ਇੱਥੇ GTA ਦੇ ਵਿੱਚ ਇਨਕਲੂਡਿੰਗ ਦਾ ਹੈੱਡ ਆਫਿਸ, ਐਂਡ 2 ਕੈਲਗਰੀ ਦੇ ਵਿੱਚ ਨੇ। ਤੁਸੀਂ ਕਿਸੇ ਵੀ ਲੋਕੇਸ਼ਨ ਬਾਬਤ ਜਾਂ ਕੋਈ ਵੀ ਆਪਣਾ ਔਰਡਰ ਬੁੱਕ ਕਰਨਾ ਹੋਵੇ ਤਾਂ 905-799-2616 ਹੈੱਡ ਆਫਿਸ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਲੈਣੀ ਆ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ, 416-747-4800 ਟੈਲੀਫੋਨ ਨੰਬਰ ਹੈ। 2139 ਮਿਲਵਕ ਡਰਾਈਵ ਨੌਰਥ ਯੋਰਕ ਦੇ ਵਿੱਚ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। 416-747-6800 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਦੇ ਗੁਰਪ੍ਰੀਤ ਢੱਡਾ ਜੀ। ਅਤੇ ਦੁਪਿੰਦਰ ਲੂੰਬਾ ਸਾਹਿਬ, ਜੋ ਪਾਸਪੋਰਟ ਸਰਵਿਸਿਜ਼, ਤੁਸੀਂ ਕੋਈ ਵੀ ਪਾਸਪੋਰਟ ਆਪਣਾ ਅਪਲਾਈ ਕਰਨਾ ਹੈ, ਪਲੇਸ ਕਲੀਅਰੈਂਸ ਸਰਟੀਫਿਕੇਟ ਮੰਗਵਾਉਣਾ ਹੈ, ਵੀਜ਼ਾ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਨੇ, NRI ਸਰਵਿਸਿਜ਼, ਨੋਟਰਾਈਜੇਸ਼ਨ ਵਾਸਤੇ ਤੁਹਾਡੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਡਾਕੂਮੈਂਟ ਤੁਸੀਂ ਉਹਦੀ ਵੈਰੀਫਿਕੇਸ਼ਨ ਕਰਵਾਉਣੀ ਆ, ਈ ਵੀਜ਼ਾ ਚਾਹੀਦਾ, ਤੇ ਦਪਿੰਦਰ ਲੂੰਬਾ ਜੀ ਤੁਹਾਡੀ ਹੈਲਪ ਕਰਦੇ ਨੇ। ਪਾਵਰ ਆਫ ਅਟੋਰਨੀ ਬਣਾਉਣੀ ਹੈ ਤੁਸੀਂ ਤਦ ਵੀ 647-402-2202 6474-402-2202 ਵਰਲਡਵਾਈਡ ਵੀਜ਼ਾ ਐਂਡ ਪਾਸਪੋਰਟ ਸਰਵਿਸਿਜ਼ ਦੇ ਦਪਿੰਦਰ ਲੂੰਬਾ ਜੀ 647-402-2202 'ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਕੰਸਟਰਕਸ਼ਨ ਕਰਵਾਉਣੀ ਹੈ ਅਤੇ ਫਿਰ ਤੁਹਾਨੂੰ ਇੱਕ ਨਾਮ ਅਤੇ ਨੰਬਰ ਦਿੰਦੇ ਹਾਂ ਜੀ, ਅਜੇ ਸਿੰਘ ਜੀ ਦਾ, ਦ ਰੋਇਲ ਸਿਟੀ ਕੰਸਟਰਕਸ਼ਨ ਤੋਂ। ਪੇਂਟਿੰਗ ਅਤੇ ਰੈਨੋਵੇਸ਼ਨ ਦੇ ਵਾਸਤੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਕੰਮ, ਕੋਈ ਵੀ ਐਕਸਟੀਰੀਅਰ, ਇੰਟੀਰੀਅਰ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ, ਇੰਡਸਟਰੀਅਲ ਕਰਵਾਉਣਾ, ਲੀਗਲ ਬੇਸਮੈਂਟ ਬਣਵਾਉਣੀ ਹੈ, ਹੋਮ ਨੂੰ ਕਸਟਮਾਈਜ਼ ਤੁਸੀਂ ਕਰਨਾ, ਪ੍ਰੋਫੈਸ਼ਨਲ ਪੇਂਟਿੰਗ, ਕਿਚਨ ਐਂਡ ਬਾਥਰੂਮ ਰੀਮੋਡਲਿੰਗ ਉਹਦੀ ਕਰਵਾਉਣੀ ਹੈ, ਸਾਰੀਆਂ ਹੀ ਕੰਸਟਰਕਸ਼ਨ ਦੀਆਂ ਸਰਵਿਸਿਜ਼ ਦੇ ਵਾਸਤੇ ਤੁਸੀਂ 437-756-5158 ਰੋਇਲ ਦ ਰੋਇਲ ਸਿਟੀ ਕੰਸਟਰਕਸ਼ਨ ਦੇ ਅਜੇ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੈ 437-756-5158 437-756-5158। ਜੁੜ ਚੁੱਕੇ ਹੋ ਦੋਸਤੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਕਹਿੰਦੇ ਫਕੀਰ ਨੇ ਇਹ ਕਹਿ ਕੇ ਤੋੜ ਦਿੱਤੀ ਮਾਲਾ ਕਿ ਗਿਣ ਕੇ ਨਾਮ ਕਿਉਂ ਲਵਾਂ ਉਸਦਾ ਜੋ ਬੇਹਿਸਾਬ ਦਿੰਦਾ ਹੈ। ਜੁੜਿਆ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ, ਕੋਈ ਪ੍ਰੋਪਰਟੀ ਆਪਣੀ ਖਰੀਦਣੀ ਹੈ, ਵੇਚਣੀ ਹੈ, ਰੀਮੈਕਸ ਪ੍ਰੈਜ਼ੀਡੈਂਟ ਰਿਅਲਟੀ ਦੇ ਨਾਲ ਮੈਂ ਕੰਮ ਕਰਦਾ ਅਤੇ 416-669-1389 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਗਰ ਫਰੀ ਹੋਲਡ 4 bedroom 3 washrooms ਦੇ ਨਾਲ 10 cars ਦੀ ਟੋਟਲ ਪਾਰਕਿੰਗ ਵਿਦ ਸਿੰਗਲ ਕਾਰ ਗਰਾਜ ਦੇ ਨਾਲ ਆਉਂਦੇ ਸਮੇਂ 'ਚ ਤੁਸੀਂ ਖਰੀਦਣਾ ਚਾਹੁੰਦੇ ਹੋ, ਬੋਵੇ ਡਰਾਈਵ ਐਂਡ ਹਾਰਟਲੇਕ ਰੋਡ ਦੇ ਨੇੜੇ, ਹਾਈਵੇ 410 ਹਾਰਟਲੇਕ ਦਾ ਏਰੀਆ। ਸੋ ਉਸ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ, ਜਾਂ ਫਿਰ ਜੇ ਹਾਈਵੇ 400 ਐਂਡ ਹਾਈਵੇ 7 ਦੇ ਨੇੜੇ 1 bedroom plus den ਦੇ ਨਾਲ ਅਪਾਰਟਮੈਂਟ ਤੁਸੀਂ ਖਰੀਦਣਾ ਚਾਹੁੰਦੇ ਹੋ ਯੂਨਿਟ, ਅਤੇ ਮੈਨੂੰ 416-669-1389 'ਤੇ ਕਾਲ ਕਰ ਲਿਓ। ਟਰੱਕ ਪਾਰਕਿੰਗ ਵਾਸਤੇ ਸਾਨੂੰ 2 spaces ਚਾਹੀਦੀਆਂ ਨੇ ਜੀ। ਇੱਕ ਤਾਂ ਜੇ ਤੁਸੀਂ ਵੇਚਣਾ ਚਾਹੁੰਦੇ ਹੋ, ਕੋਈ 1.5 to 2 acres ਦੀ ਲੈਂਡ ਹੋਵੇ ਵਿਦ ਕੋਈ ਛੋਟਾ ਜਿਵੇਂ ਉਹਦੇ 'ਚ ਛੱਤਿਆ ਗਿਆ ਹੋਵੇ ਕਿ ਵਰਕਸ਼ਾਪ ਛੋਟੀ ਜਿਹੀ ਬਣੀ ਹੋਵੇ ਰਿਪੇਅਰ ਵਾਸਤੇ, ਅਤੇ ਉਹ ਥੋੜ੍ਹਾ ਜਿਹਾ ਬੈਟਰ ਹੋਏਗਾ। ਉਹ ਬੋਲਟਨ, ਬਰੈਂਪਟਨ, ਕਿਤੇ ਵੀ ਕਿਸੇ ਏਰੀਏ ਦੇ ਵਿੱਚ, ਖਾਸ ਕਰਕੇ ਜੇ ਹਾਈਵੇ 50 ਦੇ ਆਸ ਪਾਸ ਜਾਂ ਮੇਫੀਲਡ ਰੋਡ ਹਾਈਵੇ 50 ਦੇ ਨੇੜੇ ਤੇੜੇ ਹੋਵੇ ਤਾਂ ਬਹੁਤ ਵਧੀਆ ਹੋਏਗਾ। ਇੱਕ ਬੈਟਰ ਆਪਸ਼ਨ ਹੋਏਗੀ ਸਾਡੇ ਬਾਇਰ ਦੇ ਵਾਸਤੇ, ਕਲਾਇੰਟ ਦੇ ਵਾਸਤੇ। ਅਤੇ ਜੇ ਤੁਸੀਂ ਇੱਕ ਜਿਵੇਂ ਕੋਈ ਲੀਜ਼ ਵਾਸਤੇ ਤੁਸੀਂ ਰੈਂਟ ਆਊਟ ਕਰਨਾ ਚਾਹੁੰਦੇ ਹੋ, ਉਹ ਸਾਨੂੰ ਚਾਹੀਦਾ ਤਕਰੀਬਨ ਬਰੈਂਪਟਨ ਐਂਡ ਮਿਸਾਗਾ ਦੇ ਬਾਰਡਰ 'ਤੇ, ਹਾਈਵੇ 410 ਤੋਂ ਵੈਸਟ ਔਰ ਈਸਟ ਦੇ ਉੱਤੇ ਲੋਕੇਟਡ ਹੋਵੇ ਅਤੇ ਬਹੁਤ ਵਧੀਆ ਹੋਏਗਾ। ਉਹਦੇ 'ਚ 4,000 square feet ਦੇ M2 ਜ਼ੋਨਿੰਗ ਦੇ ਨਾਲ ਅਗਰ ਬਿਲਡਿੰਗ ਜਿਹੜੀ ਉਹ ਬਣੀ ਹੋਈ ਹੈ, ਅਤੇ 20+ ਟਰੱਕ ਟ੍ਰੇਲਰਸ ਦੀ ਪਾਰਕਿੰਗ ਦੀ ਸਪੇਸ ਹੋਵੇ, ਉਹ ਲੀਜ਼ ਵਾਸਤੇ ਅਗਰ ਤੁਸੀਂ ਲੀਜ਼ 'ਤੇ ਕਰਨਾ ਚਾਹੁੰਦੇ ਹੋ ਤਾਂ ਫਿਰ ਵੀ ਸਾਨੂੰ ਕਾਲ ਕਰ ਲਿਓ। 416-669-1389 ਟੈਲੀਫੋਨ ਨੰਬਰ ਹੈ। ਗੱਲ ਕਰਦੇ ਹਾਂ ਜੀ ਕਿ ਮੈਂ ਮਰਦਮਸ਼ੁਮਾਰੀ ਦੀ ਗੱਲ ਕੀਤੀ ਸੀ ਪਹਿਲਾਂ ਲਾਸਟ ਪ੍ਰੋਗਰਾਮ ਦੇ ਵਿੱਚ, ਕਿ ਜਿਹਦਾ ਜਿਹਦੀ ਇਨਫੋਰਮੇਸ਼ਨ ਉਹ ਲੈਟਰ ਤੁਹਾਨੂੰ ਮਿਲ ਗਈ ਹੋਣੀ ਹੈ ਕੈਨੇਡਾ ਦੇ ਵਿੱਚ, ਜੋ ਸੈਂਸਸ 2026 ਦੀ ਮਰਦਮਸ਼ੁਮਾਰੀ ਦੇ ਲਈ ਜਿਹਦੀ ਡੈਡਲਾਈਨ ਜਿਹੜੀ ਹੈ ਉਹ ਮਈ ਮਹੀਨੇ ਦੀ 12 ਤਾਰੀਖ ਹੈ, ਜਾਣੀ ਕਿ ਕੱਲ੍ਹ ਤੋਂ ਬਾਅਦ ਮੰਗਲਵਾਰ ਤੱਕ ਤੁਸੀਂ ਇਸ ਨੂੰ, ਇਹ ਲਾਸਟ ਡੇਟ ਹੈ। ਸੋ ਇਹਨੂੰ ਤੁਸੀਂ ਫਿਲ ਕਰਕੇ ਔਨਲਾਈਨ ਸਬਮਿਟ ਜਿਹੜਾ ਉਹ ਕਰਨਾ ਹੈ, ਬਹੁਤ ਜ਼ਰੂਰੀ ਹੈ ਕਿਉਂਕਿ ਸੈਂਸਸ ਦੇ ਵਿੱਚ ਜਾਂ ਮਰਦਮਸ਼ੁਮਾਰੀ ਦੇ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ, ਇਹਨੂੰ ਇਗਨੋਰ ਕਰਨ ਦੀ ਜ਼ਰੂਰਤ ਨਹੀਂ, ਆਈ ਮੀਨ ਨਹੀਂ ਕਰਨਾ ਚਾਹੀਦਾ। ਸੋ ਜ਼ਰੂਰ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਨਾਲ, ਜੇ ਹੁਣ ਸੈਂਸਸ ਦੀ ਤੁਸੀਂ ਡੈਫੀਨੇਸ਼ਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਅਤੇ ਉਹਦੇ ਵਿੱਚ ਕਿ ਇਹ ਇੱਕ ਓਫਿਸ਼ੀਅਲ ਸਿਸਟਮੈਟਿਕ ਪ੍ਰੋਸੀਜਰ ਆ ਜਿਹਦੇ ਨਾਲ ਜਿਹੜੀ ਕਿਸੇ ਵੀ ਦੇਸ਼ ਦੀ ਜਿਹੜੀ ਅੰਟਾਇਰ ਜਿਹੜੀ ਪਾਪੂਲੇਸ਼ਨ ਹੈ ਉਹਦਾ ਪਤਾ ਲੱਗਦਾ, ਰੀਜਨ ਦਾ ਪਤਾ ਲੱਗਦਾ, ਜਾਂ ਫਿਰ ਡੈਮੋਗ੍ਰਾਫਿਕਸ ਏਰੀਆ ਦੇ ਵਿੱਚ ਘਰਾਂ ਦਾ ਇਕੋਨਮਿਕ ਸਟੈਟਸ ਤੁਹਾਡਾ ਕੀ ਹੈ, ਔਰ ਇਹ ਜਾਣਕਾਰੀ ਜਿਹੜੀ ਇਕੱਤਰ ਕੀਤੀ ਜਾਂਦੀ ਹੈ। ਜੋ ਇੱਕ ਆਮ ਇੱਕ ਸਿੰਪਲ ਸਰਵੇ ਦੇ ਨਾਲੋਂ ਟੋਟਲੀ ਡਿਫਰੈਂਟ ਹੁੰਦਾ ਕਿ ਤੁਸੀਂ ਆਪਣੀ ਪਰਸਨਲੀ ਆਪਣੀ ਇਨਫੋਰਮੇਸ਼ਨ ਜਿਹੜੀ ਆ ਉੱਥੇ ਜਾ ਕੇ ਉਸ ਫੋਰਮ ਦੇ ਵਿੱਚ ਫਿਲ ਕਰਦੇ ਹੋ, ਅਤੇ ਜੋ ਕਿ ਸਰਕਾਰ ਤੱਕ ਜਾਂ ਉਹ ਇੱਕ ਔਰਗੇਨਾਈਜੇਸ਼ਨ ਜੋ ਇਸ ਨੂੰ ਹੈਂਡਲ ਕਰਦੀ ਆ ਉਹਦਾ ਪਤਾ ਲੱਗਦਾ, ਜਿਹਦੇ ਵਿੱਚ ਜੇ ਹੁਣ ਤੁਹਾਡੀ ਏਜ ਹੈ, ਤੁਹਾਡਾ ਜੈਂਡਰ ਕੀ ਹੈ, ਇਨਕਮ ਕਿੰਨੀ ਹੈ, ਆਕੂਪੇਸ਼ਨ ਕੀ ਹੈ, ਤੁਸੀਂ ਵਿਆਹੇ ਹੋ ਜਾਂ ਤੁਹਾਡਾ ਕੋਈ ਵੀ ਮਾਰਟਲ ਸਟੈਟਸ ਤੁਹਾਡਾ ਕੀ ਹੈ, ਹਾਊਸਿੰਗ ਕੰਡੀਸ਼ਨਸ ਕਿੱਦਾਂ ਦੀ ਹੈ, ਤੋ ਸਰਕਾਰ ਨੂੰ ਡਿਸੀਜ਼ਨ ਬਣਾਉਣ ਦੇ ਵਿੱਚ ਜਿਵੇਂ ਕਿ ਇਲੈਕਟ੍ਰੋਲ ਬਾਉਂਡਰੀਜ਼, ਇਲੈਕਸ਼ਨ ਜਦੋਂ ਹੁੰਦੀਆਂ ਨੇ ਜੇ ਕਿਤੇ ਦੀ ਜਨਸੰਖਿਆ ਵੱਧਦੀ ਹੈ, ਕਿਉਂਕਿ ਹੁਣ ਜੇ ਆਪਾਂ ਸੀਟਾਂ ਦੀ ਗੱਲ ਕਰੀਏ ਤਾਂ ਉਹ ਇੱਕਦਮ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਸੀਟਾਂ ਦੀ ਗਿਣਤੀ ਜਿਹੜੀ ਉਹ ਵਧੀ ਹੈ ਪੂਰੇ ਕੈਨੇਡਾ ਦੇ ਵਿੱਚ, ਜਾਂ ਅੰਟੇਰੀਓ ਦੀ ਵੀ ਗੱਲ ਕਰ ਲਈਏ, ਅੰਟੇਰੀਓ ਦੇ ਵਿੱਚ ਵੀ ਵਧੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਉਹ ਸਰਕਾਰ ਨੂੰ ਹੈਲਪ ਮਿਲਦੀ ਹੈ, ਪਬਲਿਕ ਫੰਡਸ ਡਿਸਟ੍ਰੀਬਿਊਟ ਕਰਨੇ ਹੋਣ, ਕੋਈ ਵੀ ਕਿਸੇ ਤਰ੍ਹਾਂ ਦਾ ਵੀ, ਜਾਂ ਫਿਰ ਜਿਹੜਾ ਸਰਕਾਰਾਂ ਕੰਟੈਕਟ ਇਹ ਵੀ ਕਰਦੀਆਂ ਕਿ ਐਗਰੀਕਲਚਰ ਇੰਡਸਟਰੀਅਲ ਜਾਂ ਜਿਹੜੇ ਹਾਊਸਿੰਗ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਹ ਵੀ ਇਹਦੇ ਥਰੂ ਉਹ ਕੀਤਾ ਜਾਂਦਾ। ਪਰ ਮੈਨੂੰ ਜਦੋਂ ਮੈਂ ਖੁਦ ਇਹ ਫੋਰਮ ਫਿਲ ਕਰ ਰਿਹਾ ਸੀ ਤਾਂ ਕੁਝ ਇੱਕ ਗੱਲਾਂ ਮੈਨੂੰ ਬੜੀਆਂ ਬੇਤੁੱਕੀਆਂ ਜਿਹੀਆਂ, ਜਿਵੇਂ ਕਹਿ ਲਓ ਕਿ ਇਸ ਤਰ੍ਹਾਂ ਦੇ ਲੱਗੇ। ਪਹਿਲੀ ਗੱਲ ਤਾਂ ਹੈ ਕਿ 61 ਕੁਐਸਚਨਸ ਦਾ ਇਹ ਤੁਹਾਡਾ ਜਿਹੜਾ ਕੁਐਸਚਨੇਅਰ ਆ, ਜਿਹਨੂੰ ਤੁਸੀਂ ਭਰ ਕੇ ਸਾਰੀ ਇਨਫੋਰਮੇਸ਼ਨ, ਇੱਕ ਪ੍ਰਿੰਸੀਪਲ ਤੁਹਾਡਾ ਐਪਲੀਕੈਂਟ, ਬਾਕੀ ਸਾਰੇ ਦੇ ਸਾਰੇ ਨਾਲ ਜਿੰਨੇ ਵੀ ਘਰ ਦੇ ਜੀ ਨੇ ਉਹ ਤੁਸੀਂ ਸਾਰਿਆਂ ਦੀ ਇਨਫੋਰਮੇਸ਼ਨ ਜਿਹੜੀ ਉਹ ਭਰਨੀ ਹੁੰਦੀ ਹੈ। ਹੁਣ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕਦੀ ਇਸ ਤਰ੍ਹਾਂ, ਸ਼ਾਇਦ ਮੈਂ ਜੇ ਭੁੱਲ ਰਿਹਾ ਹੋਵਾਂ ਕਿ ਲਾਸਟ ਟਾਈਮ ਇਹ ਇਹੋ ਜਿਹੇ ਕੁਐਸਚਨ ਉਹਦੇ ਵਿੱਚ ਸੀਗੇ। ਚਲੋ ਠੀਕ ਹੈ ਕਿ ਉਹ ਘਰ ਦੀ ਕੀਮਤ ਜਾਣਨਾ ਚਾਹੁੰਦੇ ਨੇ ਜਾਂ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ, ਕਿੰਨੇ ਕੁ ਤੁਹਾਡੇ ਖਰਚੇ ਨੇ, ਤੁਹਾਡੇ ਗੈਸ ਦਾ ਬਿੱਲ ਕਿੰਨਾ, ਪਾਣੀ ਦਾ ਕਿੰਨਾ, ਮੌਰਗੇਜ ਕਿੰਨੀ ਜਾਂਦੀ ਹੈ, ਉਹ ਸਾਰੇ ਖਰਚੇ ਨੇ। ਫਿਰ ਤੁਸੀਂ ਕਿੰਨੇ ਵਜੇ ਘਰੋਂ ਜਾਂਦੇ ਹੋ, ਇਹ ਵੀ ਕੁਐਸਚਨ ਆ ਜੀ ਉੱਥੇ। ਕਿ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਸਰਵੇਲੈਂਸ ਤੁਹਾਡੀ ਜ਼ਿਆਦਾ ਕੀਤੀ ਜਾ ਰਹੀ, ਸ਼ਾਇਦ, ਪਤਾ ਨਹੀਂ। ਮੈਂ ਵੰਸ ਅਗੇਨ ਕਿ ਮੈਂ ਸ਼ਾਇਦ ਜੋ ਪਿਛਲੇ ਵਾਰੀ ਜਦੋਂ ਫੋਰਮ ਫਿਲ ਕੀਤੇ ਸੀ, ਹੋ ਸਕਦਾ ਮੈਂ ਭੁੱਲ ਰਿਹਾ ਹੋਵਾਂ, ਜੇ ਤੁਸੀਂ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਕਿੰਨਾ ਟਾਈਮ ਤੁਹਾਨੂੰ ਜਾਣ ਨੂੰ ਲੱਗਦਾ ਹੈ, ਪਲੱਸ ਜੇ ਹੁਣ ਐਜੂਕੇਸ਼ਨ ਲੈਵਲ ਦੀ ਗੱਲ ਕਰ ਲਈਏ ਤਾਂ ਉਹ ਤਾਂ ਚਲੋ ਉਹ ਤਾਂ ਡੈਫੀਨੇਟਲੀ ਤੁਹਾਨੂੰ ਮੈਨਸ਼ਨ ਵੀ ਕਰਨਾ ਚਾਹੀਦਾ। ਪਰ ਕੁਝ ਇੱਕ ਕੁਐਸਚਨ ਮੈਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਉਹ ਸ਼ਾਇਦ ਉਹਦੇ 'ਚ ਨਹੀਂ ਹੋਣੇ ਚਾਹੀਦੇ, ਜਾਂ ਪਤਾ ਨਹੀਂ ਕਿਵੇਂ ਕਿਸ ਤਰ੍ਹਾਂ ਉਹਨੂੰ ਡਿਜ਼ਾਈਨ ਕੀਤਾ ਕਿ ਤੁਸੀਂ ਜੰਮਣ ਵੇਲੇ ਮੇਲ ਸੀ ਜਾਂ ਫੀਮੇਲ ਸੀ ਅਤੇ ਹੁਣ ਤੁਹਾਡਾ ਜੈਂਡਰ ਕੀ ਹੈ, ਕਿਹੜੀ ਸੰਸਕ੍ਰਿਤੀ ਅਸੀਂ ਲੈ ਕੇ ਅਸੀਂ ਕੈਨੇਡਾ ਦੇ ਵਿੱਚ ਕਿਹੜੀ ਫਰੀਡਮ ਦੀ ਗੱਲ ਕਰੀ ਜਾਂਦੇ ਹਾਂ। ਥੋੜ੍ਹਾ ਜਿਹਾ ਸ਼ਾਇਦ ਹੋਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਕੁਝ ਇੱਕ ਦੋ ਤਿੰਨ ਕੁਐਸਚਨ ਇੱਦਾਂ ਦੇ ਵੀ ਮੇਰਾ ਖਿਆਲ ਤੁਹਾਨੂੰ ਸਮਝਣ ਤੋਂ ਵੀ ਕਈ ਵਾਰੀ ਤੁਸੀਂ ਅਸਮਰੱਥ ਹੁੰਦੇ ਹੋ ਵੀ ਉਹ ਕੀ ਪੁੱਛ ਲਿਆ। ਸੋ ਉਹਦੇ ਬਾਬਤ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹਦੇ ਵਿੱਚ ਉਹ ਦੱਸਣੀ ਪੈਂਦੀ ਹੈ। ਬਟ ਵੰਸ ਅਗੇਨ ਜਿਵੇਂ ਵੀ ਇਹ ਡਿਜ਼ਾਇਨ ਕੀਤਾ ਹੈ ਉਹਨੂੰ ਸ਼ਾਇਦ ਥੋੜ੍ਹਾ ਜਿਹਾ ਸੌਖਿਆ ਵੀ ਕੀਤਾ ਜਾ ਸਕਦਾ ਕਿ ਜੇ ਮਰਦਮਸ਼ੁਮਾਰੀ ਦੀ ਅਸੀਂ ਗੱਲ ਕਰਦੇ ਤਾਂ ਕਿ ਉਹ ਹਰ ਇੱਕ ਇਨਸਾਨ ਉਹਨੂੰ ਸਮਝ ਸਕੇ ਅਤੇ ਆਪਣੀ ਸਮਝ ਦੇ ਮੁਤਾਬਕ ਉਹਦਾ ਆਂਸਰ ਵੀ ਕਰ ਸਕੇ। ਕਿ 5-7-10 ਕੁਐਸਚਨ ਮੈਨੂੰ ਇਸ ਤਰ੍ਹਾਂ ਦੇ ਲੱਗੇ ਕਿ ਜੇ ਥੋੜ੍ਹਾ ਜਿਹਾ ਉਹਦੇ 'ਚ ਰੈਪੀਟੇਸ਼ਨ ਵੀ ਹੈ ਅਤੇ ਪਲੱਸ ਉਹ ਸ਼ਾਇਦ ਜੇ ਨਾ ਵੀ ਇਹਦੇ ਵਿੱਚ ਪੁੱਛੇ ਜਾਣ ਤਾਂ ਮੈਨੂੰ ਲੱਗਦਾ ਕਿ ਸਰ ਸਕਦਾ। ਜਿੰਨੀ ਕੁ ਇਨਫੋਰਮੇਸ਼ਨ ਗੌਰਮੈਂਟ ਨੂੰ ਚਾਹੀਦੀ ਹੈ, ਜੋ ਸਰਕਾਰਾਂ ਨੂੰ ਜਾਂ ਉਹ ਆਰਗੇਨਾਈਜੇਸ਼ਨ ਨੂੰ ਚਾਹੀਦੀ ਹੈ, ਅਤੇ ਉਹ ਤੋਂ ਬਿਨਾਂ ਵੀ ਉਹ ਮਿਲ ਸਕਦੀ ਹੈ। ਅਤੇ ਬੰਦਾ ਛੇਤੀ ਜੇ ਉਹ ਕਿਤੇ ਮੇਰੇ ਖਿਆਲ 10-15 ਮਿੰਟ ਦੇ ਵਿੱਚ ਇਹ ਸਾਰੀ ਸਬਮਿਸ਼ਨ ਹੋ ਜਾਵੇ ਤਾਂ ਹਰ ਇੱਕ ਬੰਦਾ ਖੁਸ਼ੀ ਨਾਲ, ਵੈਸੇ ਤਾਂ ਸਾਡੀ ਡਿਊਟੀ ਬਣਦੀ ਆ, ਫਰਜ਼ ਬਣਦਾ, ਪਰ ਫਿਰ ਵੀ ਕਿਉਂਕਿ ਅੱਜ ਕੱਲ੍ਹ ਜਿਹੋ ਜਿਹਾ ਸਮਾਂ ਲੋਕਾਂ ਕੋਲ ਹੈ ਅਤੇ ਉਹਦੇ ਮੁਤਾਬਕ ਇਹਨੂੰ ਥੋੜ੍ਹਾ ਜਿਹਾ ਸਮਾਂ ਜਿਹੜਾ ਹੈ, ਜੇ ਹੁਣ ਘਰ ਦੇ ਜੀ ਚਾਰ ਵੱਧ ਨੇ ਤਾਂ ਫਿਰ ਡੈਫੀਨੇਟਲੀ ਉਹ ਘੰਟਾ ਡੇਢ ਘੰਟਾ 2 ਘੰਟੇ ਲਾਏਗਾ ਅਤੇ ਫਿਰ ਸਬਮਿਟ ਜਿਹੜਾ ਉਹ ਕਰੇਗਾ। ਅਤੇ ਉਸ ਤੋਂ ਅੱਗੇ ਇਹ ਵੀ ਹੈ ਕਿ ਜਿਹੜੀ ਹੁਣ ਵੀ ਤੁਸੀਂ ਪਿਛਲੇ ਹਫ਼ਤੇ ਜੋ ਬੀਤਿਆ ਉਹ ਵੀ ਪੁੱਛਿਆ ਜਾਂਦਾ ਕਿ ਹਾਂ ਉਹਦੇ 'ਚ ਤੁਸੀਂ ਕੰਮ ਕੀਤਾ ਕਿ ਨਹੀਂ ਕੀਤਾ। ਅਤੇ ਜੇ ਤੁਹਾਨੂੰ ਵੈਸੇ ਹੀ ਉਹ ਵੀ ਮੈਨੂੰ ਇੱਕ ਐਕਸਟਰਾ ਜਿਵੇਂ ਲੱਗਿਆ ਕਿ ਉਹ ਵਾਧੂ ਦਾ ਇੱਕ ਕੁਐਸਚਨ ਹੈ, ਜੇ ਵੈਸੇ ਹੀ ਤੁਹਾਨੂੰ ਪਹਿਲਾਂ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ ਉਹਦੇ 'ਚ ਮੈਨਸ਼ਨ ਹੋ ਗਿਆ ਤਾਂ ਸ਼ਾਇਦ ਪੁੱਛਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਤੁਸੀਂ ਕਿਹੜੀ ਡਿਸੇਬਿਲਟੀ ਇੰਸ਼ੋਰੈਂਸ ਅਗਲੇ ਨੂੰ ਪ੍ਰੋਵਾਈਡ ਕਰਨੀ ਹੈ ਕਿ ਜਿਹੜਾ ਪਿਛਲੇ ਹਫ਼ਤੇ ਦਾ ਵੀ ਪੁੱਛਦੇ ਹੋ ਵੀ ਕੰਮ ਕੀਤਾ ਕਿ ਨਹੀਂ ਕੀਤਾ। ਮੈਨੂੰ ਇਹ ਲੱਗਦਾ, ਮੇਰੀ ਆਪਣੀ ਪਰਸਨਲ ਸੋਚ ਆ ਇਹ, ਕਿ ਸ਼ਾਇਦ ਇਹੋ ਜਿਹੜੇ ਕੁਐਸਚਨ ਆ ਜੇ ਉਹਦੇ ਵਿੱਚ ਨਾ ਵੀ ਹੁੰਦੇ ਤਾਂ ਫਿਰ ਵੀ ਉਹ ਸਰ ਜਾਣਾ ਸੀ। ਬਟ ਅਗੇਨ ਦੋਸਤੋ, ਇਹ ਕਿਉਂਕਿ ਜ਼ਰੂਰੀ ਹੈ ਸਾਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਸਾਰੀ, ਸੋ ਤੁਸੀਂ ਵੀ ਸਭ ਨੇ ਜੇ ਤੁਹਾਨੂੰ ਉਹ ਲੈਟਰ ਮਿਲ ਗਈ ਹੈ ਆਪਣੇ ਮੇਲ ਬਾਕਸ ਜਿਹੜੇ ਆ ਉਹ ਚੈੱਕ ਕਰ ਲਓ, ਅਤੇ ਜੇ ਨਹੀਂ ਮਿਲੀ ਤਾਂ ਫਿਰ ਤੋਂ ਚੈੱਕ ਕਰਕੇ ਉਹ ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਔਨਲਾਈਨ ਜਾ ਕੇ ਸੈਂਸਸ ਵਾਲੀ ਜੋ ਮਰਦਮਸ਼ੁਮਾਰੀ ਦਾ ਡਾਟਾ ਜੋ ਸਰਕਾਰ ਨੂੰ ਚਾਹੀਦਾ ਅਤੇ ਉਹ ਜ਼ਰੂਰ ਫਿਲ ਕਰਿਓ। 12 ਤਾਰੀਖ 12 ਮਈ ਡੈਡਲਾਈਨ ਹੈ, ਆਖਰੀ ਤਾਰੀਖ ਹੈ, ਤੁਸੀਂ ਉਸ ਦਿਨ ਤੱਕ ਇਸ ਨੂੰ ਇਨਫੋਰਮੇਸ਼ਨ ਨੂੰ ਇਸ ਨੂੰ ਜਿਹੜਾ ਸਬਮਿਟ ਹੈ ਉਹ ਕਰਨਾ ਹੈ। ਜੁੜੇ ਜੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਡੌਨ ਵੈਲੀ ਪਾਰਕਵੇ ਜਿਹੜਾ ਹਾਈਵੇ 401 ਤੋਂ ਲੈ ਕੇ ਯਾਰਵਿਸ ਸਟਰੀਟ ਤੱਕ ਦੋਨਾਂ ਪਾਸਿਆਂ ਤੋਂ ਬੰਦ ਕੀਤਾ ਹੋਇਆ ਮੈਂਟੇਨ ਵਾਸਤੇ, ਫਰਾਈਡੇ ਰਾਤ 11 ਵਜੇ ਤੋਂ ਸਵੇਰ ਨੂੰ ਕੱਲ੍ਹ ਨੂੰ 5 ਵਜੇ ਖੁੱਲ੍ਹਣਾ। ਅਤੇ ਫੀਫਾ ਵਰਲਡ ਕੱਪ ਨੂੰ ਲੈ ਕੇ ਸਾਰੀਆਂ ਹੀ ਸੜਕਾਂ ਦੀ ਜਿਹੜੀ ਮੁਰੰਮਤ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸੇ ਕਰਕੇ ਡਰਾਈਵਰਸ ਨੂੰ ਬਦਲਵਾਂ ਜਿਹੜਾ ਰੂਟ ਹੈ ਅਤੇ ਐਕਸਟਰਾ ਟਾਈਮ ਲੈ ਕੇ ਚੱਲਣ ਦੀ ਸਲਾਹ ਵੀ ਹੈ, ਅਤੇ ਜੇਕਰ ਹੋ ਸਕੇ ਤਾਂ ਪਬਲਿਕ ਟ੍ਰਾਂਜ਼ਿਟ ਜੇ ਵਰਤੋਂ ਤਾਂ ਬਹੁਤ ਵਧੀਆ ਹੋਏਗਾ। ਸਪੇਨ ਦੇ ਕਨੇਰੀ ਆਈਲੈਂਡਸ ਉੱਪਰ ਇੱਕ ਜਿਹੜਾ ਕਰੂਜ਼ ਸ਼ਿਪ ਹੈ ਜਿਸ ਦੇ ਵਿੱਚ ਹੈਂਟਾ ਵਾਇਰਸ ਨਾਲ ਕੁਝ ਲੋਕ ਪੀੜਿਤ ਹੋਏ ਨੇ, ਲੋਕਾਂ ਨੂੰ ਫਲਾਈਟਸ ਦੇ ਦੁਆਰਾ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਗਿਆ। ਇਸ ਬਿਮਾਰੀ ਦੇ ਕਰਕੇ ਇੱਕ ਜਿਹੜਾ ਡੱਚ ਜੋੜਾ ਅਤੇ ਇੱਕ ਜਰਮਨੀ ਔਰਤ ਦੀ ਮੌਤ ਵੀ ਹੋਈ ਹੈ, ਔਰ ਇਸ ਉੱਪਰ 10 ਕੈਨੇਡੀਅਨਸ ਵੀ ਸਵਾਰ ਨੇ। ਸੋ ਇਸ ਵਾਇਰਸ ਦੇ ਲਈ ਨਾ ਤਾਂ ਕੋਈ ਟ੍ਰੀਟਮੈਂਟ ਉਪਲਬਧ ਹੈ ਅਤੇ ਨਾ ਹੀ ਕੋਈ ਜਿਹੜਾ ਜੋ ਵੈਕਸੀਨਸ ਦਾ ਰੌਲਾ ਪਿਛਲੇ ਦਿਨੀ ਵੀ ਪਿਛਲੇ ਸਾਲਾਂ 'ਚ ਵੀ ਪੈਂਦਾ ਰਿਹਾ, ਇੱਦਾਂ ਦਾ ਉਹ ਵੀ ਨਹੀਂ ਹੈ ਜੀ ਕੋਈ। ਅਤੇ ਅਰਜਨਟੀਨਾ ਤੋਂ ਅਪ੍ਰੈਲ 'ਚ ਸ਼ਿਪ ਰਵਾਨਾ ਹੋਇਆ ਸੀ। ਇਸ ਉੱਪਰ ਤਕਰੀਬਨ ਕੋਈ 150 ਦੇ ਕਰੀਬ ਮੁਸਾਫਰ ਜਿਹੜੇ ਸਵਾਰ ਸਨ, ਅਤੇ ਆਖਰੀ ਫਲਾਈਟ ਜੋ ਹੋਣੀ ਆ, ਕਿਉਂਕਿ ਲੋਕਾਂ ਨੂੰ ਘਰ ਭੇਜਣ ਦਾ, ਕੈਨੇਡੀਅਨਸ ਵੀ ਉੱਥੋਂ ਜਿਹੜੇ ਚਾਰ ਹੈ ਉਹ ਇਸ ਪਾਸੇ ਨੂੰ ਆਲਰੇਡੀ ਫਲਾਈ ਕਰ ਚੁੱਕੇ ਨੇ, ਅਤੇ ਆਸਟ੍ਰੇਲੀਆ ਨੂੰ ਫਲਾਈਟ ਕੱਲ੍ਹੋਂ ਲਾਸਟ ਫਲਾਈਟ ਇੱਥੋਂ ਹੋਏਗੀ, ਜਿਸ ਦੁਆਰਾ ਉੱਥੋਂ ਦੇ ਉਹ ਜਿਹੜੇ ਮੁਸਾਫਰ ਨੇ ਉਹਨਾਂ ਨੂੰ ਆਪਣੇ ਟਿਕਾਣੇ ਤੱਕ ਜਿਹੜਾ ਭੇਜਿਆ ਜਾਣਾ ਜੀ। ਗੈਸ ਪ੍ਰਾਈਸਿਸ ਹੋਏ ਵਾਧੇ ਕਰਕੇ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੂੰ ਆਪਣੀਆਂ ਹੌਬੀਜ਼ ਉੱਪਰ ਵੀ ਕੰਟਰੋਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਖਾਸ ਕਰਕੇ ਜੋ ਲੋਕ ਗਰਮੀਆਂ 'ਚ ਆਪਣੀਆਂ ਜੋ ਬੋਟਿੰਗ ਕਰਦੇ ਨੇ ਉਹਨਾਂ ਦਾ, ਅਤੇ ਉਹਦੇ ਨਾਲ ਆਪਣੀ ਜ਼ਿੰਦਗੀ ਦਾ ਜਿਹੜਾ ਲੁਤਫ ਲੈਂਦੇ ਨੇ ਝੀਲਾਂ 'ਚ ਜਾ ਕੇ, ਉਹਨਾਂ ਨੂੰ ਹੁਣ ਮਜਬੂਰ ਹੋਣਾ ਪੈ ਰਿਹਾ ਹੈ। ਅਤੇ ਟਰਾਂਸਪੋਰਟ ਕੈਨੇਡਾ ਦੇ ਮੁਤਾਬਕ ਕੋਈ 12 ਮਿਲੀਅਨ ਤੋਂ ਵੀ ਜ਼ਿਆਦਾ ਜਿਹੜੇ ਕੈਨੇਡੀਅਨਸ ਅਡਲਟਸ ਨੇ ਉਹ ਬੋਟਿੰਗ ਕਰਦੇ ਨੇ, ਔਰ ਜਿਸ ਨਾਲ ਕੈਨੇਡਾ ਦੀ ਜੀ ਡੀ ਪੀ 'ਚ ਤਕਰੀਬਨ $5.6 ਬਿਲੀਅਨ ਦੀ ਕੰਟਰੀਬਿਊਸ਼ਨ ਹਰ ਸਾਲ ਉਹ ਹੁੰਦੀ ਹੈ, ਜੋ ਇਸ ਵਾਰੀ ਸ਼ਾਇਦ ਬਹੁਤੇ ਲੋਕ ਕੰਨੀ ਕਤਰਾ ਰਹੇ ਨੇ ਕਿ ਖਰਚੇ ਬਿਕੋਜ਼ ਆਫ ਦਾ ਗੈਸੋਲੀਨ ਪ੍ਰਾਈਸਿਸ ਕਰਕੇ ਕਾਫੀ ਵਧੇ ਨੇ, ਜਿਹਦਾ ਕਰਕੇ ਉਹ ਸ਼ਾਇਦ ਇਸ ਨੂੰ ਇਸ ਆਪਣੀ ਹੋਬੀ ਨੂੰ ਇਸ ਵੇਲੇ ਤਿਆਗਣ ਦੀ ਸੋਚ ਰਹੇ ਨੇ ਜੀ। ਹਰਿੰਦਰਪਾਲ ਜੀ ਸਾਡੇ ਨਾਲ ਜੁੜ ਗਏ ਨੇ ਜੀ ਰਾਈਟ ਰੇਟ ਫਾਈਨੈਂਸ਼ੀਅਲ ਤੋਂ। ਹਰਿੰਦਰਪਾਲ ਜੀ ਨਿੱਘਾ ਸਵਾਗਤ ਜੀ।
1: ਜੀ ਮਨਜੀਤ ਭਾਜੀ ਤੁਹਾਡਾ ਸਮਾਂ ਦੇਣ ਲਈ ਧੰਨਵਾਦ, ਤੇ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਭੈਣਾਂ ਦਾ ਬਹੁਤ ਬਹੁਤ ਸਤਿਕਾਰ, ਬੱਚਿਆਂ ਨੂੰ ਪਿਆਰ ਜੀ। ਮੇਰਾ ਨੰਬਰ ਹੈਗਾ 416-400-4444, 416-444-4444। ਤੇ ਜ਼ਿੰਦਗੀ 'ਚ ਕਈ ਵਾਰੀ ਆਪਾਂ ਰੋਂਗ ਡਿਸੀਜਨ ਮਨਜੀਤ ਕਰ ਲੈਂਦੇ ਹਾਂ, ਪਰ ਰੋਂਗ ਡਿਸੀਜਨ ਲੈਣ ਤੋਂ ਡਰਦੇ ਸਾਰੇ ਬਹੁਤ ਆ
0: ਜੀ।
1: ਜੀ
0: ਬਿਲਕੁਲ,
1: ਕਈ ਵਾਰੀ ਮਤਲਬ ਰੋਂਗ ਡਿਸੀਜਨ ਬਾਰੇ ਆਪਾਂ ਗੱਲਬਾਤ ਵੀ ਜੇ ਤੇ ਚਾਹੋ ਤਾਂ ਕਰ ਲੈਂਦੇ ਹਾਂ, ਤੇ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕੋਈ ਹੋਰ ਕਰਨੀ ਚਾਹੁੰਦੇ ਹੋ ਕਿਸੇ ਸਬਜੈਕਟ ਦੇ, ਤੁਹਾਡੀ ਇੱਛਾ ਤੇ ਆਪਣਾ ਸਵਾਲ ਦੱਸੋ ਨਾ।
0: ਨਹੀਂ ਮੈਂ ਤੇ ਸਰ ਰੋਂਗ ਡਿਸੀਜਨ ਤੇ ਗੱਲ, ਮੇਰਾ ਖਿਆਲ ਕਿ ਰੋਂਗ ਡਿਸੀਜਨ ਤੇ ਸਾਨੂੰ ਖਾਣ ਲਈ ਵੀ ਨਹੀਂ ਲੈਣਾ ਚਾਹੀਦਾ ਜੀ, ਕਿਉਂਕਿ ਜਿਹੜਾ ਜਿਹੜੀ ਸਾਡੀ ਸਿਹਤ ਖਰਾਬ ਕਰਦਾ ਉਹ ਫਿਰ ਅਸੀਂ ਬਾਅਦ ਦੇ ਵਿੱਚ ਪਛਤਾਉਂਦੇ ਹਾਂ, ਤੇ ਉਹਦੇ ਨਾਲ ਪਹਿਲਾਂ ਡਿਸੀਜਨ ਚੰਗਾ ਲਿਆ ਹੋਵੇ ਤੇ ਮੇਰਾ ਖਿਆਲ ਚੰਗਾ ਖਾਣ ਦੇ ਨਾਲ ਤੁਸੀਂ ਬਹੁਤ ਵਾਰੀ ਐਗਜ਼ਾਮਪਲ ਦਿੰਦੇ ਹੁੰਦੇ ਆ।
1: ਵੈਸੇ ਗੁਰਬਾਣੀ ਵਿੱਚ ਵੀ ਇਹਦੇ ਬਾਰੇ ਹਵਾਲਾ ਹੈਗਾ ਜੀ, ਸੋ ਕੰਮ ਮੂਲੇ ਨਾ ਕੀਚਿਆ ਜਿਤ ਅੰਤ ਪਛੋਤਾਈ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਮੈਨੂੰ ਆਪਣਾ ਸਵਾਲ ਜੇ ਕਲੀਅਰਲੀ ਦੱਸੋ।
0: ਤੇ ਸਵਾਲ ਵੀ ਮੈਂ ਇਸੇ ਤਰ੍ਹਾਂ ਦਾ ਹੀ ਫੇਰ ਕਰੂੰਗਾ ਜੀ ਤੁਹਾਨੂੰ, ਜੇ ਆਪਾਂ ਐਗਜ਼ਾਮਪਲਸ ਹੀ ਦੇਣੀਆਂ ਅੱਜ ਤਾਂ ਕਿ ਹਰ ਇੱਕ ਇਨਸਾਨ ਨੂੰ ਸਮਝ ਆ ਜਾਵੇ, ਜਿਹੜੀ ਤੁਸੀਂ ਆਪੀ ਗੱਲ ਪਹਿਲਾਂ ਕੀਤੀ ਕਿ ਰੋਂਗ ਡਿਸੀਜਨ 'ਚ ਅਸੀਂ ਫਾਈਨੈਂਸ਼ੀਅਲ ਵੀ ਕਈ ਵਾਰੀ ਕੀ ਮੇਰਾ ਖਿਆਲ ਅਕਸਰ ਹੀ ਜਿਹੜੇ ਰੋਂਗ ਡਿਸੀਜਨਸ ਅਸੀਂ ਲੈਂਦੇ ਜਦੋਂ ਕਿਸੇ ਐਕਸਪਰਟ ਦੀ ਸਲਾਹ ਨਾ ਲਈ ਗਈ ਹੋਵੇ, ਤੇ ਫਿਰ ਉਹ ਸਾਡੇ ਕਰਜ਼ੇ ਜਿਹੜੀ ਕਰਜ਼ਿਆਂ ਦੀ ਸਮੱਸਿਆ ਉਹ ਆਉਣ ਪੈਂਦੀ ਹੈ, ਫਿਰ ਸਾਨੂੰ ਸਲੂਸ਼ਨ ਨਹੀਂ ਉਹਦਾ ਮਿਲਦਾ। ਪਰ ਸਲੂਸ਼ਨ ਮਿਲ ਸਕਦਾ ਜੇ ਅਸੀਂ ਉਸ ਇਨਸਾਨ ਦੇ ਨਾਲ ਗੱਲ ਕਰ ਲਈਏ ਕਿ ਜਿਹੜਾ ਜਿਹਨੂੰ ਇਸ ਬਾਬਤ ਨੌਲੇਜ ਹੋਵੇ, ਜੋ ਜਾਣਕਾਰੀ ਰੱਖਦਾ ਹੋਵੇ, ਉਹ ਕੋਈ ਵੀ ਹੋ ਸਕਦਾ। ਪਰ ਮੈਂ ਤੁਹਾਡਾ ਨੰਬਰ ਇਸ ਕਰਕੇ ਕਿਉਂਕਿ ਤੁਸੀਂ ਹਮੇਸ਼ਾ ਹੀ ਨੇਕ ਸਲਾਹ ਦੇ ਕੇ ਜਾਂਦੇ ਹੋ। ਸੋ ਦੋਸਤੋ 416-444-4444 ਪਹਿਲਾਂ ਦਾ ਹਰਿੰਦਰਪਾਲ ਜੀ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਡੈਟ ਡਿਲੀਟ ਸਲੂਸ਼ਨਸ ਤੋਂ। ਸੋ ਸਾਰੇ ਹੀ ਸ਼ਬਦ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਕਿ ਕਰਜ਼ੇ ਨੂੰ ਡਿਲੀਟ ਕਰਨਾ ਕਿ ਮਨਫੀ ਕਰ ਦੇਣਾ ਜੀ ਆਪਣੀ ਜ਼ਿੰਦਗੀ 'ਚੋਂ, ਉਹਦੇ ਸਲੂਸ਼ਨ ਚਾਹੀਦੇ ਤੁਹਾਨੂੰ, ਤਾਂ ਫਿਰ ਹਰਿੰਦਰਪਾਲ ਜੀ ਆਪਾਂ ਇਹੀ ਡਿਸਕਸ ਕਰਦੇ ਹਾਂ। ਇਹਦੇ ਲਈ ਜੇ ਆਪਾਂ 2-4 ਐਗਜ਼ਾਮਪਲ ਸਾਂਝੀਆਂ ਕਰ ਸਕੀਏ।
1: ਬਿਲਕੁਲ ਠੀਕ ਹੈ ਜੀ ਮਨਜੀਤ, ਇੱਕ ਗੱਲ 'ਤੇ ਮੇਰਾ ਖਿਆਲ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਸਾਡੀ ਸਾਰਿਆਂ ਦੀ ਇੱਕੋ ਇੱਛਾ ਹੁੰਦੀ ਹੈ, ਇੱਕੋ ਸੋਚ ਹੈ, ਇੱਕੋ ਹੀ ਅਸੀਂ ਚੀਜ਼ ਚਾਹੁੰਦੇ ਹਾਂ, ਤੇ ਸਾਰਿਆਂ ਦਾ ਟੀਚਾ ਵੀ ਇੱਕ ਹੀ ਹੈ, ਮਕਸਦ ਵੀ ਇੱਕ ਹੈ, ਮੰਜ਼ਿਲ ਵੀ ਇੱਕ ਹੈ। ਕੀ ਮੰਜ਼ਿਲ ਹੈ? ਉਹ ਕਿ ਸਾਡਾ ਆਉਣ ਵਾਲਾ ਸਮਾਂ, ਭਵਿੱਖ, ਸਾਡਾ ਜੀਵਨ, ਸਾਡਾ ਜਿਹੜਾ ਉਹ ਵਧੀਆ ਰਹੇ, ਤਾਂ ਮੁਸ਼ਕਲਾਂ ਮੁਸੀਬਤਾਂ ਤੋਂ ਬਚਿਆ ਰਹੇ। ਅਗਰ ਕਰਜ਼ੇ ਦੀ ਦਲਦਲ ਵਿੱਚ ਕਿਧਰੇ ਫਸ ਗਏ ਹਾਂ, ਰੋਂਗ ਡਿਸੀਜਨ ਲੈ ਗਏ ਨੇ, ਤੇ ਕੋਈ ਇਹੋ ਜਿਹੇ ਪਲੇਟਫਾਰਮ ਦੀ ਜਾਣਕਾਰੀ ਸਾਨੂੰ ਮਿਲ ਜੇ, ਤਾਂ ਕਿ ਅਸੀਂ ਕਰਜ਼ਿਆਂ ਦੀ ਇਸ ਪ੍ਰੋਬਲਮ ਵਿੱਚੋਂ ਬਾਹਰ ਨਿਕਲ ਸਕੀਏ। ਇਹ ਚੀਜ਼ਾਂ ਸਾਰੀਆਂ ਪੋਸੀਬਲ ਨੇ ਜਿਹੜੀਆਂ ਆਪਾਂ ਗੱਲ ਕਰ ਰਹੇ ਹਾਂ, ਪਰ ਇਹਦੇ ਵਾਸਤੇ ਇੱਕ ਸਿੰਗਲ ਚੀਜ਼ ਕਰਨੀ ਪੈਂਦੀ ਹੈ ਪਹਿਲਾਂ, ਕਿ ਸਾਨੂੰ ਆਉਣ ਵਾਲੇ ਸਮੇਂ ਤੋਂ ਪਹਿਲਾਂ ਸੋਚਣਾ, ਸਮਝਣਾ ਤੇ ਮੰਥਨ ਆਪਣੇ ਮਾਇੰਡ ਨਾਲ ਕਰਨਾ ਪੈਂਦਾ ਕਿ ਇਹ ਜੇਕਰ ਪ੍ਰੋਬਲਮ ਫਿਊਚਰ ਵਿੱਚ ਆ ਜਾਂਦੀ ਹੈ, ਜਿਨ੍ਹਾਂ ਭੈਣ ਭਰਾਵਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਤਾਂ ਉਹਦੇ ਵਿੱਚੋਂ ਨਿਕਲਣ ਵਾਸਤੇ ਇਨਫੋਰਮੇਸ਼ਨ ਕਿੱਥੋਂ ਮਿਲੇਗੀ? ਉਹਦੇ ਵਾਸਤੇ ਐਫਰਟ ਜਿਹੜੇ ਆ ਉਹ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ ਜੀ। ਨਰਿੰਦਰ ਸਿੰਘ ਕਪੂਰ ਔਰ ਰਮਨਜੀਤ ਜੀ ਲਿਖਿਆ ਕਿ ਕੁਝ ਵੀ ਇਮਪੋਸੀਬਲ ਨਹੀਂ, ਜਿਹੜੀਆਂ ਮੈਨ ਮੇਡ ਚੀਜ਼ਾਂ ਮੈਨ ਕਰਕੇ ਆਈਆਂ ਨਹੀਂ, ਜਿਹੜੀਆਂ ਮੈਨ ਮੇਡ ਚੀਜ਼ਾਂ ਮੈਨ ਕਰਕੇ ਆਈਆਂ, ਉਹਨਾਂ ਪ੍ਰੋਬਲਮ ਨੂੰ ਦੂਰ ਕੀਤਾ ਜਾ ਸਕਦਾ ਤੇ ਇਮਪੋਸੀਬਲ ਨੂੰ ਪੋਸੀਬਲ ਬਣਾਇਆ ਜਾ ਸਕਦਾ।
0: ਬਿਲਕੁਲ,
1: ਤੁਸੀਂ ਮੈਨੂੰ ਪੁੱਛਿਆ ਸੀ ਐਗਜ਼ੈਂਪਲਾਂ ਦਿਓ ਜੀ, ਰੋਂਗ ਡਿਸੀਜਨ ਦੀਆਂ। ਕਈ ਭੈਣ ਭਰਾਵਾਂ ਨੇ ਹਾਊਸ ਕਾਂਡੋ ਚੀਜ਼ਾਂ ਬੁੱਕ ਕੀਤੀਆਂ, ਉਹਨਾਂ ਨੂੰ ਪਤਾ ਨਹੀਂ ਸੀ ਉਸ ਟਾਈਮ ਤੇ, ਕਿਉਂਕਿ ਫਿਊਚਰ ਨੂੰ ਤਾਂ ਕੋਈ ਵੀ ਪ੍ਰੋਡਿਕਟ ਨਹੀਂ ਕਰ ਸਕਦਾ,
0: ਬਿਲਕੁਲ ਨਹੀਂ,
1: ਕਿ ਇਹ ਦੀਆਂ ਕੀਮਤਾਂ ਘਟਣਗੀਆਂ ਜਾਂ ਵਧਣਗੀਆਂ। ਉਹਨਾਂ ਭੈਣ ਭਰਾਵਾਂ ਨੇ ਉਹ ਆਪਣੇ ਡਿਜ਼ਾਇਰ ਸੀ, ਉਹਨਾਂ ਦੀ ਇੱਛਾ ਸੀ, ਗਰੀਡ ਕਹਿ ਸਕਦੇ ਹਾਂ, ਉਹਨਾਂ ਨੇ ਬੁੱਕ ਕਰ ਲਏ, ਤੇ ਅੱਜ ਦੀ ਮਾਰਕੀਟ ਦੇ ਵਿੱਚ ਉਹਦੀਆਂ ਕੀਮਤਾਂ ਬਹੁਤ ਘੱਟ ਚੁੱਕੀਆਂ। ਇਹ ਹੁਣ ਰੋਂਗ ਡਿਸੀਜਨ ਇਹਨੂੰ ਕਹਿ ਲਓ, ਜਾਂ ਤੁਸੀਂ ਕਹਿ ਲਓ ਜੀ ਫਿਊਚਰ ਦਾ ਕਿਸੇ ਨੂੰ ਪਤਾ ਨਹੀਂ। ਕੁਝ ਭੈਣ ਭਰਾਵਾਂ ਨੇ ਉਸ ਸਮੇਂ ਉਹ ਜਿਹੜੀ ਬੁਕਿੰਗ ਕੀਤੀ ਉਦੋਂ ਕਾਰਡਾਂ ਦੇ ਪੈਸੇ ਕੱਢ ਲਏ, ਤੇ ਕੁਝ ਨੇ ਪ੍ਰਾਈਵੇਟ ਮੋਰਗੇਜ ਲੋਨਸ ਇੰਨੇ ਲੈ ਲਏ, ਦੋ ਦੋ ਤਿੰਨ ਤਿੰਨ ਚਾਰ ਚਾਰ, ਸਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਫੀਸ ਖਰਚੇ ਵੀ ਬੜੇ ਆਉਂਦੇ ਆ, ਤੇ 30-40% ਉਹਨਾਂ ਦਾ ਵਿਆਜ ਵੀ ਪੈਂਦਾ। ਇਕੱਲੇ ਜਿਹੜੇ ਭੈਣ ਭਰਾਵਾਂ ਨੇ ਬਾਰੋ ਕੀਤੇ ਆ ਪੈਸੇ, ਉਹਨਾਂ ਦੀ ਮਿਸਟੇਕ ਨੀ ਗੀ, ਮਤਲਬ ਆਪਾਂ ਕਹੀਏ ਰੋਂਗ ਡਿਸੀਜਨ। ਜਿਹੜੇ ਪੈਸੇ ਦੇਣ ਵਾਲੇ ਸੀ ਉਹ ਵੀ ਓਨੇ ਹੀ ਮਤਲਬ ਪ੍ਰੋਬਲਮ ਚ ਨੇ, ਜਿਹਨਾਂ ਵਿੱਚ ਬੈਂਕ ਵੀ ਹੈਗੇ ਆ, ਬੈਂਕਾਂ ਨਾਲ ਤਾਂ ਖੈਰ ਬਹੁਤਾ ਫਰਕ ਨਹੀਂ ਪੈਂਦਾ, ਪਰ ਬਾਹਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਪ੍ਰਾਈਵੇਟ ਲੋਨ 40-50 ਹਜ਼ਾਰ ਤੋਂ ਲਾ ਕੇ 3-4 ਲੱਖ ਵਾਲੇ ਜਿਹੜੇ ਆ ਜੀ, 3-3-4-4 ਮੋਰਗੇਜਸ ਦੇ ਦਿੱਤੀਆਂ, ਉਹਨਾਂ ਨੂੰ ਉਸ ਵੇਲੇ ਪਤਾ ਨਹੀਂ ਸੀ ਵੀ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਇੰਨੇ ਖਰਾਬ ਆਉਣਗੇ। ਤੇ ਸਾਡੀ ਸਰਕਾਰ ਜਿਹਦੇ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਕਹਿੰਦਾ ਕਿ ਇਦੋਂ ਵਧੀਆ ਨਾ ਕੋਈ ਮੁਲਕ ਜੇ, ਤੇ ਨਾ ਹੀ ਕੋਈ ਇਸ ਤੋਂ ਵਧੀਆ ਫਾਈਨੈਂਸ਼ੀਅਲ ਪਲੇਟਫਾਰਮ ਹੈ, ਜਿਹਦੇ ਵਾਸਤੇ ਮਨਜੀਤ ਉਹਨਾਂ ਨੇ ਉਹ ਭੈਣ ਭਰਾ ਜਿਨ੍ਹਾਂ ਨੇ ਇਨੋਸੈਂਟ ਮਿਸਟੇਕ ਕਰ ਲਈ ਆ, ਉਹਨਾਂ ਕੋਲੋਂ ਇਹ ਰੋਂਗ ਡਿਸੀਜਨ ਲੈ ਗਏ ਆ, ਉਹਨਾਂ ਨੇ ਇਹੋ ਜਿਹਾ ਕਾਨੂੰਨ, ਇਹੋ ਜਿਹਾ ਟੂਲ, ਇਹੋ ਜਿਹਾ ਪਲੇਟਫਾਰਮ ਬਣਾ ਤਾ ਕਿ ਜਿਹੜੇ ਸਿਕਿਓਰ ਕਰਜ਼ੇ ਹੁੰਦੇ ਸੀ ਉਹ ਵੀ ਅਨਸਿਕਿਓਰ ਇਸ ਪਲੇਟਫਾਰਮ ਦੇ ਵਿੱਚ ਆ ਜਾਂਦੇ ਆ। ਉਹ ਭੈਣ ਭਰਾ ਜਿਹੜੇ ਇਸ ਮਿਸਕਨਸੈਪਸ਼ਨ ਚ ਫਸ ਕੇ ਤੇ ਆਪਣੇ ਆਪ ਨਾਲ ਸਟਰਗਲ ਕਰ ਰਹੇ ਆ, ਸਰਕਾਰ ਦਾ ਕਾਨੂੰਨ, ਸਰਕਾਰ ਦਾ ਪਲੇਟਫਾਰਮ, ਸਰਕਾਰ ਦੀਆਂ ਸਾਰੀਆਂ ਬਣੀਆਂ ਹੋਈਆਂ ਚੀਜ਼ਾਂ ਸਰੋਤਿਆਂ ਦੇ ਹਿੱਤ ਵਿੱਚ ਨੇ ਸਾਰੀਆਂ ਹੀ। ਸਰਕਾਰ ਤਾਂ ਇਹ ਕਹਿੰਦੀ ਹੈ ਜੀ ਤੁਸੀਂ ਸਟਰਗਲ ਨਾ ਕਰੋ, ਸਿਹਤ ਨਾ ਖਰਾਬ ਕਰੋ, ਤਾਂ ਕਿ ਸਾਨੂੰ ਤੁਹਾਡੀ ਸਿਹਤ ਤੇ ਹੋਰ ਖਰਚਾ ਜਿਹੜਾ ਉਹ ਕਰਨਾ ਪੈ ਜਾਵੇ। ਸੋ ਸਰੋਤਿਓ ਘਬਰਾਓ ਨਹੀਂ, ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈ, ਕ੍ਰੈਡਿਟ ਕਾਰਡਾਂ ਦਾ ਲੀਜ਼ ਟੁੱਟ ਗਈ ਹੈ, ਤੁਹਾਨੂੰ ਸਮਝ ਨਹੀਂ ਆ ਰਹੀ, ਸਮਝ ਤੋਂ ਬਾਹਰ ਹੁੰਦਾ ਜਾ ਰਿਹਾ, ਅਸੀਂ ਬਹੁਤ ਵਧੀਆ ਮੁਲਕ ਵਿੱਚ ਬੈਠੇ ਹਾਂ, ਸਾਨੂੰ ਘਬਰਾਉਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ। ਸਲਾਹ ਕਰੋ, ਸਲਾਹ ਲਵੋ, ਆਪਣੇ ਮਨ ਨਾਲ ਮੰਥਨ ਕਰੋ। ਵੇਖੋ ਮਨਜੀਤ, ਸਲਾਹ ਦਾ ਜਿਹੜੀ ਚੀਜ਼ ਦਾ ਮੁੱਲ ਕੋਈ ਨਹੀਂ ਗਾ, ਖਰਚਾ ਹੀ ਨਹੀਂ ਗਾ ਸਲਾਹ ਕਰਨ ਦਾ, ਉਹ ਤੇ ਤੁਸੀਂ ਕਿਧਰੇ ਵੀ ਫੋਨ ਕਰੋ, ਜੇ ਪ੍ਰੋਬਲਮ ਅੱਜ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਆ, ਤਾਂ ਵੀ ਉਹਦੇ ਬਾਰੇ ਮੇਰਾ ਆਪਣਾ ਵਿਚਾਰ ਆ, ਮੇਰਾ ਮੰਨਣਾ ਕਿ ਪਹਿਲਾਂ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਤਾਂ ਕਿ ਅਸੀਂ ਟੈਨਸ਼ਨ ਤੋਂ ਦੂਰ ਰਹੀਏ, ਜਦੋਂ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ, ਸਾਡੇ ਮਨ ਵਿੱਚ ਇੱਕ ਪੱਕਾ ਸੋਲਿਊਸ਼ਨ ਹੋਏਗਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਪ੍ਰੋਬਲਮ ਅੱਗੇ ਨਹੀਂ ਹੱਲ ਹੁੰਦੀ ਤਾਂ ਇਹਦਾ ਹੱਲ ਕਿੱਥੋਂ ਕਢਵਾਇਆ ਜਾ ਸਕਦਾ। ਸਾਨੂੰ ਆਪਣੀਆਂ ਆਪਸ਼ਨਸ ਡਿਸਕਸ ਕਰਨੀਆਂ ਚਾਹੀਦੀਆਂ ਨੇ। ਬੱਚਿਆਂ ਵਾਸਤੇ ਬੱਚਤ ਕਿਵੇਂ ਕਰਨੀ ਹੈ? ਬੱਚਿਆਂ ਵਾਸਤੇ ਬੱਚਤ ਤਾਂ ਹੀ ਹੋਏਗੀ ਜੇਕਰ ਸਾਡੇ ਉੱਪਰ ਕਰਜ਼ਾ ਨਹੀਂ
0: ਜੀ।
1: ਭਾਈ ਰਾਮ ਸਿੰਘ ਜਿਹੜਾ ਜੀ, ਉਹਨਾਂ ਮਨਜੀਤ ਕਿਹਾ ਸੀ ਦੋ ਸੁੱਖ, ਰੋਗੀ ਕਾਇਆ ਤੇ ਘਰ ਵਿੱਚ ਮਾਇਆ। ਤੇ ਸਰਕਾਰੀ ਪਲੇਟਫਾਰਮ ਇਹੋ ਜਿਹਾ ਕਿ ਕਰਜ਼ਿਆਂ ਤੋਂ ਡਰਨ ਝਿਜਕਣ ਦੀ ਕੋਈ ਜ਼ਰੂਰਤ ਨਹੀਂ। ਉਹ ਭੈਣ ਭਰਾ ਜਿਨ੍ਹਾਂ ਨੂੰ ਬਿਲਕੁਲ ਇਹਦੀ ਕੋਈ ਨੌਲੇਜ, ਕੋਈ ਇਨਫੋਰਮੇਸ਼ਨ ਤੋਂ ਉਹ ਵਾਂਝੇ ਆ, ਜੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿ ਇਸ ਪ੍ਰੋਬਲਮ ਚੋਂ ਨਿਕਲਣਾ ਕਿਵੇਂ ਹੈ, ਉਹ ਕਿਧਰੇ ਹੋਰ ਵੀ ਕਿਸੇ ਐਡਵਾਈਜ਼ਰ ਨਾਲ ਵੀ ਸਲਾਹ ਕਰ ਸਕਦੇ ਆ, ਹੱਲ ਇਹਦਾ ਜ਼ਰੂਰ ਹੈਗਾ। ਮੇਰਾ ਨੰਬਰ ਮੇਰੀ ਜ਼ਬਾਨੀ ਲਿਖ ਲਓ, ਅਗਰ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਬਹੁਤ ਮਿਹਰਬਾਨੀ ਤੁਹਾਡੀ। 416-400-44-44-416-444-44 ਮਨਜੀਤ ਜੀ, ਸਮਾਂ ਦਿੱਤਾ, ਧੰਨਵਾਦ। ਤੇ ਨੰਬਰ ਤੇ ਤੁਸੀਂ ਮੇਰਾ ਐਂਡ ਤੇ ਦੱਸਦੇ ਹੁੰਦੇ ਹੋ ਆਪਣੀ ਜ਼ਬਾਨੀ।
0: ਬਿਲਕੁਲ ਜੀ, 416-400-44-44 ਹਰਿੰਦਰਪਾਲ ਜੀ ਦਾ ਟੈਲੀਫੋਨ ਨੰਬਰ ਹੈ ਜੀ। ਬਹੁਤ ਬਹੁਤ ਧੰਨਵਾਦ
1: ਜੀ, ਮਿਹਰਬਾਨੀ
0: ਜੀ। 416-400-44-44 ਤੇ ਹਰਿੰਦਰਪਾਲ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਸਕੋਰ ਅਪਡੇਟ ਕਰ ਦਈਏ ਤੇ ਬੈਂਗਲੌਰ ਨੇ 131 ਦੌੜਾਂ ਬਣਾ ਲਈਆਂ ਜੀ, 5 ਖਿਡਾਰੀ ਆਊਟ ਨੇ, 15.5 ਓਵਰਸ ਖੇਡੇ ਜਾ ਚੁੱਕੇ ਨੇ, 36 ਦੌੜਾਂ ਦੀ ਜ਼ਰੂਰਤ ਹੈ ਅਤੇ 25 ਗੇਂਦਾਂ ਬਾਕੀ ਬਚਦੀਆਂ ਨੇ। 16 ਓਵਰਸ ਖੇਡ ਚੁੱਕਿਆ ਬੈਂਗਲੌਰ ਇਸ ਵੇਲੇ, 167 ਦਾ ਟਾਰਗੇਟ ਉਹਨਾਂ ਨੂੰ ਮਿਲਿਆ। ਅਤੇ ਆਪਾਂ ਚੱਲਦੇ ਜੀ ਇੱਕ ਵਾਰੀ ਫਿਰ ਤੋਂ 205 ਕੁਈਨ ਸਟ੍ਰੀਟ ਈਸਟ ਫਾਸਟ ਫਾਈਟ ਫੀਸਾ ਤੇ ਆਪਣੇ ਨਾਲ ਪ੍ਰਭਜੀਤ ਬੋਪਾਰਾ ਜੁੜ ਗਏ ਨੇ ਇੱਕ ਵਾਰੀ ਫਿਰ ਤੋਂ। ਪ੍ਰਭਜੀਤ ਨਿੱਘਾ ਸਵਾਗਤ ਜੀ।
2: ਥੈਂਕ ਯੂ ਮਨਜੀਤ ਵੀਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਜੀ।
2: ਤੇ ਅੱਜ ਮਦਰਸ ਡੇ ਹੈ ਤੇ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਮਦਰ ਡੇ ਦੀਆਂ ਸਾਰੀ ਲਕਾਈ ਨੂੰ ਮਦਰ ਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੇ ਦੋ ਲਾਈਨਾਂ ਬੋਲ ਸਕਦਾ?
0: ਆਉਣ ਦਿਓ ਸਰ, ਆਉਣ ਦਿਓ ਅਰਸ਼ਾਦ।
2: ਹਾਂਜੀ, ਕਿਉਂਕਿ ਜਦੋਂ ਬੰਦਾ ਵੱਡਾ ਹੋ ਜਾਂਦਾ ਨਾ, ਉਦੋਂ ਬਾਅਦ ਚ ਜਿਹੜੇ ਮਾਣ ਆਪਾਂ ਨਿੱਕੇ ਨਾਲ ਲਾੜ ਲੜਾਉਂਦੇ ਆ ਉਹ ਬੜੇ ਯਾਦ ਆਉਂਦੇ ਆ। ਤੇ ਉਹਦੇ ਉੱਤੇ ਦੋ ਲਾਈਨਾਂ ਨੇ ਆਂਦਾ ਕਿ ਰੱਬਾ ਮੈਨੂੰ ਬਾਲ ਬਣਾ ਦੇ, ਰੱਬਾ ਮੈਨੂੰ ਬਾਲ ਬਣਾ ਦੇ, ਮੁੜ ਕੇ ਮਾਂ ਦਾ ਲਾਲ ਬਣਾ ਦੇ, ਮਾਂ ਦੀ ਗੋਦ ਵਿੱਚ ਖੇਡਾ ਮੱਲਾ, ਇੰਜ ਦੇ 2-4 ਸਾਲ ਬਣਾ ਦੇ, ਇੰਜ ਦੇ 2-4 ਸਾਲ ਬਣਾ ਦੇ।
0: ਕਿਆ ਖੂਬ, ਬਹੁਤ ਖੂਬ, ਬਹੁਤ
2: ਥੈਂਕ ਯੂ, ਥੈਂਕ ਯੂ ਜੀ। ਤੇ ਮਦਰ ਡੇ ਦੇ ਉੱਤੇ ਸਾਡੇ ਫਾਸਟ ਫਾਈਟ ਪੀਜ਼ਾ ਦੇ ਉੱਪਰ ਸਪੈਸ਼ਲ ਡੀਲਸ ਲੱਗ ਚੁੱਕੀਆਂ ਨੇ। ਤੁਸੀਂ ਇੱਕ ਪੀਜ਼ਾ ਖਰੀਦੋਗੇ ਤੇ ਦੂਸਰਾ ਪੀਜ਼ਾ 50% ਆਫ ਚੱਲ ਰਿਹਾ ਜੀ। ਤੇ ਸਾਡੇ ਕੋਲ ਪਫ ਪੈਟੀ ਜਿਹੜੀ ਉਹ $2 ਦੀ ਆ, ਤੇ ਅੰਮ੍ਰਿਤਸਰੀ ਸਟਫਡ ਕੁਲਚਾ, ਭਰਵਾਂ ਕੁਲਚਾ, ਉਹ $2 ਦਾ ਲੱਗਾ ਹੋਇਆ ਜੀ। ਤੇ ਜੇ ਕੋਈ ਵੀ ਅੱਜ ਸਾਡਾ ਰੇਡੀਓ ਸੁਣ ਕੇ ਵੀਰ ਭੈਣ ਭਰਾ ਮਨਜੀਤ ਵੀਰ ਦਾ, ਹਰਜਿੰਦਰ ਵੀਰ ਦਾ, ਜਾਂ ਸਾਡੇ ਰੇਡੀਓ ਰਮਜ ਪੰਜਾਬੀ ਦਾ, ਜਾਂ ਰੇਡੀਓ ਨਜ਼ਰੀਆ ਦਾ ਕੋਈ ਰੈਫਰੈਂਸ ਦਿੰਦਾ ਜੀ, ਤੇ ਕੋਈ ਵੀ ਆਪਣੀ ਮਦਰ ਦੇ ਨਾਲ ਆਏਗਾ ਤੇ ਗੋਲਗੱਪੇ ਫ੍ਰੀ, ਮਾਵਾਂ ਵਾਸਤੇ ਗੋਲਗੱਪੇ ਫ੍ਰੀ, ਪਲੀਜ਼ ਤੁਸੀਂ ਵਿਜਿਟ ਕਰੋ 205 ਕੁਵੀਨ ਸਟਰੀਟ ਈਸਟ ਬ੍ਰਮਟਨ। ਫੋਨ ਨੰਬਰ ਹੈਗਾ 905-500-9555, 905-500-9555। ਤੁਸੀਂ ਆਓ, ਸਾਨੂੰ ਮਾਵਾਂ ਦੀ ਬਲੈਸਿੰਗ ਦੀ ਜ਼ਰੂਰਤ ਆ, ਸਾਡੇ ਸਾਰੇ ਸਟਾਫ ਨੂੰ, ਸਪੈਸ਼ਲੀ ਸਾਡੇ ਸਟੋਰ ਨੂੰ। ਤੇ ਤੁਸੀਂ ਆਓ ਤੇ ਆਪਣਾ ਮਦਰ ਵਾਸਤੇ ਗੋਲਗੱਪੇ ਫ੍ਰੀ, ਕੋਈ ਵੀ ਤੁਸੀਂ ਚੀਜ਼ ਲੈਂਦੇ ਹੋ ਤੇ ਗੋਲਗੱਪੇ ਫ੍ਰੀ ਜੀ।
0: ਬਹੁਤ ਬਹੁਤ ਸ਼ੁਕਰੀਆ ਪ੍ਰਭਜੀਤ, ਔਰ ਸ਼ੁਭ ਸ਼ਾਮਾਂ ਬੰਸ ਅਗੇਨ ਅੱਜ ਦੇ ਦਿਨ ਲਈ, ਖਾਸ ਕਰਕੇ 905-595-55 ਟੈਲੀਫੋਨ ਨੰਬਰ ਹੈ ਤੇ ਪਹੁੰਚਣਾ ਹੈ ਜੀ ਤੁਸੀਂ 205 ਕੁਈਨ ਸਟ੍ਰੀਟ ਈਸਟ ਬ੍ਰੈਂਪਟਨ ਦੇ ਵਿੱਚ, ਕੈਨੇਡੀ ਤੋਂ ਬਿਲਕੁਲ ਵੈਸਟ ਸਾਈਡ 'ਤੇ ਜਦੋਂ ਤੁਸੀਂ ਜਾਂਦੇ ਹੋ, ਲੈਫਟ ਹੈਂਡ ਸਾਈਡ 'ਤੇ ਤੁਹਾਨੂੰ ਜਿਹੜਾ ਫਾਸਟ ਫਾਈਡ ਪੀਜ਼ਾ ਔਨ ਦਾ ਮੇਨ ਫਲੋਰ, ਜੋ ਦੋ ਕੌਂਡੋਮੀਨੀਅਮ ਅਪਾਰਟਮੈਂਟਸ ਨੇ ਉਹਨਾਂ ਦੇ ਉੱਤੇ ਬਣਿਆ ਹੋਇਆ। ਅਤੇ ਬਹੁਤ ਬਹੁਤ ਸ਼ੁਕਰੀਆ ਪ੍ਰਭਜੀਤ, ਕੁਛ ਐਡ ਕਰਨਾ ਚਾਹੁੰਦੇ ਹੋ?
2: ਥੈਂਕ
0: ਯੂ ਸੋ ਮਚ। 905-595-55 ਟੈਲੀਫੋਨ ਨੰਬਰ ਹੈ ਫਾਸਟ ਫਾਈਡ ਪੀਜ਼ਾ ਦਾ, ਔਰ ਉੱਥੇ ਪਹੁੰਚ ਕੇ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਪੀਜ਼ਾ ਔਰ ਬਹੁਤ ਸਾਰੀਆਂ ਹੋਰ ਆਈਟਮ ਜੋ ਤੁਸੀਂ ਇੰਜੋਏ ਕਰ ਸਕਦੇ ਹੋ। 905-500-9555 ਉਹਨਾਂ ਦਾ ਟੈਲੀਫੋਨ ਨੰਬਰ ਹੈ। ਨੌਰਦਰਨ ਅਤੇ ਸੈਂਟਰਲ ਸਸਕੇਚਵਨ 'ਚ ਹੜ੍ਹ ਆਉਣ ਕਰਕੇ ਇੱਥੋਂ ਦੇ ਜਿਹੜੇ ਫਾਰਮਰਸ ਨੇ ਜੀ, ਉਹਨਾਂ ਨੂੰ ਆਪਣੇ ਖੇਤਾਂ 'ਚ ਫਸਲਾਂ ਬੀਜਣ 'ਚ ਜਿਹੜੀ ਦੇਰੀ ਹੋ ਰਹੀ ਹੈ, ਔਰ ਪਹਿਲਾਂ ਹੀ ਫਿਊਲ ਅਤੇ ਖਾਦਾਂ ਦੀਆਂ ਕੀਮਤਾਂ ਨਾਲ ਯੂਜ਼ ਰਹੇ ਨੇ ਜਿਹੜੇ ਫਾਰਮਰਸ ਨੇ, ਵਧਣ ਦਾ ਅਸਰ ਝੱਲ ਰਹੇ ਨੇ, ਔਰ ਕਿਸਾਨਾਂ ਲਈ ਇੱਕ ਹੋਰ ਮੁਸੀਬਤ ਜਿਹੜੀ ਹੈ ਖੜ੍ਹੀ ਹੋ ਗਈ ਹੈ ਹੜ੍ਹਾਂ ਦਾ ਕਰਕੇ। ਔਰ ਕਿਸਾਨਾਂ ਦੇ ਕੋਲ ਜਿਹੜੀ ਇੰਸ਼ੋਰੈਂਸ ਥੱਲੇ ਪ੍ਰੋਟੈਕਸ਼ਨ ਲੈਣ ਦੇ ਵਾਸਤੇ ਮਿਡ ਆਫ ਜੂਨ ਤੱਕ ਆਪਣੀਆਂ ਫਸਲਾਂ ਬੀਜਣ ਦੀ ਜ਼ਰੂਰਤ ਹੁੰਦੀ ਹੈ। ਸੋ ਜੇਕਰ ਖੇਤ ਜ਼ਿਆਦਾ ਗਿੱਲੇ ਰਹੇ ਸਿੱਲ ਰਹੀ ਤਾਂ ਜਿਹੜੀ ਕਰੋਪ ਇੰਸ਼ੋਰੈਂਸ ਡੈਡਲਾਈਨ ਹੈ ਉਸ ਤੋਂ ਫਿਰ ਵਾਂਝੇ ਰਹਿ ਜਾਣਗੇ ਕਿਸਾਨ। ਪਰ ਇਸ ਤਰ੍ਹਾਂ ਨਾ ਹੋਵੇ ਔਰ ਜਿੰਨੀ ਜਲਦੀ ਡਰਾਈ ਹੋਏਗਾ ਉਨੀ ਜਲਦੀ ਉਹਨਾਂ ਵਾਸਤੇ ਜਿਹੜੀ ਸੀਡਿੰਗ ਸੀਡ ਕਰਦੇ ਨੇ ਉਹ ਬੀਜਣਾ ਜੋ ਕਿਸੇ ਵੀ ਫਸਲ ਦਾ ਉਹ ਮੁਮਕਿਨ ਤਾਂ ਹੀ ਹੋਏਗਾ ਜੇ ਪਾਣੀ ਉੱਥੋਂ ਖਤਮ ਹੋਏਗਾ। ਅਤੇ ਪੀਰ ਪੁਲਿਸ ਦੇ ਵੱਲੋਂ ਮਿਡਲੈਂਡ ਅੰਟੈਰੀਓ ਤੋਂ ਰਹਿਣ ਵਾਲੇ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਨੂੰ ਵਰਗਲਾ ਰਿਹਾ ਸੀ। ਅਤੇ ਮਾਰਚ 16 ਨੂੰ ਸਟੈਨਲੀ ਮੈਰੀਓਨ ਨੂੰ ਗ੍ਰਿਫਤਾਰ ਕੀਤਾ ਜਿਸ ਉੱਪਰ 16 ਸਾਲ ਤੋਂ ਘੱਟ 2 ਬੱਚੇ ਅਤੇ 18 ਸਾਲ ਤੋਂ ਘੱਟ 1 ਬੱਚੇ ਨੂੰ ਇਸ ਤਰ੍ਹਾਂ ਦੀ ਹਰਕਤਾਂ ਉਹਨੇ ਕੀਤੀਆਂ ਨੇ ਔਨਲਾਈਨ। ਅਤੇ ਪੁਲਿਸ ਦੇ ਮੁਤਾਬਕ ਇਸ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਗਰ ਕਿਸੇ ਨਾਲ ਅਜਿਹਾ ਹੋਇਆ ਹੋਵੇ ਤਾਂ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਦੇ ਨਾਲ ਤੁਸੀਂ 905-453-2121 905-453-2121 'ਤੇ ਐਕਸਟੈਂਸ਼ਨ 3490 ਦਬਾ ਕੇ ਸੰਪਰਕ ਤੁਸੀਂ ਕਰ ਸਕਦੇ ਹੋ। ਹਰਜਿੰਦਰ ਗਿੱਲ ਜੁੜ ਗਏ ਨੇ ਜੀ ਆਪਣੇ ਨਾਲ। ਹਰਜਿੰਦਰ, ਨਿੱਘਾ ਸਵਾਗਤ ਜੀ।
2: ਜੀ ਬਹੁਤ
0: ਜੀ, ਆਵਾਜ਼ ਤੁਹਾਡੀ। ਹੈਲੋ,
2: ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਤੇ ਸਾਰੀਆਂ ਮਾਵਾਂ ਲਈ ਵੀ ਤੇ ਬੱਚਿਆਂ ਲਈ ਵੀ ਅਸੀਂ ਦੁਆ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ
0: ਜੀ।
2: ਤੇ ਅੱਜ ਦੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਰੀਅਲ ਸਟੇਟ ਸੰਬੰਧਿਤ ਕੁਛ ਅਨਾਊਂਸਮੈਂਟਸ ਲੈ ਕੇ ਹਾਜ਼ਰ ਹੋ ਗਏ ਹਾਂ। ਇੱਕਦਮ ਜੀ, ਸਾਨੂੰ ਰਿਕੁਆਇਰਮੈਂਟ ਹੈ ਜੀ, ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਵੈਲ ਕੁਆਲੀਫਾਈਡ ਕਲਾਇੰਟ ਹੈ ਸਾਡੇ, ਜਿਹੜੇ ਕੋਈ 10,000 ਸਕੁਅਰ ਫੁੱਟ ਦੀ ਬਿਲਡਿੰਗ ਦੀ ਭਾਲ ਦੇ ਵਿੱਚ ਨੇ, ਜਿਹਦੇ ਵਿੱਚ C1, C2, C3 ਜ਼ੋਨਿੰਗ ਇੰਸਟੀਟਿਊਸ਼ਨਲ ਜਾਂ ਡੇ ਕੇਅਰ ਬਣਾਉਣ ਦੀ ਆਪਸ਼ਨ ਹੋਵੇ ਮਿਸੀਸਾਗਾ ਜਾਂ ਬ੍ਰੈਂਪਟਨ 'ਚ ਕਿਤੇ ਵੀ, ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ 647-4000-6862-6862। ਤੇ ਸੇਮ ਟਾਈਮ ਦੇ ਉੱਪਰ ਸਾਡੇ ਕੋਲ 30,000+ ਸਕੁਅਰ ਫੁੱਟ ਦੀ ਬਿਲਡਿੰਗ ਅਵੇਲੇਬਲ ਹੈ ਜਿਹਦੇ ਵਿੱਚ ਡੇ ਕੇਅਰ ਦੇ ਤੌਰ ਤੇ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਾਂ ਤੁਸੀਂ ਇਹਨੂੰ ਇੰਸਟੀਟਿਊਸ਼ਨਲ ਕਿਸੇ ਵੀ ਤਰ੍ਹਾਂ ਦੀ ਆਪਣੀ ਕੋਈ ਅਕੈਡਮੀ ਬੈਰਕ ਵਗੈਰਾ ਬਣਾਉਣੀ ਹੈ, ਕੋਈ ਸਕੂਲ ਬਣਾਉਣਾ ਹੈ, ਕੋਈ ਆਪਣੀ ਹਾਈ ਇੰਸਟੀਟਿਊਸ਼ਨਲ ਜ਼ੋਨਿੰਗ ਦੇ ਨਾਲ ਹੈ, ਉਹਦੀਆਂ ਸਾਰੀਆਂ ਆਪਸ਼ਨ ਦੇ ਲਈ 30,000+ ਸਕੁਅਰ ਫੁੱਟ ਦੀ ਬਿਲਡਿੰਗ ਬ੍ਰੈਂਪਟਨ ਮਿਸੀਸਾਗਾ ਏਰੀਏ ਦੇ ਵਿੱਚ ਹੀ ਹੈ, ਇਹਨੂੰ ਵੀ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰਕੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਲੈ ਸਕਦੇ ਹੋ। ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਕੋਈ ਇਹੋ ਜਿਹੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਜਿਹਦੇ ਉੱਤੇ ਵੇਅਰ ਹਾਊਸ ਬਣ ਸਕਦਾ ਹੋਵੇ, ਲਗਭਗ ਕੋਈ 2.5-3 ਲੱਖ ਸਕੁਅਰ ਫੁੱਟ ਤੱਕ ਦਾ ਵੇਅਰ ਹਾਊਸ ਜਿਹਦੇ ਵਿੱਚ ਜਿਹੜਾ ਕਿ ਬੋਲਟਨ, ਕੈਲਡਨ ਜਾਂ ਬ੍ਰੈਂਪਟਨ ਨਾਰਥ ਵਾਲੀ ਸਾਈਡ ਦੇ ਉੱਤੇ ਹੋਵੇ, ਤਾਂ ਤੁਸੀਂ ਸਾਨੂੰ ਇੱਕ ਵਾਰੀ ਕੰਟੈਕਟ ਕਰੋ। 15-18 ਏਕੜ ਤੋਂ ਲੈ ਕੇ 20-20 ਏਕੜ ਤੱਕ ਦੀ ਲੈਂਡ, ਡਿਵੈਲਪਮੈਂਟ ਲੈਂਡ ਚਾਹੀਦੀ ਹੈ ਸਾਨੂੰ, ਸਾਨੂੰ ਕਾਲ ਕੀਤੀ ਜਾ ਸਕਦੀ ਹੈ 647-4062-6472-6862। ਆਪਣੇ ਕੋਲ ਇਸ ਵੇਲੇ 4 ਵੱਖਰੇ ਏਰੀਆਜ ਦੇ ਵਿੱਚ ਸਬਵੇਜ਼ ਨੇ ਮਨਜੀਤ ਜੀ, ਜਿਹੜੇ ਕਿ ਪੋਜ਼ਿਟਿਵ ਕੈਸ਼ ਫਲੋ ਦੇ ਨਾਲ ਨੇ, ਸਾਰੇ ਵੈਲ ਇਸਟੈਬਲਿਸ਼ ਨੇ, ਇੱਕੋ ਹੀ ਓਨਰ ਦੇ ਕੋਲ ਨੇ ਚਾਰੋ ਸਬਵੇਜ਼, ਤੇ ਉਹ ਹੁਣ ਰਿਟਾਇਰ ਹੋ ਰਹੇ ਨੇ ਤੇ ਉਹ ਵੇਚਣਾ ਚਾਹੁੰਦੇ ਨੇ ਇਹਨਾਂ ਚਾਰੋ ਸਬਵੇਜ਼ ਨੂੰ। ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਫੂਡ ਇੰਡਸਟਰੀ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈ ਜਾਂ ਤੁਸੀਂ ਇਸ ਪਾਸੇ ਨੂੰ ਪਹਿਲੀ ਵਾਰੀ ਆਉਣਾ, ਤਾਂ ਤੁਹਾਡੇ ਲਈ ਇੱਕ ਵਧੀਆ ਅਪਰਚੁਨਿਟੀ ਹੋਣੀ ਹੈ ਤੁਹਾਨੂੰ ਪ੍ਰੋਪਰ ਪ੍ਰੋਸੈਸ ਨੂੰ ਥਰੂ ਕਰਨ ਲਈ, ਟ੍ਰੇਨ ਕਰਨ ਲਈ 4-6 ਮਹੀਨੇ ਨਾਲ ਵੀ ਨਾਲ ਕੰਟੀਨਿਊਟੀ ਦੇ ਸਕਦੇ ਹਾਂ। ਸੋ 647-4062-6862 ਅਗਰ ਤੁਸੀਂ ਸਬਵੇਜ਼ ਬਾਏ ਕਰਨਾ ਚਾਹੁੰਦੇ ਹੋ। 2 ਵੈਟਨਰੀ ਹੋਸਪਿਟਲ ਨੇ ਆਪਣੇ ਕੋਲ, ਇੱਥੇ ਵੀ ਸਨੈਰੀਓ ਸਿਮਲਰ ਜਿਹਾ ਹੀ ਹੈ ਕਿ ਜਿਹੜੇ ਡਾਕਟਰ ਨੇ ਇੱਕੋ ਹੀ ਓਨਰ ਨੇ ਇਹਦੇ ਤੇ, ਉਹ ਵੀ ਰਿਟਾਇਰ ਹੋ ਰਹੇ ਨੇ। ਤੋ ਦੋਨੋਂ ਵੈਟਨਰੀ ਹੋਸਪਿਟਲ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ 647-4062-6862। ਔਰ ਇਕਿਊਪਮੈਂਟ ਵੀ ਮਿਲ ਜਾਣਗੇ ਤੁਹਾਨੂੰ, ਇੱਦਾਂ ਹੀ ਜਿਹੜਾ ਸਾਜ਼ੋ ਸਮਾਨ ਵੀ ਹੈ ਉਹਦੇ ਵਿੱਚ ਉਹ ਤੁਸੀਂ ਨਾਲ ਕੈਰੀ ਕਰ ਸਕਦੇ ਹੋ। ਇੱਕ ਲਗਭਗ 2100 ਸਕੁਅਰ ਫੁੱਟ ਦਾ ਤੇ 1 ਲਗਭਗ 1800 ਸਕੁਅਰ ਫੁੱਟ ਦਾ ਹੈ, ਦੋਨੋਂ GTA ਦੇ ਵਿੱਚ ਜਾਂ GTA ਥੋੜਾ ਜਿਹਾ ਡਿਸਟੈਂਸ ਦੇ ਉੱਪਰ। ਇੱਕ ਤਾਂ ਮਿਸੀਸਾਗਾ ਜੀ ਹੈ, ਚਲੋ ਟੂ ਬੀ ਆਨ ਦਾ ਪ੍ਰਸਾਈਜ਼, ਤੇ ਇੱਕ ਕੈਂਬਰਿਜ ਦੇ ਏਰੀਏ ਦੇ ਵਿੱਚ ਹੈ। ਸੋ ਇਹਨਾਂ ਦੋਨਾਂ ਨੂੰ ਵੈਟਨਰੀ ਹੋਸਪਿਟਲ ਨੂੰ ਵੀ ਅਗਰ ਤੁਸੀਂ ਬਾਏ ਕਰਨਾ ਹੋਇਆ ਤਾਂ ਸਾਨੂੰ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਮੈਡੀਕਲ ਬਿਲਡਿੰਗ ਆਪਣੇ ਕੋਲ 2 ਮੈਡੀਕਲ ਬਿਲਡਿੰਗ ਨੇ ਮੰਜੀ ਜੀ, ਇੱਕ ਤਾਂ ਬ੍ਰੈਂਪਟਨ ਦੇ ਵਿੱਚ ਹੀ ਹੈ, ਮਲਟੀ ਸਟੋਰੀ ਮੈਡੀਕਲ ਬਿਲਡਿੰਗ ਹੈ, ਉਹਨੂੰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਇੱਕ ਸ਼ੈਲਬਰਨ ਦੇ ਵਿੱਚ ਲਗਭਗ 15,000 ਸਕੁਅਰ ਫੁੱਟ ਦੀ ਮੈਡੀਕਲ ਬਿਲਡਿੰਗ, ਜਿਹੜੀ ਕਿ ਪਿਛਲੇ 25 ਵਰ੍ਹਿਆਂ ਤੋਂ ਮੈਡੀਕਲ ਫੈਸਿਲਿਟੀਜ਼ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ, ਇਸ ਵੇਲੇ ਵੇਕੈਂਟ ਹੈ। ਸੋ ਉਹਦੇ ਵਿੱਚ ਥੋੜੀ ਬਹੁਤੀ ਕੁਛ ਅਪਗ੍ਰੇਡਸ ਕੀਤੇ ਜਾ ਰਹੇ ਸੀ, ਇੰਪਰੂਵਮੈਂਟਸ ਕੀਤੀਆਂ ਜਾ ਰਹੀਆਂ ਸੀ, ਰੈਨੋਵੇਟ ਕੀਤਾ ਜਾ ਰਿਹਾ ਸੀ, ਤੇ ਹੁਣ ਇਸ ਵੇਲੇ ਵੇਕੈਂਟ ਹੈ। ਇਹਨੂੰ ਲੀਜ਼ ਤੇ ਲੈਣਾ ਹੋਇਆ ਜਾਂ ਤੁਸੀਂ ਬਾਏ ਵੀ ਕਰਨਾ ਹੋਇਆ, ਦੋਨੋਂ ਆਪਸ਼ਨ ਹੀ ਓਪਨ ਨੇ। ਪ੍ਰਾਇਓਰਟੀ ਦੇ ਬੇਸਿਸ ਦੇ ਉੱਤੇ ਇਹਨੂੰ ਸੈਲ ਕਰਨਾ ਚਾਹੁੰਦੇ ਨੇ ਜਿਹੜੇ ਓਨਰ ਨੇ, ਪਰ ਜੇ ਕੋਈ ਲੀਜ਼ ਤੇ ਵੀ ਲੌਂਗ ਟਰਮ ਲਈ ਆਨਬੋਰਡ ਹੋਣਾ ਚਾਹੁੰਦਾ ਹੋਇਆ ਤਾਂ 647-4006862 ਸ਼ੈਲਬਰਨ ਦੇ ਵਿੱਚ ਇਸ ਮੈਡੀਕਲ ਬਿਲਡਿੰਗ ਬਾਰੇ ਸਾਡੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਨਾਲ ਹੀ ਮੈਂ ਦੱਸ ਦਿੰਦਾ ਕਿ ਇੱਕ ਸਾਡੇ ਕੋਲ ਡੇ ਕੇਅਰ ਫੈਸਿਲਿਟੀ ਹੈ, ਜੇਕਰ ਤੁਸੀਂ ਲੀਜ਼ ਤੇ ਲੈਣਾ ਚਾਹੁੰਦੇ ਹੋ। ਇਹ ਆਲਰੇਡੀ
3: ਜ਼ੋਨਿੰਗ ਇਹਦੀ ਡੇ ਕੇਅਰ ਦੇ ਤੌਰ ਦੇ ਉੱਤੇ ਡਿਸਾਈਡ ਆਪਣੀ ਚੇਂਜ ਕਰ ਦਿੱਤੀ ਗਈ ਹੈ, 7,000-10,000 ਸਕੁਅਰ ਫੁੱਟ ਦੇ ਨੇੜੇ ਤੇੜੇ ਹੋਣਾ। ਮੈਂ ਐਗਜੈਕਟ ਜਦੋਂ ਤੁਸੀਂ ਕਾਲ ਕਰੋਗੇ ਤੁਹਾਨੂੰ ਦੱਸ ਦਿਆਂਗੇ। ਸੋ 100 ਬੱਚਿਆਂ ਤੋਂ ਵੱਧ ਦੇ ਲਈ, ਅਪ ਟੂ 100 ਕਿਡਸ ਦੇ ਲਈ ਇਹ ਜਿਹੜੀ ਆਪਸ਼ਨ ਹੈ ਡੇ ਕੇਅਰ ਦੇ ਤੌਰ ਤੇ, ਇਹਨੂੰ ਲੀਜ਼ ਤੇ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 6474086268 ਇਹ ਜਿਹੜੀ ਪ੍ਰੋਪਰਟੀ ਹੈ ਰੈਕਸਡੇਲ ਵਾਲੀ ਸਾਈਡ ਤੇ ਹੈ, ਰੈਕਸਡੇਲ ਹੰਬਰ ਵਾਲੇ ਏਰੀਏ ਦੇ ਵਿੱਚ ਹੈ। ਡੇ ਕੇਅਰ ਦੇ ਤੌਰ ਤੇ ਜ਼ੋਨਿੰਗ ਆਲਰੇਡੀ ਹੋ ਚੁੱਕੀ ਹੈ ਅਪ ਟੂ 100 ਕਿਡਸ ਦੇ ਲਈ। 6474086862 ਸਾਨੂੰ ਕਾਲ ਕਰਕੇ ਜ਼ਿਆਦਾ ਵੇਰਵੇ ਲੈ ਸਕਦੇ ਹੋ। ਬ੍ਰੈਂਡ ਨਿਊ ਘਰਾਂ ਦੇ ਵਿੱਚ ਇਸ ਵੇਲੇ ਮਲਟੀਪਲ ਆਪਸ਼ਨਸ ਨੇ ਸਾਡੇ ਕੋਲ, GTA ਦੇ ਵਿੱਚ ਬ੍ਰੈਂਪਟਨ, ਕੈਲਡਨ, ਮਿਸੀਸਾਗਾ, ਈਵਨ ਹੈਮਿਲਟਨ ਏਰੀਆ ਦੇ ਵਿੱਚ, ਨਾਇਗਰਾ ਫਾਲਸ ਏਰੀਆ ਦੇ ਵਿੱਚ ਇੱਕ ਬਹੁਤ ਲਾਜਵਾਬ ਪ੍ਰੋਜੈਕਟ ਸਾਡੇ ਕੋਲ ਆਇਆ, ਉਹਦੇ ਬਾਰੇ ਚ ਗੱਲ ਕੀਤੀ ਜਾ ਸਕਦੀ ਹੈ। ਬ੍ਰੈਂਪਟਨ ਦੇ ਵਿੱਚ ਹੀ ਅਗਰ ਤੁਸੀਂ 3.5 ਲੱਖ, 4 ਲੱਖ ਜਾਂ ਮੈਕਸੀਮਮ 5 ਲੱਖ ਦੀ ਰੇਂਜ ਦੇ ਵਿੱਚ ਹੀ ਆਪਣਾ ਘਰ ਬਾਏ ਕਰਨਾ ਚਾਹੁੰਦੇ ਹੋ, ਬ੍ਰੈਂਡ ਨਿਊ ਘਰ, ਤਾਂ ਉਹਦੇ ਲਈ ਵੀ ਸਾਨੂੰ ਜ਼ਰੂਰ ਕਾਲ ਕਰੋ, 6474086862। ਤੇ ਇੱਕ ਲਾਸਟ ਬਟ ਨਾਟ ਦ ਲੀਸਟ, ਬ੍ਰੈਂਡ ਨਿਊ ਘਰਾਂ ਦੇ ਨਾਲ ਨਾਲ ਜੇਕਰ ਤੁਸੀਂ ਅਸਾਈਨਮੈਂਟ ਕਲੋਜ਼ ਦੇ ਉੱਪਰ ਵੀ ਕੋਈ ਪ੍ਰੋਪਰਟੀਜ਼ ਆਪਣੀਆਂ ਵੇਚਣ ਦੇ ਲਈ ਜਾਂ ਖਰੀਦਣ ਦੇ ਲਈ ਸਾਡੀ ਟੀਮ ਦੀ ਹੈਲਪ ਚਾਹੁੰਦੇ ਹੋ, ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ, 6474-4000-6862। ਲਿਸਟਿੰਗ ਦੀ ਵੀ ਲੋੜ ਹੈ ਸਾਨੂੰ, ਸੋ ਕੋਈ ਕਿਸੇ ਵੀ ਤਰ੍ਹਾਂ ਦੀ ਲੈਂਡ, ਕੋਈ ਘਰ, ਕੋਈ ਬਿਲਡਿੰਗ, ਕੋਈ ਪਲਾਜ਼ਾ, ਕੋਈ ਗੈਸ ਸਟੇਸ਼ਨ, ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ, 6474-4000-6862। ਲਾਸਟ ਬਟ ਨਾਟ ਦ ਲੀਸਟ, ਮੈਂ ਜੀ ਮਿਲਟਨ ਦੇ ਏਰੀਆ ਦੇ ਵਿੱਚ ਆਪਣੇ ਕੋਲ 100+ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ 401 ਤੋਂ ਬਿਲਕੁਲ 3-4 ਮਿੰਟ ਦੇ ਡਿਸਟੈਂਸ ਦੇ ਉੱਪਰ। ਮਿਲਟਨ ਦੇ ਵਿੱਚ ਅਗਰ ਕੋਈ ਸਾਡਾ ਸਰੋਤਾ ਟਰੈਕਟਰ ਟ੍ਰੇਲਰ ਪਾਰਕਿੰਗ ਲੀਜ਼ ਤੇ ਲੈਣਾ ਚਾਹੁੰਦਾ ਹੈ, ਤਾਂ ਸਾਨੂੰ ਜ਼ਰੂਰ ਕਾਲ ਕਰਿਓ। ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਫੁੱਲੀ ਪੇਵਡ ਹੈ, ਫੈਂਸਡ ਹੈ, ਸਕਿਉਰਿਟੀ ਦਾ ਇੰਤਜ਼ਾਮ ਹੈ, ਕੈਮਰਾਜ਼ ਲੱਗੇ ਹੋਏ ਨੇ, ਤੇ ਨਾਲ ਇੱਕ ਹੋਰ ਵੱਡੀ ਗੱਲ ਕਿ ਮੰਥ ਟੂ ਮੰਥ ਲੀਜ਼ ਹੈ, ਕੋਈ ਲੰਬਾ ਕੰਟਰੈਕਟ ਕਰਨ ਦੀ ਲੋੜ ਨਹੀਂ ਹੈ। ਸੋ ਮਿਲਟਨ ਏਰੀਆ ਦੇ ਵਿੱਚ ਅਗਰ ਤੁਸੀਂ ਟਰੈਕਟਰ ਟ੍ਰੇਲਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਤਾਂ 6474-4000-6862 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਸੋ ਟੀਮ ਹਰਜਿੰਦਰ ਗਿੱਲ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਸਕਦੇ ਹੋ, ਜਾਂ ਫਿਰ ਟੀਮ ਹਰਜਿੰਦਰ ਗਿੱਲ ਦੇ ਵੈਬਸਾਈਟ ਤੇ teamharjindergill.com ਤੇ ਜਾ ਕੇ ਵੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ। 6474-4000-6862। ਇੱਕ ਵਾਰ ਫਿਰ ਸਭ ਨੂੰ ਮਦਦ ਦੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ, ਧੰਨਵਾਦ ਜੀ।
0: ਸ਼ੁਕਰੀਆ ਹਰਜਿੰਦਰ। 6474-4000-6862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹਮੇਸ਼ਾ ਹੀ ਜਾਣਕਾਰੀ ਲੈ ਸਕਦੇ ਹੁੰਦੇ ਹੋ। ਔਰ ਬੈਂਗਲੌਰ ਨੇ 137 ਦੌੜਾਂ ਬਣਾ ਲਈਆਂ ਜੀ, 6 ਖਿਡਾਰੀ ਆਊਟ ਹੋ ਚੁੱਕੇ ਨੇ ਤੇ 17.1 ਓਵਰਸ ਖੇਡੇ ਜਾ ਚੁੱਕੇ ਆ, 17 ਗੇਂਦਾਂ ਤੇ 30 ਦੌੜਾਂ ਦੀ ਜ਼ਰੂਰਤ ਹੈ। ਪਾਕਿਸਤਾਨ ਐਂਡ ਬੰਗਲਾਦੇਸ਼ ਦੇ ਦਰਮਿਆਨ ਪਹਿਲਾ ਟੈਸਟ ਜਿਹੜਾ ਮੀਰਪੁਰ ਦੇ ਵਿੱਚ ਚੱਲ ਰਿਹਾ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 413 ਦੌੜਾਂ ਬਣਾਈਆਂ ਸੀ, ਪਾਕਿਸਤਾਨ 386 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਅਤੇ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਬੰਗਲਾਦੇਸ਼ ਦੂਜੀ ਪਾਰੀ ਸ਼ੁਰੂ ਕਰ ਚੁੱਕਿਆ, 7 ਦੌੜਾਂ ਵਿਦਆਊਟ ਐਨੀ ਲੋਸ ਉਹਨਾਂ ਦੀਆਂ ਜਿਹੜੀਆਂ ਉਹ ਬਣ ਚੁੱਕੀਆਂ ਨੇ। ਟੋਬੀਕੋ ਤੋਂ ਐਮ ਪੀ ਪੀ ਲੀ ਫੇਅਰ ਕਲਾਉ ਜਿਹੜੇ ਨੇ ਉਹ ਪ੍ਰੋਵਿੰਸ਼ੀਅਲ ਲਿਬਰਲ ਲੀਡਰਸ਼ਿਪ ਰੇਸ 'ਚ ਹੁਣ ਸ਼ਾਮਿਲ ਹੋ ਗਏ ਨੇ। ਔਰ ਐਂਟੇਰੀਓ ਦੇ ਵਿੱਚ ਜੇ ਮਿਊਂਸੀਪਲ ਇਲੈਕਸ਼ਨ ਦੀ ਗੱਲ ਕਰੀਏ ਤਾਂ 26 ਅਕਤੂਬਰ ਨੂੰ ਹੋਣੀਆਂ ਨੇ, ਜਿਹਦੇ ਵਾਸਤੇ ਹੁਣ ਨੋਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ, ਅਤੇ 21 ਤੱਕ ਆਪਣੇ ਜਿਹੜੇ ਪੇਪਰ ਹੈ ਉਹ ਦਾਖਲ ਕਰਨੇ ਹੋਣਗੇ, ਮੈਰਲ ਦੌੜ ਦੇ ਵਿੱਚ ਜਾਂ ਫਿਰ ਤੁਸੀਂ ਆਪਣੀ ਕੋਈ ਵੀ ਕੌਂਸਲਰ ਜਾਂ ਰੀਜਨਲ ਕੌਂਸਲਰ ਜਾਂ ਫਿਰ ਸਕੂਲ ਟਰੱਸਟੀ ਵਾਸਤੇ ਆਪਣੇ ਪੇਪਰ ਜਿਹੜੇ ਦਾਖਲ ਕਰਨੇ ਦੇ, ਅਤੇ 21 ਅਗਸਤ ਤੱਕ ਹੋਏਗਾ। ਕੈਨੇਡੀਅਨਸ ਨੂੰ ਜਿਹੜੇ ਸੋਰੀ ਮਾਫ਼ ਕਰਨਾ ਜੀ, ਕੈਂਡੀਡੇਟਸ ਨੂੰ ਇਹ ਫਾਰਮ ਦੇ ਨਾਲ ਨਾਲ ਇੱਕ ਨੋਮੀਨੇਸ਼ਨ ਫੀ ਜਿਹੜੀ ਉਹ ਪੇ ਕਰਨੀ ਹੁੰਦੀ ਹੈ, ਅਤੇ ਘੱਟੋ ਘੱਟ 25 ਲੋਕਾਂ ਦੀ ਜਿਹੜੇ ਐਂਡੋਰਸਮੈਂਟ ਸਿਗਨੇਚਰਸ ਹੈ ਉਹ ਹੋਣੇ ਜ਼ਰੂਰੀ ਹੁੰਦੇ ਨੇ, ਕੁਝ ਐਕਸੈਪਸ਼ਨਸ ਵੀ ਹੁੰਦੀਆਂ ਨੇ। ਸੋ ਇਹ ਸਾਰਾ ਜਿਹੜਾ ਤੁਸੀਂ ਕ੍ਰਾਈਟੇਰੀਆ ਉਹਨੂੰ ਫੋਲੋ ਕਰਕੇ ਆਪਣੇ ਫਾਰਮ ਜਿਹੜੇ ਦਾਖਲ ਹੈ ਉਹ ਕਰਨੇ ਹੁੰਦੇ ਨੇ, ਜਿਹਦੀ ਡੈਡਲਾਈਨ ਜਿਹੜੀ ਹੈ 21 ਅਗਸਤ ਤੱਕ ਹੈ, ਅਤੇ 26 ਅਕਤੂਬਰ ਨੂੰ ਇਲੈਕਸ਼ਨਸ ਜਿਹੜੇ ਮਿਊਂਸੀਪਲ ਇਲੈਕਸ਼ਨਸ ਹੈ ਉਹ ਹੋਣੇ ਨੇ। ਟਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਤੋਂ ਅਵਤਾਰ ਸਿੰਘ ਜੀ ਬਡਿਆਲ ਆਪਣੇ ਨਾਲ ਜੁੜ ਚੁੱਕੇ ਨੇ। ਅਵਤਾਰ ਜੀ ਨਿੱਘਾ ਸਵਾਗਤ ਜੀ।
4: ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਨਜ਼ਰੀਆ ਪਿਨੀਅਨ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। 416 ਮੈਂ ਨੰਬਰ ਅੱਜ ਕਿੱਦਾਂ ਭੁੱਲ ਗਿਆ ਜੀ, 464-20-67
4: ਡਾਇਲ ਕਰਦੇ ਹੋ ਪਰ ਦਿਮਾਗ ਚੋਂ ਨਿਕਲ ਗਿਆ, ਕੋਈ ਗੱਲ ਨੀ, 416-464-2067
0: ਬਹੁਤ ਦੇਰ ਦੀ ਇੱਦਾਂ ਹੀ ਕਈ ਵਾਰੀ ਨਾ ਉਹ ਫਲੋ ਫਲੋ ਦੇ ਵਿੱਚ ਕਈ ਵਾਰੀ ਉਹ ਨੰਬਰ ਕੋਈ ਦੂਸਰਾ ਸਾਹਮਣੇ ਆ ਜਾਂਦਾ, ਇਸੇ ਕਰਕੇ ਨਹੀਂ ਤਾਂ ਅਦਰਵਾਈਜ਼ 416 4642067 ਤੇ ਅਵਤਾਰ ਸਿੰਘ ਜੀ ਨਾਲ, ਅਵਤਾਰ ਸਿੰਘ ਬਟਾਲ ਜੀ ਦੇ ਨਾਲ ਹਮੇਸ਼ਾ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਅੱਜ ਕੀ ਖਾਸ ਹੈ ਜੀ?
4: ਪਹਿਲਾਂ ਤਾਂ ਜੀ ਖਾਸ ਦਿਨ ਹੈਗਾ, ਮਾਵਾਂ ਦਾ ਦਿਨ ਹੈ। ਦਿਨ ਤਾਂ ਖੈਰ ਹਰੇਕ ਹੀ ਮਾਵਾਂ ਦਾ ਹੀ ਹੁੰਦਾ ਤੇ ਰਿਸ਼ਤਿਆਂ ਦਾ ਦਿਨ ਹੁੰਦਾ ਹੈਗਾ, ਪਰ ਕਿਉਂਕਿ ਚਲੋ ਜੇ ਬਣਿਆ ਹੋਇਆ ਤੇ ਸਾਰੀਆਂ ਹੀ ਮਾਵਾਂ ਨੂੰ ਮੇਰੇ ਵੱਲੋਂ ਹੈਪੀ ਮਦਰਸ ਡੇ। ਇਸ ਤੋਂ ਪਹਿਲਾਂ ਕਿ ਆਪਾਂ ਰੀਅਲ ਅਸਟੇਟ ਦੀ ਕੋਈ ਗੱਲ ਕਰੀਏ, ਪਰਮਾਤਮਾ ਕਰੇ ਸਾਰਿਆਂ ਦੀਆਂ ਮਾਵਾਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਰਹਿਣ।
0: ਸੋ
4: ਮੇਰੀਆਂ ਵੈਲ ਵਿਸ਼ਿਜ਼ ਹੈਗੀਆਂ ਸਾਰੀਆਂ ਮਾਵਾਂ ਦੇ ਲਈ, ਜਿੱਥੇ ਪਰਿਵਾਰਾਂ ਦੇ ਲਈ ਹੈਗੀਆਂ ਉੱਥੇ ਮਾਵਾਂ ਦੇ ਲਈ ਸਪੈਸ਼ਲ ਹੈਗੀਆਂ।
0: ਡੈਫੀਨੇਟਲੀ ਜੀ, ਡੈਫੀਨੇਟਲੀ ਜੀ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੂੰ, ਔਰ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਨਾਲ ਹਮੇਸ਼ਾ ਹੀ ਹੱਸਦੀਆਂ ਖੇਡਦੀਆਂ ਰਹਿਣ, ਪੋਤੇ ਪੋਤੀਆਂ ਜਿਹੜੇ ਦੋਹਤੇ ਦੋਹਤੀਆਂ ਨਾਲ ਜੀ, ਹਮੇਸ਼ਾ ਹੀ ਉਹਨਾਂ ਦਾ ਜਿਹੜਾ ਸਾਇਆ ਉਹ ਬਣਿਆ ਰਹੇ ਜੀ।
4: ਜਾਂ ਇੱਕ ਜ਼ਰੂਰ ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਕਹਿਣਾ ਚਾਹੁੰਦਾ ਕਿ ਜੇ ਕਈਆਂ ਦੇ ਕੋਲ ਨਹੀਂ ਹੈਗੀਆਂ ਮਾਵਾਂ ਤੇ ਉਹ ਫਿਰ ਬਾਅਦ ਦੇ ਵਿੱਚ ਉਹ ਤਰਸਦੇ ਹੈਗੇ ਆ, ਜੇ ਤੁਹਾਡੀਆਂ ਮਾਵਾਂ ਹੈਗੀਆਂ ਤਾਂ ਜ਼ਰੂਰ ਉਹਨਾਂ ਦੇ ਨਾਲ ਜਾ ਕੇ ਥੋੜ੍ਹਾ ਬਹੁਤ ਟਾਈਮ ਜ਼ਰੂਰ ਸਪੈਂਡ ਕਰੋ, ਗੱਲਾਂ ਬਾਤਾਂ ਕਰੋ। ਜੇ ਤੁਹਾਡੇ ਨਾਲ ਰਹਿੰਦੀਆਂ ਤਾਂ ਫਿਰ ਵੀ ਬੈਠ ਕੇ ਗੱਲਬਾਤ ਕਰੋ, ਕਿਉਂਕਿ ਇਹ ਦਿਨ ਮੁੜ ਮੁੜ ਕੇ ਨਹੀਂ ਆਉਂਦੇ ਹੈਗੇ। ਸੋ ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਬੰਦਾ ਜਿਉਂਦਾ ਹੈਗਾ ਤੁਸੀਂ ਉਹਦੇ ਨਾਲ ਆਪਣੇ ਹਾਵ ਭਾਵ ਮਨ ਦੀਆਂ ਗੱਲਾਂ ਕਰੋ, ਰਾਦਰ ਦੈਨ ਕਿ ਤੁਸੀਂ ਬਾਅਦ ਦੇ ਵਿੱਚ ਵੱਡੀਆਂ ਵੱਡੀਆਂ ਆਪਾਂ ਸਪੀਚਾਂ ਵੀ ਦੇ ਦਈਏ, ਉਹਨਾਂ ਦਾ ਕੋਈ ਮਤਲਬ ਨਹੀਂ।
0: ਕੋਈ ਮਤਲਬ ਨਹੀਂ। ਰਿਸ਼ਤਾ ਵੀ ਸਾਡੇ ਲਈ ਕਿੰਨਾ ਅਹਿਮ ਆ, ਜਿਹਦੇ ਨਾਲ ਅਸੀਂ ਇਸ ਦੁਨੀਆਂ ਤੇ ਆ ਉਹਨੂੰ ਹੀ ਭੁੱਲ ਜਾਂਦੇ ਆ।
4: ਹਾਂਜੀ ਹਾਂਜੀ, ਕੱਲਾ ਇਹ ਨੀ ਹੈਗਾ, ਜਿਹੜੇ ਆਪਣੇ ਗ੍ਰੈਂਡ ਕਿਡਸ ਹੈਗੇ ਆ ਉਹਨਾਂ ਦੇ ਜੇ ਗ੍ਰੈਂਡ ਪੇਰੈਂਟਸ ਹੈਗੇ ਆ, ਉਹਨਾਂ ਦੋਨਾਂ ਗ੍ਰੈਂਡ ਪੇਰੈਂਟਸ ਨੂੰ ਪ੍ਰੋਪਰ ਟਾਈਮ ਦੇਣਾ ਚਾਹੀਦਾ, ਪ੍ਰੋਪਰ ਉਹਨਾਂ ਦੀ ਇੰਜੋਇਮੈਂਟ ਕਰਨੀ ਚਾਹੀਦੀ ਆ। ਕਈ ਆਪਣੇ ਬੱਚੇ ਹੈਗੇ ਜਿਹਨਾਂ ਨੂੰ ਗ੍ਰੈਂਡ ਪੇਰੈਂਟਸ ਇੰਜੋਏ ਕਰਨ ਦਾ ਟਾਈਮ ਹੀ ਨਹੀਂ ਲੱਗਦਾ, ਜੇ ਹੈਗੇ ਆ ਤਾਂ ਜ਼ਰੂਰ ਉਹਨਾਂ ਨੂੰ ਇੰਜੋਏ ਕਰੋ, ਇਹ ਅਣਮੁੱਲੇ ਟਾਈਮ ਜਿਹੜੇ ਹੈਗੇ ਆ ਦੁਬਾਰਾ ਨਹੀਂ ਆਉਣੇ।
0: ਨਹੀਂ ਆਉਣੇ ਜੀ, ਨਹੀਂ ਆਉਣੇ, ਬਿਲਕੁਲ ਜੀ। ਸੋ ਵਾਂਸ ਅਗੇਨ ਜੀ, ਅਵਤਾਰ ਸਿੰਘ ਬਟਿਆਲ ਜੀ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ 416-464-2067 ਟੈਲੀਫੋਨ ਨੰਬਰ ਹੁੰਦੇ ਨੇ ਜੀ, ਤੇ ਅਪਡੇਟ ਆਪਾਂ ਜ਼ਰੂਰ ਕਰ ਦਈਏ ਜੀ ਅੱਜ।
4: ਡੈਫੀਨਿਟਲੀ ਜੀ, ਕੁਇਕਲੀ ਮੈਂ ਇੱਕ ਤਾਂ ਆਪਣਾ ਓਪਨ ਹਾਊਸ ਚੱਲ ਰਿਹਾ ਹੈਗਾ, ਬਹੁਤ ਹੀ ਬਹੁਤ ਵਧੀਆ ਘਰ ਆ ਇਹ, ਤਕਰੀਬਨ 3000 ਸਕੁਅਰ ਫੁੱਟ ਦਾ ਰਵੀਨ ਲੋਟ ਹੈਗਾ ਜੀ, ਡਬਲ ਕਾਰ ਗਰਾਜ ਦੇ ਨਾਲ 47 ਫੁੱਟ ਬਾਏ 126 ਫੁੱਟ ਦੇ ਲੋਟ ਦੇ ਉੱਤੇ, ਟੋਟਲੀ ਅਪਡੇਟਡ ਘਰ ਹੈਗਾ, ਕਿਉਂਕਿ ਇਹ ਬਿਲਡਰ ਦਾ ਕਿਸੇ ਵੇਲੇ ਮਾਡਲ ਹੋਮ ਸੀਗਾ ਤੇ ਉਹਦੇ ਤੋਂ ਬਾਅਦ ਚੋਂ ਵੀ ਬਹੁਤ ਅਪਗ੍ਰੇਡ ਹੋਏ ਹੈਗੇ ਆ, ਸੈਂਡਲਵੁੱਡ ਔਰ ਮਕਲੋਗਲਨ ਦੇ ਏਰੀਏ ਦੇ ਵਿੱਚ। ਇਸ ਵੇਲੇ ਓਪਨ ਹਾਊਸ ਚੱਲ ਰਿਹਾ ਹੈਗਾ, 4 ਜਾਂ 4:30 ਵਜੇ ਤੱਕ ਓਪਨ ਹਾਊਸ ਰਹਿਣਾ ਹੈਗਾ, ਜੇ ਕੋਈ ਮੇਰਾ ਭੈਣ ਭਰਾ ਵਿਜ਼ਿਟ ਕਰਨਾ ਚਾਹੁੰਦਾ ਕਰ ਸਕਦਾ। ਮੈਂ ਥੋੜ੍ਹੇ ਜਿਹੇ ਫੀਚਰਸ ਇਹਦੇ ਦੇ ਦਿਆਂ ਕਿ ਮੇਨ ਫਲੋਰ ਦੇ ਉੱਤੇ ਇਹਦੇ ਆਫਿਸ ਹੈਗਾ, ਫਰੰਟ ਦੇ ਉੱਤੇ ਹੀ ਫਿਰ ਲਿਵਿੰਗ ਰੂਮ, ਡਾਇਨਿੰਗ ਰੂਮ, ਕਿਚਨ ਹੈਗੀ ਆ, ਬਹੁਤ ਵਧੀਆ ਗ੍ਰੈਨਾਈਟ ਫਲੋਰਸ ਦੇ ਨਾਲ ਤੇ ਗ੍ਰੈਨਾਈਟ ਕਾਊਂਟਰ ਟਾਪਸ ਦੇ ਨਾਲ, ਵਾਕਆਊਟ ਹੈਗਾ ਪੈਟੀਓ ਤੇ ਗਜ਼ੀਬੋ ਵਗੈਰਾ ਪਿੱਛੇ ਸਾਰਾ ਬਹੁਤ ਵਧੀਆ ਬਣਿਆ ਹੋਇਆ ਹੈਗਾ, ਓਪਨ ਕੌਨਸੈਪਟ ਫੈਮਿਲੀ ਰੂਮ ਆ, ਸਾਰੇ ਘਰ ਦੇ ਵਿੱਚ ਹਾਰਡਵੁੱਡ ਫਲੋਰ ਆ। ਇਹਦੇ ਵਿੱਚ ਇੱਕ ਬਿਊਟੀ ਹੋਰ ਹੈਗੀ ਆ ਕਿ ਫੈਮਿਲੀ ਰੂਮ ਦੇ ਵਿੱਚ ਜਿੱਥੇ ਗੈਸ ਫਾਇਰ ਪਲੇਸ ਆ, ਇਹਦੇ ਮਾਸਟਰ ਬੈਡਰੂਮ ਦੇ ਵਿੱਚ 3-way ਗੈਸ ਫਾਇਰ ਪਲੇਸ ਹੈਗਾ। ਸੋ ਜੇ ਕੋਈ ਮੇਰਾ ਭੈਣ ਭਰਾ ਇਸ ਐਕਸਕਲੂਸਿਵ ਜੀ ਪ੍ਰੋਪਰਟੀ ਨੂੰ ਦੇਖਣਾ ਚਾਹੁੰਦਾ ਜਾਂ ਫਿਰ ਲੈਣਾ ਚਾਹੁੰਦਾ, ਇਹਦੇ ਹੋਰ ਡਿਟੇਲ ਜਾਣਨਾ ਚਾਹੁੰਦਾ ਤਾਂ ਮੈਨੂੰ ਕਾਲ ਕਰ ਸਕਦੇ ਆ ਜੀ, 416-464-2067-416-464-2067। ਤੇ ਆਪਣੇ ਕੋਲ ਦੋ ਘਰ ਕੈਸਲਮੋਰ ਔਰ ਗੋਰਵੇ ਦੇ ਏਰੀਏ ਦੇ ਵਿੱਚ 2.5-2.5 ਏਕੜ ਦੇ ਵਿੱਚ ਹੈਗੇ ਆ। ਇੱਕ ਕਸਟਮ ਮੇਡ ਘਰ ਹੈਗਾ ਤਕਰੀਬਨ 9600 ਸਕੁਅਰ ਫੁੱਟ ਦਾ, 6-bedroom ਦਾ ਘਰ ਹੈਗਾ ਜੀ, ਪਿਛਲੇ 8 ਸਾਲ ਦੇ ਵਿੱਚ ਬਣਿਆ ਹੈਗਾ। ਜੇ ਕੋਈ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦਾ ਜਾਂ ਫਿਰ ਦੇਖਣਾ ਚਾਹੁੰਦਾ ਹੈਗਾ ਤੇ ਮੈਨੂੰ ਕਾਲ ਕਰ ਸਕਦੇ ਆ। ਇੱਕ ਆਪਣੇ ਕੋਲ 2 ਏਕੜ ਦੇ ਵਿੱਚ ਤਕਰੀਬਨ 4000+ ਸਕੁਅਰ ਫੁੱਟ ਦਾ ਫੁੱਲੀ ਰੈਨੋਵੇਟਡ ਬਹੁਤ ਵਧੀਆ ਘਰ ਹੈਗਾ ਇਹ ਵੀ, ਜੇ ਕੋਈ ਮੇਰਾ ਭੈਣ ਭਰਾ ਇਹ ਵੀ 2.25 ਏਕੜ ਦੇ ਵਿੱਚ ਹੈਗਾ। ਜੇ ਕੋਈ ਮੇਰਾ ਭੈਣ ਭਰਾ ਇਸ ਪ੍ਰੋਪਰਟੀ ਦੇ ਬਾਰੇ ਦੇਖ ਜਾਣਨਾ ਚਾਹੁੰਦਾ ਜਾਂ ਫਿਰ ਇਹਦੀ ਕੋਈ ਹੋਰ ਡਿਟੇਲ ਦੇਖ ਜਾਣਨੀ ਚਾਹੁੰਦਾ ਹੈਗਾ ਤਾਂ ਮੈਨੂੰ ਕਾਲ ਕਰ ਸਕਦੇ ਆ ਜੀ, 416-464-2067-416-464-2067। ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਮਨਜੀਤ ਭਾਅ ਜੀ, ਕਿਉਂਕਿ ਟਾਈਮ ਆਲਮੋਸਟ ਹੋ ਰਿਹਾ ਹੈਗਾ। ਜੇ ਕੋਈ ਮੇਰਾ ਭੈਣ ਭਰਾ ਰੀਅਲ ਅਸਟੇਟ ਦੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦਾ ਜਾਂ ਫਿਰ ਰੀਅਲ ਅਸਟੇਟ ਦਾ ਲਾਇਸੈਂਸ ਹੈਗਾ ਤੇ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ, ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਪਿਛਲੇ 15 ਸਾਲ ਤੋਂ ਸੇਮ ਲੋਕੇਸ਼ਨ ਤੋਂ ਫੁੱਲ ਫਲੈਜ ਆਫਿਸ ਦੇ ਨਾਲ ਲੇਟੈਸਟ ਟੈਕਨੋਲੋਜੀ ਦੀਆਂ ਸੇਵਾਵਾਂ ਦੇ ਰਹੇ ਹੈਗੇ ਹਾਂ ਅਸੀਂ। ਜੇ ਕੋਈ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਆ, ਸਟੀਲ ਦਾ ਮੈਲਨੀ ਦੇ ਉੱਤੇ ਸਾਡਾ ਆਫਿਸ ਹੈਗਾ, ਮੈਨੂੰ ਇਸ ਸੰਦਰਭ ਦੇ ਵਿੱਚ ਕੋਈ ਗੱਲਬਾਤ ਕਰ ਸਕਦੇ ਹੋ। ਇੱਕ ਵਧੀਆ ਕਮਰਸ਼ੀਅਲ ਪ੍ਰੋਪਰਟੀ ਪ੍ਰੋਜੈਕਟਸ ਦੇ ਵਿੱਚ ਜੇ ਤੁਸੀਂ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ, ਆਪਣੇ ਕੋਲ ਹੋਟਲ ਮੋਟਲ ਪਲਾਜ਼ਾ ਜਾਂ ਫਿਰ ਗੈਸ ਸਟੇਸ਼ਨ ਦੇ ਬਾਰੇ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਜਾਂ ਫਿਰ ਈਵਨ ਡਿਵੈਲਪੇਬਲ ਲੈਂਡ ਲੈਣੀ ਹੈਗੀ ਆ, ਜਾਂ ਫਿਰ ਤੁਹਾਡੇ ਕੋਲ ਲੈਂਡ ਹੈਗੀ ਆ ਅਤੇ ਤੁਸੀਂ ਉਹਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਅਤੇ ਮੇਰੇ ਨਾਲ ਉਸ ਸੰਦਰਭ ਦੇ ਵਿੱਚ ਵੀ ਗੱਲਬਾਤ ਕਰ ਸਕਦੇ ਹੋ। ਸੋ ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਇੱਕੋ ਇੱਕ ਨੰਬਰ ਹੈਗਾ ਜੀ, 416-464-2067। ਅੰਤ ਦੇ ਵਿੱਚ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ, ਹੈਵ ਏ ਵੰਡਰਫੁਲ ਡੇ ਜੀ।
0: ਸੇਮ ਯਾਰ ਭਾਜੀ, ਥੈਂਕ ਯੂ ਸੋ ਮਚ ਜੀ। 416-464-2067 'ਤੇ ਅਵਤਾਰ ਸਿੰਘ ਜੀ ਬਡਿਆਲ ਹੋਰਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਬੰਗਲੌਰ ਨੇ 18.2 ਓਵਰਸ ਖੇਡ ਲੈਣ ਜੀ, 7 ਖਿਡਾਰੀ ਆਊਟ ਨੇ, 151 ਦੌੜਾਂ ਬਣ ਗਈਆਂ, 10 ਗੇਂਦਾਂ ਅਤੇ 16 ਦੌੜਾਂ ਦੀ ਜ਼ਰੂਰਤ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਸੰਪਰਕ ਕੀਤਾ ਜਾ ਸਕਦਾ। 1-way ਡੀਲਸ ਜਿਹੜੀਆਂ ਦਿੱਲੀ ਵਾਸਤੇ ਟੋਰੋਂਟੋ ਤੋਂ $820, ਅੰਮ੍ਰਿਤਸਰ ਲਈ $1130। ਰਿਟਰਨ ਫੇਅਰਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਾਸਤੇ 1580 ਮਈ ਤੋਂ ਅਕਤੂਬਰ ਤੱਕ ਤੁਸੀਂ ਟਰੈਵਲ ਕਰਨਾ, ਅਤੇ ਦਿੱਲੀ ਦੇ ਲਈ ਮਈ ਤੋਂ ਜੂਨ ਦੇ ਜਿਹੜੇ ਏਅਰਫੇਅਰਸ ਨੇ ਉਹ $1630 ਤੁਸੀਂ ਟਿਕਟ ਲੈ ਸਕਦੇ ਹੋ। ਪਾਕਿਸਤਾਨ ਲਾਹੌਰ 1-way ਜਿਹੜੀ $995, ਕਰਾਚੀ $900, ਇਸਲਾਮਾਬਾਦ $940, ਅਤੇ ਰਿਟਰਨ ਫੇਅਰ ਜਿਹੜੇ ਨੇ ਲਾਹੌਰ ਲਈ 1920, ਕਰਾਚੀ ਲਈ 1970, ਇਸਲਾਮਾਬਾਦ ਵਾਸਤੇ $1900 ਟਿਕਟ ਲਈ ਜਾ ਸਕਦੀ ਹੈ। ਡੋਮਿਨਿਕਨ ਰਿਪਬਲਿਕ ਲਈ ਤੁਸੀਂ ਆਲ ਇਨਕਲੂਸਿਵ ਪੈਕੇਜ ਲੈਣਾ ਅਤੇ ਫਿਰ $1320। ਮੈਕਸੀਕੋ $1149 ਦੇ ਵਿੱਚ ਮਿਲ ਸਕਦਾ। ਦ ਰੋਇਲ ਸਿਟੀ ਕੰਸਟਰਕਸ਼ਨ ਦੇ ਨਾਲ ਤੁਸੀਂ ਗੱਲ ਕਰਨੀ ਹੈ ਅਜੇ ਸਿੰਘ ਜੀ ਦੇ ਨਾਲ, 437-766-5158 ਟੈਲੀਫੋਨ ਨੰਬਰ ਹੈ, 4377-66-5158 ਰੋਇਲ ਸਿਟੀ ਕੰਸਟਰਕਸ਼ਨ ਦੇ ਅਜੇ ਸਿੰਘ ਜੀ ਦੇ ਨਾਲ ਗੱਲ ਕਰਨ ਵਾਸਤੇ ਟੈਲੀਫੋਨ ਨੰਬਰ ਹੈ। ਅਤੇ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ, 30 ਇੰਟਰ ਮਾਡਲ ਡਰਾਈਵ 207 ਨੰਬਰ ਯੂਨਿਟ ਦੇ ਵਿੱਚ ਲੋਕੇਟਡ ਨੇ, 647-402-2202 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪਾਸਪੋਰਟ ਸਰਵਿਸਿਜ਼ ਦੇ ਵਿੱਚ ਜਿਵੇਂ ਪਾਸਪੋਰਟ ਰੀਨਿਊਲ, ਨਿਊ ਪਾਸਪੋਰਟ, ਤਤਕਾਲ ਪਾਸਪੋਰਟ, ਲੋਸ ਜਾਂ ਡੈਮੇਜ ਪਾਸਪੋਰਟ ਰੀਇਸ਼ੂ ਕਰਵਾਉਣਾ ਹੈ, OCI ਸਰਵਿਸਿਜ਼, ਨਿਊ ਐਪਲੀਕੇਸ਼ਨ, ਰੀਨਿਊਲ, ਰੀਇਸ਼ੂ, OCI ਅਪਡੇਟਸ, ਕਿਉਂਕਿ ਬਹੁਤ ਕੁਝ ਜਿਹੜਾ ਉਹ ਬਦਲ ਚੁੱਕਿਆ ਹੁਣ, ਅਤੇ ਪਲੇਸ ਕਲੀਅਰੈਂਸ ਸਰਟੀਫਿਕੇਟ ਵਾਸਤੇ ਵੀ ਤੁਹਾਡੀ ਸੇਵਾ 'ਚ ਹਾਜ਼ਰ ਨੇ। ਅਟੈਸਟੇਸ਼ਨ ਜਾਂ ਲੀਗਲਾਈਜੇਸ਼ਨ, ਕੋਈ ਵੀ ਡਾਕੂਮੈਂਟ ਅਟੈਸਟੇਸ਼ਨ ਤੁਸੀਂ ਕਰਵਾਉਣੀ ਹੈ, ਅੰਬੈਸੀ ਤੋਂ ਅਟੈਸਟੇਸ਼ਨ ਦੀ ਜ਼ਰੂਰਤ ਹੈ, ਨੋਟਰੀ ਐਂਡ ਟਰਾਂਸਲੇਸ਼ਨ, ਵੀਜ਼ਾ ਸਰਵਿਸਿਜ਼, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਤੁਸੀਂ ਲੈਣਾ, ਅਤੇ ਫਿਰ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ, 647-402-2202 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਅਤੇ 416-669-1379 'ਤੇ ਸੰਪਰਕ ਕੀਤਾ ਜਾ ਸਕਦਾ। ਟਰੱਕ ਪਾਰਕਿੰਗ ਵਾਸਤੇ ਸਾਨੂੰ 2 ਸਪੇਸਿਸ ਬਰੈਂਪਟਨ ਬੋਲਟਨ ਦੇ ਵਿੱਚ ਜ਼ਰੂਰਤ ਹੈ, 416-669-1379 'ਤੇ ਸੰਪਰਕ ਕਰ ਲਿਓ। ਇੱਕ ਜੇਕਰ ਤੁਸੀਂ ਵੇਚਣਾ ਅਤੇ ਜਾਂ ਫਿਰ ਰਿਲੀਜ਼ 'ਤੇ ਕਰਨੀ ਹੈ, ਉਹਦੇ ਲਈ M2 ਜ਼ੋਨਿੰਗ ਦੇ ਨਾਲ ਜਿਹੜੀ ਸਾਨੂੰ ਜਗ੍ਹਾ ਦੀ ਜ਼ਰੂਰਤ ਹੈ, 416-669-1379 'ਤੇ ਸੰਪਰਕ ਕਰ ਲਿਓ। 151 ਦੌੜਾਂ ਬਣੀਆਂ ਜੀ ਸੋ ਫਾਰ ਬੰਗਲੌਰ ਦੀਆਂ, 7 ਖਿਡਾਰੀਆਂ ਦੇ ਨੁਕਸਾਨ 'ਤੇ 18.4 ਓਵਰਸ ਖੇਡੇ ਜਾ ਚੁੱਕੇ ਨੇ। ਦਿਓ ਛੁੱਟੀਆਂ ਅੱਜ ਦਾ ਦਿਨ ਤੁਹਾਡੇ ਲਈ ਸ਼ੁਭ ਹੋਵੇ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ, ਸਤਿ ਸ਼੍ਰੀ ਅਕਾਲ।

0: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
1: ਉਹ ਕਿੱਦਾਂ?
0: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
2: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ ਜ਼ੀਰੋ।
4: ਤੁਸੀਂ ਹੋ ਕੌਣ?
0: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਵੈਲਿਡ ਹੈ।
5: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਬੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਵੈਲਕਮ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸੰਡੇ ਦਾ ਦਿਨ ਆ, ਮਈ ਮਹੀਨੇ ਦੀ 10 ਤਰੀਕ, ਸਮਾਂ ਹੋ ਚੁੱਕਿਆ 2:02। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਮਦਰਸ ਡੇ ਵੀਕਐਂਡ ਆ, ਸਾਰਿਆਂ ਨੂੰ ਹੈਪੀ ਮਦਰਸ ਡੇ। ਅਤੇ ਸਾਡੇ ਸਪੋਂਸਰ ਸਾਹਿਬਾਨ ਜਿਹੜੀ ਜਿਹੜੀਆਂ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਇਸ ਵੀਕਐਂਡ 'ਤੇ, ਕਿੱਥੋਂ ਤੁਸੀਂ ਗਿਫਟ ਬਾਏ ਕਰਨੇ ਆ, ਕਿੱਥੋਂ ਕੇਕ ਬਾਏ ਕਰਨਾ, ਉਹ ਸਾਰੀਆਂ ਗੱਲਾਂਬਾਤਾਂ ਦੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ, ਅਤੇ ਹੋਰ ਬਹੁਤ ਸਾਰੀਆਂ ਗੱਲਾਂਬਾਤਾਂ ਵੀ ਹੋਣਗੀਆਂ। ਸੋ ਤੁਸੀਂ ਆਪਣਾ ਕੋਈ ਗੀਤ ਡੈਡੀਕੇਟ ਕਰਨਾ ਚਾਹੁੰਦੇ ਹੋ, ਗੀਤ ਦੀ ਫਰਮਾਇਸ਼ ਆ, ਜਾਂ ਚੱਲਦੇ ਟੋਪਿਕ 'ਚ ਸਾਂਝ ਪਾਉਣਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368 ਸਾਡੀ ਲਾਈਨ ਜੁੜ ਚੁੱਕੀ ਆ ਮੋਜ਼ ਬਲਾਈਂਡ 'ਤੇ। ਮੋਜ਼ ਬਲਾਈਂਡ ਇੱਕ ਵੱਡਾ ਨਾਮ ਆ, ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ਼ਹਿਰ ਦੇ ਵਿੱਚ, ਕਿਉਂਕਿ ਜਦੋਂ ਬਾਈ ਜੀ ਨੇ ਅਨਾਊਂਸ ਕੀਤਾ, ਕਿਉਂਕਿ ਕਈ ਵਾਰ ਦੇਖਿਆ ਜਾਂਦਾ ਸੀ ਕਿ ਸਸਤੇ ਬਲਾਈਂਡ ਸ਼ਹਿਰ ਦੇ ਵਿੱਚ ਲਾਏ ਜਾਂਦੇ ਸੀ, ਪਰ ਉਹ ਔਨਲਾਈਨ ਆਰਡਰ ਕਰਕੇ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਤੋਂ ਆਉਂਦੇ ਸੀ, ਕਈ ਵਾਰ ਉਹਨਾਂ ਦੀ ਪ੍ਰੋਪਰ ਫਿਟਿੰਗ ਨਹੀਂ ਹੁੰਦੀ ਸੀ, ਅਤੇ ਉਹ ਸਾਲ ਬਾਅਦ ਬੰਦੇ ਨੂੰ ਦੁਬਾਰੇ ਪੈਸੇ ਲਾਉਣੇ ਪੈਂਦੇ ਸੀ। ਅਤੇ ਇਹ ਕਸਟਮਾਈਜ਼ ਬਲਾਈਂਡ ਜੋ ਤੁਹਾਡੇ ਘਰ ਦੀਆਂ ਵਿੰਡੋ ਉਹਨਾਂ ਦੇ ਸਾਈਜ਼ ਅਕੋਰਡਿੰਗ ਬਣਨਗੇ,

0: ਇਸ ਤੋਂ ਬਾਅਦ ਕੈਨੇਡੀਅਨ ਮੇਡ ਇੱਥੇ ਲੋਕਲੀ ਮੈਨੂਫੈਕਚਰ ਹੁੰਦੇ ਨੇ ਐਂਡ ਉਹਨਾਂ ਦੇ ਉੱਤੇ ਵੀ 50% ਡਿਸਕਾਊਂਟ ਲੈ ਕੇ ਹਾਜ਼ਰ ਹੋਏ ਨੇ। ਮਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ?
1: ਧੰਨਵਾਦ ਪੁੱਲਰ ਸਾਹਿਬ ਬਹੁਤ ਬਹੁਤ ਸਟੂਡੀਓ ਦੇ ਵਿੱਚ ਫੋਨ ਲਾਈਨ 'ਤੇ ਸਾਨੂੰ ਕਾਲ ਕਰਕੇ ਸੱਦਣ ਦਾ
0: ਜੀ,
1: ਅਤੇ ਸਰੋਤਿਆਂ ਨਾਲ ਗੱਲਬਾਤ ਕਰਨ ਦਾ। ਅਤੇ ਜਦੋਂ ਵੀ ਤੁਹਾਡੀ ਕਾਲ ਆਉਂਦੀ ਆ, ਇੱਕ ਚਾਅ ਜਿਹਾ ਚੜ੍ਹ ਜਾਂਦਾ, ਗੱਲਾਂ ਬਾਤਾਂ ਹੁੰਦੀਆਂ ਨੇ। ਹੋਰ ਦੱਸੋ ਕਿਵੇਂ?
0: ਬਸ ਫਿਰ ਗੱਲਾਂ ਬਾਤਾਂ, ਮੇਰਾ ਵੀ ਅੱਜ ਕੋਈ ਬੰਦਾ ਹੈ ਨਹੀਂ, ਗੱਲਾਂ ਬਾਤਾਂ ਵੀ ਕਰਾਂਗੇ ਤੁਹਾਡੇ ਨਾਲ, ਪਰ ਹੋਰ ਠੀਕ ਠਾਕ, ਤੁਸੀਂ ਦੱਸੋ ਠੀਕ ਹੋ? ਡਿਸਕਾਊਂਟ ਲੈ ਕੇ ਆਏ ਹੋ, ਜੈਬਰਾ ਹੋ ਗਏ ਤੇ ਰੋਲਰ ਸ਼ੇਡ ਹੋ ਗਏ, ਸਾਡੇ ਕਈ ਸਰੋਤਿਆਂ ਦੀ ਇਨਕੁਆਇਰੀਜ਼ ਹੁੰਦੀਆਂ ਨੇ, ਬਿਜ਼ਨਸਮੈਨ ਭੈਣ ਭਰਾਵਾਂ ਦੀਆਂ ਹੁੰਦੀਆਂ ਨੇ ਕਿ ਸਾਡੇ ਘਰ ਤਾਂ ਜੀ 3 ਵਿੰਡੋ ਹੀ ਨੇ, ਸਾਡੇ ਬਿਜ਼ਨਸ 'ਚ ਤਾਂ 2 ਵਿੰਡੋ ਹੀ ਨੇ, ਕੀ ਤੁਸੀਂ ਇਹ ਡਿਸਕਾਊਂਟ ਸਿਰਫ ਉਹਨਾਂ ਨੂੰ ਦੇ ਰਹੇ ਹੋ ਜਿਹੜੇ ਪੂਰੇ ਘਰ ਦੇ ਬਲਾਇੰਡ ਲੈ ਰਹੇ ਨੇ, ਜਾਂ ਇਹ ਚਾਹੇ 2 ਆ ਚਾਹੇ 4 ਆ ਚਾਹੇ 6 ਵਿੰਡੋਆਂ ਨੇ, ਤੇ ਇਹ ਡਿਸਕਾਊਂਟ ਮਿਲ ਸਕਦਾ?
1: ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜ਼ੇਬਰਾ ਬਲਾਇੰਡਸ ਤੇ ਰੋਲਰ ਸ਼ੇਡਸ ਦੀ। ਜ਼ੇਬਰਾ ਬਲਾਇੰਡਸ ਜਿੱਥੇ ਕਿ ਤੁਹਾਨੂੰ ਕੋਸਟ ਇਫੈਕਟਿਵ ਪੈਂਦੇ ਨੇ, ਬਹੁਤ ਹੀ ਘੱਟ ਖਰਚਾ ਇਹਨਾਂ 'ਤੇ ਆਉਂਦਾ, ਅਤੇ ਉਸ ਦੇ ਨਾਲ ਨਾਲ ਤੁਹਾਡੇ ਘਰ ਨੂੰ ਇੱਕ ਲਗਜ਼ਰੀ ਅਤੇ ਸਟਾਈਲਿਸ਼ ਲੁੱਕ ਦਿੰਦੇ ਨੇ। ਟੈਂਪਰੇਚਰ ਕੰਟਰੋਲ ਕਰਦੇ ਨੇ, ਲਾਈਟ ਕੰਟਰੋਲ ਕਰਦੇ ਨੇ, ਅਤੇ ਪ੍ਰਾਈਵੇਸੀ ਕੰਟਰੋਲ ਕਰਦੇ ਨੇ।
0: ਵੈਰੀ ਗੁੱਡ,
1: ਇਹ ਇਹਨਾਂ ਦੇ ਆਪਣਾ ਫਾਇਦੇ ਦੀ ਗੱਲ ਹੋਊਗੀ।
0: ਅਤੇ ਕੋਸਟ ਇਫੈਕਟਿਵ ਵੀ,
1: ਕੋਸਟ ਇਫੈਕਟਿਵ ਨੇ, ਤੁਹਾਡੀ ਜੇਬ 'ਤੇ ਬਹੁਤ ਘੱਟ ਖਰਚਾ ਪਏਗਾ ਅਤੇ ਤੁਹਾਡੇ ਸਾਰੇ ਘਰ ਦੇ ਪਰਦੇ ਲੱਗ ਜਾਣਗੇ।
0: ਵੈਰੀ ਗੁੱਡ।
1: ਇੰਸਟਾਲੇਸ਼ਨ ਆਪਣੀ ਬਿਲਕੁਲ ਫਰੀ ਹੈ, ਤੁਹਾਨੂੰ ਪਤਾ ਹੀ ਆ, ਰੇਡੀਓ ਦੇ ਜੇ ਤੁਸੀਂ ਰੈਫਰ ਕਰੋਗੇ ਤਾਂ ਖਾਸ ਕਰਕੇ ਆਪਾਂ ਇੰਸਟਾਲੇਸ਼ਨ ਬਿਲਕੁਲ ਫਰੀ ਕਰਦੇ ਹਾਂ। ਜਿੱਥੇ ਤੱਕ ਆਪਣੇ ਬਲਾਇੰਡਸ ਦੀ ਗੱਲ ਆ, ਕੈਨੇਡੀਅਨ ਮੇਡ ਬਲਾਇੰਡਸ ਨੇ ਜੀ, ਕਸਟਮ ਮੇਡ ਬਲਾਇੰਡਸ ਨੇ। ਪ੍ਰੋਪਰ ਕਟਿੰਗ ਹੋਏਗੀ ਤੁਹਾਡੀ ਵਿੰਡੋਜ਼ ਦੀ ਮੈਜਰਮੈਂਟ ਕਰਕੇ, ਜਿੰਨੀ ਉਹਦੀ ਵੈਡਥ ਆ, ਜਿੰਨੀ ਉਹਦੀ ਲੈਂਥ ਆ, ਹਾਈਟ ਆ,
0: ਵੈਰੀ ਗੁੱਡ,
1: ਉਹਦੇ ਮੁਤਾਬਕ ਉਹਨਾਂ ਕੱਪੜੇ ਦੀ ਕਟਿੰਗ ਹੋਏਗੀ, ਹਾਰਡਵੇਅਰ ਦੀ ਕਟਿੰਗ ਹੋਏਗੀ, ਅਸੈਂਬਲ ਹੋਣਗੇ ਅਤੇ ਫਿਰ ਇੰਸਟਾਲ ਹੋਣਗੇ। ਕੋਈ ਔਨਲਾਈਨ ਆਰਡਰ ਨਹੀਂ ਕਰਿਆ ਜਾਊਗਾ, ਕੋਈ ਇਹ ਨਹੀਂ ਹੈਗਾ ਵੀ ਇੱਥੋਂ ਮੈਜਰ ਕਰਕੇ ਆਪਾਂ ਕਿਤੇ ਅਫਰੀਕਾ 'ਚ ਜਾਂ ਆਪਾਂ ਕਿਤੇ ਚਾਈਨਾ 'ਚ ਆਰਡਰ ਭੇਜਤਾ, ਉੱਥੋਂ ਬਣ ਕੇ 3-4 ਹਫ਼ਤਿਆਂ ਬਾਅਦ ਆ ਰਹੇ ਨੇ। ਕਈ ਵਾਰ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦਾ, ਆਰਡਰ ਇੱਥੋਂ ਮੈਜਰਮੈਂਟ ਕਰਕੇ ਭੇਜ ਦਿੰਦੇ ਆ, ਉੱਥੋਂ ਆਰਡਰ ਬਣ ਕੇ ਆ ਜਾਂਦਾ, ਹਿਊਮਨ ਐਰਰ ਹੋ ਹੀ ਜਾਂਦੀ ਆ ਕਦੇ ਨਾ ਕਦੇ, ਕਈ ਵਾਰੀ ਮੈਜਰਮੈਂਟ 'ਚ ਗਲਤੀ ਹੋ ਗਈ, ਕਈ ਵਾਰੀ ਬਣਾਉਣ 'ਚ ਗਲਤੀ ਹੋ ਗਈ, ਤਾਂ ਉਹ ਕਈ ਵਾਰੀ ਮੰਨ ਲਓ ਸਾਰੇ ਘਰ ਦੇ ਪਰਦੇ ਲੱਗ ਗਏ, ਥੋੜ੍ਹਾ
0: ਸਲਾਈਡਿੰਗ ਡੋਰ ਰਹਿ ਗਿਆ ਕਰਕੇ ਕੰਮ ਖੜ ਗਿਆ,
1: ਸਲਾਈਡਿੰਗ ਡੋਰ ਰਹਿ ਗਿਆ, ਉਹ 'ਚ ਕਹਿ ਲਓ ਉਹਨਾਂ ਤੋਂ ਪਰਦਾ ਗਲਤ ਬਣ ਗਿਆ, ਉਹ ਕਹਿਣਗੇ ਜੀ ਤਾਂ ਦੁਬਾਰੇ ਆਊਗਾ, ਜੇ 3 ਹਫ਼ਤੇ ਫਿਰ ਲੱਗ ਜਾਣਗੇ, ਤੁਹਾਨੂੰ ਘਰ ਦੇ ਪਰਦੇ ਲਵਾਉਣੇ ਆ, 5-6 ਮਹੀਨੇ ਦੇ ਗੱਲ, ਸੋਰੀ 5-6 ਵੀਕਸ ਦੇ ਗੱਲ ਜਾ ਰਹੀ, 1.5 ਮਹੀਨਾ ਐਵੇਂ ਲੰਘ ਜਾਂਦਾ। ਪਰ ਜਿਹੜੇ ਆਪਣੇ ਪਰਦੇ ਕੈਨੇਡੀਅਨ ਮੇਡ ਬਲਾਇੰਡਸ ਨੇ, ਆਪ ਬਣਾਉਂਦੇ ਆ, ਆਪ ਕੱਟਦੇ ਆ, ਸਾਰਾ ਕੁਛ ਆਪ ਕਰਦੇ ਆ, ਅਤੇ 5 ਸਾਲ ਦੀ ਵਾਰੰਟੀ ਅਸੀਂ ਔਫਰ ਕਰਦੇ ਹਾਂ।
0: ਵੈਰੀ ਗੁੱਡ।
1: ਅਤੇ ਪ੍ਰੀਮੀਅਮ ਕੁਆਲਿਟੀ ਆ, ਕੁਆਲਿਟੀ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ, ਤੁਸੀਂ ਨੋ ਡਾਊਟ ਤੁਹਾਨੂੰ ਹੋ ਸਕਦਾ,
0: ਤਾਂ ਵਾਰੰਟੀ ਹੀ ਬੰਦਾ ਉਹ ਚੀਜ਼ 'ਤੇ ਦੇ ਸਕਦਾ ਨਾ ਜਿੱਥੇ ਪਤਾ ਵੀ ਕੁਆਲਿਟੀ ਦਾ ਕੰਮ।
1: ਹਾਂਜੀ ਹਾਂ, ਬਿਲਕੁਲ।
0: ਸੋ 5 ਸਾਲ ਦੀ ਵਾਰੰਟੀ 'ਤੇ ਆ ਰਹੀ ਹੈ, ਅਤੇ ਕਲਰ ਚੋਇਸ ਵੀ ਹੈਗੇ ਨੇ?
1: ਕਲਰ ਚੋਇਸ ਅਰਾਊਂਡ ਆਪਣੇ ਕੋਲ 50 ਕਲਰ ਆਪਸ਼ਨਸ ਨੇ ਜੀ,
0: 50 ਤਰ੍ਹਾਂ ਦੇ
1: ਬਲੈਕਆਊਟ ਜਾਂ ਨੋਨ ਬਲੈਕਆਊਟ, ਤੁਸੀਂ ਕੋਈ ਵੀ।
0: ਅਤੇ ਜੇ ਅੱਜ ਤੁਸੀਂ ਕੋਟੇਸ਼ਨ ਦਿੰਦੇ ਹੋ ਤਾਂ ਵਿਦ ਇਨ ਵੀਕ ਇੰਸਟਾਲ ਹੋ ਜਾਂਦੇ ਨੇ?
1: ਹਾਂਜੀ ਹਾਂ, ਜੇ ਤੁਸੀਂ ਜਿਸ ਦਿਨ ਤੋਂ ਤੁਸੀਂ ਸਾਡੇ ਨਾਲ ਆਰਡਰ ਕਨਫਰਮ ਕਰਦੇ ਹੋ, 5-6-7 ਵਰਕਿੰਗ ਡੇਜ਼ ਅਸੀਂ ਟਾਈਮ ਲੈਂਦੇ ਹਾਂ। ਤੁਸੀਂ ਆਪਣਾ ਆਰਡਰ ਪਲੇਸ ਕਰੋ, 6-7 ਦਿਨ ਸਾਨੂੰ ਦਿਓ, ਅਤੇ ਆਰਡਰ ਪੂਰਾ ਤਸੱਲੀ ਬਖਸ਼ ਪੂਰਾ। ਜੇ ਆਪਾਂ ਕਹਿ ਲਓ ਕੁਆਲਿਟੀ ਦਾ ਕੰਮ ਕਰਾਉਂਦੇ ਹਾਂ ਤਾਂ ਤੁਹਾਨੂੰ ਟਾਈਮ ਲੱਗਦਾ।
0: ਬਿਲਕੁਲ
1: ਨੋ ਡਾਊਟ, ਜੇ ਤੁਹਾਡੇ ਘਰੇ ਕੋਈ ਫੰਕਸ਼ਨ ਆ, ਕੋਈ ਤੁਸੀਂ ਕਹਿੰਦੇ ਹੋ ਕਿ ਯਾਰ ਵੀ
0: ਕਈ ਵਾਰ ਹੁਣ ਵਿਆਹ ਸ਼ਾਦੀਆਂ ਦਾ ਮੌਸਮ ਵੀ ਆ, ਕੋਈ ਪਾਰਟੀਜ਼ ਘਰੇ ਹੁੰਦੀਆਂ ਨੇ, ਬੰਦਾ ਕਹਿੰਦੇ ਤੂੰ ਪਹਿਲਾਂ ਯਾਰ ਬਲਾਇੰਡ ਸਿਲਵਾ ਲਈਏ, ਸੋਹਣਾ ਲੱਗੂ ਕਰ।
1: ਹਾਂਜੀ ਹਾਂ, ਅਸੀਂ ਰਸ਼ ਆਰਡਰ ਵੀ ਕਰ ਦਿੰਦੇ ਹਾਂ, ਕੋਈ ਉਹਦਾ ਐਕਸਟਰਾ ਚਾਰਜ ਵੀ ਨਹੀਂ ਕਰਦੇ, ਪਰ ਉਹਦੀ ਇੱਕ ਲਿਮਿਟ ਹੁੰਦੀ ਹੈ ਕਿ ਆਪਾਂ ਵੀਕ ਦੇ ਵਿੱਚ 1-2 ਹੀ ਰਸ਼ ਆਰਡਰ ਕਰ ਸਕਦੇ ਹਾਂ। ਸੋ ਕਰ ਦਿੰਦੇ ਹਾਂ ਜਦੋਂ ਕਿਸੇ ਕੋਈ ਖਾਸ ਕੋਈ ਰਿਕੁਐਸਟ ਹੋਵੇ ਜਾਂ ਕੋਈ ਖਾਸ ਲੋਡ ਹੋਵੇ, ਉਦੋਂ ਆਪਾਂ ਕਰ ਦਿੰਦੇ ਹਾਂ, ਬਟ ਯੂਜ਼ਲੀ ਅਸੀਂ 6-7 ਵਰਕਿੰਗ ਡੇਜ਼ ਦੇ ਵਿੱਚ ਆਪਾਂ ਆਰਡਰ ਕੰਪਲੀਟ ਕਰ ਦਿੰਦੇ
0: ਹਾਂ। 50% ਡਿਸਕਾਊਂਟ ਤੁਸੀਂ ਲੈ ਕੇ ਆਏ ਹੋ।
1: ਡੀਲ ਦੀ ਗੱਲ ਕਰੀਏ ਤਾਂ ਫਲੈਟ 50% ਆਫ ਆਪਾਂ ਸਾਰੇ ਆਪਣੇ ਕਸਟਮਰਸ ਨੂੰ ਦੇਵਾਂਗੇ ਜੋ ਵੀ ਸਾਡੇ ਨਾਲ ਆਰਡਰ ਪਲੇਸ ਕਰਦੇ ਨੇ।
0: ਅਤੇ ਜਿਹੜੇ ਪੂਰੇ ਘਰ ਦੀਆਂ ਵਿੰਡੋਜ਼ ਲਵਾਉਂਦੇ ਨੇ ਅਤੇ ਇੱਕ ਵਿੰਡੋ, ਅੱਜ ਮਦਰ ਡੇ ਮਦਰ ਜਿਹੜੀ ਹੈਗੀ, ਇੱਕ ਵਿੰਡੋ ਫ੍ਰੀ ਅਪਗ੍ਰੇਡ ਜਿਹੜੇ ਤੁਸੀਂ ਕਰਨੇ ਸੀ ਉਹ ਆ ਵੀ ਇੱਕ ਵੀ ਕਰ ਦਿਓ, ਅੱਜ ਕਰ ਦਿਓ, ਅੱਜ ਜਿੰਨੀਆਂ ਕੋਲ ਆਉਣਗੀਆਂ ਉਹਨਾਂ ਦੀ 50% ਡਿਸਕਾਊਂਟ ਵੀ ਦੇਣਾ।
1: ਠੀਕ ਹੈ ਜੀ।
0: ਇੰਸਟਾਲੇਸ਼ਨ ਦਾ ਵੀ ਨਹੀਂ ਕੋਈ ਚਾਰਜ ਕਰਨਾ।
1: ਠੀਕ ਹੈ ਜੀ।
0: ਇਸ ਦੇ ਨਾਲ ਨਾਲ ਘਰ ਦੇ ਵਿੱਚੋਂ ਇੱਕ ਵਿੰਡੋ ਫ੍ਰੀ ਅਪਗ੍ਰੇਡ ਕਰਕੇ ਦਿਓ ਰਿਮੋਟ ਵਾਲੀ।
1: ਠੀਕ ਹੈ ਜੀ। ਤੁਸੀਂ ਜੀ ਪੁੱਲਰ ਸਾਹਿਬ ਤੁਹਾਡੇ ਕਹਿਣ 'ਤੇ ਆਪਾਂ ਫਲੈਟ 50% ਆਫ ਦਾ ਜਿਹੜਾ ਕਰੀ ਰਹੇ ਹਾਂ, ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ ਆਫ ਕੋਸਟ ਕਰੀ ਰਹੇ ਹਾਂ, ਪਲੱਸ ਜੇ ਤੁਸੀਂ ਸਾਡੇ ਨਾਲ ਸਾਰੇ ਘਰ ਦਾ ਕਹਿ ਲਓ ਆਰਡਰ ਦਿੰਦੇ ਹੋ, ਸਾਨੂੰ ਸਾਰੇ ਘਰ ਦੇ ਬਲਾਇੰਡਸ ਲਵਾਉਣੇ ਸਾਡੇ ਤੋਂ, ਤਾਂ ਕੋਈ ਵੀ ਇੱਕ ਵਿੰਡੋ, ਚੱਲ ਤੁਸੀਂ ਮਦਰਸ ਡੇ 'ਤੇ ਕਹਿੰਦੇ ਹੋ ਤਾਂ ਆਪਾਂ ਤੁਹਾਡੇ ਮਦਰ ਦੇ ਰੂਮ ਦੇ ਵਿੱਚ ਇੱਕ ਵਿੰਡੋ ਜਿਵੇਂ ਵੀ ਕੋਈ ਵੀ ਹੋਵੇ, ਉਹਨੂੰ ਆਪਾਂ ਫ੍ਰੀ ਆਫ ਕੋਸਟ ਵਿਦ ਮੋਟਰ ਐਂਡ ਰਿਮੋਟ ਅਪਗ੍ਰੇਡ ਕਰਕੇ ਦੇਵਾਂਗੇ। ਤੁਸੀਂ ਮੋਟਰ ਜਾਂ ਰਿਮੋਟ ਦਾ ਕੁਛ ਪੇ ਨਹੀਂ ਕਰਨਾ, ਸਿਰਫ ਤੁਸੀਂ ਬਲਾਇੰਡ ਦਾ ਪੇ ਕਰਨਾ।
0: ਨੰਬਰ ਬੋਲ ਦਿਓ ਜੀ।
1: 647-389-4646 647-389-4646 647-389-4646
0: 647-389-4646 647-399-4646 ਤੇ ਦੋਸਤੋ ਕਾਲ ਕੀਤੀ ਜਾ ਸਕਦੀ ਹੈ 647-399-4646 647-389-4646 647-389-4646 ਸਬਾਈ ਦੀ ਲਾਈਨ ਨੂੰ ਇੱਦਾਂ ਹੀ ਹੋਲਡ ਰੱਖਿਓ।

0: ਹਾਂ ਬਾਈ ਜੀ, ਮੈਂ ਤੁਹਾਡੇ ਨਾਲ ਜਦੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ, ਜਦੋਂ ਨਾ ਬੰਦਾ ਕਈ ਵਾਰ ਫੋਨ ਲਾਉਂਦਾ ਕਿਸੇ ਨੂੰ ਜਾਂ ਇੱਕ ਦੂਜੇ ਨੂੰ ਮਿਲਦੇ ਆ, ਕਈ ਵਾਰ ਤਾਂ ਚਲੋ ਕਲੋਜ਼ ਸਰਕਲ ਹੁੰਦਾ, ਕਲੋਜ਼ ਫੈਮਿਲੀ ਹੁੰਦੀ ਆ, ਕਲੋਜ਼ ਦੋਸਤ ਮਿੱਤਰ ਹੁੰਦਾ, ਕਈ ਵਾਰ ਜਸਟ ਆਪਾਂ ਕਹਿੰਦੇ ਹਾਂ ਵੀ ਮਿੱਤਰ ਦਾ ਮਿੱਤਰ ਆ, ਥੋੜ੍ਹਾ ਆਊਟਰ ਸਰਕਲ ਦੇ ਵਿੱਚ ਰਿਸ਼ਤੇਦਾਰ ਆ ਜਿਹਨੂੰ ਆਪਾਂ ਘੱਟ ਮਿਲਦੇ ਹਾਂ ਜਾਂ ਕੁਛ ਕੋਮਨ ਨਹੀਂ ਹੈਗਾ, ਉਦੋਂ ਨਾ ਗੱਲਬਾਤ ਕਰਨੀ ਬੜੀ ਔਖੀ ਹੋ ਜਾਂਦੀ ਆ। ਕਈ ਵਾਰ ਹੁਣ ਮੰਨ ਲਓ ਫੋਨ ਆ ਜੇ ਕੋਈ ਰਿਸ਼ਤੇਦਾਰੀ ਦਾ, ਜਿੱਥੇ ਹੁਣ ਗੱਲ ਬਹੁਤ ਘੱਟ ਹੁੰਦੀ ਆ, ਉੱਥੇ ਗੱਲ ਹੀ ਨਹੀਂ ਉੱਠਦੀ ਕੋਈ।
1: ਹਾਂਜੀ ਹਾਂ, ਉੱਥੇ ਗੱਲਾਂ ਹੁੰਦੀਆਂ ਨੇ, ਕਿਵੇਂ ਹੋ, ਹੋਰ ਬਈ ਕਿੱਦਾਂ,
0: ਕੀ ਹਾਲ ਚਾਲ ਜੀ,
1: ਕੀ ਹਾਲ ਚਾਲ ਜੀ, ਕੰਮ ਕਾਰ ਕਿਵੇਂ ਚੱਲਦਾ?
0: ਹੋਰ ਠੀਕ ਹੋ ਤੁਸੀਂ?
1: ਠੀਕ, ਘਰੇ ਠੀਕ ਠਾਕ,
0: ਘਰ ਬਾਰ ਸਾਰਾ ਠੀਕ ਠਾਕ?
1: ਘਰ ਬਾਰ ਠੀਕ ਹੈ ਜੀ।
0: ਹਾਂ,
1: ਮੌਸਮ ਖਰਾਬ ਜਿਹਾ ਹੋ ਰਿਹਾ।
0: ਹਾਂ, ਫਿਰ ਮੌਸਮ ਤੇ ਠੰਡ ਕਰਾਤੀ,
1: ਠੰਡ ਕਰਾਤੀ।
0: ਹਾਂ, ਇੱਕ ਇਹ ਹੁੰਦਾ ਜਦੋਂ ਮਿਲਦੇ ਹਾਂ ਤੇ ਆਪਾਂ ਇੱਕ ਦੂਜੇ ਨੂੰ ਪੁੱਛੀ ਜਾਂਦੇ, ਯਾਰ ਤੂੰ ਠੰਡ ਕਰਾਤੀ, ਉਹ ਕਹੂਗਾ ਗਾਹਾਂ ਵੀ ਯਾਰ ਤੂੰ ਠੰਡ ਕਰਾਤੀ,
1: ਹੋਰ ਅੱਜ ਮੀਂਹ ਪਵਾਤਾ।
0: ਹਾਂ, ਅੱਜ ਮੀਂਹ ਪਵਾਤਾ, ਤੇ ਇਹ ਬੜੀ ਔਕਵਰਡ ਜਿਹਾ ਸਟਾਰਟ ਹੁੰਦਾ ਗਾ ਫੋਨ ਦੇ ਉੱਤੇ ਵੀ, ਮਿਲ ਕੇ ਵੀ ਬੰਦਾ ਕਹਿੰਦਾ ਗੱਲ ਜੀ ਕਿੱਥੋਂ ਸਟਾਰਟ ਕਰੀਏ, ਪਹਿਲਾਂ ਹੈਲੋ ਹਾਏ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਕੀ ਕਰਦੇ ਸੀ?
1: ਬਸ ਵਧੀਆ, ਤੂੰ ਦੱਸ?
0: ਵਧੀਆ, ਤੂੰ ਦੱਸ? ਫਿਰ ਦੋ ਤਿੰਨ ਮਿੰਟ ਤਾਂ ਇੱਥੇ ਲੰਘੇ ਜਾਂਦੇ ਆ, ਠੀਕ, ਫਿਰ ਘਰ ਬਾਰ ਤੇ ਆ ਜਾਂਦਾ,
1: ਕੀ ਬਣਦਾ?
0: ਹਾਂ, ਹੋਰ ਕੀ ਬਣਦਾ?
1: ਬਸ ਕੁਛ ਨਹੀਂ, ਕੰਮ ਕਾਰ,
0: ਬਸ ਬੈਠੇ ਸੀ, ਛੁੱਟੀ ਸੀ,
1: ਬਸ ਬੈਠੇ ਸੀ,
0: ਬਸ ਬੈਠੇ ਸੀ, ਤੇ ਇਸ ਤੋਂ ਬਾਅਦ ਜੇ ਕੁਛ ਨਾ ਆਵੇ ਗੱਲ ਜੀ, ਫਿਰ ਯਾਰ ਭਗਵੰਤ ਮਾਨ ਬੜਾ ਅੱਜ ਕੱਲ
1: ਵੋਟਾਂ ਦਾ ਕਿਵੇਂ ਜ਼ੋਰ ਦਾ ਪੰਜਾਬ ਕਿਵੇਂ ਜੇ ਚੱਲ ਰਿਹਾ,
0: ਫਿਰ ਇੱਥੇ ਜੀ ਗੱਲ ਆ ਜਾਂਦੀ ਆ। ਤੇ ਹੋਰ ਕਿਹੜੇ ਕਿਹੜੇ, ਮੈਂ ਨੰਬਰ ਵੀ ਜ਼ਰੂਰ ਅਨਾਊਂਸ ਕਰਦਾ ਸਟੂਡੀਓ 'ਚ, ਤੁਹਾਨੂੰ ਕੀ ਲੱਗਦਾ ਜਦੋਂ ਕਨਵਰਸੇਸ਼ਨ ਸ਼ੁਰੂ ਕਰਦੇ ਹਾਂ ਕਿਹੜੀਆਂ ਕਿਹੜੀਆਂ ਇੱਦਾਂ ਦੀਆਂ ਗੱਲਾਂ ਨੇ ਜਿੱਥੋਂ ਗੱਲਬਾਤ ਸ਼ੁਰੂ ਜੀ ਕੀਤੀ ਜਾਂਦੀ ਆ?
1: ਇੱਕ ਬੋਲਰ ਸਾਹਿਬ ਮੈਂ ਲੰਘਿਆ ਜਾ ਰਿਹਾ ਸੀਗਾ, ਤੇਲ ਦਾ ਬੜਾ ਅੱਜ ਕੱਲ੍ਹ ਰੇਟ
0: ਚੜ੍ਹਦੀ ਕਲਾ, ਕੀ ਕਰਦੇ ਸੀ, ਕੀ ਬਣਦਾ ਸੀ, ਹੋਰ ਇਹੋ ਜਿਹੀਆਂ ਕਿਹੜੀਆਂ ਗੱਲਾਂ ਨੇ ਜਿਹੜੀ ਆਪਾਂ ਅਕਸਰ ਕਰਦੇ ਹਾਂ ਕਨਵਰਸੇਸ਼ਨ ਸ਼ੁਰੂ ਕਰਨ ਦੇ ਲਈ, ਕਿਹੜੀ ਕਰਨੀ ਚਾਹੀਦੀ, ਕਿਹੜੀ ਨਹੀਂ ਕਰਨੀ ਚਾਹੀਦੀ? ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368, 416-233-7368 ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਬਸ ਇੱਦਾਂ ਨਾ ਕਰਿਓ ਕਿ ਹਾਂਜੀ ਕੀ ਹਾਲ ਚਾਲ ਜੀ, ਹਾਲ ਤੇ ਚਾਲ ਇਹ ਵੀ ਆਪਾਂ ਜ਼ਰੂਰ ਪੁੱਛਦੇ ਹਾਂ, ਮੌਸਮ ਜ਼ਰੂਰ ਪੁੱਛਦੇ ਹਾਂ, ਟਾਈਮ ਜ਼ਰੂਰ ਪੁੱਛਿਆ ਜਦੋਂ ਇੰਡੀਆ ਗੱਲ, ਉਹ ਟਾਈਮ ਉਹਨਾਂ ਨੇ ਜ਼ਰੂਰ ਪੁੱਛਣਾ। ਸੇ ਹੋਰ ਕਿਹੜੀ ਕਿਹੜੀ ਗੱਲਬਾਤਾਂ ਨੇ 416-233-7368।
2: ਹੈਲੋ,
0: ਨਿਮਰਤ ਨੇ ਵੀ ਉਹੀ ਪੁੱਛਿਆ, ਕਹਿੰਦੇ ਤੁਸੀਂ ਕੀ ਕਰਦੇ?

0: ਇੱਕ ਇਹ ਵੀ ਹੁੰਦਾ ਜਦੋਂ ਕਿਤੇ ਫੋਨ ਇੱਦਾਂ ਆ ਜਾਏ ਕਿ ਹਾਂਜੀ ਬਾਈ ਜੀ ਅੱਜ ਬੜੇ ਟਾਈਮ ਬਾਅਦ ਫੋਨ ਕੀਤਾ, ਬਸ ਯਾਰ ਮੈਂ ਕਰਨ ਹੀ ਲੱਗਿਆ ਸੀ, ਤੈਨੂੰ ਹੀ ਯਾਦ ਕਰੀ ਜਾਂਦਾ ਸੀ, ਤੇਰਾ ਫੋਨ ਆ ਗਿਆ, ਤੈਨੂੰ ਹੀ ਯਾਦ ਕਰਦੇ ਸੀ, ਤੇ ਇਹ ਵੀ ਹੁੰਦਾ। ਤੇ ਇਹ ਵੀ ਦੱਸਿਓ ਕਿ ਜਦੋਂ ਆਪਾਂ ਵਾਕਈ ਕਿਸੇ ਨੂੰ ਯਾਦ ਕਰਦੇ ਹਾਂ ਕਿ ਸੱਚੀ ਉਹਨਾਂ ਦਾ ਫੋਨ ਆ ਜਾਂਦਾ ਕਿ ਇਹ ਇੱਕ ਟਾਲਾ ਹੀ ਹੁੰਦਾ ਕਿ ਬੰਦਾ ਵੈਸੇ ਹੀ ਕਹਿੰਦੇ ਯਾਰ ਹਾਂ ਮੈਂ ਤਾਂ ਤੈਨੂੰ ਯਾਦ ਕਰਦਾ ਸੀ, ਕਿ ਇਹ ਵੀ ਇੱਕ ਗੱਲ ਅੱਗੇ ਤੋਰਨ ਦਾ ਥੋੜ੍ਹਾ ਤਰੀਕਾ ਗਾ। ਤਾਂ ਸਟੂਡੈਂਟ ਜੀ
1: ਇੱਕ ਡਾਇਲੋਗ ਇਹਦੇ ਵਿੱਚ ਵੀ ਨਾ, ਬੜੀ ਲੰਬੀ ਉਮਰ ਆ ਬਈ,
0: ਬੜੀ ਲੰਬੀ ਉਮਰ ਆ,
1: ਗੋਡੇ ਘਸੀਟ ਘਸੀਟ ਮਰੇਗਾ।
0: ਹਾਂ ਇੱਕ ਹੁੰਦਾ ਸ਼ੈਤਾਨ ਕੋ ਯਾਦ ਕੀਆ ਸ਼ੈਤਾਨ ਆ ਜਾ, ਕਈ ਵਾਰ ਇਹ ਵੀ ਯੂਜ਼ ਕਰਨੀ ਪੈ ਜਾਂਦੀ ਆ। ਸੋ ਦੱਸਦੇ ਜੀ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜੋ ਕਿ ਡੈਰੀ ਟੋਮਕਨ 'ਤੇ ਅੱਜ ਮਦਰ ਡੇ ਸਪੈਸ਼ਲ ਔਫਰ ਜਿਹੜੇ ਲੱਗੇ ਹੋਏ ਨੇ। 6085 ਟੋਮਕਨ ਰੋਡ 'ਤੇ ਜੋ ਲੋਕੇਸ਼ਨ ਆ, ਜਿੱਥੇ ਅੱਜ ਤੁਹਾਨੂੰ ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ LED ਲਾਈਟਾਂ ਵਾਲਾ, ਕਿੰਗ ਸਾਈਜ਼ ਦਾ ਬੈੱਡ LED ਲਾਈਟਾਂ ਵਾਲਾ, ਡਰੈਸਰ ਮਿਰਰ ਸਾਈਡ ਟੇਬਲ ਦੇ ਨਾਲ $899 ਦਾ ਮਿਲ ਰਿਹਾ, ਅਤੇ ਇਹਦੇ ਨਾਲ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ। ਸੋ ਤੁਸੀਂ ਕਾਲ ਕਰਕੇ ਹੋਲਡ ਕਰ ਲਓ, ਉੱਥੇ ਜਾ ਕੇ ਫਰਨੀਚਰ ਦੇਖ ਕੇ ਇਸ ਤੋਂ ਬਾਅਦ ਆਪਣੀ ਜਿਹੜੀ ਡੀਲ ਕਲੋਜ਼ ਕਰ ਸਕਦੇ ਹੋ। ਨੰਬਰ ਟੂ ਕਾਲ ਆ 647-262-00, 647-262-00, 647-262-00, 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚਣਾ, ਗ੍ਰੈਂਡ ਹੋਮ ਫਰਨੀਚਰ ਦੀ ਡੈਰੀ ਟੋਮਕਨ ਲੋਕੇਸ਼ਨ 6085 ਟੋਮਕਨ ਰੋਡ। ਅਤੇ ਪ੍ਰੋਗਰਾਮ ਕਰਦੇ ਕਰਦੇ ਨਾਲ IPL ਚੱਲ ਰਿਹਾ ਸੀ ਜੀ, ਅੱਗੇ ਫਰੰਟ ਦੇ ਉੱਤੇ ਮੋਬਾਈਲ ਦੇ ਉੱਤੇ ਕਰੋਸ ਸਟ੍ਰੀਮ ਐਪ ਖੋਲ੍ਹ ਕੇ, ਕਿਉਂਕਿ ਜਦੋਂ ਇਹ ਦੋ ਸੰਡੇ ਵਾਲਾ ਰੇਡੀਓ ਹੁੰਦਾ ਉੱਧਰੋਂ ਮੈਚ ਦੇ ਅਖੀਰੀ ਪਲ ਹੁੰਦੇ ਨੇ ਕਿ ਆਖਰੀ 2 ਓਵਰ ਨੇ 3 ਓਵਰ ਨੇ, ਕਈ ਵਾਰ ਮੈਚ 2 ਵਜੇ ਖਤਮ ਹੁੰਦਾ, ਕਈ ਵਾਰ 2:15 ਹੋ ਜਾਂਦੇ। ਅਤੇ ਅੱਜ ਕੁਝ ਮੈਚ ਇੱਦਾਂ ਦਾ ਚੱਲ ਰਿਹਾ ਸੀ ਕਿ ਬੰਗਲੌਰ ਜਿੱਤ ਇੱਦਾਂ ਲੱਗ ਰਿਹਾ ਸੀ ਕਿ ਪਹਿਲੇ ਈਜ਼ੀ ਜਿੱਤੇਗੀ, ਪਰ ਉਹ ਆਖਰੀ ਓਵਰ ਤੱਕ ਮੈਚ ਚਲਿਆ ਗਿਆ ਅਤੇ ਆਖਰੀ ਬੋਲ ਤੱਕ ਮੈਚ ਚਲਿਆ ਗਿਆ। ਆਖਰੀ ਬੋਲ 'ਤੇ ਜਿਹੜੇ ਹੈਗੇ ਸੀ 2 ਰਨ ਚਾਹੀਦੇ ਸੀ, ਅਤੇ RCB ਇਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਰਹੀ ਆ। ਐਂਡ ਇਹ ਮੈਚ ਤੁਸੀਂ ਇੰਜੋਏ, ਕਿਉਂਕਿ ਨਾ ਹੁਣ ਦੋਸਤੋ IPL ਬੜਾ ਇੰਟਰਸਟਿੰਗ ਹੋ ਚੁੱਕਿਆ। ਪਹਿਲਾਂ ਇਹ ਸੀ ਕਿ ਟੋਪ 4 ਟੀਮਾਂ ਤਾਂ ਆਪਾਂ ਨੂੰ ਪਤਾ ਹੀ ਨੇ ਭਾਈ ਆਹ ਟੋਪ 4 ਟੀਮਾਂ ਨੇ ਜਿਹੜੀਆਂ ਕੁਆਲੀਫਾਈ ਕਰਨਗੀਆਂ, ਅਤੇ ਹੁਣ ਉਹ ਸਾਰੇ ਸਮੀਕਰਨ ਬਦਲ ਗਏ ਨੇ। ਐਂਡ ਆਓ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਬਿਲਕੁਲ, ਥੈਂਕ ਯੂ ਸੋ ਮਚ ਜੀ, ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ।
0: ਅੱਜ ਤਾਂ ਮੈਚ ਬੜਾ ਇੰਟਰਸਟਿੰਗ ਸੀਗਾ ਜੀ, ਲਾਸਟ ਓਵਰ ਥ੍ਰਿਲਰ।
2: ਬਿਲਕੁਲ ਜੀ, ਸੋਰੀ ਮੈਥੋਂ ਮੈਚ ਤੁਸੀਂ ਦੱਸ ਰਹੇ ਸੀਗੇ, ਪੂਰਾ ਮੈਚ ਮੈਥੋਂ ਦੇਖ ਨਹੀਂ ਹੋਇਆ ਗਾ, ਥੋੜਾ ਜਿਹਾ ਆਊਟ ਆਫ ਟਾਊਨ ਆਏ ਹੋਏ ਸੀਗੇ, ਸੋ ਇਸ ਕਰਕੇ ਅੱਜ ਗੈਰ ਹਾਜ਼ਰੀ ਲੱਗੀ ਆਪਣੀ।
0: ਪਰ ਅੱਜ ਮੈਚ ਬਹੁਤ ਲੋ ਸਕੋਰਿੰਗ ਮੈਚ ਸੀ, ਮੁੰਬਈ ਇੰਡੀਅਨ ਨੇ ਪਹਿਲਾਂ ਬੈਟਿੰਗ ਕਰਦੇ 166 ਰਨ ਹੀ ਬਣਾ ਪਾਏ, ਐਂਡ ਬੰਗਲੌਰ ਨੇ ਚਲੋ ਰਨ 21 ਵੱਧ ਬਣਾਉਣਾ ਸੀ, ਪਰ ਉਹ ਆਖਰੀ ਬਾਲ ਦੇ ਉੱਤੇ ਵੱਧ ਬਣਾ ਗਏ ਅਤੇ ਮੈਚ ਜਿੱਤਣ 'ਚ ਕਾਮਯਾਬ ਰਹੀਏ। ਅਤੇ ਦੱਸ ਦਈਏ ਸਰੋਤਿਆਂ ਨੂੰ ਕਿ ਹੁਣ ਬੰਗਲੌਰ ਦੀ ਟੀਮ ਟੇਬਲ ਦੇ ਟੌਪ 'ਤੇ ਆ, ਹੈਦਰਾਬਾਦ ਦੂਜੇ 'ਤੇ ਆ, ਗੁਜਰਾਤ ਤੀਜੇ 'ਤੇ ਆ, ਚੌਥੇ 'ਤੇ ਪੰਜਾਬ, ਪੰਜਵੇਂ 'ਤੇ ਚੇਨਈ ਆ, ਛੇਵੇਂ 'ਤੇ ਰਾਜਸਥਾਨ ਆ। ਅਤੇ ਇਹ ਜਿਹੜਾ ਮੁਕਾਬਲਾ ਗਾ ਬੜਾ ਇੰਟਰਸਟਿੰਗ ਹੋ ਗਿਆ, ਅਤੇ ਇਹ ਮੈਚ ਤੁਸੀਂ ਇੰਜੋਏ ਕਰ ਰਹੇ ਹੋ ਕਰੋ ਸਟ੍ਰੀਮ ਐਪ 'ਤੇ, ਅਤੇ ਕਰੋ ਸਟ੍ਰੀਮ ਐਪ ਬਾਰੇ ਵਧੇਰੇ ਜਾਣਕਾਰੀ ਦੇਣਗੇ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਗੋ ਅਹੈਡ ਪਲੀਜ਼।
2: ਬਿਲਕੁਲ ਜੀ, ਸੋ ਕਰੋ ਸਟ੍ਰੀਮ, ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਮਦਰਸ ਡੇ ਆ ਜੀ, ਸੋ ਜਿੰਨੇ ਵੀ ਸਰੋਤੇ ਇਸ ਵਕਤ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ, ਜਿੰਨੀਆਂ ਵੀ ਮਾਤਾਵਾਂ ਸੁਣ ਰਹੀਆਂ ਉਹਨਾਂ ਸਾਰਿਆਂ ਨੂੰ ਜੀ ਹੈਪੀ ਮਦਰਸ ਡੇ। ਔਰ ਸਾਲ ਦੇ ਵਿੱਚ ਵੈਸੇ ਤਾਂ ਚਲੋ ਹਰੇਕ ਦਿਨ ਹੀ ਮਾਂ ਦਾ ਦਿਨ ਹੁੰਦਾ ਆ, ਕਿਉਂਕਿ ਜਿਹਨੇ ਸਾਨੂੰ ਕਹਿੰਦੇ ਹੁੰਦੇ ਆ ਵੀ ਦੁਨੀਆਂ ਦਿਖਾਈ ਹੈਗੀ ਆ ਉਹਦਾ ਅਪਰੀਸ਼ੀਏਟ ਕਰਨਾ ਉਹ ਨੈਚੁਰਲੀ ਸਾਰਾ ਸਾਲ ਬਣਦਾ ਆ, ਸੋ ਹੈਪੀ ਮਦਰਸ ਡੇ। ਇਸ ਮਦਰਸ ਡੇ ਤੇ ਜੇ ਹਾਲੇ ਵੀ ਤੁਸੀਂ ਨਹੀਂ ਸੋਚਿਆ ਗਾ ਕਿ ਆਪਣੀ ਮਾਤਾ ਜੀ ਨੂੰ ਕੀ ਗਿਫਟ ਦੇਣਾ ਹੈਗਾ ਆ, ਸੋ ਢਿੱਲੋਂ ਵੀਡੀਓ ਤੇ ਇਦਾਂ ਦੇ ਪ੍ਰੋਡਕਟ ਹੈਗੇ ਆ, IPTV ਬਾਕਸ ਜਿਹੜਾ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਗਿਫਟ ਦਿਓ, ਜਿਹਦੇ ਵਿੱਚ ਕਿ 24 ਘੰਟੇ ਗੁਰਬਾਣੀ ਚੱਲਦੀ ਆ, ਖਬਰਾਂ ਨਾਲ ਜੁੜ ਸਕਦੀ ਆ ਉਹ, ਸੀਰੀਅਲ ਜਿਹੜੇ ਹੈਗੇ ਆ ਹਿੰਦੀ TV ਸੀਰੀਜ਼, ਪੰਜਾਬੀ TV ਸੀਰੀਜ਼ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਦੇਖਣ ਨੂੰ ਮਿਲ ਸਕਦੇ ਆ, ਪੁਰਾਣੀਆਂ ਤੋਂ ਪੁਰਾਣੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਜਵਾਨੀ ਦੇ ਸਮੇਂ ਦੀਆਂ ਫਿਲਮਾਂ ਸਾਰੀਆਂ ਬਾਲੀਵੁੱਡ ਦੀਆਂ ਤੇ ਪੰਜਾਬੀ ਦੀਆਂ ਸਾਡੇ IPTV ਸਿਸਟਮ ਦੇ ਵਿੱਚ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਨਾਲ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ IPTV ਬਾਕਸ 4K ਦਾ ਦੇਖੋ, ਇੱਕ ਗੱਲ ਦੀ ਅਸੀਂ ਗਰੰਟੀ ਕਰਦੇ ਹਾਂ ਜੀ ਕਿ ਜੇਕਰ ਤੁਸੀਂ ਆਪਣੀ ਮਾਤਾ ਜੀ ਨੂੰ ਇਹ ਬਾਕਸ ਲੈ ਕੇ ਦਿਓਗੇ ਤਾਂ ਏਦਾਂ ਨਹੀਂ ਹੋਊਗਾ ਕਿ ਉਹ ਤੁਹਾਨੂੰ ਕੋਈ ਕੰਪਲੇਂਟ ਕਰੂ ਜੀ ਇਹ ਮੈਥੋਂ ਚੱਲਦਾ ਨਹੀਂ ਗਾ, ਇਫ ਇਹਦੀ ਫ੍ਰੀਜ਼ਿੰਗ ਦੀ ਬਫਰਿੰਗ ਦੀ ਪ੍ਰੋਬਲਮ ਆਉਂਦੀ ਆ ਜਾਂ ਇਹ ਮੈਨੂੰ ਟ੍ਰਬਲ ਦਿੰਦਾ ਹੈ। ਬਿਲਕੁਲ ਟੌਪ ਨੌਚ ਸਭ ਤੋਂ ਬੈਸਟ ਬਾਕਸ ਜਿਹੜਾ ਹੈਗਾ ਆ ਉਹ ਤੁਹਾਨੂੰ ਦੇਵਾਂਗੇ। ਬਾਕੀ ਜੇ IPTV ਬਾਕਸ ਤੋਂ ਇਲਾਵਾ ਗੁਰਬਾਣੀ ਰੇਡੀਓ, ਵੈਸੇ ਤਾਂ ਜਿੱਦਾਂ ਆਪਾਂ ਹਰੀ ਕੱਲ ਗੱਲ ਕੀਤੀ ਸੀਗੀ ਗੁਰਬਾਣੀ ਰੇਡੀਓ ਅੱਜ ਤੋਂ ਤਕਰੀਬਨ 11 ਸਾਲ ਪਹਿਲਾਂ
0: ਅਸੀਂ
2: ਗੁਰਬਾਣੀ ਰੇਡੀਓ ਹਾਂਜੀ ਲਾਂਚ ਕੀਤਾ ਸੀਗਾ ਮਦਰਸ ਡੇ ਵਾਲੇ ਵੀਕਐਂਡ ਦੇ ਉੱਤੇ। ਔਰ ਜਿੱਦਾਂ ਮੈਂ ਕੱਲ ਗੱਲ ਕੀਤੀ ਸੀਗੀ ਕਿ ਦੇਖੋ ਸਾਡਾ ਜਦੋਂ ਵੀ ਆਪਾਂ ਕੋਈ ਨਵਾਂ ਪ੍ਰੋਡਕਟ ਲਾਂਚ ਕਰਦੇ ਹਾਂ ਉਹਦਾ ਬਿਲਕੁਲ ਨੀ ਪਤਾ ਹੁੰਦਾ ਗਾ ਵੀ ਇਹ ਇੰਨਾ ਮਤਲਬ ਕਿ ਇੰਨੀ ਕਿ ਇਹਨੂੰ ਸਫਲਤਾ ਮਿਲਣੀ ਹੈਗੀ ਆ। ਸੋ ਜਿੱਦਾਂ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਲਾਂਚ ਕਰਨ ਤੋਂ ਪਹਿਲਾਂ ਸਿਰਫ ਇਹ ਸੋਚਿਆ ਸੀਗਾ ਕਿ ਸਾਡਾ 1000 ਕੁ ਪੀਸ ਜਿਹੜਾ ਹੈਗਾ ਆ ਉਹ ਸਾਲ ਦਾ ਨਿਕਲ ਜਾਵੇ, ਅਸੀਂ ਬਹੁਤ ਹੈਪੀ ਆ। ਸੋ ਉਹ ਵੀਕਐਂਡ ਤੇ ਹੀ ਤਿੰਨਾਂ ਦਿਨਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਆ ਟੀਚਾ ਜਾਣੀ ਕਿ 1000 ਦਾ 1000 ਪੀਸ ਸਾਡਾ ਨਿਕਲ ਗਿਆ ਸੀਗਾ। ਸੋ ਗੁਰਬਾਣੀ ਰੇਡੀਓ ਸਾਡੇ ਸਟੋਰ ਤੇ ਤੁਸੀਂ ਆਪਣੀ ਮਾਤਾ ਜੀ ਨੂੰ ਲੈ ਕੇ ਦੇਣਾ ਚਾਹੁੰਦੇ ਹੋ ਜਿਹਦੇ ਵਿੱਚ ਕਿ ਸੰਪੂਰਨ ਪਾਠ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ, 300 ਸ਼ਬਦ, 250 ਵਾਰਾਂ, ਬਕਾਇਦਾ ਪ੍ਰੋਪਰ 1x2 ਤੁਹਾਡੇ ਦਾ ਚਾਰਜਰ ਨਾਲ ਦਿੰਦੇ ਆ, ਈਅਰ ਪਲੱਗ ਨਾਲ ਦਿੰਦੇ ਹੈਗੇ ਆ। ਔਰ ਇੱਕ ਸਪੈਸ਼ਲ ਰੇਡੀਓ ਸਾਡੇ ਕੋਲੇ ਪਹੁੰਚਿਆ ਆ ਜਿਹਦਾ ਕਿ ਤੁਸੀਂ ਉਹਦੇ ਚ ਕੋਈ ਬੈਟਰੀ ਨੀ ਲੱਗਦੀ ਗੀ, ਨਾ ਹੀ ਉਹਨੂੰ ਕੋਈ ਚਾਰਜ ਕਰਨ ਦੀ ਤੁਹਾਨੂੰ ਜ਼ਰੂਰਤ ਆ, ਸਿਰਫ ਪਲੱਗ ਲਾਓ, ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਜਿਹੜਾ ਹੈਗਾ ਆ ਉਹ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ। ਔਰ ਉਹ ਤੁਸੀਂ ਨਾਮ ਸਿਮਰਨ ਵਾਲਾ ਵੀ ਲੈ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ 24 ਘੰਟੇ ਤੁਹਾਡੇ ਘਰੇ ਸੁਖਮਣੀ ਸਾਹਿਬ ਚੱਲੇ ਉਹ ਵੀ ਤੁਸੀਂ ਲੈ ਸਕਦੇ ਹੋ। ਬਾਕੀ ਅਲੱਗ ਅਲੱਗ ਤਰ੍ਹਾਂ ਦੇ ਰੇਡੀਓ ਸਾਡੇ ਕੋਲ ਉਹ ਅਵੇਲੇਬਲ ਹੈਗੇ ਆ। ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਉਹ ਇੱਕ ਸਪੈਸ਼ਲ ਪ੍ਰਾਈਸ ਦੇ ਉੱਤੇ ਅਸੀਂ ਦੇ ਰਹੇ ਹਾਂ, ਉਹਦੀ ਪ੍ਰਾਈਸ ਸਿਰਫ ਤੇ ਸਿਰਫ $20 ਅਸੀਂ ਰੱਖੀ ਹੈ। ਵੈਸੇ ਅਸੀਂ ਕਿਸੇ ਵੀ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਆ ਉਹ ਰੇਡੀਓ ਤੇ ਨਹੀਂ ਬੋਲਦੇ ਗੇ, ਉਹਦਾ ਕਾਰਨ ਕੀ ਹੈਗਾ ਹੈਰੀ ਕਿ ਕਈ ਵਾਰੀ ਕੀ ਹੁੰਦਾ ਨਾ ਕਸਟਮਰ ਜਿੱਦਾਂ ਹੁਣ ਸਾਡੇ ਅਲੱਗ ਅਲੱਗ ਤਰ੍ਹਾਂ ਦੇ ਰੇਡੀਓਸ ਆ, ਇੱਕ ਡਬਲ ਸਪੀਕਰ ਵਾਲਾ ਰੇਡੀਓ $70 ਦਾ ਆ, ਸੋ ਉਹ ਕਸਟਮਰ $70 ਦਾ ਪਿਕ ਕਰ ਲੂਗਾ ਤੇ ਕਹੂਗਾ ਜੀ ਨਹੀਂ ਜੀ ਤੁਸੀਂ ਤਾਂ $20 ਬੋਲੇ ਸੀਗੇ। $20 ਸਿਰਫ ਅਸੀਂ ਪਲੱਗ ਐਂਡ ਪਲੇ ਰੇਡੀਓ ਦੇ ਬੋਲ ਰਹੇ ਹਾਂ, ਨਾ ਕਿਸੇ ਹੋਰ ਕਿਸੇ ਪ੍ਰੋਡਕਟ ਦੇ। ਸੋ ਇਹ ਅਸੀਂ ਚੀਜ਼ਾਂ ਥੋੜੀਆਂ ਜਿਹੀਆਂ ਅਵੋਇਡ ਕਰੀਦੀਆਂ ਵੀ ਰੇਡੀਓ ਦੇ ਉੱਤੇ ਪ੍ਰਾਈਸਿਸ ਨਾ ਬੋਲੀਆਂ ਜਾਣ ਤਾਂ ਕਿ ਕਨਫਿਊਜ਼ਨ ਨਾ ਹੋਵੇ। ਸੋ ਡੈਫੀਨਿਟਲੀ ਤੁਸੀਂ ਅੱਜ ਮਦਰਸ ਡੇ ਵਾਲੇ ਦਿਨ ਢਿੱਲੋਂ ਵੀਡੀਓ ਤੇ ਪਹੁੰਚ ਸਕਦੇ ਹੋ ਤੇ IPTV ਬਾਕਸ ਪਿਕਅਪ ਕਰੋ, ਆਪਣੀ ਮਾਤਾ ਜੀ ਲਈ ਗੁਰਬਾਣੀ ਰੇਡੀਓ ਤੁਸੀਂ ਉਹਨਾਂ ਨੂੰ ਲੈ ਕੇ ਦੇਣਾ ਚਾਹੁੰਦੇ ਹੋ ਉਹ ਪਿਕਅਪ ਕਰੋ। ਐਬਨੇਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ, ਅੱਜ ਸ਼ਾਮ ਦੇ 8 ਵਜੇ ਤੱਕ ਖੁੱਲੀ ਆ। ਨੰਬਰ ਸਾਡਾ ਇੱਕੋ ਇੱਕ ਹੈਗਾ, 9052041313।
0: 905-204-1313 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਗੋਰ ਅਵਨੀਜ਼ਰ ਤੇ ਢਿੱਲੋਂ ਵੀਡੀਓ ਦੇ ਸਟੋਰ ਦੇ ਉੱਤੇ ਪਹੁੰਚ ਸਕਦੇ। ਅੱਜ ਸ਼ਾਮ ਕਿੰਨੇ ਵਜੇ ਤੱਕ ਆਪਣੀ?
2: ਅੱਜ ਆਪਾਂ 8 ਵਜੇ ਤੱਕ ਹੈ ਜੀ।
0: 8 ਵਜੇ ਤੱਕ, ਬਸ 8 ਵਜੇ ਤੋਂ ਪਹਿਲਾਂ ਅਸੀਂ ਗੁਰਬਾਣੀ ਰੇਡੀਓ ਪਿੱਕ ਕਰ ਸਕਦੇ ਹਾਂ, ਢਿੱਲੋਂ ਵੀਡੀਓ ਤੋਂ IPTV ਵੀ ਜ਼ਰੂਰ ਪਿੱਕ ਕਰਨਾ ਤੇ ਦੁਬਾਰਾ ਦੱਸਦੀ IPL ਦੇਖਣ ਦੇ ਲਈ ਡਾਊਨਲੋਡ ਕਰ ਲਓ ਕਰੋ ਸਟ੍ਰੀਮ ਐਪ 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ।
2: ਥੈਂਕ ਯੂ।

ਸੋ ਇਹ ਵੀਕ ਦੇ ਵਿੱਚ ਜਿਹੜਾ ਡਰਾਈਵਰਾਂ ਰਿਲੇਟਡ ਬਹੁਤ ਗੱਲਾਂ ਬਾਤਾਂ ਬਹੁਤ ਵੀਡੀਓਜ਼ ਸਾਹਮਣੇ ਆਈਆਂ ਤੇ ਜਿਹੜੀ ਚਲੋ ਪੇ ਵਾਲਾ ਤਾਂ ਇੱਕ ਯੂਨੀਵਰਸਲ ਇਸ਼ੂ ਹੀ ਬਣ ਚੁੱਕਿਆ ਤੇ ਉਮੀਦ ਕਰਦੇ ਹਾਂ ਇਹ ਅੱਗੇ ਚੱਲ ਕੇ ਸੋਲਵ ਹੋ ਜਾਊਗਾ ਉਹ ਚਾਹੇ ਰੈਸਟੋਰੈਂਟਾਂ ਦੀ ਆ ਚਾਹੇ ਆਪਣੇ ਡਰਾਈਵਿੰਗ ਆ ਚਾਹੇ ਕੰਸਟਰਕਸ਼ਨ ਆ ਕੋਈ ਵੀ ਬਿਜ਼ਨਸ ਆ ਜਿਹੜਾ ਆਪਣੇ ਵਰਕਰ ਨੂੰ ਚਾਹੁੰਦੇ ਹਾਂ ਕਿ ਅਸੀਂ ਭਾਈ ਪੂਰੇ ਪੇ ਕਰੋ ਅਤੇ ਔਨ ਟਾਈਮ ਪੇ ਕਰੋ ਕਿਉਂਕਿ ਜਿਹੜੇ ਬੰਦੇ ਨੇ ਕਰਨਾ ਬੇਸਿਕ ਪੇ 'ਤੇ ਕੰਮ ਆ ਅਤੇ ਉਹ ਹੈਂਡ ਟੂ ਮਾਊਥ ਹੁੰਦਾ ਅਤੇ ਉਹਨਾਂ ਨੂੰ ਹਰ ਹਫ਼ਤੇ ਹਰ ਬਾਏ ਵੀਕਲੀ ਬਣਦੇ ਟਾਈਮ ਦੇ ਅਨੁਸਾਰ ਪੇ ਮਿਲਣੀ ਬੜੀ ਜ਼ਰੂਰੀ ਆ ਪਰ ਇਸ ਤੋਂ ਬਾਅਦ ਕੁਝ ਕੁ ਲੌਜੀਕਲ ਹੋਰ ਗੱਲਾਂ ਬਾਤਾਂ ਹੋਈਆਂ ਜਿਹਦੇ ਵਿੱਚ ਇੱਕ ਸੀ ਡਰਾਈਵਰਾਂ ਦੇ ਟਰੱਕਾਂ ਦੇ ਵਿੱਚ ਜਿਹੜੇ ਕੈਮਰੇ ਇੰਸਟਾਲ ਕੀਤੇ ਗਏ ਨੇ ਕੰਪਨੀਆਂ ਦਾ ਇਹ ਮਤ ਸੀਗਾ ਕਿ ਇਹ ਕੈਮਰੇ ਜ਼ਰੂਰੀ ਹੋ ਚੁੱਕੇ ਨੇ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਅਤੇ ਪੇ ਕੱਟੀ ਜਾਂਦੀ ਆ ਬਹੁਤ ਵਾਰ ਇੱਦਾਂ ਦੇਖਿਆ ਕਿ ਟਰੱਕ ਦਾ ਟਾਇਰ ਪਾਟ ਗਿਆ ਅਤੇ ਡਿਸਪੈਚ ਵੱਲੋਂ ਕਿਹਾ ਜਾਂਦਾ ਕਿ ਬਈ ਤੂੰ ਟਾਇਰ ਪਾਟਤਾ ਤੂੰ ਦੇਖ ਕੇ ਨਹੀਂ ਚਲਾਇਆ ਇਹਦੇ ਵਿੱਚ ਤਾਂ ਤੇਰੇ ਪੈਸੇ ਕੱਟਣਗੇ ਡਰਾਈਵਰ ਕਹੂਗਾ ਯਾਰ ਇਹਦੇ ਵਿੱਚ ਮੈਂ ਕਿਵੇਂ ਜਾਣ ਕੇ ਥੋੜ੍ਹੀ ਪਾ ਰਿਹਾ ਰਿਸਕ 'ਤੇ ਤਾਂ ਮੇਰੀ ਵੀ ਲਾਈਫ ਆ ਅਤੇ ਉੱਥੇ ਬੰਦਾ ਕਹਿੰਦਾ ਮੈਂ ਤਾਂ ਸਹੀ ਹਾਂ ਫਿਰ ਬਹੁਤ ਟਰੱਕ ਡਿੱਚ ਦੇ ਵਿੱਚ ਬਹੁਤ ਐਕਸੀਡੈਂਟ ਬਹੁਤ ਰੈੱਡ ਲਾਈਟ ਟਿਕਟਾਂ ਵੱਖੋ ਵੱਖ ਟਿਕਟਾਂ ਆਉਂਦੀਆਂ ਨੇ ਫਿਰ ਡਿਸਪੈਚ ਨੇ ਜਿਹੜੀ ਕੈਮਰੇ ਇੰਸਟਾਲ ਕੀਤੇ ਜਿਹਦੇ ਵਿੱਚ ਇਹ ਮੇਕ ਸ਼ੋਰ ਕੀਤਾ ਜਾਂਦਾ ਸੀ ਕਿ ਜਦੋਂ ਐਕਸੀਡੈਂਟ ਹੋਇਆ ਅਤੇ ਇਸ ਤੋਂ ਬਾਅਦ ਦੇਖਣਾ ਕਿ ਉਹ ਡਰਾਈਵਰ ਫੋਨ ਚਲਾ ਰਿਹਾ ਸੀ ਉਹਦਾ ਧਿਆਨ ਰੋਡ 'ਤੇ ਸੀਗਾ ਜਾਂ ਨਹੀਂ ਸੀ ਕੀ ਸਿਚੁਏਸ਼ਨ ਬਣੀ ਅਤੇ ਉਹਨੂੰ ਵੈਲੂਏਟ ਕਰਕੇ ਹੀ ਅੱਗੇ ਜਿਹੜਾ ਫਾਈਟ ਵੀ ਕੀਤੀ ਜਾਂਦੀ ਆ ਅਤੇ ਡਰਾਈਵਰ ਦਾ ਵੀ ਉਸ ਦੇ ਨਾਲ ਅਵੈਲੂਏਸ਼ਨ ਹੋ ਜਾਂਦੀ ਆ ਐਂਡ ਬਹੁਤੇ ਡਰਾਈਵਰਾਂ ਵੱਲੋਂ ਇਹ ਕਿਹਾ ਗਿਆ ਕਹਿੰਦੇ ਕਿਉਂਕਿ ਮੇਰੀ ਡਿਸਪੈਚ ਕੰਪਨੀਆਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਜੀ ਇਹ ਕੈਮਰੇ ਜਦੋਂ ਕੋਈ ਇੱਦਾਂ ਦਾ ਐਮਰਜੈਂਸੀ ਬ੍ਰੇਕ ਲੱਗਦਾ ਜਾਂ ਜਦੋਂ ਕੋਈ ਇੱਦਾਂ ਦੀ ਚੀਜ਼ ਹੁੰਦੀ ਆ ਉਦੋਂ ਹੀ ਰਿਕਾਰਡਿੰਗ ਜਿਹੜੀ ਅੰਦਰਲੀ ਸਾਈਡ ਵਾਲੀ ਰਿਕਾਰਡਿੰਗ ਆ ਉਹ ਉਦੋਂ ਹੀ ਚੱਲਦੀ ਆ ਜਦੋਂ ਕੋਈ ਇੱਦਾਂ ਦਾ ਹੈਪਨ ਹੋ ਜੇ ਅਤੇ ਬਹੁਤ ਡਰਾਈਵਰਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਬਹੁਤੇ ਲੋਕ ਤਾਂ ਐਜ਼ ਏ ਕਪਲ ਹਸਬੈਂਡ ਵਾਈਫ ਟਰੱਕ ਚਲਾਉਂਦੇ ਨੇ ਬਹੁਤੇ ਟਰੱਕ ਚਲਾਉਂਦੇ ਹੋਏ ਆਪਣੇ ਘਰ ਆਪਣੇ ਦੋਸਤਾਂ ਨੂੰ ਕਾਲ ਕਰਦੇ ਨੇ ਉਹ ਕਹਿੰਦੇ ਇਹ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਸੁਣਦੇ ਨੇ ਬਾਅਦ ਵਿੱਚ ਸਾਨੂੰ ਛੇੜਦੇ ਨੇ ਅਤੇ ਸਾਨੂੰ ਉਹ ਚੀਜ਼ਾਂ ਕਿਉਂਕਿ ਹੁਣ ਬੰਦਾ ਕਿੰਨਾ ਕੁ ਟਾਈਮ ਚੁੱਪ ਰਹੂਗਾ ਅਤੇ ਉਹ ਕਹਿੰਦੇ ਸਾਨੂੰ ਇਹ ਸਾਡੀਆਂ ਗੱਲਾਂ ਬਾਤਾਂ ਸਾਡੀ ਵੀਡੀਓ ਡਿਸਪੈਚ ਵਾਲਾ ਦੇਖੀ ਜਾਂਦੀ ਆ ਸੋ ਇਹਦੇ ਬਾਬਤ ਅੱਜ ਆਪਾਂ ਜ਼ਰੂਰ ਕੁਝ ਕਾਲਾਂ ਲਵਾਂਗੇ ਐਂਡ ਕਿਹੜੀ ਕਿਹੜੀ ਗੱਲਾਂ ਸਹੀ ਨੇ ਡਿਲੀਵਰੀ 'ਤੇ ਲੇਟ ਹੋ ਗਿਆ ਤੂੰ ਲੇਟ ਕਰਾਇਆ ਟਾਈਮ ਲੱਗ ਗਿਆ ਪੇਪਰ ਨਹੀਂ ਮਿਲੇ ਇਹਦੇ ਵਿੱਚ ਤੇਰੀ ਗਲਤੀ ਆ ਟਰੱਕ ਦਾ ਟਾਇਰ ਪਾਟ ਗਿਆ ਇਹਦੇ ਵਿੱਚ ਤੇਰੀ ਗਲਤੀ ਆ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਪੈਸੇ ਕੱਟੇ ਜਾਣੇ ਚਾਹੀਦੇ ਨੇ ਨਹੀਂ ਜਾਣੇ ਚਾਹੀਦੇ ਕਈ ਵਾਰ ਬੈਕ ਕਰਦੇ ਬੰਦੇ ਨੇ ਡੌਕ 'ਤੇ ਮਾਰਤਾ ਕੋਈ ਫੈਂਸ ਤੋੜਤੀ ਉੱਥੇ ਪੈਸੇ ਕੱਟੇ ਜਾਣੇ ਚਾਹੀਦੇ ਨੇ ਨਹੀਂ ਕੱਟੇ ਜਾਣੇ ਚਾਹੀਦੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਐਂਡ ਕਿਉਂਕਿ ਹੁਣ ਪਿੱਛੇ ਜੇ ਡਰਾਈਵਰ ਪੇਅਰੋਲ 'ਤੇ ਵੀ ਆ ਚੁੱਕੇ ਨੇ ਐਂਡ ਪੇਅਰੋਲ 'ਤੇ ਆ ਕੇ ਵੀ ਕਿੰਨੇ ਕੁ ਡਰਾਈਵਰ ਖੁਸ਼ ਨੇ ਕੀ ਚੰਗੀ ਚੀਜ਼ ਆ ਜਾਂ ਇਹਦੇ ਵਿੱਚ ਵੀ ਤੁਹਾਡਾ ਕੋਈ ਮਤਭੇਦ ਆ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਨੰਬਰ ਆ 416-233-7368 416-233-7368 416-233-7368 416-233-7368 416-233-7368

0: ਸਾਡੇ ਨਾਲ ਕਾਲਰ ਨੇ 8043 ਨੰਬਰ ਆ, ਸਤਿ ਸ਼੍ਰੀ ਅਕਾਲ ਬਾਈ ਜੀ। 8043 ਨੰਬਰ ਆ, ਸਤਿ ਸ਼੍ਰੀ ਅਕਾਲ ਬਾਈ ਜੀ, ਆਉਣੇ ਰਹੋ ਤੁਸੀਂ, ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ। ਸਟੂਡੀਓ ਨੰਬਰ ਆ 416-233-7368 ਅਤੇ ਮੁਜ਼ਬਲੈਂਡ 'ਤੇ ਵੀ ਸਾਡੀ ਕਾਲ ਜਿਹੜੀ ਜੁੜੀ ਹੋਈ ਆ, ਅਤੇ ਮੁਜ਼ਬਲੈਂਡ ਤੋਂ ਮਾਨ ਸਾਹਿਬ ਵੀ ਸਾਡੇ ਨਾਲ ਨੇ। ਮਾਨ ਸਾਹਿਬ, ਬਲਾਈਂਡਸ 'ਤੇ 50% ਔਫ ਬਹੁਤ ਪਰ ਮਹਾਂਗਾਰਾ ਪਰਿਵਾਰਾਂ ਦਾ ਆ ਰਿਹਾ, ਅਤੇ ਕੋਟੇਸ਼ਨ ਬਾਰੇ ਦੱਸ ਦਿਉ, ਕੋਟੇਸ਼ਨ ਦਾ ਕਿਵੇਂ ਪਤਾ ਲੱਗਦਾ ਸਾਨੂੰ, ਕੀ ਪਤਾ ਲੱਗੂ ਸਾਡੇ ਘਰ ਕਿੰਨੇ ਕੁ ਦਾ ਖਰਚਾ ਗਾ?
1: ਕੋਟੇਸ਼ਨ ਆਪਾਂ ਥਰੂ ਆਊਟ ਬਰੈਂਪਟਨ ਆਪਾਂ ਫਰੀ ਆਫ ਕੋਸਟ ਕਰ ਦਿੰਦੇ ਹਾਂ, ਬਟ ਹੋ ਸਕਦਾ ਤੁਹਾਨੂੰ ਕਦੇ ਵੇਟ ਕਰਨੀ ਪਵੇ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਕੋਟੇਸ਼ਨ ਆਪਾਂ ਕਿਸੇ ਜੋਬ ਨਾਲ ਕੰਬਾਈਨ ਕਰਦੇ ਹਾਂ। ਬਟ ਜੇ ਤੁਸੀਂ ਸਾਨੂੰ ਸਪੈਸ਼ਲ ਕਾਲ ਕਰਦੇ ਹੋ ਕਿ ਸਾਨੂੰ ਕਹਿ ਲਓ ਕਿ ਕੱਲ੍ਹ ਸ਼ਾਮ ਨੂੰ 4 ਵਜੇ ਆ ਕੇ ਸਾਨੂੰ ਕੋਟੇਸ਼ਨ ਦੇ ਕੇ ਜਾਓ, ਤਾਂ ਤੁਹਾਡੇ ਲਈ ਤੁਹਾਨੂੰ ਉਹਦੀ ਇੱਕ ਬਹੁਤ ਛੋਟੀ ਜਿਹੀ ਫੀਸ ਪੇ ਕਰਨੀ ਪੈਂਦੀ ਹੈ, ਬਟ ਉਹ ਫੀਸ ਵੀ ਆਪਾਂ ਐਡਜਸਟ ਕਰ ਦਿੰਦੇ ਹਾਂ ਜਦੋਂ ਤੁਸੀਂ ਆਰਡਰ ਕਨਫਰਮ ਕਰਦੇ ਹੋ ਅਤੇ ਫਾਈਨਲ ਆਰਡਰ ਦੇ ਵਿੱਚ ਉਹ ਆਪਾਂ ਮਾਈਨਸ ਕਰ ਦਿੰਦੇ ਹਾਂ। ਸੋ ਬੇਸਿਕਲੀ ਤੁਹਾਡੇ ਵਾਸਤੇ ਕੋਟੇਸ਼ਨ ਬਿਲਕੁਲ ਫ੍ਰੀ ਆਫ ਕੋਸਟ ਆ। ਹਾਂਜੀ ਹਾਂ,
0: ਵੈਰੀ ਗੁੱਡ।
1: ਅਤੇ ਆਊਟਸਾਈਡ ਬਰੈਂਪਟਨ ਜੇ ਸਾਨੂੰ ਤੁਸੀਂ ਹਮਿਲਟਨ ਤੋਂ ਹੋ ਗਏ, ਓਸ਼ਵਾ ਹੋ ਗਿਆ, ਬੈਰੀ ਹੋਇਆ, ਤੁਸੀਂ ਇੱਧਰੋਂ ਕਾਲ ਕਰਦੇ ਹੋ, ਲੰਡਨ, ਕਿਚਨਰ, ਵਾਟਰਲੂ, ਤੁਸੀਂ ਇੱਥੋਂ ਸਾਨੂੰ ਕਾਲ ਕਰਦੇ ਹੋ, ਤਾਂ ਉਹਦੇ ਲਈ ਵੀ ਤੁਹਾਨੂੰ ਕੋਟੇਸ਼ਨ ਬਿਲਕੁਲ ਫ੍ਰੀ ਆ, ਬਟ ਉਹੀ ਆਫਰਾਂ ਤੁਹਾਨੂੰ ਕੁਛ ਪੇ ਕਰਨਾ ਪਏਗਾ। ਤੁਸੀਂ ਆਰਡਰ ਕਨਫਰਮ ਕਰਦੇ ਹੋ ਤਾਂ ਤੁਹਾਡੀ ਉਹੀ ਕੋਟੇਸ਼ਨ ਫੀਸ ਆਪਾਂ ਫਾਈਨਲ ਪ੍ਰਾਈਸ ਦੇ ਵਿੱਚ ਐਡਜਸਟ ਕਰ ਦਾਂਗੇ। ਸੋ ਬੇਸਿਕਲੀ ਤੁਹਾਡੇ ਵਾਸਤੇ ਕੋਟੇਸ਼ਨ ਬਿਲਕੁਲ ਫ੍ਰੀ ਹੋ ਜਾਏਗੀ।
0: ਵੈਰੀ ਗੁੱਡ। ਸੋ ਇਹ ਜਿਹੜਾ ਆਫ ਆ, ਇਹ ਯਾਨੀ ਕਿ ਹੁਣ ਇੱਕ ਤਰ੍ਹਾਂ ਨਾਲ ਅੱਜ ਦਾ ਦਿਨ ਹੀ ਮੰਨੀ ਆਪਾਂ?
1: ਹਾਂਜੀ ਹਾਂ, ਜਿੰਨਾ ਤੁਸੀਂ
0: ਰੇਡੀਓ ਰੈਫਰੈਂਸ ਵਾਲਿਆਂ ਲਈ ਥੋੜ੍ਹਾ ਬਹੁਤ ਕਰਦੇ ਕਰੂੰਗਾ ਐਡਜਸਟ,
1: ਜੋ ਤੁਸੀਂ ਕਹੋਗੇ ਆਪਾਂ ਤਾਂ ਉਹ ਕਰ ਦੇਣਾ। ਤੁਸੀਂ ਕਹੋ
0: ਪਰ ਕਿ ਅੱਜ ਦੀ ਗੱਲ ਕਰੀਏ ਕਿ ਅੱਜ 50% ਆਫ ਮਿਲ ਰਿਹਾ ਦੋਸਤੋ, ਘਰ ਦੇ ਵਿੱਚ ਘਰ ਦੀ ਨਵੀਂ ਦਿੱਖ ਬਣਾਉਣੀ ਚਾਹੁੰਦੇ ਹੋ, ਘਰ ਤੁਹਾਨੂੰ ਲੱਗੇ ਕਿ ਸੋਹਣਾ ਲੱਗੇ, ਕਈ ਵਾਰ ਨਾ ਪਰਦੇ ਜਿਹੜੇ ਹੁੰਦੇ ਨੇ ਕੱਪੜੇ ਵਾਲੇ, ਉਹਦੇ ਨਾਲ ਤਾਂ ਹੱਥ ਹੀ ਪੂੰਜੀ ਜਾਂਦੇ ਨੇ, ਬਹੁਤ ਬਹੁਤ ਪਰਦੇ ਮੈਲੇ ਹੋ ਜਾਂਦੇ ਨੇ।
1: ਇੱਕ ਨਾ ਕੈਲੀਫੋਰਨੀਆ ਸ਼ਟਰ ਵੀ ਆ, ਵੈਸੇ ਆਪਾਂ ਵੀ ਕੰਮ ਕਰਦੇ ਹਾਂ ਉਹਨਾਂ ਦਾ, ਅਤੇ ਕੈਲੀਫੋਰਨੀਆ ਸ਼ਟਰ ਨੇ ਜਿਹੜੇ, ਉਹਨਾਂ ਦਾ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਵੀ ਉਹ ਨੋ ਡਾਊਟ ਸੋਹਣੇ ਲੱਗਦੇ ਆ, ਬਟ ਉਹਨਾਂ ਨੂੰ ਸਾਫ਼ ਰੱਖਣਾ ਬਹੁਤ ਔਖਾ ਹੋ ਜਾਂਦਾ,
0: ਉਕਲੇ ਕੱਲੇ ਪੱਟੀ ਜੀ ਕਈ ਵਾਰ ਉਹ ਕਰਦਾ ਬੰਦਾ ਦਾਬ ਜੀ ਵੱਧ।
1: ਹਾਂਜੀ ਹਾਂ, ਅਤੇ ਆਪਾਂ ਜਦੋਂ ਘਰੇ ਜਾਂਦੇ ਹਾਂ, ਮੈਂ ਕਈ ਵਾਰੀ ਵੈਸੇ ਪਹਿਲਾਂ ਵੀ ਗੱਲ ਸ਼ਾਇਦ ਕੀਤੀ ਹੋਣੀ, ਆਪਾਂ ਜਦੋਂ ਘਰੇ ਜਾਂਦੇ ਹਾਂ ਤਾਂ ਉੱਥੇ ਮਾਤਾ ਬਾ ਕਹਿੰਦੀਆਂ ਨੇ ਕਿ ਆਹ ਤਾਂ ਅਸੀਂ ਖੋਲ੍ਹੀ ਨਹੀਂ, ਤਾਂ ਸਾਡੇ ਸੋਫੇ ਦੇ ਪਿੱਛੇ ਆਇਆ ਹੋਇਆ ਸੀਗਾ, ਇਹ ਤਾਂ ਖੁੱਲ੍ਹਦਾ ਹੀ ਨਹੀਂ ਹੈਗਾ, ਪਰ ਜਿਹੜੀ ਬਲਾਇੰਡ ਆ ਕਿਉਂਕਿ ਉਹ ਅਪ ਡਾਊਨ ਜਾਂਦੀ ਆ, ਸੋ ਤੁਹਾਡੇ ਕੋਲ ਇਹ ਰਿਸਟ੍ਰਿਕਸ਼ਨ ਹੀ ਹੈਗੀ, ਤੁਹਾਡਾ ਫਰਨੀਚਰ ਲੱਗਿਆ, ਤੁਸੀਂ ਵਿੰਡੋ ਨੂੰ ਓਪਨ ਕਲੋਜ਼ ਹੀ ਨਹੀਂ ਕਰ ਸਕਦੇ।
0: ਇਹ ਵੀ ਗੁੱਡ ਪੁਆਇੰਟ।
1: ਹਾਂਜੀ ਹਾਂ, ਸੋ ਪਰ ਜਿਹੜੇ ਕੈਲੀਫੋਰਨੀਆ ਸ਼ਟਰ ਹੁੰਦੇ ਆ, ਕਿਉਂਕਿ ਉਹ ਬਾਰੀ ਦੀ ਤਰ੍ਹਾਂ ਅੰਦਰ ਨੂੰ ਖੁੱਲਦੇ ਆ, ਸੋ ਤੁਹਾਨੂੰ ਪਹਿਲਾਂ ਸੋਫਾ ਸਾਈਡ ਤੇ ਕਰਨਾ ਪੈਂਦਾ, ਫਿਰ ਤੁਹਾਡੀ ਵਿੰਡੋ ਓਪਨ ਹੁੰਦੀ ਆ।
0: ਪਰ ਅੱਜ ਦਾ ਯੁੱਗ ਜਿਹੜਾ ਜੈਬਰਾ ਬਲਾਇੰਡ ਦਾ ਹੀ ਯੁੱਗ ਆ।
1: ਹਾਂਜੀ,
0: ਐਂਡ ਸਸਤੇ ਵੀ ਪੈਂਦੇ, ਕੈਨੇਡੀਅਨ ਮੇਡ ਨੇ, 50% ਆਫ ਆ ਦੋਸਤੋ, ਤੁਸੀਂ ਕਾਲ ਕਰਕੇ ਆਰਡਰ ਕਰ ਸਕਦੇ। ਨੰਬਰ ਟੂ ਕਾਲ 647-399-4446 647-399-4446 647-399-4446 'ਤੇ ਕਾਲ ਕੀਤੀ ਜਾ ਸਕਦੀ ਹੈ। ਸਾਡੀ ਲਾਈਨ ਜੁੜ ਚੁੱਕੀ ਹੈ ਨਾਗਪਾਲ ਸਾਹਿਬ ਨਾਲ, ਯੂਨੀਕ ਗਲੋਬਲ ਤੋਂ। ਯੂਨੀਕ ਗਲੋਬਲ ਤੋਂ ਨਾਗਪਾਲ ਜੀ ਜੋ ਕਿ ਐਜੂਕੇਸ਼ਨ ਕੰਸਲਟੈਂਟ ਦੇ ਤੌਰ 'ਤੇ ਕੰਮ ਕਰਦੇ ਨੇ, ਐਂਡ ਇਹਨਾਂ ਕੋਲ ਵੱਖੋ ਵੱਖਰੀਆਂ ਸਕੀਮਾਂ ਨੇ ਜਿੱਥੇ ਕਿ ਗੌਰਮੈਂਟ ਫੰਡਡ ਸਕੀਮ ਜਿਹੜੀ ਐਜੂਕੇਸ਼ਨ ਕਿ ਭਾਈ ਗੌਰਮੈਂਟ ਕਹਿ ਰਹੀ ਆ ਤੁਸੀਂ ਪੜ੍ਹੋ, ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ PR ਸਿਟੀਜ਼ਨ ਹੋ, ਅਤੇ ਅਸੀਂ ਤੁਹਾਨੂੰ ਗ੍ਰਾਂਟ ਦੇਵਾਂਗੇ, ਅਸੀਂ ਤੁਹਾਨੂੰ ਜਿਹੜਾ ਲੋਨ ਦੇਵਾਂਗੇ, ਉਹਦੇ ਬਾਬਤ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ। ਉੱਥੇ ਹੀ ਇਹਨਾਂ ਕੋਲ ਪੈਨਸ਼ਨ, ਜਿਹੜੇ ਲੋਕ ਪੈਨਸ਼ਨ 'ਤੇ ਨੇ, ਐਂਡ ਉਹਨਾਂ ਦੇ ਲਈ ਵੀ ਕੁਝ ਖਾਸ ਆ, ਕੀ ਕੁਝ ਖਾਸ ਆ ਇਹ ਸਾਨੂੰ ਬਾਈ ਜੀ ਆਪ ਦੱਸਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸੋ ਪੈਨਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਦੋਂ ਜ਼ਿਆਦਾ ਮੇਰੀ ਗੱਲਬਾਤ ਨਹੀਂ ਹੋਈ, ਮੈਨੂੰ ਆਉਣੇ ਰਹੀ, ਦੱਸ ਦਿਓ ਕੀ ਇਹ ਸਪੈਸ਼ਲ ਚੀਜ਼ ਹੈ।
2: ਹਾਂਜੀ, ਲਾਈਕ ਇਸਮੇ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਗਵਰਨਮੈਂਟ ਫੀਸ ਪੇ ਕਰਤੀ ਕਾਲਜ ਕੀ, ਐਂਡ ਸਾਥ ਹੀ ਸਾਥ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਅਪ ਕਰਨੇ ਕੇ ਲਈ, ਕਿਉਂਕਿ ਆਪ ਸਟੱਡੀ ਕਰ ਰਹੇ ਹੈ, ਆਪਕੋ ਫੰਡਿੰਗ ਦੇਤੀ ਹੈ, ਆਪਕੇ ਅਕਾਊਂਟ ਮੇਂ ਲਗਤੇ ਪੈਸੇ ਆਤੇ ਹੈ। ਫੰਡਿੰਗ ਕੇ ਦੋ ਪਾਰਟਸ ਹੈ ਜੀ, ਇੱਕ ਹੈ ਗ੍ਰਾਂਟ ਜੋ ਪੈਸਾ ਆਪਨੇ ਮੋੜਨਾ ਨਹੀਂ ਹੋਤਾ, ਔਰ ਇੱਕ ਹੋਤਾ ਹੈ ਆਪਸ਼ਨਲ ਲੋਨ, ਵੋ ਵੀ ਆਪਣੇ ਟਾਈਮ ਸੇ ਮੋੜਨਾ ਹੋਤਾ, ਬਹੁਤ ਟਾਈਮ ਬਾਅਦ, ਔਰ ਉਸਕਾ ਵਿਆਜ ਰੇਟ ਬਹੁਤ ਕਮ ਹੋਤਾ ਹੈ, 0-2.5% ਪਰ ਈਅਰ ਹੋਤਾ, ਸਿਰਫ 0% ਇਨੀਸ਼ਲੀ, ਦੈਨ 2.5% ਪਰ ਈਅਰ ਇਨੀਸ਼ਲੀ, ਉਸਕੇ ਬਾਅਦ। ਤੋ ਇਸਮੇ ਮਤਲਬ, ਔਰ ਇਸਮੇ ਅਗਰ ਆਪ ਪੈਨਸ਼ਨ ਪੇ ਵੀ ਹੈ, ਸੀਟੀ ਪੇ ਹੈ, 65 ਈਅਰਸ ਸੇ ਆਪਕੀ ਏਜ ਉੱਪਰ ਹੈ, ਤਬ ਵੀ ਐਲੀਜੀਬਲ ਹੈ। ਗਵਰਨਮੈਂਟ ਕੀ ਸਕੀਮ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਹਮਾਰੇ ਕਲਾਇੰਟਸ ਹੈ ਜਿਨਕੀ 40 ਸਾਲ ਵੀ ਹੈ, 50 ਵੀ ਹੈ, 60, 70 ਵੀ ਹੈ, ਔਰ ਵੋ ਘਰ ਬੈਠੇ
0: ਜਿਹੜੇ ਬੰਦੇ ਪੈਨਸ਼ਨ ਤੇ ਆ ਚੁੱਕੇ ਨੇ, ਇਨਕਮ 70,000 ਤੋਂ ਘੱਟ ਉਹਨਾਂ ਦੀ ਹੋਊਗੀ ਹੋਊਗੀ, ਤੇ ਉਹ ਬੰਦੇ ਵੀ ਸਟੱਡੀ ਕਰ ਸਕਦੇ ਨੇ, ਐਂਡ ਗੌਰਮੈਂਟ ਉਹਨਾਂ ਨੂੰ ਗ੍ਰਾਂਟ ਤੇ ਲੋਨ ਦੋਨੇ ਦੇ ਰਹੀ ਆ।
2: बिल्कुल जी, बिल्कुल जी। कोई कनाडा में पॉलिसीज ऐसी होती कि डिस्क्रिमिनेशन नहीं हो सकती, चार्टर ऑफ राइट्स एंड फ्रीडम इस देश में, एज पे कोई डिस्क्रिमिनेशन नहीं है और फंडिंग जैसा मैंने कहा डायरेक्ट उनके अकाउंट में आती है। तो बाकी आप फुली ऑनलाइन कोर्सेज भी हैं, क्योंकि हम नहीं चाहते आप मिडिल एज में, आपके पास ऐसी बहुत रिस्पॉन्सिबिलिटीज होती है
0: जी।
2: तो आप बैग पैक करके लंच बॉक्स लेके स्कूल नहीं जाना चाहेंगे, राइट। तो कोविड के बाद से मिनिस्ट्री ने अलाउ कर रखा है फुली ऑनलाइन कोर्सेज के लिए। गवर्नमेंट फंडेड प्रोग्राम्स एक पैरामीटर पे खड़े उतरते तभी गवर्नमेंट उस कॉलेज को अप्रूवल देती है जी। ऐसे नहीं आज कॉलेज खड़ा करो कल अप्रूवल मिल जाएगा, ना, सालों साल लग जाते हैं अप्रूवल लेने में। तो गवर्नमेंट फंडेड प्रोग्राम्स करें, फुली ऑनलाइन प्रोग्राम्स करें, स्किल भी सीखे, बिजनेस मैनेजमेंट, अकाउंटिंग, अच्छे से कोर्सेज हमारे पास, और आप साथ में 30,000 to 100,000 dollars की फंडिंग को अपने अकाउंट में हासिल करें, जिसका अप्रोक्सीमेटली हाफ पैसा क्या है ग्रांट जो वापिस ही नहीं करना होता।
0: सो भाई जे लेट्स सपोज 70 ईयर यंग कपल एंड हसबेंड वाइफ दोने ने एंड हुन उन्हां दी पेंशन, दोने जाने पेंशन ते ने, ते जे ओहो उन्हां नू इंग्लिश बेसिक इंग्लिश आउंदी आ एंड इनकम 70,000 तो घट ही आ ऑलरेडी पेंशन ते ने एंड होर सिटीजन ने, ते ओह दोने अलग अलग भी अप्लाई कर सकते ने, तो डबल हो जाऊगा जां दोनों चेक ही कर सकते?
2: बेटर रहेगा एक ही करें, क्योंकि इसमें स्प्लिट हो जाती है फिर ग्रांट, ज्यादा नहीं बनती। अगर दो बंदे फैमिली मेंबर हैं, हस्बैंड वाइफ में से एक को करना चाहिए, अप टू 45,000 की फंडिंग उनको बनती जो किसी दिन उनके खाते में आती है। इसमें से 18,000 to 20,000 तो ग्रांट है जो वापिस ही नहीं करती, बाकी जो है जो बच्चा $20,000 वो ऑप्शनल लोन एट 0% है, 1.5 साल बाद लौटाना स्टार्ट करना है उनको,
0: वो भी उससे
2: डेढ़ साल तक कोई इंटरेस्ट नहीं है, और 1.5 साल बाद क्या इंटरेस्ट है, 2.5% पूरे साल का, मतलब $20,000 की 10 साल के लिए महीने की 192 की किस्त बनेगी, जिसमें सिर्फ $20 इंटरेस्ट है, बताओ महीने का। मतलब इतने आसान शर्त पर आपका लोन मिल गया, आपने स्किल भी हासिल करी, फुली ऑनलाइन कोर्सेज करे, सोखे जो कोर्सेज हैं, असाइनमेंट्स है, एग्जामिनेशन नहीं है।
0: सो ये जिहड़े कोर्स ने एक बारी दसोंगे कि कोर्सेज ने, सौखे केड़े ने, औखे केड़े ने, दोनों दस दो, कई बार बंदा कहिंदा जिहड़े कोई औखे करन वाले भी हुंदे होणगे।
2: हाँ जी, औखे कोर्सेज साडे कोल हैगे HVAC दा, इलैक्ट्रीशियन दा, प्लम्बिंग दा भी हैगा एक, एंड सौखे जे कोर्सेज विच साडे कोल हैगा हॉस्पिटैलिटी, अकाउंटिंग, अकाउंटिंग दा कोर्स करके, लाइक अकाउंटिंग इज अ सॉलिड करियर, फेज 300 करके बड़े सारे सॉफ्टवेयर है उसमें, आप पेरोल बनाना सीखते हैं, पेरोल बनाना, आप खुद का स्मॉल बिजनेस स्टार्ट कर सकते हैं जी कोर्स करके एक साल का। और सेल्फ एम्प्लॉयमेंट में ही कनाडा में जितने भी पब्लिक पॉलिसीज है वो सेल्फ एम्प्लॉयड लोगों को सपोर्ट करती है। जैसे यहाँ भी अगर आप सेल्फ एम्प्लॉयड है, ट्रक ड्राइवर, उबर ड्राइवर, अनएम्प्लॉयड है, आपको ज्यादा बेनिफिट है, क्यों, अभी इनकम नोटिस और असेसमेंट कम होती है 2024 के। जहां पेरोल पे काम करते हैं आप पैसे 80,000 कमा रहे हैं, गवर्नमेंट कहती है पैसा आपके पास बहुत है जी, आप रिच में आ जाते हो, आपका डेंटल बेनिफिट बंद हो जाता है, आप लॉ बेनिफिट बंद हो जाते हैं, जैसे आपकी इनकम बढ़ जाती है। तो उसमें मतलब आप हमें कॉल करें, हमारे ऑफिस आए 2 एक्सपर्ट बुलेवर्ड पे। जुलाई के बाद गवर्नमेंट ग्रांट्स में कट कर रही है एजुकेशन ग्रांट्स में, तो 1 अगस्त के बाद अगर कोई बैच स्टार्ट हो रहा है, लोन आएगा, ग्रांट नहीं आएगी, बहुत कम लोग रह गए हैं, बहुत सारे लोग इसका ऑलरेडी बेनिफिट ले चुके हैं, जो रह गए हैं हमारे ऑफिस आए हमें कॉल करें, सिर्फ 3 बैच रह गए हैं इस एकेडमिक ईयर में।
0: ते ये 3 बैच रह गए ने, ते इस तो बाद की चेंजेस होंगे जी?
2: अब मान के चले फैमिली ऑफ 4 है तो उनकी अप टू $80,000 की फंडिंग बन जाती है, अगर हस्बैंड वाइफ दोनों पढ़ते हैं, सोखे जे कोर्सेज करके घर के कंफर्ट से करते हैं, फुल्ली ऑनलाइन कोर्स, कॉलेज नहीं जाना, फुल्ली ऑनलाइन, 3 घंटे एवरी डे क्लास लगानी, 10 घंटे नहीं लगानी, कोई कैच है ही नहीं इसमें, ठीक है, आप इजी है। उसके बाद जो अगर आप आज 80,000 आपको आ रहा है हस्बैंड वाइफ को, तो उसमें से 40,000 ग्रांट है, वापस नहीं करना, सिर्फ $40,000 मोड़ना है, वो भी आसान शर्त होगा जो मैं पहले बता चुके हैं हम। अगर आप यही केस ले लीजिए अगस्त के बाद, 80,000 में से 40,000 ग्रांट आ जा रहा है, उस टाइम पे 80,000 ही लोन आएगा, पूरा ग्रांट नहीं आएगी।
0: कई बार हर एक बंदे का केस अलग होंदा, ते जे असीं तुहानूं कॉल करदे तुसीं ओवर द कॉल सानूं एवैल्यूएशन दे सकदे हो वी असीं किन्ने क लोन लई अप्लाई करने आ इस?
2: हाँ जी, हाँ जी, बेसिक असेसमेंट फोन पे हो जाता है, आपने बस हमें 2024 की इनकम बतानी है, और अगर आप मैरिड है विद किड्स है, क्योंकि जितने किड्स है उतनी लिविंग एक्सपेंसिस की फंडिंग आपकी बढ़ जाती है। देखिए जी, गवर्नमेंट डेंटल केयर पे बिलियन डॉलर लगाती है, हेटी, घाना, कॉन्गो, मोजाम्बिक्यू को $185 million दे देती है, $196 million पर ईयर लगाती है जेंडर इक्वालिटी में, कनाडा में नहीं बाहर के देशों में डोनेट करती है जेंडर इक्वालिटी के लिए, वुमेन राइट्स के लिए। वैसी गवर्नमेंट थोड़ा सा पैसा अगर एजुकेशन में लगाती है, मैं लगता है कुछ कैच होगा, कोई कैच नहीं है, हमारी फीस भी काम होने के बाद है कितनी, $199 to $499 फ्लैट फीस, नो कमीशन, नो परसेंटेज, काम होने के बाद देनी है आपने अपनी ईमानदारी से। फंडिंग किसके अकाउंट में आ रही है जी? आपके अकाउंट में। हाँ जी,
0: ਤੇ ਫੀਸ ਪੇਮੈਂਟ ਆਉਣ ਤੋਂ ਬਾਅਦ ਤੇ ਫੀਸ ਆਉਣ ਲਈ ਅਪਲਾਈ ਹੋਣ ਤੋਂ ਬਾਅਦ 2 ਤੋਂ 3 ਮਹੀਨਿਆਂ ਦੇ ਵਿੱਚ ਪੇਮੈਂਟ ਆ ਜਾਊਗੀ ਜੀ। ਸੋ ਇਹਦੇ ਵਿੱਚ ਤੁਹਾਡੇ ਕੋਈ ਹੋਰ ਕੁਐਸਚਨ ਨੇ ਤਾਂ ਯੂਨੀ ਗਲੋਬਲ ਨੂੰ ਕਾਲ ਕਰ ਸਕਦੇ ਹੋ, ਇਹਨਾਂ ਨੂੰ ਵਿਜਿਟ ਕਰ ਸਕਦੇ ਹੋ। ਇਹਨਾਂ ਦਾ ਆਫਿਸ ਬਾਈ ਜੀ ਇੱਕ ਵਾਰੀ ਆਫਿਸ ਦਾ ਐਡਰੈਸ ਦੱਸਿਓ।
2: ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਰਡ ਹਰ ਅਟਾਰੀ ਡੈਰੀ ਤੇ। ਤੁਸੀਂ ਮੰਡੇ ਆ ਸਕਦੇ ਹੋ, ਸਾਨੂੰ ਹੁਣੇ ਵੀ ਤੁਸੀਂ ਮਿਸ ਕਾਲ ਜਾਂ ਕਾਲ ਕਰ ਸਕਦੇ ਹੋ, ਸਾਡਾ ਸਟਾਫ ਅੱਜ ਨਹੀਂ ਤਾਂ ਕੱਲ ਤੁਹਾਡੇ ਕੋਲ ਰਿਸਪੋਂਸ ਬੈਕ ਕਰੂਗਾ।
0: ਨੰਬਰ ਟੂ ਕਾਲ ਆ ਦੋਸਤੋ 437-264-3175 437-264-3175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
2: ਥੈਂਕ ਯੂ ਜੀ। ਐਂਡ ਦੈਟ ਫੀਲਿੰਗ ਆਫ ਲੋਨਲੀਨੈਸ ਸਿੰਕਸ ਇਨ ਯੋਰ ਹਾਰਟ ਐਂਡ ਯੂ ਫੀਲ ਲਾਈਕ

0: ਦੱਸਦੀ ਹੈ ਦੋਸਤੋ, ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਤੇ ਗ੍ਰੈਂਡ ਹੋਮ ਫਰਨੀਚਰ ਧਮਾਕੇਦਾਰ ਸੇਲ ਲਾ ਕੇ ਬੈਠੇ ਹੋਏ ਨੇ ਅੱਜ। ਡੈਰੀ ਟੋਮਕਨ ਦੀ ਲੋਕੇਸ਼ਨ ਆ ਜੋ 6885 ਟੋਮਕਨ ਰੋਡ ਤੇ। ਸੋ ਤੁਸੀਂ ਫਰਨੀਚਰ ਬਾਏ ਕਰਨਾ ਤਾਂ ਅੱਜ ਪਹੁੰਚ ਸਕਦੇ ਹੋ, ਕਿਉਂਕਿ ਕੁਛ ਵੀ ਬਾਏ ਕਰਦੇ ਹੋ ਨਾ, ਇਹ ਤੁਹਾਨੂੰ ਹਰ ਇੱਕ ਪਰਚੇਸ ਨਾਲ ਗਿਫਟ ਦੇ ਰਹੇ ਨੇ। ਰਕਲਾਈਨਰ ਸੋਫਾ ਬਾਏ ਕਰ ਲਓ, ਉਹਦੇ ਨਾਲ ਗਿਫਟ ਆ। ਟਰਕੀ ਸਟਾਈਲ ਸੋਫਾ ਬਾਏ ਕਰ ਲਓ, ਉਹਦੇ ਨਾਲ ਗਿਫਟ ਆ। ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ ਲੈ ਲਓ, ਉਹਦੇ ਨਾਲ ਗਿਫਟ ਆ। ਤੁਸੀਂ ਮੈਟਰਸ ਵੀ ਜੇ ਲੈਂਦੇ ਹੋ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਆ, ਸਿਰਫ $199 'ਚ ਦੇਣਗੇ, ਨਾਲ ਵੈਕਿਊਮ ਕਲੀਨਰ ਫ੍ਰੀ ਦੇਣਗੇ। ਸੋ ਇਹ ਸਾਰੀਆਂ ਡੀਲਾਂ ਮਿਲ ਰਹੀਆਂ ਨੇ 6885 ਟੋਮਕਨ ਰੋਡ 'ਤੇ, ਗ੍ਰੈਂਡ ਹੋਮ ਫਰਨੀਚਰ। ਨੰਬਰ ਟੂ ਕਾਲ 647-262-0000 6472620000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਇੱਦਾਂ ਹੀ ਅੱਜ ਪੂਰਾ ਸਟੋਰ ਬਿਜ਼ੀ ਆ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦਾ ਬਵੇਡ ਐਂਡ ਚਿੰਗਿਊਜ਼ੀ, ਅਤੇ ਅੱਜ ਸਵੇਰ ਤੋਂ ਹੀ ਪਰਿਵਾਰਾਂ ਦਾ ਤਾਂਤਾ ਲੱਗਿਆ ਹੋਇਆ। ਪਰਿਵਾਰ ਆ ਕੇ ਮਦਰ ਡੇ ਸਪੈਸ਼ਲ ਡੀਲਸ ਨੇ ਜਿਹੜੀਆਂ, ਉਹ ਟੀਵੀ ਸੈਕਸ਼ਨ 'ਚ ਕਿਹੜੀਆਂ ਡੀਲ ਨੇ, ਹਾਊਸ ਅਪਲਾਇੰਸ 'ਚ ਕਿਹੜੀਆਂ ਡੀਲ ਨੇ, ਕਾਊਂਟਰ ਟੋਪ ਜਿਹੜੇ ਅਪਲਾਇੰਸ ਨੇ ਉਹਨਾਂ 'ਤੇ ਕਿਹੜੀਆਂ ਡੀਲ ਨੇ, ਇਹ ਆਪਾਂ ਵਨ ਬਾਏ ਵਨ ਸੁਲਤਾਨ ਜੀ ਤੋਂ ਪੁੱਛਦੇ ਹਾਂ। ਅਤੇ ਕਿਉਂ ਪਰਿਵਾਰ ਅੱਜ ਸਾਰੇ ਹੁੰਮ ਹੁਮਾ ਕੇ ਬ੍ਰੈਂਪਟਨ ਟੀਵੀ ਅਪਲਾਇੰਸ ਪਹੁੰਚ ਰਹੇ ਨੇ, ਤੁਸੀਂ ਪਹੁੰਚ ਸਕਦੇ ਹੋ ਸ਼ਾਮ 7 ਵਜੇ ਤੋਂ ਪਹਿਲਾਂ। ਸੁਲਤਾਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਅੱਜ ਭਰਮਾ ਹੰਗਾਰਾ ਪਰਿਵਾਰਾਂ ਦਾ ਜਿਹੜਾ ਮਿਲ ਰਿਹਾ, ਤੇ ਅਪਲਾਇੰਸ ਤੇ ਡੀਲ ਇੰਨੀਆਂ ਵਧੀਆ ਨੇ, ਟੀਵੀ ਸੈਕਸ਼ਨ ਤੋਂ ਸਟਾਰਟ ਕਰੋ, ਅਜਿਹੀਆਂ ਕਿਹੜੀਆਂ ਡੀਲਸ ਲਾਤੀ ਕਿ ਪਰਿਵਾਰ ਭੱਜੇ ਆ ਰਹੇ ਨੇ?
1: ਹਾਂਜੀ ਬਿਲਕੁਲ, ਕਿਉਂਕਿ ਜੀ ਜਿਸ ਤਰ੍ਹਾਂ ਮੈਂ ਦੱਸਿਆ, ਅੱਜ ਸੁਬਹਾ ਦਾ ਜਦੋਂ ਦਾ 11 ਵਜੇ ਦਾ ਸਟੋਰ ਓਪਨ ਕੀਤਾ ਜੀ, ਕਮ ਅਜ ਕਮ 4 ਤੋਂ 5 ਫੈਮਿਲੀਜ਼ ਆਲਵੇਜ਼ ਇਨ ਦਾ ਸਟੋਰ ਸ਼ੋਪਿੰਗ ਹੀ ਕਰ ਰਹੇ ਨੇ। ਔਰ ਜਦੋਂ ਆਪਾਂ ਫੈਮਿਲੀ ਦੀ ਗੱਲ ਕਰਦੇ ਜੀ, 3 ਤੋਂ 4 ਪਰਸਨ ਦੀ ਫੈਮਿਲੀ ਹੁੰਦੀ ਹੈ। ਸੋ ਮਦਰਸ ਡੇ ਸਪੈਸ਼ਲ ਪ੍ਰਾਈਜ਼ ਜਿਹੜੀਆਂ ਅੱਜ ਦਿੱਤੀਆਂ ਜਾ ਰਹੀਆਂ, ਅੱਜ ਇਹਨਾਂ ਦਾ ਲਾਸਟ ਡੇ ਆ। ਜਿੱਦਾਂ ਮੈਂ ਹਮੇਸ਼ਾ ਕਹਿੰਦਾ ਜੀ, ਸਾਲ 'ਚ ਮਦਰਸ ਡੇ ਵੀ ਇੱਕੋ ਵਾਰੀ ਆਉਣਾ, ਤੇ ਸਾਲ 'ਚ ਪ੍ਰਾਈਸ ਵੀ ਤੁਹਾਨੂੰ ਇੱਕ ਵਾਰੀ ਹੀ ਮਿਲਣੀ ਹੈ। ਕੰਪਨੀ ਸਪੈਸ਼ਲ ਪਾਰਟਿਸਿਪੇਟ ਕਰਕੇ ਡੀਲ ਦੇ ਰਹੇ ਨੇ ਜੀ, 801 ਬੋਵੇ ਡਰਾਈਵ ਵੈਸਟ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 85 ਇੰਚ ਦਾ ਟੀਵੀ ਸਿਰਫ 999 'ਚ 85 ਇੰਚ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਦਰਸ ਡੇ ਸਪੈਸ਼ਲ ਤੇ ਮਿਲ ਰਿਹਾ। ਕਸਟਮਰ 6 ਮਹੀਨੇ 'ਚ ਪੇ ਕਰ ਰਿਹਾ ਜੀ, ਕੋਈ ਇੰਟਰਸਟ ਨਹੀਂ ਹੈ। ਫਿਰ 55 ਇੰਚ 399 ਦਾ ਜਾਂ 65 ਇੰਚ 699 ਦਾ ਲੈਣਾ, ਤਦ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਦਰਸ ਡੇ ਸਪੈਸ਼ਲ ਸੇਲ ਚੱਲ ਰਹੀ ਹੈ। 32 ਇੰਚ ਤੋਂ ਲੱਗ ਕੇ 98 ਇੰਚ ਦੇ ਟੀਵੀਆਂ ਦੇ ਉੱਪਰ ਜੀ 905-450-2858 ਨੰਬਰ ਹੈ। ਲੌਂਡਰੀ ਸੈਕਸ਼ਨ 'ਚ ਵੀ ਇਸੇ ਤਰ੍ਹਾਂ ਦੀਆਂ ਡੀਲਸ ਜਿਹੜੀਆਂ ਦੇ ਰਹੇ ਹਾਂ, ਕਿਉਂਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਕੋਈ ਵੀ ਕਸਟਮਰ ਲੈਣਾ ਚਾਹੁੰਦੇ ਉਹਨਾਂ ਨੂੰ $2500 ਵਾਲਾ 1799 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਵਾਸ਼ਰ ਵੀ ਸਟੀਮ ਡਰਾਇਰ ਵੀ ਸਟੀਮ ਫੀਚਰ ਦੇ ਨਾਲ 2026 ਦੇ ਲੇਟੈਸਟ ਮਾਡਲ ਹੈ ਜੀ, ਤੇ 1799 'ਚ ਲੈ ਕੇ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਕਸਟਮਰ ਮਦਰਸ ਡੇ ਤੇ $700 ਦੀ ਸੇਵਿੰਗ ਕਰ ਰਿਹਾ ਜੀ। 905-450-2858 ਨੰਬਰ ਹੈ, 905-450-2828। ਤੇ ਲੌਂਡਰੀ ਦੇ ਵਿੱਚ ਕੱਲਾ ਵਾਸ਼ਰ ਲੈਣਾ 649 'ਚ ਜਾਂ ਕੱਲਾ ਡਰਾਇਰ ਲੈਣਾ 549 'ਚ ਜਾਂ ਕੱਲਾ ਫਰਿੱਜ ਲੈਣਾ ਚਾਹੁੰਦੇ ਤੁਸੀਂ, 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ ਸਿਰਫ 699 ਦਾ ਵਾਈਟ ਕਲਰ ਦਾ, ਜਾਂ ਤੁਸੀਂ ਗਰਾਜ 'ਚ ਰੱਖਣਾ, ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਕੋਂਡੋਮੀਨੀਅਮ 'ਚ ਰੱਖਣਾ, 699 ਦਾ ਮਦਰਸ ਡੇ ਤੇ ਫਰਿੱਜ ਦਿੱਤਾ ਜਾ ਰਿਹਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ ਜੀ। 905-450-2858 ਨੰਬਰ ਹੈ। ਇਹ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਕਿ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚ ਜਾਓ ਤੇ ਮਦਰਸ ਡੇ ਡਿਸਕਾਊਂਟ ਦਾ ਫਾਇਦਾ ਚੁੱਕੋ। ਇਹ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ, ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਹੈ। ਨਹੀਂ ਤੇ ਵੈਸੇ ਆਮ ਜਿਹੜਾ ਜੀ ਸਾਡੇ ਅਪਲਾਇੰਸਿਸ ਇੰਡਸਟਰੀ 'ਚ ਜਾਂ 15% ਜਾਂ 20% ਜਾਂ 25% ਦਾ ਡਿਸਕਾਊਂਟ ਚੱਲਦਾ, ਪਰ ਮਦਰਸ ਡੇ ਤੇ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਹਾਂ ਜੀ ਬਿਲਟ ਇਨ ਕਿਚਨ ਤੇ। ਕੱਲਾ ਬਿਲਟ ਇਨ ਕੁੱਕਟੋਪ ਹੀ ਲੈਣਾ $2000 ਵਾਲਾ ਸਿਰਫ 1299 ਦਾ ਮਿਲਣਾ, $700 ਤੁਸੀਂ ਕੱਲੇ ਕੁੱਕਟੋਪ ਤੇ ਸੇਵ ਕਰਨਾ। ਤੇ ਜੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਂਦੇ ਹੋ, ਤਦ ਵੀ ਤੁਹਾਨੂੰ $12,000-13,000 ਵਾਲਾ $6,900 'ਚ ਮਿਲਣਾ ਜੀ। ਸੋ ਮੋਰ ਦੈਨ 40% ਦਾ ਡਿਸਕਾਊਂਟ ਹੈ। 801 Bovade Drive West, just east of Chinkuzi, on Bovade, Brampton TV and Appliances, ਤੇ ਮੇਰਾ 905-450-2828 ਨੰਬਰ ਹੈ ਜੀ, 905-450-2828 ਜੀ।
0: ਸੁਲਤਾਨ ਜੀ, ਦੋ ਚੀਜ਼ਾਂ, ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਲਈ ਬੰਡਲ ਪੈਕੇਜ ਆ ਉਹਦੇ 'ਤੇ ਕੀ ਡਿਸਕਾਊਂਟ ਆ, ਅਤੇ ਜਿਹੜੇ ਸਾਡੇ ਮਾਂ ਭੈਣਾਂ ਜ਼ਿਆਦਾ ਇੱਕ ਚੀਜ਼ ਕਾਊਂਟਰ ਟੋਪ ਜਿਹੜੇ ਨੇ ਜਿਹਦੇ ਵਿੱਚ ਪੀਜ਼ੇ ਵਾਲਾ ਹੋ ਗਿਆ, ਮਾਈਕਰੋਵੇਵ ਹੋ ਗਿਆ, ਏਅਰ ਫਰਾਇਰ ਹੋ ਗਿਆ, ਜੂਸਰ ਹੋ ਗਿਆ, ਉਹਨਾਂ 'ਤੇ ਕੀ ਡਿਸਕਾਊਂਟ ਨੇ ਜੀ?
1: ਭੁੱਲਰ ਸਾਹਿਬ, ਮਦਰਸ ਡੇ ਦੇ ਉੱਪਰ ਅਸੀਂ ਕਾਊਂਟਰ ਟੋਪ ਹੋਮ ਕਿਚਨ ਅਪਲਾਈਸਿਸ ਜਿਹੜੇ ਆ, ਜਿਹਦੇ 'ਚ ਮਾਈਕਰੋਵੇਵ ਆ ਜਾਂਦਾ ਜੀ, ਕਾਊਂਟਰ ਟੋਪ ਕਾਊਂਟਰ 'ਤੇ ਰੱਖਣਾ ਤੁਸੀਂ, ਇਹਦੇ 'ਚ ਨਿੰਜਾ ਕ੍ਰਿਸਪੀ ਏਅਰ ਫਰਾਇਰ ਆ ਜਾਂਦਾ, ਨਿੰਜਾ ਕ੍ਰਿਸਪੀ ਏਅਰ ਫਰਾਇਰ ਜਿਹੜਾ ਜੀ, ਇਹ ਲੇਟੈਸਟ ਗਲਾਸ ਪੋਟਸ ਦੇ ਨਾਲ ਹੈ। ਵੈਸੇ ਇਹ ਪਹਿਲੀ ਵਾਰੀ ਲਾਂਚ ਕੀਤਾ ਗਿਆ, ਔਰ ਇਹਨੂੰ ਬੈਸਟ ਜੂਸੀ ਐਂਡ ਕ੍ਰਿਸਪੀ ਏਅਰ ਫਰਾਇਰ ਜਿਹੜਾ ਇਹ ਕੰਸੀਡਰ ਹੋਇਆ, ਰੇਡਿਡ ਨੰਬਰ 1 ਹੈ ਇਸ ਟਾਈਮ, ਨਿੰਜਾ ਬ੍ਰਾਂਡ ਹੈਗਾ ਜੀ, ਨਿੰਜਾ ਕ੍ਰਿਸਪੀ ਦੇ ਨਾਮ ਤੋਂ। ਇਹ ਤੁਹਾਨੂੰ $300 ਵਾਲਾ ਮਦਰਸ ਡੇ ਸਪੈਸ਼ਲ ਤੇ ਅੱਧੀ ਪ੍ਰਾਈਸ 'ਚ $149 ਦਾ ਦਿੱਤਾ ਜਾ ਰਿਹਾ ਜੀ। ਤੇ ਜੇ ਆਪਾਂ ਕਾਊਂਟਰ ਟੋਪ ਦੀ ਗੱਲ ਕਰਦੇ ਹਾਂ, ਮਾਈਕਰੋਵੇਵ ਵਾਂਗੂ ਤੁਸੀਂ ਕਾਊਂਟਰ ਦੇ ਉੱਪਰ ਹੀ ਰੱਖ ਸਕਦੇ ਹੋ। ਸਟੋਨ ਬੇਕਡ ਪੀਜ਼ਾ ਬਣਾਉਣਾ ਜੇ ਤੁਸੀਂ, ਜਾਂ ਤੁਸੀਂ ਪੀਜ਼ਾ ਲਵਰ ਹੋ, ਤੇ 3 ਮਿੰਟ 'ਚ ਪੀਜ਼ਾ ਤਿਆਰ ਕਰੇਗਾ ਇਹ। ਸਟੋਨ ਪਲੇਟ ਆਲਰੇਡੀ ਇੰਕਲੂਡਿਡ ਹੈ, ਏਅਰ ਫਰਾਇਰ ਬਿਲਟ ਇਨ ਹੈ ਇਹਦੇ 'ਚ, 2-in-1 ਟੈਕਨੋਲੋਜੀ ਦੇ ਨਾਲ ਇਹ ਤੁਹਾਨੂੰ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ, ਇਹਦੇ 'ਚ ਤੁਸੀਂ 3 ਮਿੰਟ 'ਚ ਪੀਜ਼ਾ ਬਣਾਓਗੇ, ਇਹਦੇ 'ਚ ਤੁਸੀਂ 3 ਮਿੰਟ 'ਚ ਬ੍ਰੈਡ ਬਣਾ ਸਕਦੇ ਹੋ, ਇਹਦੇ 'ਚ ਤੁਸੀਂ 3 ਮਿੰਟ 'ਚ ਨਾਨ ਲਾ ਸਕਦੇ ਹੋ। ਔਰ ਇਹ ਬੈਸਟ ਕਾਊਂਟਰ ਟੋਪ ਮਾਈਕਰੋਵੇਵ ਦੀ ਤਰ੍ਹਾਂ ਕਾਊਂਟਰ ਦੇ ਉੱਪਰ ਹੀ ਰੱਖਿਆ ਜਾਂਦਾ, ਤੇ ਇਹ ਵੀ ਅੱਧੀ ਪ੍ਰਾਈਸ ਤੇ $500 ਤੋਂ $249 ਦਾ ਦੇ ਰਹੇ ਅਸੀਂ। 50% ਡਿਸਕਾਊਂਟ ਮਦਰਸ ਡੇ ਦੇ ਉੱਪਰ ਸਪੈਸ਼ਲ ਹੈ ਜੀ। ਤੇ ਜਿਹੜੇ ਕਸਟਮਰ ਨਿੰਜਾ ਕੰਪਨੀ ਦਾ ਨਿੰਜਾ ਜੂਸਰ ਲੈਣਾ ਚਾਹੁੰਦੇ, ਇਹ ਜੂਸਰ ਜਿਹੜਾ ਇਹਦੇ 'ਚ ਕੈਰਟ ਦਾ ਜੂਸ ਤੁਸੀਂ ਕੱਢਣਾ, ਐਪਲ ਜੂਸ ਕੱਢਣਾ, ਔਰੇਂਜਿਸ ਦਾ ਜੂਸ ਕੱਢਣਾ, ਇਹ ਬੈਸਟ ਕੰਸੀਡਰ ਕੀਤਾ ਗਿਆ। ਨਿੰਜਾ ਦਾ ਟੋਪ ਆਫ ਦਾ ਲਾਈਨ ਨਿੰਜਾ ਜੂਸਰ ਜਿਹੜਾ, ਇਹ ਵੀ ਕਾਊਂਟਰ ਟੋਪ ਰੱਖਿਆ ਜਾਂਦਾ, ਇਹ ਵੀ $300 ਤੋਂ ਅੱਧੀ ਪ੍ਰਾਈਸ ਤੇ $149 ਦਾ ਦਿੱਤਾ ਜਾ ਰਿਹਾ। ਪਰ ਇਹ ਸਾਰਾ ਕੁਛ ਅੱਜ ਸ਼ਾਮ 7 ਵਜੇ ਤੱਕ ਹੀ ਹੈ, ਕਿਉਂਕਿ ਮਦਰਸ ਡੇ ਅੱਜ ਡੇ ਹੈਗਾ ਜੀ, ਅੱਜ ਸ਼ਾਮ ਤੱਕ ਇਹ ਡੀਲਸ ਮਿਲਣੀਆਂ। 801 Bovade Drive West, just east of Chinkuzi, on Bovade hai ji, 905-450-2828। ਤੇ ਜਿਹੜੇ ਵੀ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ ਉਹ ਮਿਸ ਨਾ ਕਰ ਜਾਣ, ਕਿਉਂਕਿ 85 ਇੰਚ ਜਿਹੜਾ ਇਹ ਕੱਲ ਤੋਂ $1499 ਤੋਂ ਘੱਟ ਨਹੀਂ ਮਿਲਣਾ, ਇਹਦੀ ਆਲਰੇਡੀ ਪ੍ਰਾਈਸ ਆ ਚੁੱਕੀ ਹੈ ਜੀ। ਵੈਸੇ ਰੈਗੂਲਰ ਇਹਦੀ $1800 ਪ੍ਰਾਈਸ ਸੀਗੀ, ਪਰ ਸੇਲ ਤੇ $1499 ਸੀ। ਜਿਹੜਾ ਮਦਰਸ ਡੇ ਸਪੈਸ਼ਲ ਅੱਜ $999 ਦਾ ਦਿੱਤਾ ਜਾ ਰਿਹਾ, ਤੇ ਜੇ ਅੱਜ ਮਿਸ ਕਰ ਗਏ ਤੇ ਕੱਲ ਨੂੰ $1499 ਦਾ ਲੈਣਾ ਪੈਣਾ, ਪਰ ਅੱਜ $999 ਦਾ ਵੀ ਮਿਲੇਗਾ, ਤੇ 6 ਮਹੀਨੇ 'ਚ ਪੇ ਵੀ ਕਰੋਗੇ, ਕੋਈ ਇੰਟਰਸਟ ਵੀ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੋ ਜਾਣੀ ਹੈ। $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। 905-450-2828, 801 Bovade Drive West, just east of Chinkuzi, on Bovade hai ji, Brampton TV and Appliances, 905-450-2828, 905-450-2828 ji।
0: 905-450-2828 ਤੇ ਗੱਲਬਾਤ ਦੋਸਤੋ ਕਾਲ ਕਰ ਸਕਦੇ ਹੋ, ਤੇ ਨਹੀਂ ਤਾਂ ਤੁਸੀਂ ਬਵੇਡ ਚਿੰਗਿਊਜ਼ੀ ਤੇ ਸ਼ਾਮ 7 ਵਜੇ ਤੋਂ ਪਹਿਲਾਂ ਪਹੁੰਚ ਹੀ ਜਾਓ ਬ੍ਰੈਂਪਟਨ ਟੀਵੀ ਐਂਡ ਅਪਲੈਂਸ ਤੇ, ਚਾਹੇ ਟੀਵੀ ਚਾਹੇ ਕਾਊਂਟਰ ਟੋਪ ਚਾਹੇ ਘਰ ਦੇ ਹੋਮ ਅਪਲੈਂਸ ਚਾਹੀਦੇ ਆ, ਡੀ ਲੋਕ ਕਰ ਸਕਦੇ ਹੋ ਮਦਰ ਡੇ ਸਪੈਸ਼ਲ ਵੀਕਐਂਡ ਅਪਲੈਂਸ ਤੇ ਬ੍ਰੈਂਪਟਨ ਟੀਵੀ ਐਂਡ ਅਪਲੈਂਸ। ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਤੁਸੀਂ ਦੱਸ ਦੇ ਦੋਸਤੋ ਪ੍ਰੋਗਰਾਮ ਦਾ ਹਿੱਸਾ ਗ੍ਰੈਂਡ ਹੋਮ ਫਰਨੀਚਰ ਵੱਲੋਂ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਜਿੱਥੇ ਤੁਸੀਂ ਮਦਰ ਡੇ ਸਪੈਸ਼ਲ ਤੁਸੀਂ ਆਪਣਾ ਫਰਨੀਚਰ ਬਾਏ ਕਰਦੇ ਹੋ ਤਾਂ ਤੁਹਾਨੂੰ ਨਾਲ ਗਿਫਟ ਦਿੱਤੇ ਜਾ ਰਹੇ ਨੇ ਚਾਹੇ ਤੁਸੀਂ ਕੁਈਨ ਸਾਈਜ਼ ਦਾ ਮੈਟਰਸ ਬਾਏ ਕਰਦੇ ਹੋ ਇੱਕ ਇਹਨਾਂ ਕੋਲ ਹੋਰ ਕੌਂਬੋ ਆ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ 299 ਦੇ ਰਹੇ ਨੇ ਫਿਰ ਇਹਨਾਂ ਕੋਲ ਐਲ ਸ਼ੇਪ ਦੇ ਸੋਫੇ ਨੇ ਜੋ ਕਿ $600 ਦੇ ਦਿੱਤੇ ਜਾ ਰਹੇ ਨੇ ਇੱਕ ਮਾਡਰਨ ਸੋਫਾ ਵੀ ਆ ਸੋਫਾ ਲਵ ਸੀਟ ਚੇਅਰ ਕੰਪਲੀਟ ਸੋਫਾ ਸੈੱਟ ਉਹ ਵੀ ਤੁਹਾਨੂੰ $600 ਦਾ ਦਿੱਤਾ ਜਾ ਰਿਹਾ ਇਹਦੇ ਨਾਲ ਗਿਫਟ ਵੀ ਦਿੱਤੇ ਜਾ ਰਹੇ ਨੇ ਸੋ ਇਹ ਡੀਲਾਂ ਲੈਣ ਲਈ ਤੁਸੀਂ 647-200-000 'ਤੇ ਕਾਲ ਕਰਨਾ ਜਾਂ ਫਿਰ ਗ੍ਰੈਂਡ ਹੋਮ ਫਰਨੀਚਰ 6085 ਟੌਮਕਨ ਰੋਡ 'ਤੇ ਤੁਸੀਂ ਪਹੁੰਚ ਸਕਦੇ ਹੋ ਡੈਰੀ ਐਂਡ ਟੌਮਕਨ ਦੀ ਮੇਜਰ ਇੰਟਰਸੈਕਸ਼ਨ ਆ ਅਤੇ ਅੱਜ ਗੁਰਪ੍ਰੀਤ ਜੀ ਤੋਂ ਮਸਾਂ ਹੀ ਟਾਈਮ ਲਿੱਤਾ ਅਤੇ ਗੁਰਪ੍ਰੀਤ ਜੀ ਕਹਿੰਦੇ ਅੱਜ ਭਾਈ ਪੂਰਾ ਸਟੋਰ ਬਿਜ਼ੀ ਆ ਗੱਲ ਕੀ ਆ ਫੈਸ਼ਨ IQ ਅਤੇ ਅੱਜ ਸੁਬਹਾ ਤੋਂ ਕਿਉਂਕਿ ਜਦੋਂ ਗਿਫਟਿੰਗ ਦੀ ਗੱਲਬਾਤ ਹੋਈ ਕੱਲ੍ਹ ਆਪਾਂ ਰੋਇਲ ਰੈਡਮੂਨ ਦਾ ਮੈਸੇਜ ਸਾਂਝਾ ਕੀਤਾ ਸੀ ਕਿ ਜੇ ਕੇਕ ਤੁਸੀਂ ਲੈਣੇ ਉਹ ਫੋਟੋ ਅੱਜ ਫ੍ਰੀ ਲਾ ਕੇ ਦੇ ਰਹੇ ਨੇ ਬਾਈ ਜਸਕਾਰ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਕੇਕ ਹੋ ਗਿਆ ਬੁੱਕੇ ਹੋ ਗਿਆ ਅਤੇ ਇੱਕ ਗਿਫਟ ਹੋ ਗਿਆ ਉਹ ਗਿਫਟ ਜਿਹੜਾ ਹੈਗਾ ਚਾਹੇ ਸੂਟ ਆ ਚਾਹੇ ਸ਼ੋਲ ਆ ਚਾਹੇ ਕੋਈ ਇੱਦਾਂ ਦਾ ਚੀਜ਼ਾਂ ਨੇ ਉਹ ਸਾਰੀ ਚੀਜ਼ ਫੈਸ਼ਨ IQ ਤੇ ਕੀ ਕੁਝ ਖਾਸ ਆ ਮਦਰ ਡੇ ਤੇ ਬਾਈ ਗੁਰਪ੍ਰੀਤ ਜੀ ਤੋਂ ਜਾਣਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ
1: ਸਤਿ ਸ੍ਰੀ ਅਕਾਲ ਹੈਰੀ ਭਾਜੀ ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਤਾਂ ਆਪਣਾ ਰੇਡੀਓ ਨੂੰ ਬਹੁਤ ਹੀ ਜ਼ਿਆਦਾ ਇੱਕ ਮੁਬਾਰਕ ਦੇ ਰਿਹਾ ਤੇ ਨਾਲ ਦੀ ਨਾਲ ਪਹੁੰਚਦੇ ਆ ਸਾਡੇ ਆਪਣੇ ਸਟੋਰਾਂ ਦੇ ਉੱਤੇ ਜਿਹੜੇ ਕਿ ਆਪਣਾ ਮਾਲਟਨ ਦੇ ਵਿੱਚ ਲੋਕੇਟਡ ਹੈਗਾ ਜੀ ਗ੍ਰੀਨ ਪਲਾਜ਼ਾ ਦੇ ਵਿੱਚ ਤੇ ਕੁਈਨ ਐਂਡ ਕੈਨੇਡਾ ਦੇ ਉੱਤੇ ਬਹੁਤ ਹੀ ਵੱਡਾ ਸਟੋਰ ਜਿਹੜਾ ਕਿ 26,000 ਸਕੇਅਰ ਫੀਟ ਦੇ ਵਿੱਚ ਬਣਿਆ ਹੋਇਆ ਤੇ ਮਕਵੀਨ ਐਂਡ ਮੇਫੀਲਡ ਵਾਲੇ ਪਲਾਜ਼ਾ ਦੇ ਵਿੱਚ ਵੀ ਸਟੋਰ ਹੈਗਾ ਆਪਣਾ ਤੇ ਨਾਲ ਦੀ ਨਾਲ ਕਿਚਨਰ ਦੇ ਵਿੱਚ 509 ਵਿਲਸਨ ਅਵੈਨਿਊ ਕਿਚਨਰ ਫਿਰ ਵੀ ਮੋਲ ਦੇ ਬਿਲਕੁਲ ਸਾਹਮਣੇ ਵਾਲੇ ਪਲਾਜ਼ਾ ਦੇ ਵਿੱਚ ਤੁਹਾਨੂੰ ਫੈਸ਼ਨ IQ ਦਿਖ ਜੂਗਾ ਤੇ ਨਾਲ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਮਦਰਸ ਡੇ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮੁਬਾਰਕਾਂ ਸਾਰਿਆਂ ਨੂੰ ਸਾਰੀਆਂ ਮਾਵਾਂ ਨੂੰ ਤੇ ਮਾਵਾਂ ਲਈ ਆਪਾਂ ਇੱਕ ਸਾਰਿਆਂ ਦੀਆਂ ਮਾਵਾਂ ਲਈ ਇੱਕ ਆਪਾਂ ਗਿਫਟ ਵੀ ਲੈ ਕੇ ਆਏ ਹਾਂ ਆਪਣੇ ਵੱਲੋਂ ਕਿਉਂਕਿ ਹਰ ਬੰਦਾ ਚਾਹੁੰਦਾ ਵੀ ਹਰ ਬੰਦਾ ਅੱਜ ਦੇ ਦਿਨ ਆਪਣੀਆਂ ਮਾਵਾਂ ਦੇ ਨਾਲ ਨਿਕਲਿਆ ਹੋਣਾ ਆ ਉਹਨਾਂ ਨੂੰ ਗਿਫਟ ਦਿਵਾਉਣ ਦੇ ਲਈ ਤੇ ਆਪਾਂ ਤੁਹਾਨੂੰ ਇੱਕ ਸਾਡੇ ਵੱਲੋਂ ਵੀ ਗਿਫਟ ਦੇਣਾ ਚਾਹੁੰਦੇ ਹਾਂ ਜਿਹੜਾ ਕਿ ਤੁਸੀਂ ਕੋਈ ਵੀ ਸ਼ੋਪਿੰਗ ਫੈਸ਼ਨ IQ ਤੇ ਕਰਦੇ ਹੋ ਜੇਕਰ ਤੁਸੀਂ ਰੇਡੀਓ ਦਾ ਰੈਫਰੈਂਸ ਦਿੰਦੇ ਹੋ ਤੇ ਉਹਦੇ ਨਾਲ ਤੁਹਾਨੂੰ $50-$60 ਦੀ ਵਰਥ ਵਾਲੀ ਜਿਹੜੀ ਸ਼ੋਲ ਹੈਗਾ ਬਿਲਕੁਲ ਫ੍ਰੀ ਦਿੱਤਾ ਜਾਣਾ ਆ
0: ਸਨਮਾਨਿਤ ਕੀਤਾ ਜਾਣਾ ਕਿ ਇੱਕ ਗਿਫਟ ਜਿਹੜੇ ਪਰਿਵਾਰਾਂ ਨੇ ਆਪਦੀ ਮਦਰ ਲਈ ਬਾਏ ਕਰਨਾ ਇੱਕ ਗਿਫਟ ਤੁਸੀਂ ਉਹਨਾਂ ਦੀ ਮਦਰ ਲਈ ਦੇ ਦੇਣਾ
1: ਹਾਂਜੀ ਤੇ ਜੇਕਰ ਉਹ ਸ਼ੋਲ ਦੀ ਜਗ੍ਹਾ ਜੇ ਬਲੈਂਕਟ ਲੈਣਾ ਚਾਹੁੰਦੇ ਆ ਤਾਂ ਪੋਪਕੋਰਨ ਬਲੈਂਕਟ ਵੀ ਦੇ ਸਕਦੇ ਆ ਤੇ ਜੇਕਰ ਬੈਡਸ਼ੀਟ ਲੈਣੀ ਆ ਤਾਂ ਆਪਣੀ ਪਸੰਦ ਦਾ ਜਿਹੜਾ ਗਿਫਟ ਹੈਗਾ $50 ਦੀ ਕੋਸਟ ਦਾ ਉਹ ਆਪਣੀ ਪਸੰਦ ਦਾ ਲੈ ਸਕਦੇ ਆ ਤੇ ਫੈਸ਼ਨ IQ ਦੀ ਬ੍ਰੈਂਪਟਨ ਤੇ ਮਾਲਟਨ ਲੋਕੇਸ਼ਨ ਤੇ ਕਿਚਨਰ ਤੇ ਮਕਵੀਨ ਐਂਡ ਮੇਫੀਲਡ ਵਾਲੀ ਲੋਕੇਸ਼ਨ ਤੇ ਤੁਹਾਨੂੰ ਇਹ
0: ਸੂਟਾਂ ਤੇ ਡਿਸਕਾਊਂਟ ਵੀ ਹੈਗਾ ਜੀ ਸੂਟਾਂ ਤੇ ਡਿਸਕਾਊਂਟ ਮਿਲ ਜੂਗਾ ਕਿਉਂਕਿ ਨਾ ਸੂਟ ਇੱਕ ਅਜਿਹੀ ਚੀਜ਼ ਆ ਜਿਵੇਂ ਕਹਿ ਲਿਆ ਹਰ ਇੱਕ ਚਾਹੇ ਸਾਡੇ ਭੈਣ ਆ ਮਾਤਾ ਨੇ ਜਿੰਨੇ ਹੋਣ ਉਨੇ ਘੱਟ ਨੇ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਮੈਂ ਇੱਕ ਵਾਰੀ ਪਾ ਲਿਆ ਤੇ ਹੁਣ ਖਾਰਜ ਕਰਤਾ ਹੁਣ ਤਾਂ ਮੈਂ ਨਵਾਂ ਹੀ ਪਾਉ ਸੋ ਸੂਟ ਜੇ ਆਪਾਂ ਗਿਫਟ ਦੇ ਵਿੱਚ ਸੂਟ ਲੈਣੇ ਆ ਸ਼ਾਲ ਤੁਸੀਂ ਦੇ ਦੋਗੇ
1: ਹਾਂਜੀ 20-50% ਐਕਸਟਰਾ ਆਫ ਵੀ ਲੱਗਿਆ ਹੋਇਆ ਜੀ ਅੱਛਾ ਜੇਕਰ ਤੁਸੀਂ ਕੋਈ ਵੀ ਲਹਿੰਗਾ ਬਾਏ ਕਰਨਾ ਆ ਕੋਈ ਵੀ ਸੂਟ ਬਾਏ ਕਰਨਾ ਆ ਤੇ ਨਵੀਂ ਕਲੈਕਸ਼ਨ ਵੀ ਆ ਚੁੱਕੀ ਆ ਬਹੁਤ ਹੀ ਜ਼ਿਆਦਾ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ ਸਭ ਤੋਂ ਵੱਡੇ ਕੈਨੇਡਾ ਦੇ ਸਟੋਰ ਜਿਹੜਾ ਕਿ ਫੈਸ਼ਨ IQ ਇੰਡੀਅਨ ਐਥਨਿਕ ਵੀਅਰ ਦੇ ਵਿੱਚ ਟ੍ਰੈਡੀਸ਼ਨਲ ਵੀਅਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਸਭ ਤੋਂ ਜ਼ਿਆਦਾ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲਦੀ ਆ ਫੈਸ਼ਨ IQ ਤੇ ਟ੍ਰਾਈ ਰੂਮ ਬਹੁਤ ਹੀ ਜ਼ਿਆਦਾ ਚੇਂਜਿੰਗ ਰੂਮ ਬਣੇ ਹੋਏ ਆ ਤੁਹਾਨੂੰ ਲਾਈਨ 'ਚ ਨਹੀਂ ਲੱਗਣਾ ਪੈਂਦਾ ਤੇ ਬਹੁਤ ਹੀ ਜ਼ਿਆਦਾ ਹਰ ਤਰ੍ਹਾਂ ਦੀ ਸਰਵਿਸ ਯਾਨੀ ਕਿ ਟੇਲਰ ਵੀ ਜਿਹੜੇ ਆ ਔਨ ਸਾਈਡ ਅਲਟਰੇਸ਼ਨ ਵੀ ਜਿਹੜੀਆਂ ਨੇ ਅਵੇਲੇਬਲ ਨੇ ਤੇ ਨਾਲ ਦੀ ਨਾਲ ਜੇਕਰ ਆਪਣੇ ਭਰਾਵਾਂ ਦੀ ਵੀ ਗੱਲ ਕਰੀਏ ਜੇਕਰ ਤੁਸੀਂ ਕੁਰਤੇ ਪਜਾਮੇ ਵੀ ਚਾਹੀਦੇ ਆ ਵੈਡਿੰਗ ਸੀਜ਼ਨ ਵੀ ਚੱਲ ਰਿਹਾ ਉਹਦੇ ਨਾਲ ਸੋ ਵੈਡਿੰਗ ਸੀਜ਼ਨ ਦੇ ਲਈ ਤੁਹਾਨੂੰ ਕੁਰਤੇ ਪਜਾਮੇ ਚਾਹੀਦੇ ਆ ਵੈਸਟਾਂ ਚਾਹੀਦੀਆਂ ਨੇ ਪੰਜਾਬੀ ਜੁੱਤੀਆਂ ਚਾਹੇ ਲੇਡੀਜ਼ ਆ ਚਾਹੇ ਮੈਨਸ ਆ ਤੇ ਨਾਲੇ ਲੇਡੀਜ਼ ਦੀ ਜੁਐਲਰੀ ਵੀ ਦੱਸ ਦੇ ਕਿ ਹਰ ਤਰ੍ਹਾਂ ਦੀ ਜੁਐਲਰੀ ਆਈ ਹੋਈ ਆ ਕਸ਼ਮੀਰੀ ਬੈਂਗਲਸ ਕਸ਼ਮੀਰੀ ਜੁਐਲਰੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ 'ਚ ਆ ਤੇ ਸਾਰੀ ਜੁਐਲਰੀ ਨਵੀਂ ਕਲੈਕਸ਼ਨ ਜਿਹੜੀ ਕਿ ਲਾਸਟ ਵੀਕ ਹੀ ਅਰਾਈਵਡ ਹੋਈ ਆ ਸੋ ਤੁਸੀਂ ਨਵੀਂ ਕਲੈਕਸ਼ਨ ਦੇਖੋ ਵਿਜ਼ਿਟ ਕਰੋ ਸਾਡੇ ਸਟੋਰਾਂ ਤੇ ਨਾਲ ਦੀ ਨਾਲ ਕੋਟਨ ਦੇ ਸੂਟ ਲੈਣੇ ਆ ਡਿਜ਼ਾਈਨਰ ਸੂਟ ਲੈਣੇ ਆ ਬੁਟੀਕ ਸੂਟ ਲੈਣੇ ਆ ਲਹਿੰਗੇ ਲੈਣੇ ਆ ਚਾਹੇ ਨੋਨ ਬਰਾਈਡਲ ਹੋਣ ਚਾਹੇ ਬਰਾਈਡਲ ਲਹਿੰਗੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਫੈਸ਼ਨ IQ ਦੇ ਸਟੋਰਾਂ ਤੇ ਮਿਲ ਜੂਗੀ
0: ਸੋ ਦੋਸਤੋ ਆਪਣੇ ਜਿਵੇਂ ਕਹਿ ਲਈਏ ਅੱਜ ਇਹ ਡੇ ਨੂੰ ਹੋਰ ਵੀ ਸਪੈਸ਼ਲ ਬਣਾਉਣ ਦਾ ਤੁਹਾਡੇ ਲਈ ਸੁਨਹਿਰਾ ਮੌਕਾ। ਤੁਸੀਂ ਸੂਟ ਤਾਂ ਕਿਉਂਕਿ ਬੰਦਾ ਕਹਿੰਦੇ ਆਹ ਕੋਈ ਗੁਲਦਸਤਾ ਲਏ ਆਹ ਚੀਜ਼ ਲਏ ਵੀ ਮਦਰ ਕਹੂਗੀ ਤਾਂ ਮੇਰੇ ਕੰਮ ਹੀ ਨਹੀਂ ਆਉਣਾ, ਪਰ ਸੂਟ ਇੱਕ ਇੱਦਾਂ ਦੀ ਚੀਜ਼ ਆ ਜਿਹੜੇ ਬੰਦੇ ਦਾ ਬੁੜੀ ਦਾ ਹਰ ਔਰਤ ਦਾ ਦਿਨ ਬਣ ਜਾਂਦਾ ਕਿ ਇਹ ਮੇਰੇ ਲਈ ਬੈਸਟ ਗਿਫਟ ਆ। ਅਤੇ ਨਾਲ ਤੁਹਾਨੂੰ ਦੱਸ ਦਈਏ ਇੱਥੇ ਟੇਲਰਿੰਗ ਫਿੱਟ ਵੀ ਅਵੇਲੇਬਲ ਆ, ਤੁਹਾਨੂੰ ਤੁਸੀਂ ਜਿਹੜਾ ਟੇਲਰ ਫਿੱਟ ਦਾ ਕੋਈ ਵੀ ਇਸ਼ੂ ਨਹੀਂ ਹੋਊਗਾ, ਕਿਤੋਂ ਬਾਹਰੋਂ ਨਹੀਂ ਕਰਵਾਉਣਾ, ਇੱਕ ਪਰਫੈਕਟ ਸੂਟ ਤੁਹਾਡੇ ਲਈ ਹੋਊਗਾ। 20-50% ਡਿਸਕਾਊਂਟ ਆ ਵੱਖੋ ਵੱਖਰੇ ਸੂਟਾਂ 'ਤੇ, ਅਤੇ ਜਦੋਂ ਤੁਸੀਂ ਆਪਣਾ ਗਿਫਟ ਬਾਏ ਕਰੋਗੇ ਜਾਂਦੇ ਹੋਏ ਤੁਸੀਂ ਰੇਡੀਓ ਦਾ ਰੈਫਰੈਂਸ ਦੇ ਦਿਓ, ਅਤੇ ਇੱਕ ਸ਼ੋਲ ਤੁਹਾਡੇ ਮਦਰ ਲਈ ਉਹ ਗਿਫਟ ਫੈਸ਼ਨ IQ ਦੇਵੇਗਾ। ਸ਼ੋਲ ਨਹੀਂ ਲੈਣਾ ਤਾਂ ਤੁਸੀਂ ਬੈੱਡ ਸ਼ੀਟ ਜਾਂ ਬਲੈਂਕਟ ਵੀ ਲੈ ਸਕਦੇ ਹੋ। ਸੋ ਕਾਲ ਵੀ ਕੀਤੀ ਜਾ ਸਕਦੀ ਹੈ ਫੈਸ਼ਨ IQ 'ਤੇ, ਨੰਬਰ ਟੂ ਕਾਲ ਆ ਜੀ 905-453-2225 905-453-2225 905-453-2225 ਅਤੇ ਗੁਰਪ੍ਰੀਤ ਜੀ ਤੁਹਾਨੂੰ ਮਾਤਾ ਜੀ ਨੂੰ ਸਾਰਿਆਂ ਨੂੰ ਹੈਪੀ ਮਦਰ ਡੇ, ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ,
1: ਧੰਨਵਾਦ ਜੀ,
0: ਸ਼ੁਕਰੀਆ ਜੀ, ਧੰਨਵਾਦ। ਸੋ ਫੈਸ਼ਨ IQ ਦੀਆਂ ਇਹ ਡੀਲਾਂ ਨੇ ਜੀ, ਜੁੜੇ ਹੋਏ ਏ AM 530 ਦੀ ਲੜੀ ਨਾਲ, ਅਤੇ ਸਾਡੇ ਨਾਲ ਓਵਰ ਦਾ ਕਾਲ ਜੁੜੇ ਹੋਏ ਨੇ ਮੂਜ਼ ਬਲਾਈਂਡ ਤੋਂ ਮਾਨ ਸਾਹਿਬ। ਮਾਨ ਸਾਹਿਬ ਇੱਕ ਵਾਰ ਦੁਬਾਰਾ ਸੰਦੇਸ਼ ਤੁਹਾਡੇ ਤੋਂ ਲੈਣਾ ਚਾਹਾਂਗੇ, ਕਿਉਂਕਿ ਜਿਹੜਾ ਡਿਸਕਾਊਂਟ ਆ ਮੇਰੀ ਕੋਸ਼ਿਸ਼ ਆ ਕਿ ਹਰ ਪਰਿਵਾਰ ਤੱਕ ਜਿਹੜਾ ਡਿਸਕਾਊਂਟ ਜ਼ਰੂਰ ਪਹੁੰਚੇ, ਦੱਸਿਓ ਜੀ।
2: ਹਾਂਜੀ, ਜ਼ੀਬਰਾ ਬਲਾਈਂਡਸ ਰੋਲਰ ਸ਼ੇਡਸ ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, 5 ਸਾਲ ਦੀ ਵਾਰੰਟੀ ਆ, ਪ੍ਰੀਮੀਅਮ ਕੁਆਲਿਟੀ ਆ, ਅਤੇ ਫਲੈਟ 50% ਆਪਾਂ ਔਫਰ ਕਰ ਰਹੇ ਹਾਂ ਆਪਣੇ ਸਾਰੇ ਭੈਣਾਂ ਦੇ ਭਰਾਵਾਂ ਨੂੰ, ਜੇ ਤੁਹਾਨੂੰ ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿੰਦੇ ਹੋ। ਫਲੈਟ 50% ਔਫ ਦੇ ਨਾਲ ਨਾਲ ਆਪਾਂ ਇੱਕ ਮੋਟਰਾਈਜ਼ਡ ਬਲਾਈਂਡ ਬਿਲਕੁਲ ਫਰੀ ਆਫ ਕੋਸਟ ਆਪਾਂ ਅਪਗ੍ਰੇਡ ਕਰਕੇ ਦੇਵਾਂਗੇ। ਤੁਸੀਂ ਸਿਰਫ ਬਲਾਈਂਡ ਦਾ ਪੇ ਕਰਨਾ,
0: ਜੇ ਪੂਰੇ ਘਰ ਦਾ ਔਡਰ ਆ ਉਹਦੇ 'ਚ ਤੁਸੀਂ ਬੇਸਮੈਂਟ ਇਨਕਲੂਡ ਕਰਦੇ ਹੋ?
2: ਨਹੀਂ ਜੀ, ਬੇਸਮੈਂਟ ਦਾ
0: ਜੇ ਤੁਸੀਂ, ਕਈ ਵਾਰ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਜੀ ਬੇਸਮੈਂਟ ਦੇ ਤਲਵਾਏ ਨਹੀਂ ਤੁਹਾਨੂੰ ਇਹ ਆਰਡਰ ਨਹੀਂ ਮਿਲਣਾ?
2: ਨਹੀਂ ਨਹੀਂ, ਪੂਰੇ ਘਰ ਦੇ ਵਿੱਚ ਹੋ ਗਿਆ ਜੀ, ਆਪਣਾ ਮੇਨ ਫਲੋਰ ਹੋ ਗਿਆ, ਲਿਵਿੰਗ ਏਰੀਆ ਹੋ ਗਿਆ, ਜਿਵੇਂ ਸਾਰਾ
0: ਬੇਸਮੈਂਟ ਸਾਈਡ ਹੋ ਗਏ। ਸੋ ਜੇ ਆਪਾਂ ਇਕੱਲਾ ਬੇਸਮੈਂਟ ਨੂੰ ਛੱਡ ਵੀ ਦਈਏ, ਆਪਾਂ ਆਪਣੇ ਘਰ ਦੇ ਮੇਨ ਫਲੋਰ ਤੇ ਉੱਪਰ ਦੇ ਵਿੱਚ ਹੀ ਬਲਾਈਂਡਾ ਲਵਾਉਂਦੇ ਹਾਂ, ਤਾਂ ਅਸੀਂ 50% ਡਿਸਕਾਊਂਟ ਵੀ ਮਿਲੂ, ਤੇ ਇੱਕ ਵਿੰਡੋ ਫਰੀ ਅਪਗ੍ਰੇਡ ਵੀ ਕਰੋਗੇ।
2: ਤੁਸੀਂ ਬੇਸਮੈਂਟ ਇਨਕਲੂਡ ਕਰੋ ਜਾਂ ਨਾ ਕਰੋ, ਬਟ ਮੇਨ ਫਲੋਰ ਹੋ ਗਿਆ ਆਪਣਾ, ਕਿਚਨ, ਲਿਵਿੰਗ ਰੂਮ, ਫੈਮਿਲੀ ਰੂਮ, ਡਾਇਨਿੰਗ ਰੂਮ, ਪਲੱਸ ਸਾਰੇ ਬੈਡਰੂਮਸ ਆਪਣੇ ਸਾਰੇ ਹੋ ਗਏ। ਜੇ ਅਸੀਂ ਸਾਡਾ ਆਰਡਰ ਪਲੇਸ ਕਰਦੇ ਹੋ, ਕੋਈ ਵੀ ਇੱਕ ਵਿੰਡੋ ਤੁਸੀਂ ਜੋ ਵੀ ਤੁਸੀਂ ਕਹੋਗੇ ਆਪਾਂ ਉਹਨੂੰ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ।
0: ਵੈਰੀ ਗੁੱਡ,
2: ਮੋਟਰ ਰਿਮੋਟ ਨਾਲ, ਕੋਈ ਤੁਸੀਂ ਮੋਟਰ ਦਾ ਪੇ ਨਹੀਂ ਕਰਨਾ, ਕੋਈ ਰਿਮੋਟ ਦਾ ਪੇ ਨਹੀਂ ਕਰਨਾ, ਕੋਈ ਸੈਟਅਪ ਦਾ ਪੇ ਨਹੀਂ
0: ਕਰਨਾ,
2: ਇੰਸਟਾਲੇਸ਼ਨ ਵੀ ਬਿਲਕੁਲ ਫਰੀ,
0: ਕੋਟੇਸ਼ਨ ਵੀ ਬਿਲਕੁਲ ਫਰੀ ਆ ਦੋਸਤੋ। 647-349-4646 ਮੂਜ਼ ਬਲਾਈਂਡ ਦਾ ਨੰਬਰ ਆ, 647-349-4646 647-389-4646 647-349-4646 647-349-4646 647-389-4646
3: Donations to the War Amps have a lasting impact.

0: ਲਾਸਟ ਨਾਈਟ ਕਰਨੋਲੇ ਦਾ ਸ਼ੋ ਜਿਹੜਾ ਕਿ ਟੋਰਾਂਟੋ ਦੇ ਵਿੱਚ ਹੋਇਆ ਅਤੇ ਫੁੱਲੀ ਸੋਲਡ ਆਊਟ ਸ਼ੋ ਹੋ ਗਿਆ, ਕਿਉਂਕਿ ਕੁਝ ਕੁ ਅਜਿਹੇ ਆਰਟਿਸਟ ਅੱਜ ਕੱਲ੍ਹ ਰਹਿ ਗਏ ਨੇ, ਕਰਨੋਲਾ ਹੋ ਗਿਆ, ਦਲਜੀਤ ਹੋ ਗਿਆ, ਗੁਰਦਾਸ ਮਾਨ ਸਾਹਿਬ ਬੜਾ ਸੋਹਣਾ ਸ਼ੋ ਲਾ ਕੇ ਗਏ ਸੀ ਇਸ ਸਮਰ ਦੇ ਵਿੱਚ, ਜਿਹੜੇ ਸ਼ੋ ਘੱਟ ਨੇ ਪਰ ਜਿਹੜੇ ਵੱਡੇ ਆਰਟਿਸਟ ਸ਼ੋ ਲਾ ਰਹੇ ਨੇ ਉਹ ਪੂਰੇ ਫੁੱਲ ਜਾ ਰਹੇ ਨੇ। ਸੋ ਤੁਸੀਂ ਵੀ ਜੇ ਸ਼ੋ 'ਤੇ ਜਾ ਕੇ ਆਏ ਸੀ ਤਾਂ ਵੀ ਆਪਦਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ। ਨੰਬਰ ਆ ਸਟੂਡੀਓ 416-233-7368। ਅਤੇ ਮਦਰ ਡੇ ਸਪੈਸ਼ਲ 'ਤੇ ਅਵਤਾਰ ਕਟਾਰੀਆ ਜੀ ਨੇ ਕੱਲ੍ਹ ਇੱਕ ਡੀਲ ਅਨਾਊਂਸ ਕੀਤੀ ਸੀ, ਕਹਿੰਦੇ ਸਾਡੇ ਤੋਂ ਟਿਕਟ ਲੈ ਲਓ, ਪ੍ਰਾਈਸ ਪਤਾ ਕਰ ਲਓ, ਉਹ ਪ੍ਰਾਈਸ ਚਾਹੇ ਤੁਸੀਂ ਔਨਲਾਈਨ ਕਰਦੇ ਹੋ ਕੰਪੇਅਰ ਕਰਦੇ ਹੋ ਉਹ ਬੈਟਰ ਪ੍ਰਾਈਸ ਹੀ ਹੁੰਦੇ ਨੇ। ਅਤੇ ਇਸ ਤੋਂ ਬਾਅਦ ਜਦੋਂ ਤੁਸੀਂ ਮਦਰਸ ਡੇ ਦਾ ਇਹਨਾਂ ਨੂੰ ਕਹਿਣਾ ਗਾ ਤਾਂ $21 ਦਾ ਸਪੈਸ਼ਲ ਐਡ ਔਨ ਡਿਸਕਾਊਂਟ ਤੁਹਾਨੂੰ ਹਰ ਟਿਕਟ 'ਤੇ ਦਿੱਤਾ ਜਾ ਰਿਹਾ। ਚਾਰ ਫੈਮਿਲੀ ਦੇ ਨੇ ਜੇ ਚਾਰ ਜਣੇ ਟਿਕਟਾਂ ਨੇ ਤਾਂ ਉਹ ਡਿਸਕਾਊਂਟ ਜਿਹੜਾ $84 ਹੋ ਜਾਏਗਾ। ਐਂਡ ਨੰਬਰ ਆ 905-678-1200। ਕੀ ਇਹ ਅੱਜ ਆਖਰੀ ਦਿਨ ਆ ਕਟਾਰੀ ਸਾਹਿਬ ਤੋਂ ਪ੍ਰੋਜੈਕਟ? ਕਟਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਹੈਰੀ ਸਾਹਿਬ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਹੈਪੀ ਮਦਰਸ ਡੇ ਅਗੇਨ, ਕਿਉਂਕਿ ਸਹੀ ਤਾਂ ਮਾਤਾ ਜੀ ਦਾ ਦਿਨ ਅੱਜ ਆ, ਜਿਹਨਾਂ ਨੇ ਸਾਰਿਆਂ ਨੇ ਮਾਤਾ ਜੀ ਨੂੰ ਡਿਨਰ ਤੇ ਲੈ ਕੇ ਜਾਣਾ ਜਾਂ ਤੋਹਫੇ ਦੇਣੇ ਆ ਜਾਂ ਕੁਛ ਵੀ ਆ, ਉਹ ਅੱਜ ਹੀ ਕੀਤਾ ਜਾਏਗਾ ਜੀ ਸਾਰਾ ਕੁਛ। ਸੋ
0: $21 ਦਾ ਡਿਸਕਾਊਂਟ ਕਟਾਰੀਆ ਸਾਹਿਬ ਅੱਜ ਆਖਰੀ ਦਿਨ ਹੈ ਜੀ ਇਹਦਾ?
1: ਬਿਲਕੁਲ ਜੀ, ਅੱਜ ਦਾ ਦਿਨ

0: ਫੁੱਲ ਡੇ ਰਾਤ ਦੇ 11 ਵਜੇ ਤੱਕ ਜਦੋਂ ਤੱਕ ਮੇਰਾ ਸਟਾਫ ਬੈਠਾ ਇਹ ਰਹੇਗਾ। ਜਿੰਨੇ ਵੀ ਅੱਜ ਜਿਵੇਂ ਕਹਿ ਲਓ ਹੈਪੀ ਮਦਰਸ ਡੇ ਕਹਿਣਗੇ ਜਾਂ ਮਾਵਾਂ ਠੰਡੀਆਂ ਛਾਵਾਂ ਕਹਿਣਗੇ ਤੇ ਅੱਜ ਉਹਨਾਂ ਨੂੰ $21 ਦਾ ਚਾਹੇ ਇੱਕ ਟਿਕਟ ਲਓ ਚਾਹੇ 10 ਲਓ ਸਾਰੀਆਂ ਟਿਕਟਾਂ ਮਗਰ ਦਿੱਤਾ ਜਾਊਗਾ ਜੀ। ਏਦਾਂ ਨੀ ਹੈਗਾ ਵੀ ਕੋਈ ਮੈਂ ਤੁਹਾਨੂੰ ਲਾਸਟ ਵੀ ਪੁੱਛ ਕੇ ਦੇਖ ਲਓ ਆਫਿਸ ਦੇ ਵਿੱਚ ਆਲਰੇਡੀ ਅਨਾਊਂਸ ਆ ਡੋਂਟ ਵਰੀ। ਸੋ ਇਹ ਚੀਜ਼ਾਂ ਤੁਹਾਨੂੰ ਗਰੰਟੀ ਕਰਦੇ ਆ ਕੋਈ ਨਾ ਕੋਈ ਤਿਉਹਾਰ ਦੇ ਉੱਤੇ ਕੋਈ ਨਾ ਕੋਈ ਇਹੋ ਜਿਹੇ ਕੰਮ ਦੇ ਉੱਤੇ ਸਾਡੇ ਮਾਵਾਂ ਦੇ ਸਿਰ ਤੇ ਆ ਸਾਰਾ ਕੁਛ ਜੀ। ਅਸੀਂ ਮਾਵਾਂ ਹੈਗੀਆਂ ਹੀ ਤਾਂ ਅਸੀਂ ਹੈਗੇ ਆ ਸਿੱਧੀ ਜੀ ਗੱਲ ਆ।
1: ਬਿਲਕੁਲ ਤੇ ਟਿਕਟਾਂ ਦੇ ਪ੍ਰਾਈਸ ਕਿਹੋ ਜਿਹੇ ਨੇ ਕੁਛ ਉਹ ਵੀ ਸਾਂਝਾ ਕਰਨਾ ਚਾਹੋ।
0: ਪ੍ਰਾਈਸ ਬਿਲਕੁਲ ਜੀ ਉਹ ਪ੍ਰਾਈਸ ਸੇਮ ਹੀ ਹੈ ਜਿਹੜੇ ਆਪਾਂ ਪਹਿਲਾਂ ਅਨਾਊਂਸ ਕੀਤੇ ਸੀ $820 ਦੇ ਵਿੱਚ
1: ਉਹ ਯਾਨੀ ਕਿ 799 ਦੀ ਪੈ ਜੂਗੀ।
0: ਬਿਲਕੁਲ ਜੀ ਉਹ 799 ਦੀ ਮਿਲੇਗੀ $900+ ਦੇ ਵਿੱਚ ਅੰਮ੍ਰਿਤਸਰ ਦੀ ਟਿਕਟ ਆ। ਉਸ ਤੋਂ ਬਾਅਦ $1550 ਦੇ ਵਿੱਚ ਰਿਟਰਨ ਅੰਮ੍ਰਿਤਸਰ ਦੀ ਟਿਕਟ ਆ 9 ਮਈ ਦੇ ਵਿੱਚ ਜਾ ਕੇ ਅਕਤੂਬਰ ਚ ਵਾਪਸ ਆਉਣਾ। ਫਿਰ ਲਾਹੌਰ ਦੀਆਂ ਹਰ ਡੇਟ ਤੇ ਹੈਰੀ ਸਾਹਿਬ ਵੱਖਰਾ ਵੱਖਰਾ ਰੇਟ ਆ ਪਰ ਇਹ ਆ ਵੀ ਜਿਹੜੇ ਅਸੀਂ ਰੇਟ ਰੱਖੇ ਹੋਏ ਆ ਉਹ ਨਹੀਂ ਬੀਟ ਕਰ ਸਕਦਾ ਕੋਈ। ਜੇ ਹੈਗਾ ਤੁਹਾਡੇ ਕੋਲ ਅਸੀਂ ਤੁਹਾਨੂੰ ਮੈਚ ਕਰਕੇ ਦੇਵਾਂਗੇ। ਤੇ ਨਾਲੇ ਇੱਕ ਗੱਲ ਹੋਰ ਬਹੁਤ ਵਧੀਆ ਜੀ, ਜੇ ਤੁਸੀਂ ਕੋਈ ਵੀ ਹੁਣ ਪਲਾਨ ਨਹੀਂ ਕੀਤਾ ਤੇ ਹੁਣੇ ਪਲਾਨ ਕਰ ਲਓ ਕਿਉਂਕਿ ਜਿੰਨਾ ਐਡਵਾਂਸ ਪਲਾਨ ਕਰੋਗੇ ਨਾ ਜੀ ਓਨਾ ਹੀ ਫਾਇਦਾ ਹੋਊਗਾ ਤੁਹਾਨੂੰ ਇਸ ਚੀਜ਼ ਦੇ ਵਿੱਚ। ਓਨਾ ਹੀ ਜਿਵੇਂ ਕਹਿ ਲਓ ਐਡਵਾਂਸ ਦੇ ਵਿੱਚ ਤੁਹਾਨੂੰ ਸਸਤਾ ਵੀ ਮਿਲੂਗਾ ਤੇ ਈਜ਼ੀ ਵੀ ਮਿਲੂਗਾ। ਤੇ ਇਹਦੇ ਵਿੱਚ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ, ਮੰਨ ਲਓ ਇੰਡੀਆ ਦਾ ਹਜੇ ਕੋਈ ਪਲਾਨ ਨਹੀਂ ਕੀਤਾ, ਬੱਚਿਆਂ ਦੀਆਂ ਛੁੱਟੀਆਂ ਜੁਲਾਈ ਚ ਜਾ ਕੇ ਸਪਤੰਬਰ ਦੇ ਵਿੱਚ ਵਾਪਸੀ ਆ ਜਾਓ ਤੇ ਉਸ ਤੋਂ ਬਾਅਦ ਚਾਹੇ ਉਹ ਤੁਸੀਂ ਜੂਨ ਐਂਡ ਚ ਚਲੇ ਜਾਓ, ਜੁਲਾਈ ਚ ਜਾ ਕੇ ਸਤੰਬਰ ਚ ਆ ਜਾਓ, ਅਗਸਤ ਚ ਆ ਜਾਓ, ਇਹ ਤੁਹਾਨੂੰ $1695 ਤੋਂ ਲੈ ਕੇ $1895 ਤੱਕ ਬਿਲਕੁਲ ਹਾਈ ਸੀਜ਼ਨ ਦੇ ਪ੍ਰਾਈਜ਼ ਮਿਲਣਗੇ ਜਿਹੜੇ ਕਿ ਇਹ ਪ੍ਰਾਈਜ਼ $2,2500 ਤੋਂ ਘੱਟ ਨਹੀਂ ਹੈਗੇ। ਤੇ ਇਹ ਇੱਕ ਸਟੋਪ ਓਵਰ ਦੇ ਨਾਲ ਤੇ ਇੱਕ ਬੈਗ ਇੱਕ ਸਟੋਪ ਓਵਰ ਤੇ ਦੋ ਬੈਗਾਂ ਦੇ ਨਾਲ ਮਿਲਣਗੇ। ਔਰ ਬਾਕੀ ਵੀ ਜਨਵਰੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਦਾ ਰੇਟ ਸਾਡੇ ਕੋਲ ਪਹੁੰਚ ਚੁੱਕਾ ਜੀ, ਤੁਸੀਂ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ। ਤੇ ਸਾਡੇ ਕੋਲ ਫੇਰ ਕ੍ਰਿਪਾ ਜੀ ਤੁਹਾਨੂੰ ਯਾਦ ਹੋਊਗਾ ਆਪਾਂ ਤਿੰਨ ਬੈਗਾਂ ਦੀ ਏਅਰਲਾਈਨ ਦਾ ਅਨਾਊਂਸ ਕੀਤਾ ਸੀਗਾ ਤੇ ਸਾਡੇ ਕੋਲ ਕੁਛ ਕੁਛ ਡੇਟਾਂ ਦੇ ਉੱਤੇ ਤਿੰਨ ਬੈਗਾਂ ਦੀ ਵੀ ਆਪਸ਼ਨ ਅਵੇਲੇਬਲ ਹੈਗੀ।
1: ਵੈਰੀ ਗੁੱਡ, ਵੈਰੀ ਗੁੱਡ।
0: ਫੇਰ ਅਗੇਨ ਤਿੰਨ ਬੈਗਾਂ ਦੀ ਸਾਡੇ ਕੋਲ ਕੁਛ ਕੁਛ ਡੇਟਾਂ ਦੇ ਉੱਤੇ ਆਪਸ਼ਨ ਹੈਗੀ ਹੈ ਜਿਹੜੀ ਕਿ ਤੁਸੀਂ ਉਹਦਾ ਪੂਰਾ ਫਾਇਦਾ ਲੈ ਸਕਦੇ ਹੋ। ਦੇਖੋ ਜੀ ਇਹ ਬਹੁਤ ਵਧੀਆ ਗੱਲ ਆ, ਤਿੰਨ ਬੈਗ ਤੁਹਾਨੂੰ ਪਤਾ ਭਾਵੇਂ ਪੰਜ ਵੀ ਹੋ ਜਾਣ, ਅਸੀਂ ਪੰਜਾਬੀ ਦਾ ਭਾਵੇਂ ਪੰਜ ਵੀ
1: ਫੇਰ ਵੀ ਗੋਡੇ ਉੱਤੇ ਰੱਖ ਕੇ ਜਿੱਪਾਂ ਜਾਂ ਫਿਰ ਔਖੀਆਂ ਅੜਦੀਆਂ ਨੇ, ਫਿਰ ਉਹਨੂੰ ਰੈਪ ਕਰਨਾ ਪੈਂਦਾ ਜਿੱਪਣਾ ਖੋਲ੍ਹ ਕੇ।
0: ਬਿਲਕੁਲ ਬਿਲਕੁਲ। ਇਹ ਚੀਜ਼ ਦਾ ਖਿਆਲ ਰੱਖੋ ਤੇ ਹੋਰ ਬਾਕੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਰੇਟ ਆ ਚੁੱਕੇ ਆ। ਤੁਹਾਨੂੰ ਜਨਵਰੀ ਚ ਜਾਣਾ, ਦਸੰਬਰ ਜਾਣਾ, ਸਤੰਬਰ ਜਾਣਾ, ਜਦੋਂ ਮਰਜ਼ੀ ਜਾਣਾ, 1 ਮਈ ਵੀ ਆ ਚੁੱਕੇ ਆ, ਰਿਟਰਨ ਵੀ ਆ ਚੁੱਕੇ ਆ। ਆਫਿਸ ਤੁਹਾਨੂੰ ਪਤਾ 7 ਦੇ 7 ਦਿਨ ਖੋਲਦੇ ਆ। ਤੇ ਬਾਕੀ ਪੇਪਰ ਵਰਕ ਦੀ ਰਹਿ ਗਈ ਗੱਲ, ਜੇ ਕਿਸੇ ਨੇ ਕੋਈ ਇੰਡੀਆ ਦਾ ਵੀਜ਼ਾ ਕਰਾਉਣਾ, ਚਾਹੇ ਪਾਸਪੋਰਟ ਬਣਾਉਣਾ, ਚਾਹੇ OCI ਦੀ ਕੋਈ ਸਰਵਿਸਿਸ ਲੈਣੀ ਹੈ, OCI ਲਈ ਮੈਂ ਹੋਰ ਅਪਡੇਟ ਕਰ ਦਵਾਂ। ਜਿਨ੍ਹਾਂ ਭੈਣ ਭਰਾਵਾਂ ਨੇ ਪੁਰਾਣੇ ਪਾਸਪੋਰਟ ਤੇ OCI ਲਿੱਤੀ ਹੋਈ ਹੈ, ਉਹ ਜੇ ਨਵਾਂ ਕੈਨੇਡੀਅਨ ਪਾਸਪੋਰਟ ਬਣਿਆ ਤੇ ਉਹਨੂੰ ਜ਼ਰੂਰ ਅਪਡੇਟ ਕਰਾ ਲਓ, ਕਿਉਂਕਿ ਇਹ ਅੱਜ ਕੱਲ ਉਹ ਏਅਰਪੋਰਟਾਂ ਦੇ ਉੱਤੇ ਉਤਰ ਕੇ ਫਾਈਨ ਵੀ ਲਾਉਣ ਲੱਗ ਪਏ। ਇਸ ਤੋਂ ਪਹਿਲਾਂ ਤੁਹਾਨੂੰ ਕੋਈ ਫਾਈਨ ਲੱਗੇ ਜਾਂ ਕੋਈ ਨਾ ਚੜ੍ਹਨ ਦਿੱਤਾ ਜਾਵੇ ਜਾਂ ਕੋਈ ਦਿੱਕਤ ਆਵੇ, ਉਦੋਂ ਪਹਿਲਾਂ ਹੀ ਆਪਦਾ OCI ਦੇ ਲਈ ਅਪਡੇਟ ਜ਼ਰੂਰ ਕਰਾ ਲਓ। ਤੇ ਇਹਦੇ ਲਈ ਲੰਮੀਆਂ ਲੰਮੀਆਂ ਲਾਈਨਾਂ ਚ ਜਾਣ ਦੀ ਲੋੜ ਨੀ, ਸਿਰਫ ਕਟਾਰੀਆ ਟਰੈਵਲ ਤੁਸੀਂ ਆਉਣਾ ਵਾ ਤੇ ਉਹਨਾਂ ਨੇ ਸਾਰਾ ਕੁਛ ਕਰਕੇ ਤੁਹਾਨੂੰ ਦੇ ਦੇਣਾ ਹੈਗਾ। ਤੇ ਬਾਕੀ ਰਹਿ ਗਈ ਉਸ ਤੋਂ ਬਾਅਦ UK ਦੀ ਗੱਲ, UK ਵੀਜ਼ਾ ਹੋ ਗਿਆ, US ਵੀਜ਼ਾ ਹੋ ਗਿਆ। ਹਰੀ ਸਾਹਿਬ ਹੁਣ US ਵੀਜ਼ੇ ਦੀ ਫੇਰ ਉਹੀ ਗੱਲ, ਅਪੁਆਇੰਟਮੈਂਟ ਮਿਲਣੀ ਸੀ 2-2 ਸਾਲ।
1: ਹਾਂਜੀ
0: ਠੀਕ ਹੈ ਜੀ, ਪਰ ਤੁਹਾਡੇ ਲਈ ਇਹ ਵੀ ਇੰਤਜ਼ਾਮ ਕਰ ਦਿੱਤਾ ਹੈਗਾ, ਤੁਸੀਂ ਸਾਡੇ ਤੋਂ ਇਨਫੋਰਮੇਸ਼ਨ ਲਓ, ਆਫਿਸ ਦੇ ਵਿੱਚੋਂ ਤੁਹਾਨੂੰ ਅਵੇਲੇਬਲ ਹੋਏਗੀ ਔਰ ਮਹੀਨਾ 2-3 ਮਹੀਨੇ ਦੇ ਵਿੱਚ ਤੁਹਾਨੂੰ ਡੇਟ ਲੈ ਕੇ ਦਿੱਤੀ ਜਾਊਗੀ। ਜੇ ਨਹੀਂ ਲੈ ਕੇ ਦਿੱਤੀ ਜਾਊਗੀ ਤੇ ਉਹ ਸਰਵਿਸ ਫੀਸ ਜਿਹੜੀ ਆਪਾਂ ਅਪੁਆਇੰਟਮੈਂਟ ਲਈ ਲਿੱਤੀ ਹੋਊਗੀ ਉਹ ਤੁਹਾਨੂੰ 100% ਰਿਫੰਡੇਬਲ ਹੋਏਗੀ ਜੀ।
1: ਆ ਤਾਂ ਬਹੁਤ, ਇਹਦੀ ਤਾਂ ਬਹੁਤ ਲੋੜ ਆ ਜੀ, ਇਹ ਤਾਂ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜਿਹੜੇ 2-2 ਸਾਲਾਂ ਤੋਂ ਕਈ ਹੈਗੇ ਨੇ ਵੇਟ ਕਰਦੇ ਨੇ ਜਾਂ ਉਹਨਾਂ ਨੂੰ ਪਤਾ ਕਿ ਭਾਈ ਇਹਦੀ ਕਿੰਨੀ ਇੰਪੋਰਟੈਂਸ ਆ। ਬਹੁਤਿਆਂ ਨੇ ਟਰੱਕ ਦਾ ਲਾਇਸੈਂਸ ਲਿੱਤਾ ਹੋਇਆ, ਉਹਨਾਂ ਨੂੰ ਅੱਗੇ ਹਾਈਵੇ ਸ਼ੁਰੂ ਕਰਾਂਗੇ ਅਤੇ ਬਹੁਤੇ ਲੋਕਾਂ ਨੂੰ ਅੱਗੇ ਘੁੰਮਣ ਜਾਵਾਂਗੇ ਆਪਾਂ, ਪਰ ਉਹ ਪਲੈਨ ਜਦੋਂ ਡੇਟ ਹੀ ਇੰਨੇ ਟਾਈਮ ਬਾਅਦ ਮਿਲੇ ਬੰਦਾ ਭੁੱਲ ਭੱਲੇ ਜਾਂਦਾ ਉਦੋਂ ਨੂੰ ਤਾਂ। ਸੋ ਇਹਦੇ ਵਿੱਚ ਵੀ ਤੁਸੀਂ ਹੈਲਪ ਕਰਦੇ ਹੋ।
0: ਹਾਂ ਬਿਲਕੁਲ, ਜੇ ਕਿਸੇ ਮੇਰੇ ਪੀਰ ਭੈਣ ਭਾਈ ਨੇ ਕੋਈ ਕਿਸੇ ਨੇ ਵੀ ਐਪਲੀਕੇਸ਼ਨ ਭਰੀ ਹੋਈ ਆ, ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਲੈ ਕੇ ਯੂਜ਼ਰ ਨੇਮ ਪਾਸਵਰਡ ਦਿਓ, ਅਸੀਂ ਉਹਦੀ ਪੂਰੀ ਹੈਲਪ ਕਰਾਂਗੇ ਤੇ ਉਹਦੀ ਸਰਵਿਸ ਫੀਸ ਹੋਏਗੀ ਜੀ 100%। ਤੁਹਾਨੂੰ 2 ਮਹੀਨਿਆਂ ਦੇ ਵਿੱਚ ਤੁਹਾਨੂੰ ਨੇੜੇ ਨੇੜੇ ਲੈ ਕੇ ਦੇਵਾਂਗੇ। ਵੇਖੋ ਪੂਰੇ ਕੈਨੇਡਾ ਚ ਵੀ ਹੋ ਸਕਦੀ ਆ, ਟੋਰਾਂਟੋ ਵੀ ਹੋ ਸਕਦੀ ਹੈ, ਓਟਵਾ ਵੀ ਹੋ ਸਕਦੀ, ਮੋਂਟਰੀਅਲ ਵੀ ਹੋ ਸਕਦੀ, ਹੈਲੀਫੈਕਸ ਵੀ ਹੋ ਸਕਦੀ, ਕੈਲਗਰੀ ਵੀ ਹੋ ਸਕਦੀ ਹੈ, ਜਿੱਥੋਂ ਦੀ ਤੁਹਾਨੂੰ ਅਵੇਲੇਬਲ ਹੋਈ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਤੁਸੀਂ ਅਕਸੈਪਟ ਕਰੋਗੇ ਫਿਰ ਆਪਾਂ ਉਹ ਲੈ ਕੇ ਦੇਵਾਂਗੇ ਤੁਹਾਨੂੰ, ਤੇ ਉਹਦੀ ਸਰਵਿਸ ਫੀਸ ਆ, ਇਨ ਕੇਸ ਜੇ ਨਹੀਂ ਹੁੰਦੀ ਤੇ ਆਪਾਂ ਤੁਹਾਨੂੰ ਸਰਵਿਸ ਫੀਸ ਰਿਟਰਨ ਕਰਾਂਗੇ ਜੀ 100%, ਇਹ ਤੁਹਾਡੇ ਨਾਲ ਪ੍ਰੋਮਿਸ ਆ। ਤੇ ਵੇਖੋ ਇਹ ਚੀਜ਼ਾਂ ਬਹੁਤ ਘੱਟ ਆ ਆਪਾਂ ਕਰਵਾ ਕੇ ਦੇ ਰਹੇ ਹਾਂ, ਤੁਸੀਂ ਲੈਣ ਇੱਕ ਵਾਰੀ ਚਾਂਸ ਕਰਕੇ ਦੇਖੋ, US ਦੀ ਅਪੁਆਇੰਟਮੈਂਟ ਜਦੋਂ ਮਰਜ਼ੀ ਆਓ, UK ਦਾ ਵੀਜ਼ਾ ਜਦੋਂ ਮਰਜ਼ੀ ਆਓ, ਜੇ PR ਕਾਰਡ ਐਕਸਪਾਇਰ ਹੋ ਗਿਆ ਜਲਦੀ ਲੈਣਾ ਤਾਂ ਵੀ ਸਾਡੇ ਕੋਲੇ ਸਾਰਾ ਕੁਛ ਹੈਗਾ। ਉਸ ਤੋਂ ਬਾਅਦ ਜੇ ਕਿਸੇ ਨੇ ਸਿਟੀਜ਼ਨ ਦੇ ਪੇਪਰ ਭਰਨੇ ਉਹ ਵੀ ਅੱਜ ਕੱਲ ਬਹੁਤ ਜਲਦੀ ਆ ਰਹੀ ਹੈਗੀ ਆ, ਜਾਂ ਕਿਸੇ ਨੇ ਨੇਪਾਲ ਦਾ ਵੀਜ਼ਾ ਲੈਣਾ, ਮਿਡਲ ਈਸਟ ਦਾ ਲੈਣਾ। ਤੇ ਹੈਰੀ ਸਾਹਿਬ ਮਿਡਲ ਈਸਟ ਦੁਬਾਰਾ ਖੁੱਲ ਜੇਗਾ ਥੋੜੇ ਦਿਨਾਂ ਤੱਕ, ਤੇ ਉਹਦੇ ਲਈ ਵੀ ਮੈਂ ਤੁਹਾਡੇ ਲਈ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆਵਾਂਗੇ। ਜਿਵੇਂ ਆਪਾਂ ਪੈਕੇਜ ਵੇਚਦੇ ਹੁੰਦੇ ਸੀਗੇ, ਬਹੁਤ ਚੱਲਿਆ ਆਪਣਾ ਪੈਕੇਜ, ਤੇ ਹੁਣ ਹੋਪ ਕਿ ਵਾਹਿਗੁਰੂ ਮਿਹਰ ਕਰੇ ਖੁੱਲ ਜਾਵੇ ਜੀ, ਇਹ ਬੰਦ ਹੋਵੇ ਜੋ ਵੀ ਹੋ ਰਿਹਾ ਹੈਗਾ ਲੜਾਈ ਪੱਕਾ, ਤੇ ਇਹ ਆਪਾਂ ਦੁਬਾਰਾ ਸ਼ੁਰੂ ਕਰ ਸਕੀਏ। ਤੇ ਤੁਹਾਨੂੰ ਚਾਂਸ ਦੇਵਾਂਗੇ ਵੀ ਤੁਹਾਨੂੰ 2 ਦਿਨਾਂ ਦਾ ਹੋਟਲ ਮੈਂ ਦੁਬਈ ਦੇ ਵਿੱਚ ਫ੍ਰੀ ਲੈ ਕੇ ਦੇਵਾਂਗੇ।
1: ਵੈਰੀ ਗੁੱਡ, ਵੈਰੀ ਗੁੱਡ। ਮੈਂ ਜਦੋਂ ਮੈਨੂੰ ਦੱਸ ਦਿਓ ਮੈਂ ਆਪ ਗੇੜਾ ਲਾ ਕੇ ਆਊਂਗਾ।
0: ਹਾਂਜੀ 100%, ਅਸੀਂ ਤੁਹਾਡੇ ਨਾਲ ਆ, ਜੋ ਵੀ
1: ਚੱਲਾਂਗੇ ਇਕੱਠੀ ਦੁਬਈ ਘੁੰਮ ਕੇ ਆਉਂਦੇ ਹਾਂ।
0: ਬਿਲਕੁਲ ਸਰ, ਬਿਲਕੁਲ ਜਾਵਾਂਗੇ ਜੀ। ਔਰ ਇਹ ਚੀਜ਼ਾਂ ਲਈ ਇੱਕੋ ਇੱਕ ਥਾਂ ਕਟਾਰੀਆ ਟੂਰ ਐਂਡ ਟਰੈਵਲ, ਜਦੋਂ ਮਰਜ਼ੀ ਆਓ। ਸੱਤੋ ਦਿਨ ਮੇਰੇ ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਤੇ, ਜਿਹੜਾ ਕਿ 2883 ਡੈਰੀ ਰੋਡ ਈਸਟ, ਬਿਲਕੁਲ ਡੈਰੀ ਐਂਡ ਏਅਰਪੋਰਟ ਦਾ ਕਾਰਨਰ ਆ ਜੀ। ਦੂਸਰਾ ਬ੍ਰਾਂਪਟਨ ਦੇ ਵਿੱਚ 4550 ਅਬਨੇਜ਼ਰ ਰੋਡ, ਬ੍ਰਾਂਪਟਨ ਐਂਡ ਗੌਰ, ਜਿੱਥੇ ਦਸ਼ਮੇਸ਼ ਦਰਬਾਰ ਆ, ਉਹਦੇ ਸਾਹਮਣੇ ਛੋਟਾ ਪਲਾਜ਼ਾ, ਬੈਂਕ ਵਾਲਾ ਪਲਾਜ਼ਾ, ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ ਇਹ ਲੋਕੇਸ਼ਨ ਹੈਗੀ, ਯੂਨਿਟ ਨੰਬਰ 13 ਦੇ ਵਿੱਚ। ਤੇ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਕਿ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੇਰੇ ਦੋਨੇ ਆਫਿਸ ਸੱਤੋ ਦੇ ਸੱਤੋ ਦਿਨ ਖੁੱਲਦੇ ਆ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ, ਜਦੋਂ ਮਰਜ਼ੀ ਆ ਜਾਓ ਜੀ। ਔਰ ਸੈਕੰਡਲੀ ਮੰਨ ਲਓ ਔਨ ਕਾਲ ਵੀ ਲੈਣੀ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ।
1: ਵੈਰੀ ਗੁੱਡ। ਸੋ ਦੋਸਤੋ, ਮਦਰ ਡੇ ਸਪੈਸ਼ਲ, ਅਤੇ ਜੇ ਕੋਈ ਵੀ ਅੱਜ ਇਹਨਾਂ ਤੋਂ ਟਿਕਟ ਚਾਹੇ ਪੈਕੇਜ ਲੈਣੇ, ਤਾਂ ਉੱਥੇ $21 ਦਾ ਸਪੈਸ਼ਲ ਡਿਸਕਾਊਂਟ ਵੀ ਅੱਜ ਮਿਲ ਰਿਹਾ ਮਦਰ ਡੇ ਸਪੈਸ਼ਲ ਤੇ ਕਟਾਰੀਆ ਟੂਰਸ ਐਂਡ ਟਰੈਵਲ। ਸਸਤੀਆਂ ਟਿਕਟਾਂ, ਵਧੀਆ ਸਰਵਿਸ, ਸਰਵਿਸ ਕਿਉਂਕਿ ਇਹ ਜਿਹੜੀ ਇੰਡਸਟਰੀ ਦੇ ਵਿੱਚ ਸਰਵਿਸ ਦੀ ਬਹੁਤ ਵੱਡੀ ਵੈਲਿਊ ਹੈਗੀ ਹੈ। ਇਕੱਲਾ ਟਿਕਟ ਕਲਿੱਕ ਕਰਨ ਦੇ ਨਾਲ ਗੱਲ ਖਤਮ ਨਹੀਂ ਹੁੰਦੀ, ਜਿੰਨਾ ਟਾਈਮ ਤੁਹਾਡਾ ਟਰੈਵਲ ਕੰਪਲੀਟ ਨਹੀਂ ਹੁੰਦਾ ਉਨਾ ਟਾਈਮ ਤੁਹਾਡਾ ਕਟਾਰੀਆ ਟੂਰਸ ਐਂਡ ਟਰੈਵਲ ਸਾਥ ਦਿੰਦਾ ਜੀ। ਨੰਬਰ ਆ 905-678-1200, 905-678-1200, 905-678-1200 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ।

0: ਪਹਿਲਾਂ ਲਾਈਨ ਤੇ ਜੁੜ ਚੁੱਕੇ ਨੇ ਹਰਿੰਦਰ ਜੀ। ਹਰਿੰਦਰ ਜੀ ਦੱਸ ਦੀਏ, ਜਦੋਂ ਹਰਿੰਦਰ ਜੀ ਦਾ ਨਾਮ ਆਉਂਦਾ ਬੰਦਿਆਂ ਨੂੰ ਨਾ ਇਹਨਾਂ ਦਾ ਨਾਮ ਤੇ ਨੰਬਰ ਯਾਦ ਹੀ ਆ। ਚਾਰ ਚੌਕੇ ਵਾਲਾ ਨੰਬਰ ਸ਼ਹਿਰ ਦੇ ਵਿੱਚ ਮਸ਼ਹੂਰ ਆ, 416-444-44-44, ਜੋ ਸਾਨੂੰ ਕਰਜ਼ੇ ਸੰਬੰਧੀ, ਕਰਜ਼ੇ ਤੋਂ ਕਿਵੇਂ ਰਾਹਤ ਮਿਲ ਸਕਦੀ ਆ ਇਹਦੇ ਸੰਬੰਧੀ ਜਾਣਕਾਰੀ ਦਿੰਦੇ ਆ। ਹਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ
1: ਜੀ। ਹਰਵੀਰ ਭਾਜੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਭੈਣਾਂ ਦਾ ਬਹੁਤ ਬਹੁਤ ਸਤਿਕਾਰ, ਬੱਚਿਆਂ ਨੂੰ ਪਿਆਰ। ਚਾਰ ਚੌਕਿਆਂ ਵਾਲਾ ਨੰਬਰ ਤਾਂ ਤੁਸੀਂ ਦੱਸ ਹੀ ਰਹੇ ਸੀ, 416-400-4444। ਹਰਵੀਰ ਵੇਖੋ ਆਪਾਂ
0: ਜੀ, ਮੈਂ ਹਰਿੰਦਰ ਜੀ ਅੱਜ ਮੇਨ ਇਹ ਆ, ਕਿਉਂਕਿ ਨਾ ਜਿਹੜੇ ਬੰਦਾ ਆਪਾਂ ਕਹਿੰਦੇ ਸਮਰ ਆ ਗਈ, ਵੀਕਐਂਡ ਇੰਜੋਏ ਕਰੋ, ਜਿਹੜੇ ਬੰਦੇ ਦਾ ਕਈ ਵਾਰ ਕੋਈ ਇੱਦਾਂ ਦਾ ਫਾਈਨੈਂਸ਼ਲੀ ਡਿਸੀਜਨ ਰੋਂਗ ਹੋ ਜੇ, ਕੋਈ ਇਨਵੈਸਟਮੈਂਟ ਹੋ ਜੇ ਚਾਹੇ ਬਿਜ਼ਨਸ ਆ ਕਿਸੇ ਵੀ ਤਰ੍ਹਾਂ ਦਾ, ਇਸ ਤੋਂ ਬਾਅਦ ਉਹ ਕਰਜ਼ਾ ਬਣ ਜਾਂਦਾ, ਕਰਜ਼ੇ ਤੋਂ ਬਾਅਦ ਪ੍ਰੋਬਲਮ ਆਉਣੀ, ਸੋਲਿਊਸ਼ਨ ਤੁਸੀਂ ਦੇਣਾ ਗਾ। ਕੋਈ ਇੱਦਾਂ ਦਾ ਵੀ ਦੱਸੋ ਕਿ ਗੌਰਮੈਂਟ ਸਪੋਰਟ ਇਹਦੇ ਵਿੱਚ ਕਰਦੀ ਆ, ਕਿਵੇਂ ਕਰਦੀ ਆ, ਬਸ ਕਰਜ਼ੇ ਨੂੰ ਡਿਲੀਟ ਹੀ ਕਰ ਦਿਓ ਜੀ।
1: ਠੀਕ ਹੈ ਜੀ, ਵੇਖੋ ਸਾਡੀ ਹਰਵੀਰ ਸਭ ਦੀ ਇੱਕ ਇੱਛਾ ਹੁੰਦੀ ਹੈ ਕਿ ਸਾਡੇ ਸਾਹਮਣੇ ਇੱਕ ਹੀ ਚੀਜ਼ ਹੈ ਸਾਰਿਆਂ ਦੇ, ਸਾਡੀ ਇੱਕ ਕਾਮਨ ਡਿਜ਼ਾਇਰ ਹੈ, ਇੱਕ ਸਾਡਾ ਜਿਹੜਾ ਆਉਣ ਵਾਲਾ ਸਮਾਂ, ਸਾਡਾ ਜਿਹੜਾ ਫਿਊਚਰ ਹੈ ਉਹ ਵਧੀਆ ਰਹੇ ਤੇ ਸਾਨੂੰ ਜੀਵਨ ਦੇ ਵਿੱਚ ਕੋਈ ਪ੍ਰੋਬਲਮਾਂ ਸਮੱਸਿਆ ਜਿਹੜੀਆਂ ਉਹ ਨਾ ਆਉਣ, ਇਹ ਤਾਂ ਸਾਡੀ ਇੱਛਾ ਸੀ। ਅਸੀਂ ਲੱਭ ਕੀ ਰਹੇ ਹਾਂ ਕਿ ਕਰਜ਼ੇ ਨਾਲ ਡੀਲ ਕਰਨ ਵਾਸਤੇ ਕੋਈ ਇਹੋ ਜਿਹਾ ਸੌਖਾ ਤਰੀਕਾ ਟੂਲ ਹੋਵੇ ਤੇ ਨਾਲ ਸਾਨੂੰ ਕੋਈ ਐਡਵਾਈਜ਼ਰ ਇਹੋ ਜਿਹਾ ਮਿਲ ਜਾਏ ਕਿ ਜੋ ਪੂਰਾ ਨੌਲੇਜ ਗਿਆਨ ਰੱਖਦਾ ਹੋਵੇ, ਤਾਂ ਸਾਨੂੰ ਲੋੜ ਪੈਣ ਤੇ ਮਜਬੂਰੀ ਦੀ ਹਾਲਤ ਵਿੱਚੋਂ, ਕਰਜ਼ੇ ਵਿੱਚੋਂ ਸਾਨੂੰ ਆਸਾਨੀ ਨਾਲ ਬਾਹਰ ਕੱਢਣ ਵਿੱਚ ਮਦਦ ਕਰੇ ਤਾਂ ਸਹੀ ਸਲਾਹ ਦੇਵੇ, ਇਹ ਅਸੀਂ ਲੱਭ ਰਹੇ ਹਾਂ। ਹੁਣ ਤੁਸੀਂ ਗੱਲ ਕੀਤੀ ਸੀ ਰੋਂਗ ਡਿਸੀਜਨ ਦੀ। ਰੋਂਗ ਡਿਸੀਜਨ ਕੁਛ ਤੇ ਹੁੰਦੇ ਆ ਕਿ ਜੇ ਇੱਕ ਛੋਟਾ ਮੋਟਾ ਕੋਈ ਡਿਸੀਜਨ ਹੈ ਤਾਂ ਆਪਾਂ ਨੂੰ ਉਹਦੀ ਬਹੁਤੀ ਪ੍ਰੋਬਲਮ ਨਹੀਂ ਆਉਂਦੀ। ਹੁਣ ਜਿਹੜੇ ਘਰ ਬੁੱਕ ਕੀਤੇ ਕਾਂਡੋ, ਉਹਨਾਂ ਦੀ 2-2, 3-3, 4-4 ਲੱਖ ਕੀਮਤ ਘੱਟ ਗਈ ਆ। ਉਹਦੇ ਨਾਲ ਮਿਲਦੀ ਜੁਲਦੀ ਦੂਜੀ ਐਗਜ਼ਾਮਪਲ ਹੈ ਕਿ ਉਹ ਭੈਣ ਭਰਾ ਜਿਨ੍ਹਾਂ ਨੇ ਕਿਸੇ ਵੀ ਕਾਰਨ ਕਰਕੇ ਪ੍ਰਾਈਵੇਟ ਲੋਨ ਜਿਹੜੇ ਆ ਉਹਨਾਂ ਦੀ ਪ੍ਰੋਬਲਮ ਵਿੱਚ ਫਸ ਗਏ ਆ, ਕਿਉਂਕਿ ਜਦੋਂ ਉਹ ਪ੍ਰਾਈਵੇਟ ਲੋਨ ਕੰਪਨੀਆਂ ਪੈਸੇ ਦਿੰਦੇ ਆ ਉਦੋਂ ਉਹ ਕਹਿੰਦੇ ਆ ਜੀ ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਇਨਕਮ ਚੈੱਕ ਨਹੀਂ, ਲੈ ਜਾਓ ਪੈਸੇ, ਤੁਸੀਂ ਇਹ ਨਹੀਂ ਦੱਸਦੇ ਵੀ ਆਉਣ ਵਾਲੇ ਸਮੇਂ ਵਿੱਚ ਉਹਦੀਆਂ ਪੇਮੈਂਟਾਂ ਜੇ ਨਹੀਂ ਹੋਣੀਆਂ ਜਾਂ ਕੋਈ ਇਕਾਨਮੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਕਿਵੇਂ ਉਹਦੇ ਨਾਲ ਡੀਲ ਕਰਨਾ। ਸੋ ਵੀ ਆਰ ਹਿਊਮਨ ਬੀਇੰਗ, ਬੰਦਾ ਗਲਤੀ ਤੇ ਕਰ ਹੀ ਲੈਂਦਾ। ਦੂਜਾ ਤੁਸੀਂ ਮੈਨੂੰ ਪੁੱਛਿਆ ਸੀ ਸਵਾਲ ਕਿ ਕੋਈ ਸਰਕਾਰੀ ਸਪੋਰਟ।
0: ਹਾਂਜੀ ਬਿਲਕੁਲ,
1: ਦੇਖੋ ਹਰਵੀਰ ਫਾਈਨੈਂਸ਼ੀਅਲ ਜਿਹੜਾ ਪਲੇਟਫਾਰਮ ਕੈਨੇਡਾ ਦਾ ਨਾ ਉਹ ਬਣਾਇਆ ਹੀ ਇਸ ਕਰਕੇ ਗਿਆ ਕਿ ਜੇਕਰ ਸਰੋਤਿਆਂ ਕੋਲੋਂ ਕੋਈ ਇਨੋਸੈਂਟ ਮਿਸਟੇਕ ਹੋ ਗਈ ਹੈ ਜਾਂ ਉਹਨਾਂ ਕੋਲੋਂ ਕੋਈ ਰੋਂਗ ਡਿਸੀਜਨ ਲਿਆ ਗਿਆ ਘਰ ਬੁੱਕ ਕਰਨ ਵਿੱਚ ਜਾਂ ਲੋਨ ਲੈਣ ਵਿੱਚ, ਤਾਂ ਉਹ ਆਰਾਮ ਦੇ ਨਾਲ ਇਹਨਾਂ ਪ੍ਰੋਬਲਮਾਂ ਵਿੱਚੋਂ ਬਾਹਰ ਨਿਕਲਣ। ਸਰਕਾਰ ਇਹਦੀ ਪੂਰੀ ਸਪੋਰਟ ਕਰਦੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇਹਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਅਥਾਰਿਟੀ ਹੁੰਦੀ ਹੈ ਜੀ ਉਹ ਹੁੰਦਾ ਟਰੱਸਟੀ, ਸਰੋਤਿਆਂ ਦੇ ਕੋਲ ਸਿੱਧਾ ਵੀ ਜਾ ਸਕਦੇ ਆ, ਉਹਦੇ 'ਚ ਕੋਈ ਰੁਕਾਵਟ ਨਹੀਂ ਹੁੰਦੀ। ਨੰਬਰ ਨੈਕਸਟ ਹੈ
0: ਜੀ
1: ਕਿ ਹਰਵੀਰ ਸਾਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਜਾਂ ਹੁਣ, ਜਿਹਨਾਂ ਭੈਣ ਭਰਾਵਾਂ ਨੇ ਪਹਿਲਾਂ ਨਹੀਂ ਸੋਚਿਆ ਉਹ ਹੁਣ ਸੋਚ ਲੈਣ ਕਿ ਕਰਜ਼ੇ ਦੀ ਪ੍ਰੋਬਲਮ, ਭਾਵੇਂ ਸੀਬਾ ਲੋਨ ਹੈ
0: ਹਾਂਜੀ
1: ਜਾਂ ਪ੍ਰਾਈਵੇਟ ਲੋਨ ਹੈ, ਕ੍ਰੈਡਿਟ ਕਾਰਡ ਹੋਣ, ਇਹਨਾਂ ਤੋਂ ਖਹਿੜਾ ਛਡਾਉਣਾ ਹੀ ਬਿਹਤਰ ਹੈ। ਜੇਕਰ ਆਪਾਂ ਖਹਿੜਾ ਨਹੀਂ ਛਡਾਉਂਦੇ, ਇਹਨੂੰ ਤਰੀਕੇ ਦੇ ਨਾਲ ਨਹੀਂ ਡੀਲ ਕਰਦੇ, ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਜਿਹੜੇ ਆ ਅਕਾਊਂਟ ਫਰੀਜ਼ ਹੋ ਸਕਦੇ ਆ, ਵੇਜ ਗਾਰਨਿਸ਼ ਹੋ ਸਕਦੀ ਹੈ, ਘਰ ਤੇ ਲੀਨ ਜਿਹੜੀ ਹੈ ਉਹ ਪਾਈ ਜਾ ਸਕਦੀ ਹੈ। ਜੇਕਰ ਇਹਨਾਂ ਚੀਜ਼ਾਂ ਤੋਂ ਬਚਣਾ ਤਾਂ ਸਾਨੂੰ ਇਹਦਾ ਬਹੁਤ ਦੂਰ ਤੱਕ ਵੇਟ ਨਹੀਂ ਕਰਨੀ ਚਾਹੀਦੀ। ਅਸੀਂ ਸਭਨਾਂ ਨੇ ਸੁਣਿਆ ਤੇ ਪੜਿਆ ਹੋਏਗਾ ਸਟਿਚ ਇਨ ਟਾਈਮ ਸੇਵਸ ਨਾਈਨ, ਦਾ ਮਤਲਬ ਹੈ ਕਿ ਪ੍ਰੋਬਲਮ ਜਿਹੜੀ ਉਹਨੂੰ ਜੇਕਰ ਤੁਸੀਂ ਸਮੇਂ ਸਿਰ ਨਜਿੱਠ ਲਓਗੇ ਤਾਂ ਉਹ ਅੱਗੇ ਨਹੀਂ ਵਧੇਗੀ, ਸਾਡਾ ਜੀਵਨ ਜਿਹੜਾ ਸੌਖਾ ਰਹੇਗਾ। ਸਾਡੀ ਇਹੋ ਹੀ ਜਿਹੜੀ ਸਭ ਦੀ ਡਿਜ਼ਾਇਰ ਹੁੰਦੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਾ ਆਵੇ। ਤੁਸੀਂ ਪੁੱਛਿਆ ਮੇਰਾ ਰੋਲ ਕੀ ਹੈ ਜੀ, ਮੈਂ ਇਹਦਾ ਹਰਵੀਰ 2006 ਵਿੱਚ ਕ੍ਰੈਡਿਟ ਕਾਉਂਸਲਿੰਗ ਦੀ ਪੜ੍ਹਾਈ, ਟ੍ਰੇਨਿੰਗ ਸਾਰੇ ਕੰਪਲੀਟ ਕੀਤੇ ਸੀ। ਇਹਦੀ ਟ੍ਰੇਨਿੰਗ ਜਿਹੜੀ ਆ ਇਹ ਟਰਸਟੀ ਦੀ ਸੁਪਰਵੀਜ਼ਨ ਥੱਲੇ ਹੁੰਦੀ ਹੈ ਜੀ।
0: ਓਕੇ।
1: ਉਹ ਸਾਨੂੰ ਉਸ ਟਾਈਮ ਤੇ ਅਲੱਗ ਅਲੱਗ ਸਿਚੁਏਸ਼ਨਾਂ ਦੱਸ ਕੇ, ਜੇਕਰ ਕਿਸੇ ਦੇ ਕੋਲ ਘਰ ਆ, ਬੱਚੇ ਨੇ, ਖਰਚਾ ਕਿਵੇਂ ਆ, ਉਹਨਾਂ ਨੂੰ ਹੈਲਪ ਕਿਸ ਤਰ੍ਹਾਂ ਕਰਨੀ ਹੈ, ਸਰਕਾਰ ਕਿਵੇਂ ਮਦਦ ਕਰਦੀ ਹੈ, ਜੇਕਰ ਕਿਸੇ ਦੀ ਟਰੱਕਿੰਗ ਕੰਪਨੀ ਹੈ, ਦੂਜੀ ਐਗਜ਼ਾਮਪਲ ਆ ਲਓ ਜੇ ਕਿਸੇ ਕੋਲ ਲੀਜ਼ ਲਿਖੀ ਗਈ ਆ, ਜਾਂ ਪ੍ਰਾਈਵੇਟ ਲੋਨ ਦੇ ਚੱਕਰ ਚ ਫਸ ਗਿਆ, ਜਾਂ ਜਿਹੜੀ ਅੱਜ ਕੱਲ ਐਗਜ਼ਾਮਪਲ ਆਈ ਹੈ ਘਰਾਂ ਦੀ ਕੀਮਤ ਘੱਟ ਗਈ ਹੈ ਜੀ, ਇਹ 1990 ਵਿੱਚ ਵੀ ਆਈ ਸੀ। ਸੋ ਕੋਈ ਵੀ ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਇੰਨੀਆਂ ਜਿਹੜੀਆਂ ਪ੍ਰੋਬਲਮਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਸੰਬੰਧੀ ਕਿਸੇ ਵੀ ਹੈਲਪ ਦੀ ਜ਼ਰੂਰਤ ਹੈ, ਸਲਾਹ ਮਸ਼ਵਰਾ ਮੁਫ਼ਤ ਹੈ। ਪ੍ਰੋਬਲਮ ਨਾਲ ਡੀਲ ਕਰਨ ਵਾਸਤੇ ਸੋਚਣਾ ਜਿਹੜਾ ਬਹੁਤ ਜ਼ਰੂਰੀ ਹੈ।
0: ਰਿੰਦੇ ਜਦੋਂ ਤੁਹਾਨੂੰ ਮਿਲਣ ਆਉਣਾ ਤਾਂ ਡਾਕੂਮੈਂਟੇਸ਼ਨਾਂ ਦਾ ਥੱਬਾ ਨਾਲ ਲੈ ਕੇ ਆਉਣਾ ਜਾਂ ਕਿਵੇਂ?
1: ਨਹੀਂ ਜੀ, ਬਿਲਕੁਲ ਕਿਸੇ ਕਾਗਜ਼ ਪੱਤਰ ਦੀ ਸਾਡੇ ਕੋਲ ਨਾਲ ਲਿਆਉਣ ਦੀ ਕੋਈ ਜ਼ਰੂਰਤ ਨਹੀਂ। ਮੈਂ ਅੱਗੇ ਇਹੀ ਦੱਸਣਾ ਚਾਹੁੰਦਾ ਜੀ, ਜਿਹੜੀ ਸਲਾਹ ਉਹਦਾ ਜਦੋਂ ਕਰੋਗੇ ਦਾ ਮਤਲਬ ਕਿ ਤੁਸੀਂ ਅੱਧ ਵਿੱਚ ਅੱਜ ਹੀ ਪਹੁੰਚ ਗਏ ਤੇ ਪਹਿਲੀ ਮੀਟਿੰਗ ਵਿੱਚ ਤੁਹਾਨੂੰ ਪੀਸ ਆਫ ਮਾਇੰਡ ਜਿਹੜਾ ਉਹ ਜ਼ਰੂਰ ਮਿਲੇਗਾ। ਅਗਰ ਉਹ ਸਰੋਤੇ ਜਿਹੜੇ ਮਿਲਦੇ ਆ ਮੈਨੂੰ ਬਹੁਤ ਸਾਰੇ ਇਹੀ ਗੱਲ ਦੱਸਦੇ ਆ, ਹਰਵੀਰ ਹੋਰਾਂ ਨੂੰ ਵੀ ਇਹੋ ਗੱਲ ਸਰੋਤੇ ਦੱਸਦੇ ਆ ਵੀ ਮਿਲੇ ਸੀਗੇ ਹਰਿੰਦਰ ਹੋਰਾਂ ਨੂੰ, ਬਹੁਤ ਚੰਗਾ ਲੱਗਾ, ਬਹੁਤ ਨੌਲੇਜ ਹੈ। ਇਹ ਜਿਹੜੀ ਚੀਜ਼ ਹੈ ਜੀ ਇਹ ਸਾਡੀ ਰੱਬ ਵੱਲੋਂ ਹੀ ਹੈ, ਬਾਬਾ ਸਰਵਨਦਾਸ
0: ਜੀ। ਤੁਹਾਡਾ ਤਜਰਬਾ, ਤੁਹਾਡੀ ਨੌਲੇਜ, ਸਮੇਂ ਨਾਲ ਅਪਡੇਟ ਹੋਣਾ ਤੇ ਤੁਹਾਡਾ ਸੁਭਾਅ, ਤੁਸੀਂ ਉਹਨੂੰ ਇੱਕ ਫਾਈਲ ਦੇ ਤੌਰ ਤੇ ਨਹੀਂ ਦੇਖਦੇ ਹੋ, ਉਹ ਇੱਕ ਪਰਿਵਾਰ ਦੇ ਤੌਰ ਤੇ ਦੇਖਦੇ ਹੋ ਕਿ ਇਹ ਪਰਿਵਾਰ ਸੰਕਟ ਚ ਆ, ਇਹਨੂੰ ਸੰਕਟ ਤੋਂ ਕੱਢਣਾ।
1: ਬਿਲਕੁਲ ਸਹੀ ਗੱਲ ਹਰਵੀਰ, ਇਸੇ ਤਰ੍ਹਾਂ ਹੀ ਹੁੰਦਾ। ਔਰ ਸਰੋਤਿਆਂ ਨੂੰ ਜਦੋਂ ਮਿਲੀਦਾ ਉਹਨਾਂ ਨੂੰ ਇਹੀ ਗੱਲ ਕਹੀਦੀ ਹੈ ਕਿ ਤੁਸੀਂ ਪਰਿਵਾਰ ਦਾ ਹਿੱਸਾ ਜੇ, ਸੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੈਣ ਭਰਾਵਾਂ ਨੂੰ ਕਰਜ਼ੇ ਰਿਲੇਟਡ ਮੁਸ਼ਕਲ ਹੈ, ਪ੍ਰੋਬਲਮ ਹੈ, ਪ੍ਰਾਈਵੇਟ ਲੋਨ ਦੀ ਸਮਝ ਨਹੀਂ ਆ ਰਹੀ ਕਿ ਉਹਨਾਂ ਚੋਂ ਨਿਕਲਣਾ ਕਿੰਜ ਹੈ, ਨਿਕਲਿਆ ਜਾ ਸਕਦਾ। ਇਹ ਚੀਜ਼ਾਂ ਜਿਹੜੀਆਂ ਨੇ ਮੈਨ ਮੇਡ ਪ੍ਰੋਬਲਮ ਜਿਹੜੀਆਂ ਨੇ ਇਹ ਇੰਪੋਸੀਬਲ ਨਹੀਂ, ਸਰਕਾਰ ਦੇ ਸਹਿਯੋਗ ਨਾਲ ਇਹਨਾਂ ਸਾਰੀਆਂ ਨੂੰ ਪੋਸੀਬਲ ਬਣਾਇਆ ਜਾ ਸਕਦਾ। ਰੋਤੇ ਪਲੀਜ਼ ਨੰਬਰ ਨੋਟ ਕਰ ਲਓ, 416-400-44-44, 416-444-4444, ਤੇ ਅੱਜ ਹਰਵੀਰ ਵੇਖਣਾ ਕਿ ਤੁਹਾਨੂੰ ਵੀ ਮੇਰਾ ਨੰਬਰ ਯਾਦ ਹੈ ਕਿ ਨਹੀਂ।
0: ਬਿਲਕੁਲ ਜੀ, ਤੁਹਾਡਾ ਜਿਹੜਾ ਨੰਬਰ ਆ ਉਹ ਦਿਲ ਦੀਆਂ ਡਾਇਰੀਆਂ ਤੇ ਨੋਟ ਕੀਤਾ ਹੋਇਆ ਜੀ, ਸੋ ਸਾਡੇ ਸਰੋਤਿਆਂ ਨੂੰ ਵੀ ਯਾਦ ਆ 416-400-44-44। ਕਰਜ਼ੇ ਤੋਂ ਪਰੇਸ਼ਾਨ ਨੂੰ ਕਰਜ਼ੇ ਤੋਂ ਰਾਹਤ, ਕਿਹੜੇ ਕਿਹੜੇ ਗੌਰਮੈਂਟ ਦੀਆਂ ਸਕੀਮਾਂ ਨੇ ਤੇ ਇਹਦੇ ਵਿੱਚ ਹਰਿੰਦਰ ਜੀ ਨੂੰ ਪੂਰੀ ਨੌਲੇਜ ਆ ਤੇ ਤੁਹਾਡੀ ਹੈਲਪ ਕਰਨਗੇ, 416-400-44-44, 416-400-44-44, 416-400-44-44। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਮਿਹਰਬਾਨੀ।

0: ਦੋਸਤੋ ਦੁਬਾਰਾ ਦੱਸ ਦਈਏ, ਗ੍ਰੈਂਡ ਹੋਮ ਫਰਨੀਚਰ ਵੱਲੋਂ ਹੈਪੀ ਮਦਰਸ ਡੇ ਦਾ ਸੁਨੇਹਾ ਭੇਜਿਆ ਜਾ ਰਿਹਾ ਤੇ ਅੱਜ ਪੂਰੀ ਲੋਕੇਸ਼ਨ ਜਿਹੜੀ ਹੈਗੀ ਆ ਬਾਈ ਸੁੱਖ ਹੋਣੀ ਬਿਜੀ ਨੇ ਤੇ ਤੁਸੀਂ ਵੀ 6085 ਟੋਮਕਨ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੀਆਂ ਧਮਾਕੇਦਾਰ ਡੀਲਾਂ ਜਿਹਦੇ ਵਿੱਚ ਰਿਕਲਾਈਨਰ ਸੋਫਾ, ਰਿਕਲਾਈਨਰ 3 ਸੀਟਰ ਸੋਫਾ ਲਵ ਸੀਟ ਦੇ ਨਾਲ $899 ਦਾ ਤੁਹਾਨੂੰ ਦਿੱਤਾ ਜਾ ਰਿਹਾ ਤੇ ਇਹਦੇ ਨਾਲ ਟੈਲੀਵਿਜ਼ਨ ਫ੍ਰੀ ਆ। ਸੋ ਇਹ ਡੀਲ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ, ਰਿਕਲੈਨਰ ਸੋਫਾ ਲਵ ਸੀਟ 899 ਅਤੇ ਨਾਲ ਟੈਲੀਵਿਜ਼ਨ ਫ੍ਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਕਾਲ ਕਰਕੇ ਹੋਲਡ ਕਰ ਲਓ, ਫਿਰ ਤੁਸੀਂ 6085 ਟੋਮਕਨ ਰੋਡ 'ਤੇ ਵਿਜਿਟ ਕਰਨਾ ਅਤੇ ਆਪਣੀ ਚੀਜ਼ ਦੇਖ ਪਰਖ ਕੇ ਲੌਕ ਕਰ ਸਕਦੇ ਹੋ। ਨੰਬਰ ਆ 647-262-0000, 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਦਰ ਡੇ ਸਪੈਸ਼ਲ ਚੱਲ ਰਿਹਾ ਅਤੇ ਇਸ ਦੇ ਨਾਲ ਨਾਲ ਅਮਨ ਜਾਖੜ ਨੇ ਵੀ ਸੁਨੇਹਾ ਜਿਹੜਾ ਭੇਜਿਆ ਜੀ, ਤੁਹਾਨੂੰ ਸਾਰਿਆਂ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਦੇ ਰਹੇ ਨੇ। ਅਮਨ ਜਾਖੜ ਇੰਸ਼ੋਰੈਂਸ ਬ੍ਰੋਕਰ ਨੇ। ਸੋ ਤੁਸੀਂ ਆਪਣੀ ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ, ਇਹਦੇ ਵਿੱਚ ਪੈਸੇ ਬਚਾਉਣਾ ਚਾਹੁੰਦੇ ਹੋ, $1000 ਦੀ ਸੇਵ ਕਰਕੇ ਦੇਣਗੇ। ਆਟੋ ਇੰਸ਼ੋਰੈਂਸ ਦੇ ਰੇਟ ਇਹਨਾਂ ਕੋਲ ਸਪੈਸ਼ਲ ਆਏ ਨੇ, ਸਪੈਸ਼ਲ ਡਿਸਕਾਊਂਟ ਨੇ ਸੀਨੀਅਰ ਸਿਟੀਜ਼ਨ ਲਈ, ਨਿਊ ਡਰਾਈਵਰਸ ਲਈ, ਕਲੀਅਰ ਡਰਾਈਵਰ ਵਿਦ ਕਲੀਨ ਰੈਕਡ, ਟਰੱਕ ਡਰਾਈਵਰਸ ਲਈ, ਜਾਂ ਜੇ ਤੁਹਾਡਾ ਕੁਝ ਖਾਸ ਪੇਸ਼ਾ ਗਾ ਤਾਂ ਉਹਦੇ ਲਈ ਵੀ ਇਹਨਾਂ ਕੋਲ ਡਿਸਕਾਊਂਟ ਨੇ। ਸੋ ਇਹਦੇ ਲਈ ਤੁਸੀਂ 416-455-1300 'ਤੇ ਗੱਲਬਾਤ ਕੀਤੀ ਜਾ ਸਕਦੀ ਆ, 416-455-1300, 416-455-1300। ਅਤੇ ਮੂਜ਼ਬ ਲਾਈਨ 'ਤੇ ਬਾਈ ਜੀ ਸਾਨੂੰ ਦੱਸ ਰਹੇ ਸੀ ਕਿ ਕਹਿੰਦੇ ਜੀ ਕੁਝ ਕੁ ਕਾਲਾਂ ਇੱਦਾਂ ਆ ਰਹੀਆਂ ਨੇ ਕਿ ਤੁਸੀਂ ਭਾਈ ਸਾਡੇ ਘਰ ਬਲਾਈਂਡ ਲੱਗੇ ਹੋਏ ਆ, ਤੁਸੀਂ ਆ ਕੇ ਮੋਟਰਾਂ ਫ੍ਰੀ ਲਾ ਜਾਓ। ਬਾਈ ਜੀ ਇੱਕ ਵਾਰੀ ਦੁਬਾਰਾ ਦੱਸਿਓ ਕਿ ਕੀ ਪੂਰੀ ਡੀਲ ਕੀ ਆ।
1: ਨਹੀਂ, ਪੂਰੀ ਡੀਲ ਇਹ ਨਹੀਂ ਹੈਗੀ ਕਿ ਆਪਾਂ ਕਹੀਏ ਵੀ ਸਾਡੇ ਘਰ ਬਲਾਈਂਡਾਂ ਲੱਗੀਆਂ ਨੇ, ਫ੍ਰੀ ਮੋਟਰਾਂ ਲਾ ਜਾਓ।
0: ਹਾਂਜੀ,
1: ਜਾਂ ਵੀ ਦੋ ਕੁ ਵਿੰਡੋਆਂ ਮੈਲੀਆਂ ਹੋ ਗਈਆਂ, ਮਾਈਆਂ ਕਿਸੇ ਹੋਰ ਤੁਸੀਂ ਗੰਦੀਆਂ ਹੋ ਗਈਆਂ, ਵੀ ਚਲੋ ਹੁਣ ਤੁਸੀਂ ਫ੍ਰੀ ਲਾ ਹੀ ਰਹੇ ਹੋ ਤਾਂ ਮੋਟਰਾਂ ਲਾ ਜਾਓ ਫ੍ਰੀ ਆ ਕੇ। ਉਹ ਹੈਗੇ ਕਿ ਜੇ ਤੁਸੀਂ ਆਪਣੇ ਨਾਲ ਡੀਲ ਕਰਦੇ ਹੋ, ਤੁਸੀਂ ਸਾਡੇ ਤੋਂ ਸਾਰੇ ਘਰ ਦੇ ਪਰਦੇ ਲਗਾਉਂਦੇ ਹੋ, ਪਰਦੇ ਜ਼ੇਬਰਾ ਬਲਾਈਂਡ ਜਾਂ ਰੋਲਰ ਸ਼ੇਡਸ, ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ, ਤਾਂ ਆਪਾਂ ਉਹਦੇ ਵਿੱਚ ਇੱਕ ਵਿੰਡੋ ਨੂੰ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਵਿਦ ਮੋਟਰ ਐਂਡ ਰਿਮੋਟ।
0: ਵੈਰੀ ਗੁੱਡ।
1: ਉਹਦੇ ਨਾਲ ਕੀ ਹੁੰਦਾ ਕਿ ਵੀ ਤੁਸੀਂ ਰਿਮੋਟ ਨਾਲ ਕੰਟਰੋਲ ਕਰ ਸਕਦੇ ਹੋ ਇੱਕ ਬਾਈ ਨੂੰ।
0: ਤੁਸੀਂ ਇਹ ਦੇ ਰਹੇ ਹੋ ਫ੍ਰੀ ਅਪਗ੍ਰੇਡੇਸ਼ਨ ਦੇ ਰਹੇ ਹੋ ਤੇ ਉਹਨਾਂ ਨੂੰ 50% ਡਿਸਕਾਊਂਟ ਵੀ ਮਿਲ ਰਿਹਾ ਤੇ
1: ਨਾਲ 50% ਡਿਸਕਾਊਂਟ ਤੇ ਜੀ ਸਾਰਿਆਂ ਵਾਸਤੇ ਆ, ਕੋਈ ਵੀ ਸਾਨੂੰ ਕਾਲ ਕਰਦਾ।
0: ਓਕੇ।
1: ਪਰ ਇਹ ਹੁੰਦਾ ਕਿ ਜੇ ਤੁਸੀਂ ਸਾਡੇ ਨਾਲ ਸਾਰੇ ਘਰ ਦੀਆਂ ਬਲਾਈਂਡਸ ਦਾ ਆਰਡਰ ਪਲੇਸ ਕਰਦੇ ਹੋ ਤਾਂ ਉਹਦੇ ਵਿੱਚ ਆਪਾਂ ਇੱਕ ਵਿੰਡੋ, ਕੋਈ ਵੀ ਇੱਕ ਬਲਾਈਂਡ ਤੁਸੀਂ ਸਾਨੂੰ ਦੱਸੋਗੇ, ਅਸੀਂ ਉਹਦੇ ਵਿੱਚ ਮੋਟਰ ਫਿੱਟ ਕਰਕੇ ਉਹਨੂੰ ਰਿਮੋਟ ਕੰਟਰੋਲ ਕਰਕੇ ਦੇਵਾਂਗੇ। ਅਪਗ੍ਰੇਡ ਦਾ ਆਪਾਂ ਕੋਈ ਪੈਸੇ ਨਹੀਂ ਲੈਂਦੇ, ਪਰ ਬਲਾਈਂਡ ਦਾ ਤੁਹਾਨੂੰ ਜੋ ਵੀ ਆਪਣੀ ਕਾਸਟ ਹੁੰਦੀ ਆ 50% ਡਿਸਕਾਊਂਟ ਨਾਲ ਜਿੰਨੀ ਵੀ ਬਣਦੀ ਆ,
0: ਕੋਟੇਸ਼ਨ ਫ੍ਰੀ ਆ, ਇੰਸਟਾਲੇਸ਼ਨ ਫ੍ਰੀ ਆ, ਬਲਾਈਂਡ ਤੁਹਾਡੇ ਘਰ ਕੈਨੇਡੀਅਨ ਮੇਡ ਲੱਗਣਗੇ, ਕਸਟਮਾਈਜ਼ ਬਲਾਈਂਡ ਲੱਗਣਗੇ, 5 ਸਾਲ ਦੀ ਵਾਰੰਟੀ ਨਾਲ ਲੱਗਣਗੇ, 50% ਡਿਸਕਾਊਂਟ ਆਊਗਾ ਅਤੇ ਪੂਰੇ ਘਰ ਦੇ ਜੇ ਬਲਾਈਂਡ ਆ ਤਾਂ ਉਹਦੇ 'ਤੇ ਇੱਕ ਵਿੰਡੋ ਨੂੰ ਮੋਟਰਾਈਜ਼ ਬਲਾਈਂਡ ਜਿਹੜਾ ਫ੍ਰੀ ਅਪਗ੍ਰੇਡ ਵੀ ਕੀਤਾ ਜਾਊਗਾ। ਨੰਬਰ ਟੂ ਕਾਲ 647-399-4646, 647-389-4646, 647-399-4646, 647-399-4646, 647-389-4646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਬਾਈ ਜੀ ਜਾਂਦੇ ਜਾਂਦੇ ਮੈਨੂੰ ਕੁਝ ਅਪਡੇਟ ਕਰ ਜੋ, ਹੈਂਟਾ ਵਾਇਰਸ ਅੱਜ ਕੱਲ੍ਹ ਬੜਾ ਲੋਕ ਡਰ ਰਹੇ ਨੇ।
1: ਹੈਂਟਾ ਵਾਇਰਸ, ਹਾਂਜੀ ਹਾਂ, ਥੋੜ੍ਹਾ ਜਿਹਾ ਕਹਿੰਦੇ ਹੁੰਦੇ ਕਿਉਂਕਿ ਵਿੱਚ ਤੋਂ
0: ਕਹਿੰਦੇ ਡਰਨ ਦੀ ਲੋੜ ਨਹੀਂ ਤੇ ਆਪ ਉਹ ਸੂਟ ਐਂ ਪੈਕ ਹੋ ਕੇ ਫੋਟਾ ਪਾਉਂਦੇ ਜਿਹੜੇ ਸਪੇਸ ਤੋਂ ਆਏ ਹੁੰਦੇ ਨੇ।
1: ਜਦੋਂ ਡਰਨ ਦੀ ਲੋੜ ਹੁੰਦੀ ਆ ਉਦੋਂ ਹੀ ਕਹਿੰਦੇ ਨੇ ਡਰਨ ਦੀ ਲੋੜ ਨਹੀਂ ਹੈ। ਕਰੋਨਾ ਵੇਲੇ ਵੀ ਐਂ ਕਹਿੰਦੇ ਹੁੰਦੇ ਸੀ ਵੀ ਡਰਨ ਦੀ ਲੋੜ ਨਹੀਂ, ਲੋਕਡਾਊਨ ਹੀ ਲਾਇਆ, ਡਰਨ ਦੀ ਲੋੜ ਨਹੀਂ, ਫਿਰ ਕੀ ਹੋ ਗਿਆ ਵੀ ਥੋੜੀ ਆਮ ਜੀ ਵੀ ਡਰਨ ਦੀ ਲੋੜ ਨਹੀਂ, ਬਸ ਆਪਣੀ ਬਣ ਗਈ ਆ, ਕੀ ਕਹਿੰਦੇ ਨੇ ਇਹਨੂੰ,
0: ਵੈਕਸੀਨ
1: ਬਣ ਗਈ, ਡਰਨ ਦੀ ਲੋੜ ਨਹੀਂ। ਤੇ ਉਹ ਨਾ ਡਰਨ ਦੀ ਲੋੜ ਦੇ ਵਿੱਚ ਹੀ ਕਹਿ ਦੋ 2 ਸਾਲ ਬਹੁਤ ਤੰਗ ਰਹੇ ਸੀਗੇ।
0: ਸੋ ਇਹਦਾ ਤਾਂ ਵੈਸੇ ਨਾ ਜਿਵੇਂ ਕਹਿੰਦੇ ਆ ਕਿ ਇਹ ਚੀਜ਼ ਨੂੰ ਤਾਂ ਰੂਲ ਬਣਾ ਹੀ ਲੈਣਾ ਚਾਹੀਦਾ ਕਿ ਭਾਈ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ, ਕੁਛ ਵੀ ਖਾਣਾ ਤੁਸੀਂ ਹੱਥ ਜ਼ਰੂਰ ਧੋਵੋ। ਅਤੇ ਕਈ ਵਾਰ ਖੱਲਾਂ ਖੁੰਜਿਆ, ਇਹਦਾ ਮੇਨ ਰੀਜ਼ਨ ਤਾਂ ਸਫਾਈ ਹੀ ਹੈ ਨਾ। ਹੁਣ ਇਹ ਚੂਹਿਆਂ ਦੇ ਲੈਫਟ ਓਵਰ ਤੋਂ, ਹੁਣ ਉਹ ਫਾਰਮ ਹਾਊਸਾਂ ਦੇ ਵਿੱਚ, ਉਹ ਬਿਲਡਿੰਗਾਂ ਦੇ ਵਿੱਚ, ਉਹ ਗਰਾਸ ਦੇ ਵਿੱਚ ਬਹੁਤ ਸਾਰੇ ਇੱਦਾਂ ਦਾ ਚੀਜ਼ ਦੇਖਿਆ ਜਾਂਦਾ ਕਿ ਜਿੱਥੇ ਸਫਾਈ ਘੱਟ ਹੁੰਦੀ ਆ, ਘਰ ਦਾ ਕੋਈ ਵੀ ਕੋਨਾ ਜਿੱਥੇ ਸਾਫ਼ ਨਹੀਂ ਹੈਗਾ, ਕਿਸੇ ਨਾ ਕਿਸੇ ਚੀਜ਼ ਨੇ ਤਾਂ ਜਨਮ ਲੈ ਲੈਣਾ।
1: ਫਿਰ ਸਾਫ਼ ਤਾਂ ਸਫਾਈ ਤਾਂ ਰੱਖਣੀ ਚਾਹੀਦੀ ਹੈ ਨਾ, ਜੇ ਆਪਾਂ ਜਿੰਨੀ ਸਫਾਈ ਰੱਖਣਾ।
0: ਮੈਂ ਕਹਿੰਦਾ ਸਫਾਈ ਤੁਹਾਨੂੰ ਕਰਨ ਦੀ ਲੋੜ ਨਹੀਂ।
1: ਉਹ ਕਿੱਦਾਂ ਜੀ?
0: ਦਮ ਐਪਲ ਕਲੀਨਿੰਗ ਵਾਲੇ ਸਾਡੇ ਨਾਲ ਕਾਲ 'ਤੇ ਆ ਗਏ, ਮੈਨੂੰ ਲੱਗਦਾ ਪ੍ਰੋਗਰਾਮ ਸੁਣ ਰਹੇ ਸੀ ਬਾਈ ਜੀ, ਇਹ ਕਹਿੰਦੇ ਅਸੀਂ ਕਰਾਂਗੇ ਜੀ। ਅਤੇ ਬਾਈ ਜੀ ਸਤਿ ਸ਼੍ਰੀ ਅਕਾਲ, ਜਤਿੰਦਰ ਜੀ, GI ਨੂੰ ਵੈਲਕਮ।
2: ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ ਤੁਹਾਡੇ ਤੁਹਾਡੇ ਸਾਰੇ ਸਰੋਤਿਆਂ ਨੂੰ?
0: ਸਾਰੇ ਬਹੁਤ ਵਧੀਆ ਜੀ, ਤੇ ਅੱਜ ਮਦਰ ਡੇ ਸਪੈਸ਼ਲ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਜੀ, ਤੇ ਅੱਜ ਤੁਸੀਂ ਦੱਸੋ ਸਾਡੀਆਂ ਮਾਵਾਂ ਭੈਣਾਂ ਕਿਚਨ ਦੇ ਵਿੱਚ ਉਹ ਘਰ ਦੇ ਵਿੱਚ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਵੀਕਐਂਡ ਆ ਭਾਈ, ਅਸੀਂ ਪਰਿਵਾਰ ਨਾਲ ਇੰਜੋਏ ਕਰੀਏ, ਬੱਚਿਆਂ ਨਾਲ ਬਾਹਰ ਜਾਈਏ, ਤੇ ਘਰ ਦੀ ਸਫਾਈ ਦਾ ਜਿੰਮਾ ਅਸੀਂ ਤੁਹਾਨੂੰ ਦਿੱਤਾ, ਦਾ ਮੈਪਲ ਕਲੀਨਿੰਗ ਨੂੰ ਦਿੱਤਾ, ਦਿਓ ਸੁਨੇਹਾ ਤੇ ਇੱਕ ਇਹ ਵੀ ਦੱਸਿਓ, ਕਿਉਂਕਿ ਹੈਂਟਾਵਾਇਰਸ ਕਰਕੇ ਨਾ ਕੁਝ ਕੁ ਲੋਕਾਂ ਨੂੰ ਇਹ ਹੋ ਗਿਆ ਕਿ ਯਾਰ ਹੁਣ ਤਾਂ ਡੀਪ ਕਲੀਨਿੰਗ ਕਰਵਾਉਣੀ ਹੀ ਚਾਹੀਦੀ, ਕਿਉਂ ਜ਼ਰੂਰੀ ਆ, ਤੁਸੀਂ ਇਹਦੇ ਬਾਬਤ ਵੀ ਜ਼ਰੂਰ ਦੱਸੋ।
2: ਹਾਂਜੀ ਬਾਈ ਜੀ, ਪਹਿਲਾਂ ਤਾਂ ਸਾਰੀਆਂ ਮਾਤਾਵਾਂ ਨੂੰ ਹਨਾ ਜੀ ਮਦਰਸ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ
0: ਜੀ,
2: ਤੇ ਰੱਬ ਹਰੇਕ ਨੂੰ ਤੰਦਰੁਸਤੀ ਬਖਸ਼ੇ ਜੀ। ਪਲੱਸ ਦੂਜੀ ਗੱਲ ਜੀ, ਅਸੀਂ ਮਾਤਾਵਾਂ ਤੇ ਭੈਣਾਂ ਲਈ ਸਪੈਸ਼ਲ ਇਹ ਲੈ ਕੇ ਆਉਂਦਾ ਜੀ, ਉਹਨਾਂ ਨੂੰ ਇੱਕ ਵੀਕਐਂਡ ਪੂਰਾ ਉਹਨਾਂ ਦੀ ਛੁੱਟੀ ਕਰਾਂਗੇ ਜੀ, ਸਫਾਈ ਉਹਨਾਂ ਦੀ ਅਸੀਂ ਆਪ ਕਰਕੇ ਦੇਵਾਂਗੇ, ਉਹਨਾਂ ਨੂੰ ਉਹ ਘੁੰਮਣ, ਫਿਲਮ ਦੇਖਣ, ਹਨਾ ਕੁਛ ਵੀ ਕਰਨ, ਆਪਦਾ ਇੰਜੋਏ ਕਰਨ ਜੀ।
0: ਤੇ ਦੂਜੀ ਜਿਹੜੀ ਤੁਸੀਂ ਰੈਗੂਲਰ ਕਲੀਨਿੰਗ ਆ, ਉਹ ਤੁਸੀਂ ਯਾਨੀ ਕਿ ਜੇ ਕੋਈ ਕਹੇ ਸਾਡੇ ਘਰ ਬੁੱਧਵਾਰ ਆਉਣਾ, ਕੋਈ ਕਹੇ ਜੀ ਸਾਡੇ ਘਰ ਆਫਟਰਨੂਨ ਆਉਣਾ, ਅਰਲੀ ਮਾਰਨਿੰਗ ਆਉਣਾ, ਤੁਸੀਂ ਉਸ ਨਾਲ ਐਡਜਸਟਮੈਂਟ ਕਰ ਦਿਓ?
2: ਹਾਂਜੀ ਹਾਂਜੀ ਸਰ, ਰੀਸ਼ੈਡਿਊਲ ਵੀ ਕਰ ਦਿੰਦੇ ਕਈ ਵਾਰ, ਕਰੋ ਕਸਟਮਰ ਨੂੰ ਹਨਾ ਮੌਕੇ ਤੇ ਕੋਲ ਕੁਛ ਵੀ ਹੋ ਜਾਂਦਾ ਤਾਂ ਇਹ ਨੀ ਹੈਗਾ ਵੀ ਅਸੀਂ ਚਾਰਜ ਕਰਦੇ ਹਾਂ ਉਹਦੇ ਜਾਂ ਕੁਛ ਵੀ, ਸੋ ਰੀਸ਼ੈਡਿਊਲ ਵੀ ਹੋ ਜਾਂਦੀ ਹੈ ਜੀ, ਪਲੱਸ ਕਸਟਮਰ ਦੇ ਕਨਵੀਨੀਅੰਸ ਦੇ ਹਿਸਾਬ ਨਾਲ ਹੀ ਅਸੀਂ ਕਲਵਾਰ ਦੇ ਵਰਕਰ।
0: ਸੋ ਰੈਗੂਲਰ ਕਲੀਨਿੰਗ, ਡਸਟਿੰਗ, ਪੋਚਾ ਵਗੈਰਾ, ਤੁਸੀਂ ਇਹ ਦਾ ਮੈਪਲ ਕਲੀਨਿੰਗ ਨੂੰ ਹਾਇਰ ਕਰ ਸਕਦੇ ਹੋ, ਤੁਹਾਡਾ ਆਫਿਸ ਆ, ਕਮਰਸ਼ੀਅਲ ਸਪੇਸ ਆ, ਜਾਂ ਫਿਰ ਤੁਹਾਡੀ ਰੈਜੀਡੈਂਸ਼ੀਅਲ ਬਿਲਡਿੰਗ ਆ। ਹੁਣ ਆ ਗਈ ਗੱਲ ਡੀਪ ਕਲੀਨਿੰਗ, ਜਿਹਦੇ ਵਿੱਚ ਤੁਸੀਂ ਐਕਸਪਰਟ ਵੀ ਹੋ, ਤੇ ਇਹਦੇ ਬਾਬਤ ਜ਼ਰੂਰ ਦੱਸੋ।
2: ਇਹਦੇ ਬਾਈ ਜੀ, ਮੈਂ ਤੁਹਾਡੀ ਗੱਲ ਸੁਣ ਰਿਹਾ ਸੀ ਹੈਂਟਾਵਾਇਰਸ ਵਾਲੀ। ਹੈਂਟਾਵਾਇਰਸ ਦਾ ਕਾਰਨ ਹੀ ਕਹਿ ਲਓ ਗੰਦਗੀ ਆ ਜੀ, ਜਿਵੇਂ ਬਹੁਤ ਗਰਾਜ ਦੇ ਵਿੱਚ ਚੂਹਿਆਂ ਵਗੈਰਾ ਦਾ ਕਹਿ ਲਓ ਵੀ ਬਹੁਤ ਰਿਸਕ ਹੁੰਦਾ, ਪਲੱਸ ਕ੍ਰੋਲਿੰਗ ਸਪੇਸ ਹੁੰਦੀ ਆ ਜੀ, ਸਟੋਰੇਜ ਏਰੀਏ ਹੁੰਦੇ ਨੇ ਹਨਾ, ਉੱਥੇ ਕਹਿ ਲਓ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਜੀ, ਤੇ ਜੇ ਚੂਹੇ ਆ ਗਏ, ਚੂਹੇ ਛੱਡੋ ਕੁਛ ਵੀ ਆ ਗਿਆ ਜੀ, ਬੱਗ ਆ ਗਏ, ਹੋਰ ਆ ਗਏ, ਹੈਂਟਾ ਵਾਇਰਸ ਵੀ ਚਲੋ ਅੱਜ ਦੇ ਟਾਈਮ ਟ੍ਰੈਂਡਿੰਗ ਚ, ਪਰ ਹੋਰ ਬਹੁਤ ਬਿਮਾਰੀਆਂ ਦਾ ਕਾਰਨ ਬਣਦੀ ਹੈ ਜੀ ਸਫਾਈ। ਸੋ ਡੀਪ ਕਲੀਨਿੰਗ ਆ ਜਿਹੜੀ ਵੀ, ਇਹਦੇ ਬਹੁਤ ਫਾਇਦੇ
0: ਨੇ ਜੀ। ਫਿਰ ਤੁਸੀਂ ਨੀ ਡਰ ਲੱਗਦਾ ਕਿ ਆਲਵੇਜ਼ ਤੁਸੀਂ ਜਿਵੇਂ ਕਹਿ ਲਈ ਦਾ ਡਰਟੀ ਜੋਬ ਨੂੰ ਤੁਸੀਂ ਕਲੀਨ ਕਰਨਾ ਗਾ, ਤੇ ਤੁਹਾਨੂੰ ਆਪਦੀ ਸੇਫਟੀ, ਤੁਹਾਡੇ ਇੰਪਲੋਈ ਦੀ ਸੇਫਟੀ?
2: ਇੰਪਲੋਈ ਦੀ ਸੇਫਟੀ ਹੁੰਦੀ ਹੈ ਜੀ, ਉਹਨਾਂ ਦੇ ਪ੍ਰੋਪਰ ਪੀਪੀ ਕਿੱਟਸ ਪਾਈਆਂ ਹੁੰਦੀਆਂ ਨੇ, ਤੇ ਪਲੱਸ ਉਹਨਾਂ ਦੇ ਮਾਸਕ ਮੂਸਕ ਸਾਰਾ ਕੁਝ ਪਾਇਆ ਹੁੰਦਾ ਜੀ, ਤੇ
0: ਪ੍ਰੋਪਰ ਗਲਵ ਤੇ ਪ੍ਰੋਪਰ ਇਨਸ਼ੋਰਡ ਹੁੰਦੇ ਨੇ ਜੀ ਬੰਦੇ?
2: ਕਿਵੇਂ ਜੀ?
0: ਇਨਸ਼ੋਰਡ ਹੁੰਦੇ ਨੇ, ਪੂਰੀ ਇਨਸ਼ੋਰੈਂਸ ਵਗੈਰਾ?
2: ਹਾਂਜੀ ਹਾਂਜੀ, ਕੰਪਨੀ ਪੂਰੀ ਇਨਸ਼ੋਰਡ ਆ ਜੀ, ਸਰਟੀਫਾਈਡ ਕੰਪਨੀ। ਵੈਰੀ ਗੁੱਡ, ਸੋ ਬਿਲਕੁਲ ਸਾਡਾ ਕਹਿ ਲਓ ਵੀ ਪ੍ਰੈਫਰੈਂਸ ਇਹ ਹੈ ਜੀ ਵੀ ਆਪਾਂ ਕਸਟਮਰ ਨੂੰ ਸੇਫ ਰੱਖੀਏ, ਸਾਡੇ ਬੰਦੇ ਤਾਂ ਕਹਿ ਲਓ ਪ੍ਰੋਫੈਸ਼ਨਲ ਨੇ, ਉਹ ਤਾਂ ਹੈਂਡਲ ਕਰ ਲੈਂਦੇ ਆ ਜੀ।
0: ਤੇ ਕਿਹੜੇ ਕਿਹੜੀਆਂ ਚੀਜ਼ਾਂ ਨੇ ਜਿੱਥੇ ਆਪਾਂ ਕਹਿੰਦੇ ਕਿ ਯਾਰ ਸਲਾਬ ਹੋ ਗਈ, ਮੋਲਡ ਆ ਗਿਆ, ਹੁਣ ਬੱਗ ਆ ਗਏ, ਹੁਣ ਬੱਚੇ ਖੇਡਦੇ ਸੀ ਪਤਾ ਨੀ ਅੱਜ ਕਿ ਹੁਣ ਖੰਗਨ ਜੇ ਲੱਗ ਗਏ, ਇਹ ਤਾਂ ਅੱਜ ਉਹ ਕਿਹੜੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਮ ਬੰਦਾ ਮਿਸ ਕਰ
2: ਜੀ? ਇੱਕ ਤਾਂ ਜੀ ਦੇਖੋ, ਜਿਵੇਂ ਵਿੰਡੋਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਆਪਣੀਆਂ, ਵਿੰਡੋਜ਼ ਦੇ ਵਿੱਚ ਜਿਹੜੀ ਸਪੇਸ ਹੁੰਦੀ ਆ ਉੱਥੇ ਬਹੁਤ ਸਾਰੀ ਕਹਿ ਲਓ ਲੀਕੇਜ ਵਿੰਡੋਜ਼ ਦੇ ਵਿੱਚ ਲੀਕੇਜ ਹੋ ਜਾਂਦੀ ਆ ਜੀ ਹਨਾ, ਉਹਦੇ ਕਾਰਨ ਜਿਵੇਂ ਮੀਂਹ ਪੈ ਗਿਆ, ਮੋਇਸਚਰ ਅੰਦਰ ਆ ਗਿਆ, ਮੋਇਸਚਰ ਦੇ ਵਿੱਚ ਬੱਗ ਬਣਨਗੇ, ਮੋਇਸਚਰ ਦੇ ਵਿੱਚ ਮੋਲਡ ਬਣੂ, ਸਾਰਾ ਕੁਛ ਹੋਊਗਾ ਜੀ। ਪਲੱਸ ਦੂਜੀ ਚੀਜ਼ ਹੁੰਦੀ ਆ ਜਿਵੇਂ ਕਿਤੇ ਵੀ ਟੂਟੀ ਆ ਜੀ ਆਪਣੀ ਡਰੇਨੇਜ ਵਾਲੀ ਪਾਈਪ ਹੁੰਦੀ ਆ ਉੱਥੇ ਲੀਕੇਜ ਵਗੈਰਾ ਹੋ ਗਈ, ਉਹਦੇ ਕਾਰਨ ਮੋਇਸਚਰ ਆ ਗਿਆ ਜੀ, ਫੇਰ ਸੇਮ ਚੀਜ਼ ਹੋਜੂ। ਪਲੱਸ ਕਿਚਨ ਦੇ ਵਿੱਚ ਕੁਛ ਡੁੱਲ ਗਿਆ, ਕੁਛ ਆਪਾਂ ਉਹ ਸਾਫ਼ ਨਹੀਂ ਕੀਤਾ, ਕਈ ਕਹੋ ਕੋਈ ਕਾਰਨਰਸ ਹੁੰਦੇ ਨੇ ਆਪਣਾ ਹੱਥ ਨਹੀਂ ਪਹੁੰਚਦਾ ਜੀ, ਜਾਂ ਆਪਣੇ ਕੋਲੇ ਕੋਈ ਇਕਵਿਪਮੈਂਟ ਨਹੀਂ ਹੁੰਦਾ ਹਨਾ, ਵੀ ਉੱਥੇ ਤੱਕ ਰੀਚ ਨਹੀਂ ਹੁੰਦੀ, ਉਹ ਚੀਜ਼ਾਂ ਤੋਂ ਬੱਗ ਵਗੈਰਾ ਸਟਾਰਟ ਹੁੰਦੇ ਆ ਜੀ। ਫਿਰ ਰਹਿ ਜਾਂਦੇ ਆ ਵਾਸ਼ਰੂਮ, ਵਾਸ਼ਰੂਮ ਦੇ ਵਿੱਚ ਮੋਲਡ ਪਲੱਸ ਬੱਗ, ਇਹਨਾਂ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ ਜੀ, ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਮੋਇਸਚਰ ਹੁੰਦਾ, ਉਹ ਡਰਾਈ ਆਪਾਂ ਨਹੀਂ ਕਰਦੇ ਡੇਲੀ। ਸੋ ਇਹ ਚੀਜ਼ਾਂ ਦਾ ਅਸੀਂ ਕਰਕੇ ਦਿੰਦੇ ਆ ਜੀ, ਵੀ ਤੁਹਾਨੂੰ ਬੱਗ ਵਗੈਰਾ ਦਾ ਵੀ, ਪੈਸਟ ਕੰਟਰੋਲ ਦੇ ਵੀ ਤੁਹਾਡੇ ਪੈਸੇ ਬਚਣਗੇ, ਹੋਰ ਚੀਜ਼ਾਂ ਬਿਮਾਰੀਆਂ ਦੇ ਪੈਸੇ ਬਚਣਗੇ ਜੀ।
0: ਇੱਕ ਵਾਰੀ ਕਿਉਂਕਿ ਨਾ ਬਹੁਤੇ ਲੋਕ ਕੀ ਕਰਦੇ ਨੇ ਕਿ ਡੀਪ ਕਲੀਨਿੰਗ ਤੁਸੀਂ ਜਿਹੜੇ ਘਰ ਦੇ ਵਿੱਚ ਰਹਿ ਰਹੇ ਹੋ, ਬੱਚੇ ਆ, ਬਜ਼ੁਰਗ ਆ, ਸਫਾਈ ਆ, ਡਸਟਿੰਗ ਪੋਚਾ ਸਾਡੇ ਜਿਹੜੀ ਆ ਬੀਬੀਆਂ ਕਰਦੀਆਂ ਨੇ, ਪਰ ਡੀਪ ਕਲੀਨਿੰਗ ਦੇ ਲਈ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਵਾਓ, ਅਤੇ ਦਾ ਮੈਪਲ ਕਲੀਨਿੰਗ ਉਹ ਕਰਕੇ ਦਿਓਗੇ, ਤੁਹਾਨੂੰ ਵਧੀਆ ਨੰਬਰ ਵਨ ਕੰਮ ਕਰਕੇ ਦਿਓਗੇ, ਇੱਕ ਤਸੱਲੀ ਬਖਸ਼ ਕੰਮ ਕਰਕੇ ਦਿਓਗੀ। ਅਤੇ ਜਿਹੜੀਆਂ ਰੈਂਟਲ ਪ੍ਰੋਪਰਟੀਆਂ ਨੇ ਉਹ ਇਗਨੋਰ ਹੋ ਜਾਂਦੀਆਂ ਨੇ ਕਿ ਉੱਥੇ ਤਾਂ ਟੈਨੈਂਟ ਹੈਗੇ ਨੇ, ਉਹ ਆਪ ਹੀ ਕਲੀਨ ਕਰ ਲੈਣਗੇ, ਉੱਥੇ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਭਾਈ, ਉੱਥੇ ਤੁਹਾਡੀ ਜ਼ਿੰਮੇਵਾਰੀ ਵੱਧ ਆ, ਉੱਥੇ ਤੁਹਾਡਾ ਜ਼ਰੂਰ ਕਰਵਾਉਣਾ ਬਣਦਾ, ਕਿਉਂਕਿ ਘਰ ਤਾਂ ਉਹ ਤੁਹਾਡਾ ਹੀ ਆ, ਪ੍ਰੋਪਰਟੀ ਤਾਂ ਉਹ ਤੁਹਾਡੀ ਹੀ ਆ। ਪ੍ਰੋਪਰਟੀ ਵੈਲਿਊ ਘਟ ਜਾਂਦੀ ਆ, ਸਾਰਾ ਫਰਨੀਚਰ ਸਿੱਟਣਾ ਪੈ ਜਾਂਦਾ ਬਹੁਤਾ, ਫਿਰ
2: ਬੇਸਬੋਰਡ ਚੇਂਜ ਕਰਾਉਂਦੇ ਨੇ ਬਹੁਤ ਲੋਕ, ਕਿਉਂਕਿ ਉਹਦੀ ਆਪਣੇ ਤੋਂ ਡੇਲੀ ਸਫਾਈ ਨੀ ਹੁੰਦੀ, ਸੋ ਅਸੀਂ ਉਹ ਵੀ ਕਰਦੇ ਆ ਜੀ।
0: ਵੈਰੀ ਗੁੱਡ। ਸੋ ਦੋਸਤੋ, ਦਾ ਮੈਪਲ ਕਲੀਨਿੰਗ ਨੂੰ ਕਾਲ ਕਰੋ, ਐਕਸਪਰਟ ਨੇ ਆਪਣੇ ਕੰਮ ਦੇ ਵਿੱਚ, ਵਨ ਆਫ ਦਾ ਲੀਡਿੰਗ ਕੰਪਨੀ ਆ ਦਾ ਮੈਪਲ ਕਲੀਨਿੰਗ। ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਜਾਂ ਆਪਣੇ ਆਫਿਸ ਕਮਰਸ਼ੀਅਲ ਲਈ ਜਿਹੜੀ ਰੈਗੂਲਰ ਕਲੀਨਿੰਗ ਤੌਰ 'ਤੇ ਇਹਨਾਂ ਨੂੰ ਹਾਇਰ ਕਰਨਾ ਚਾਹੁੰਦੇ ਹੋ, ਤਾਂ ਨੰਬਰ ਆ 647 286-00-77 647-286-00-77 647-286-00-77 647-286-00-77 647-286-00-77 ਤੇ ਗੱਲ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ
2: ਧੰਨਵਾਦ।

0: ਦੋਸਤੋ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦਿੰਦੇ ਆ ਰਹੇ ਹਾਂ ਕਿ ਅੱਜ ਸੁਖਬਾਈ ਜੀ ਬਿਜੀ ਬਹੁਤ ਜ਼ਿਆਦਾ ਨੇ ਅਤੇ ਤੁਸੀਂ ਵੀ ਉੱਥੇ ਪਹੁੰਚ ਸਕਦੇ ਹੋ। ਮਦਰਸ ਅਤੇ ਸਪੈਸ਼ਲ ਡੀਲਸ ਨੇ ਜਿਹੜੀਆਂ ਫਰਨੀਚਰ 'ਤੇ ਲੱਗੀਆਂ ਹੋਈਆਂ ਨੇ ਅਤੇ ਗ੍ਰੈਂਡ ਹੋਮ ਫਰਨੀਚਰ ਦੀ 6885 ਟੋਮਕੋਨ ਲੋਕੇਸ਼ਨ 'ਤੇ ਤੁਸੀਂ ਪਹੁੰਚਣਾ ਹੈਗਾ, ਜਿੱਥੇ ਅੱਜ ਤੁਹਾਨੂੰ ਟਰਕੀ ਸਟਾਈਲ ਸੋਫਾ ਵੀ ਜਿਹੜਾ 2503,000 ਦਾ ਹੁੰਦਾ ਉਹ 1299 ਦਾ ਮਿਲ ਰਿਹਾ। 3 ਸੀਟਰ ਸੋਫਾ ਲਵ ਸੀਟ ਦੇ ਨਾਲ ਸਿਰਫ 1299 ਦਾ, ਅਤੇ ਇਹਦੇ ਨਾਲ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ। ਇੱਦਾਂ ਹੀ ਇਹਨਾਂ ਕੋਲ ਇੱਕ ਡਾਇਨਿੰਗ ਟੇਬਲ ਆ ਜੀ ਸਟੋਨ ਰੀ ਸਟੋਨ ਦਾ, ਅਤੇ ਇਹ ਵਿਦ ਚੇਅਰ ਤੁਹਾਨੂੰ $499 ਦਾ ਮਿਲ ਰਿਹਾ, ਅਤੇ ਮੈਕਰੋਵੇਵ ਫ੍ਰੀ ਦਿੱਤਾ ਜਾ ਰਿਹਾ। ਤੁਸੀਂ ਪਹੁੰਚ ਸਕਦੇ ਹੋ 6885 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੀ ਮੇਜਰ ਇੰਟਰਸੈਕਸ਼ਨ 'ਤੇ, ਅਤੇ ਨਾਲ ਦੇ ਨਾਲ ਆਪਣੀਆਂ ਗੱਡੀਆਂ ਨੂੰ ਤੁਸੀਂ ਓਇਲ ਚੇਂਜ ਕਰਾਉਣਾ ਅਤੇ ਆਪਣੀ ਗੱਡੀ ਦੀ ਸਰਵਿਸ ਜਾਂ ਰਿਪੇਅਰ ਦੇ ਵਿੱਚ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਵੀਨਸ ਆਟੋ ਪਰਫੋਰਮੈਂਸ ਨੂੰ ਹਮੇਸ਼ਾ ਯਾਦ ਰੱਖੋ, ਜਿੱਥੇ ਕਿ $70 ਦੇ ਵਿੱਚ ਓਇਲ ਚੇਂਜ ਕੀਤਾ ਜਾਂਦਾ ਜੀ। ਫੁੱਲੀ ਸਿੰਥੈਟਿਕ 5 ਲੀਟਰ ਓਇਲ ਚੇਂਜ ਕੀਤਾ ਜਾਊਗਾ $70 ਦੇ ਵਿੱਚ। ਗੱਡੀ ਦੀ ਸੇਫਟੀ $80 'ਚ ਹੁੰਦੀ ਆ, ਬ੍ਰੇਕਾਂ ਪੈਡ ਰੋਟਰ ਵੀ ਤਕਰੀਬਨ ਇਹ $450-500 ਦੇ ਵਿੱਚ ਇਹ ਉਹ ਚੇਂਜ ਕਰ ਦਿੰਦੇ ਨੇ ਜੀ। ਬਾਕੀ ਗੱਡੀ ਜੇ ਲਗਜ਼ਰੀ ਆ ਤਾਂ ਵੀ ਉਹਦੇ 'ਤੇ ਤੁਹਾਨੂੰ ਜੇ 2000 ਲੱਗਣਾ ਇੱਥੇ 1200 ਲੱਗੂਗਾ। ਬਹੁਤ ਰੇਟ ਦਾ ਫਰਕ ਆ ਕਿਉਂਕਿ ਸ਼ੋਪ ਇਹਨਾਂ ਦੀ ਆਪਦੀ ਆ, ਓਵਰਹੈੱਡ ਖਰਚੇ ਇਹਨਾਂ ਦੇ ਘੱਟ ਨੇ। ਸੋ ਤੁਸੀਂ ਵੀਨਸ ਆਟੋ ਪਰਫੋਰਮੈਂਸ ਨੂੰ ਕਾਲ ਕਰ ਸਕਦੇ ਹੋ 416-844-8686 416-844-8620 416-844-8686। ਆਓ ਹੁਣ ਗੱਲਬਾਤ ਅਪਲਾਇੰਸਿਸ ਰਿਪੇਅਰ ਦੀ ਗੱਲਬਾਤ ਕਰਦੇ ਹਾਂ। ਐਸ ਜੀ ਅਪਲਾਇੰਸ ਰਿਪੇਅਰ ਸਾਨੂੰ ਲਾਈਨ 'ਤੇ ਜੁੜ ਚੁੱਕੇ ਨੇ। 10 ਸਾਲ ਦਾ ਤਜਰਬਾ, ਤੁਹਾਡੇ ਘਰ ਦੇ ਅਪਲਾਇੰਸ ਠੀਕ ਹੋਣਗੇ, ਘੱਟ ਖਰਚੇ 'ਚ ਠੀਕ ਹੋਣਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸੋ ਪਰਿਵਾਰਾਂ ਦੇ ਅਪਲਾਇੰਸਿਸ ਠੀਕ ਕਰ ਰਹੇ ਹੋ ਤੁਸੀਂ, ਦੂਰ ਦੁਰਾਡੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਸਰਵਿਸ, ਇੱਕ ਵਾਰ ਤਾਂ ਸਿਟੀ ਸਾਨੂੰ ਦੱਸ ਦਿਓ ਜੀ।
1: ਹਾਂਜੀ ਬਿਲਕੁਲ ਜੀ। ਸੋ ਸਾਡਾ ਅਪਲਾਇੰਸਿਸ ਹੋਮ ਅਪਲਾਇੰਸਿਸ ਰਿਪੇਅਰ ਦਾ ਕੰਮ ਹੈ ਜੀ, ਤੇ ਸਾਡੀ ਸਰਵਿਸਿਸ ਸਾਰੀ ਜੀ।
0: ਤੁਹਾਡੀ ਆਵਾਜ਼ ਥੋੜੀ ਜੀ ਕਲੀਅਰ ਘੱਟ ਆ ਰਹੀ ਹੈ ਜੀ, ਬ੍ਰੇਕ ਹੋ ਰਹੀ ਆ।
1: ਹਾਂਜੀ ਸਾਡੀਆਂ ਸਰਵਿਸਿਸ ਸਾਰੀਆਂ ਜੀਟੀਏ ਦੇ ਵਿੱਚ, ਜਿਹਦੇ ਵਿੱਚ ਮੇਜਰ ਬੈਂਪਟਨ, ਮਿਸੀਸਾਗਾ, ਕੈਲਿਡਨ, ਜੌਰਜਟਾਊਨ ਤੇ ਸਾਰੇ ਸਰਾਊਂਡਿੰਗ ਏਰੀਆ ਦੀ।
0: ਬਾਈ ਜੀ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਆ, ਇੱਕ ਵਾਰੀ ਦੇਖੋਗੇ ਤੁਸੀਂ? ਹਾਂਜੀ। ਸੋ ਮੈਂ ਐਸ ਜੀ ਅਪਲਾਇੰਸ ਦਾ ਨੰਬਰ ਜ਼ਰੂਰ ਸਾਂਝਾ ਕਰਦਾ, 647-946-0042 647-946-0042 6479460042। ਬਾਈ ਜੀ ਦੇਖੋਗੇ ਆਵਾਜ਼? ਤੁਸੀਂ ਲਾਈਨ ਨੂੰ ਇੱਦਾਂ ਹੀ ਹੋਲਡ ਰੱਖੋ, ਮੈਂ ਮੂਜ਼ ਬਲਾਇੰਡ ਦਾ ਸੁਨੇਹਾ ਇੱਕ ਵਾਰ ਤੁਹਾਨੂੰ ਦੁਬਾਰਾ ਦੇ ਦਈਏ। ਮੂਜ਼ ਬਲਾਇੰਡ ਲੈ ਕੇ ਆਇਆ ਜੀ 50% ਔਫ। ਬਾਈ ਜੀ ਕੈਨੇਡੀਅਨ ਮੇਡ ਬਲਾਇੰਡ ਨੇ?
2: ਕੈਨੇਡੀਅਨ ਮੇਡ ਬਲਾਇੰਡਸ ਨੇ ਜੀ, ਕਸਟਮ ਮੇਡ ਬਲਾਇੰਡਸ ਨੇ। ਕੋਈ ਪ੍ਰੀ ਆਰਡਰ ਨਹੀਂ ਹੈਗਾ, ਕੋਈ ਪ੍ਰੀ ਕੱਟ ਨਹੀਂ ਹੈਗਾ, ਕੋਈ ਐਵੇਂ ਦਾ ਨਹੀਂ ਹੈਗਾ ਕਿ ਕਿਸੇ ਹੋਰ ਕੰਟਰੀ ਤੋਂ ਬਣ ਕੇ ਆ ਰਹੀਆਂ ਨੇ। ਕੈਨੇਡੀਅਨ ਮੇਡ ਬਲਾਇੰਡਸ ਨੇ, ਅਸੀਂ ਆਪ ਵਿੰਡੋਜ਼ ਨੂੰ ਮੈਜਰ ਕਰਕੇ, ਵਿਡਥ ਐਂਡ ਹਾਈਟ ਨੂੰ ਮੈਜਰ ਕਰਕੇ, ਉਸਦੇ ਡਿਮੈਂਸ਼ਨ ਦੇ ਅਕੋਰਡਿੰਗ ਕਟਿੰਗ ਹੁੰਦੀ ਹੈ ਜੀ, ਮੈਟਲ ਜਾਂ ਹਾਰਡਵੇਅਰ ਹੋ ਗਿਆ ਜਾਂ ਫੈਬਰਿਕ ਹੋ ਗਿਆ, ਕੈਨੇਡੀਅਨ ਮੇਡ ਬਲਾਇੰਡਸ ਨੇ ਜੀ। ਅਤੇ 5 ਸਾਲ ਦੀ ਵਾਰੰਟੀ ਅਸੀਂ ਔਫਰ ਕਰਦੇ, ਚਾਹੇ ਤੁਸੀਂ ਸਾਡੇ ਤੋਂ ਮੋਟਰਾਈਜ਼ ਬਲਾਇੰਡ ਲਗਵਾਉਂਦੇ ਹੋ, ਚਾਹੇ ਤੁਸੀਂ ਸਾਡੇ ਤੋਂ ਚੇਨ ਵਾਲੀ ਬਲਾਇੰਡਸ ਲਗਵਾਉਂਦੇ, ਚਾਹੇ ਰੋਲਰ ਸ਼ੇਡਸ ਲਗਵਾਉਂਦੇ ਹੋ, ਪ੍ਰੀਮੀਅਮ ਕੁਆਲਿਟੀ ਹੈ ਜੀ। 50 ਤੱਕ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ, ਤੁਸੀਂ ਮੈਚ ਕਰ ਸਕਦੇ ਆਪਣੇ ਵਾਲ ਪੇਂਟ ਨਾਲ, ਫਰਨੀਚਰ ਨਾਲ, ਫਲੋਰ ਨਾਲ। ਅਤੇ ਇਸ ਦੇ ਨਾਲ ਨਾਲ ਆਪਾਂ ਜੋ ਵੀਕ ਦੀ ਆਪਣੀ ਡੀਲ ਚੱਲ ਰਹੀ ਆ, ਉਹ ਚੱਲ ਰਹੀ ਜੀ 50% ਔਫ ਫਲੈਟ, 50% ਔਫ ਚੱਲ ਰਿਹਾ ਜੇ ਤੁਸੀਂ ਸਾਡੇ ਤੋਂ ਕੋਈ ਵੀ ਬਲਾਇੰਡਸ ਲਗਵਾਉਂਦੇ ਹੋ। ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਂਦੇ ਹੋ, ਸਾਰੇ ਘਰ ਦੇ ਵਿੱਚ ਆਪਣਾ ਮੇਨ ਫਲੋਰ ਜਿਵੇਂ ਕਿ ਲਿਵਿੰਗ ਰੂਮ, ਕਿਚਨ, ਆਪਣਾ ਫੈਮਿਲੀ ਰੂਮ ਹੋ ਗਿਆ, ਡਾਇਨਿੰਗ ਰੂਮ ਹੋ ਗਿਆ, ਕੁਛ ਵੀ, ਅਤੇ ਪਲੱਸ ਨਾਲ ਆਪਣੇ ਬੈਡਰੂਮ ਹੋਵੇ, ਅਤੇ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀ ਅਪਲਾਇੰਸ ਲਗਵਾਉਂਦੇ ਹੋ ਤਾਂ ਆਪਾਂ ਇੱਕ ਵਿੰਡੋ ਨੂੰ ਫਰੀ ਆਫ ਕੋਸਟ ਅਪਗ੍ਰੇਡ ਕਰਕੇ ਦੇ ਰਹੇ ਹਾਂ ਵਿਦ ਦਾ ਰਿਮੋਟ ਐਂਡ ਅ ਮੋਟਰ। ਤੁਸੀਂ ਸਿਰਫ ਬਲਾਇੰਡ ਦਾ ਪੇ ਕਰਨਾ, ਅਪਗ੍ਰੇਡ ਦਾ, ਮੋਟਰ ਦਾ, ਰਿਮੋਟ ਦਾ, ਸੈਟਅਪ ਦਾ ਕੁਛ ਪੇ ਨਹੀਂ ਕਰਨਾ, ਤੁਸੀਂ ਰਿਮੋਟ ਨਾਲ ਅਪ ਐਂਡ ਡਾਊਨ ਕਰ ਸਕਦੇ ਹੋ ਬਲਾਇੰਡ ਨੂੰ। ਅਤੇ ਉਸਦੇ ਨਾਲ ਨਾਲ ਆਪਾਂ ਫਰੀ ਇੰਸਟਾਲੇਸ਼ਨ, ਉਹ ਵੀ ਆਪਾਂ ਜਿਹੜੀ ਇੰਸਟਾਲੇਸ਼ਨ ਆ ਉਸਦਾ ਆਪਾਂ ਕੋਈ ਚਾਰਜ ਨਹੀਂ ਕਰਦੇ ਐਕਸਟਰਾ, ਪਲੱਸ ਕੋਟੇਸ਼ਨ।
0: ਜੇ ਤੁਹਾਨੂੰ ਅਸੀਂ ਓਵਰ ਦਾ ਕਾਲ ਹੀ ਵਿੰਡੋ ਦਾ ਸਾਈਜ਼ ਮੈਜ਼ਰ ਕਰਕੇ ਦੇ ਦੀ,
2: ਹਾਂਜੀ,
0: ਤਾਂ ਤੁਸੀਂ ਓਵਰ ਦਾ ਕਾਲ ਹੀ ਸਾਨੂੰ ਐਸਟੀਮੇਟ ਦੇ ਦੋਗੇ?
2: ਹਾਂਜੀ ਹਾਂ, ਓਵਰ ਦਾ ਕਾਲ ਦੇ ਸਕਦੇ ਹਾਂ, ਵੱਧ ਤੋਂ ਵੱਧ ਤੁਹਾਨੂੰ 5-10 ਮਿੰਟ ਵੇਟ ਕਰਨੀ ਪੈ ਸਕਦੀ ਆ, ਕਿਉਂਕਿ ਕਈ ਵਾਰੀ ਆਪਾਂ ਕੰਮ ਕਰ ਰਹੇ ਹੁੰਦੇ ਹਾਂ, ਡਰਾਈਵ ਕਰ ਰਹੇ ਹੁੰਦੇ ਹਾਂ, ਕਈ ਵਾਰ
0: ਉਹ ਚੀਜ਼ ਚਲੋ ਓਵਰ ਦਾ ਕਾਲ ਹੋ ਜੂਗੀ।
2: ਹਾਂਜੀ,
0: ਜੇ ਸਾਡੇ ਕਈ ਵਾਰ ਇਹ ਹੈ ਕਿ ਮੇਅਰਮੈਂਟ 'ਚ ਗਲਤੀ ਨਾ ਰਹਿ ਜੇ, ਇੱਦਾਂ ਨਾ ਹੋ ਜੇ, ਫਿਰ ਤੁਸੀਂ ਵਿਜਿਟ ਕਰਕੇ ਜਿਹੜਾ ਆਪ ਮੇਅਰ ਕਰਕੇ, ਕਿਉਂਕਿ ਬਣਾਉਣ ਤੋਂ ਪਹਿਲਾਂ ਤਾਂ ਤੁਸੀਂ ਇੱਕ ਵਾਰੀ ਆਪ ਕਰਦੇ ਹੋ।
2: ਹਾਂਜੀ ਦੇਖੋ, ਜਦੋਂ ਆਪਣੇ ਕੋਈ ਆਪਣੇ ਮੈਜ਼ਰਮੈਂਟ ਪ੍ਰਾਈਸ ਭੇਜਦਾ ਤਾਂ ਉਹ ਇੱਕ ਅਪਰੋਕਸੀਮੇਟ
0: ਦਾ ਪਤਾ ਲੱਗ ਜਾਂਦਾ ਕਿ ਆਹ ਪ੍ਰਾਈਸ ਮੈਂ ਕੰਮ ਕਰਾਂ,
2: ਇਹ ਬਜਟ ਹੈ, ਇਹ ਬਜਟ ਦੇ ਵਿੱਚ
0: 2-400 ਇੱਧਰ ਉੱਧਰ ਹੋ ਜਾਂਦਾ।
2: ਹਾਂਜੀ 2-400 ਵੀ ਚੱਲ ਆਪਾਂ ਜ਼ਿਆਦਾ ਕਹਿਤਾ, ਇੰਨਾ ਵੀ ਨਹੀਂ ਫਰਕ ਪੈਂਦਾ ਜੇ ਤੁਸੀਂ ਇਹਨੂੰ ਪ੍ਰੋਪਰ ਮੈਜਰਮੈਂਟਸ ਕਰਕੇ ਭੇਜਦੇ ਹੋ, ਆਪਾਂ ਉਸ ਹਿਸਾਬ ਨਾਲ ਪ੍ਰਾਈਸ ਕੋਟ ਕਰਦੇ ਹਾਂ। ਕਈ ਵਾਰੀ ਘੱਟ ਵੀ ਜਾਂਦਾ, ਕਈ ਵਾਰੀ ਜਿੱਦਾਂ ਕੀ ਹੁੰਦਾ ਆਪਣੇ ਮੈਜਰਮੈਂਟਸ ਆਪਣੇ ਪਰਿਵਾਰ ਭੇਜਦੇ
0: ਆ ਇਨਸਾਈਡ ਕਰਨ ਦੀ ਜਗ੍ਹਾ ਆਊਟ ਕੀਤੀ ਹੁੰਦੀ ਆ,
2: ਆਊਟ ਦੀ ਜਗ੍ਹਾ ਤੇ। ਹਾਂਜੀ ਹਾਂਜੀ, ਜਿੱਦਾਂ ਵੀ ਚਲੋ ਕੁਛ ਵੀ ਹੋ ਜਾਂਦਾ, ਆਪਾਂ ਟਰਾਈ ਕਰਦੇ ਹਾਂ ਮੈਕਸ ਟੂ ਮੈਕਸ ਆਪਾਂ ਸੇਵ ਕਰਨ ਦੀ, ਪੈਸੇ ਸੇਵ ਕਰਨ ਦੀ ਟਰਾਈ ਕਰਦੇ ਹਾਂ। ਜੇ ਤਾਂ ਸਾਨੂੰ ਮੈਜਰਮੈਂਟਸ ਕਰਕੇ ਭੇਜ ਦਿੰਦਾ ਤਾਂ ਕਹਿ ਲਓ ਵੀ ਫਰੀ ਆਫ ਕੋਸਟ, ਕੋਈ ਚਾਰਜ ਨਹੀਂ ਹੈਗਾ ਪ੍ਰਾਈਸ ਕੋਟ ਦਾ, ਆਪਾਂ ਪ੍ਰਾਈਸ ਕੋਟ ਕਰਕੇ ਤੁਹਾਨੂੰ ਰਾਈਟ ਵੇ ਕਾਲ ਜਾਂ ਮੈਸੇਜ ਕਰ ਦੇਵਾਂਗੇ ਤਾਂ ਕਿ ਤੁਸੀਂ ਕੰਪੇਅਰ ਕਰ ਸਕਦੇ ਹੋ।
0: ਅਤੇ ਨੰਬਰ ਟੂ ਕਾਲ 647-347-399-6646-647-399-4646 ਦੋਸਤੋ, ਘਰ ਦੀ ਦਿੱਖ ਬਦਲ ਜਾਂਦੀ ਹੈ। ਤੁਸੀਂ ਤੁਹਾਡੇ ਘਰ ਪਾਰਟੀ ਹੈ, ਤੁਹਾਡੇ ਘਰ ਫੰਕਸ਼ਨ ਹੈ, ਮਹਿਮਾਨ ਨੇ ਆਉਣਾ, ਕਿ ਬਹੁਤ ਵਾਰ ਕਾਲ ਇੱਦਾਂ ਕਰਦੇ ਹੋਣਗੇ ਜੀ ਸਾਡੇ ਘਰ ਗੈਸਟ ਆ ਰਹੇ ਨੇ ਲਾ ਕੇ ਜਾਓ, ਇੱਦਾਂ ਕਾਲਾਂ ਆਉਂਦੀਆਂ ਨੇ?
2: ਬਹੁਤ ਜ਼ਿਆਦਾ ਕਾਲਾਂ ਆਉਂਦੀਆਂ ਨੇ। ਕਈ ਵਾਰੀ ਕਿੱਦਾਂ ਹੁੰਦਾ ਕਿ ਵੀ ਜਿੱਦਾਂ ਆਪਾਂ ਨਾ ਕਾਲ ਆਈ ਮੈਜਰਮੈਂਟਸ ਲੈ ਜਾਓ ਜੀ ਭਾਅ ਜੀ ਆ ਕੇ ਸਾਨੂੰ ਪ੍ਰਾਈਸ ਕੋਟ ਦੇ ਜਾਓ, ਆਪਾਂ ਜਾਂਦੇ ਹਾਂ। ਕਿਉਂਕਿ ਨੋਰਮਲੀ ਆਪਣਾ ਕੀ ਹੁੰਦਾ ਕਿ ਵੀ 6-7 ਬਿਜ਼ਨਸ ਡੇਸ ਆਪਾਂ ਲੈਂਦੇ ਹਾਂ ਔਡਰ ਬਣਾਉਣ ਵਾਸਤੇ। ਚਲੋ ਆਪਾਂ ਜਾਂਦੇ ਹਾਂ ਮੈਜਰਮੈਂਟਸ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਕਲਰ ਆਪਸ਼ਨ ਦਿਖਾਉਂਦੇ ਹਾਂ, ਫੈਮਿਲੀ ਥੋੜ੍ਹਾ ਟਾਈਮ ਲੈਂਦੀਆਂ ਨੇ ਕਲਰ ਚੂਜ਼ ਕਰਨ ਨੂੰ। ਕਲਰ ਚੂਜ਼ ਕਰ ਲਿਆ, ਔਡਰ ਕਨਫਰਮ ਹੋ ਗਿਆ, ਅਤੇ ਫਿਰ ਪੁੱਛਦੇ ਕਿੰਨੇ ਦਿਨ ਲੱਗ ਜਾਣਗੇ ਬਣਾਉਣ ਨੂੰ। ਆਪਾਂ ਕਹਿੰਦੇ ਜੀ 6-7 ਦਿਨ ਲੱਗ ਜਾਂਦੇ ਆ, ਕਿਉਂਕਿ ਜੇ ਆਪਾਂ ਕੰਮ ਵਧੀਆ ਕਰਨਾ ਤਸੱਲੀ ਨਾਲ ਕਰਨਾ ਤਾਂ ਥੋੜ੍ਹਾ ਟਾਈਮ ਲੈਂਦਾ। ਫਿਰ ਉਹ ਕਹਿੰਦੇ ਨਹੀਂ ਜੀ ਨਹੀਂ, ਸਾਨੂੰ ਤਾਂ ਪਰਸੋਂ ਨੂੰ ਚਾਹੀਦੇ ਨੇ।
0: ਰੀਜ਼ਨ?
2: ਗੈਸਟ ਆ ਰਹੇ ਨੇ ਸਾਡੇ, ਯੂਐਸ ਤੋਂ ਗੈਸਟ ਆ ਰਹੇ ਨੇ, ਵੈਨਕੂਵਰ ਤੋਂ ਗੈਸਟ ਆ ਰਹੇ, ਦੋ ਮੇਨ ਸਪੋਟ ਨੇ ਜੀ ਜਿੱਥੋਂ ਗੈਸਟ ਆਉਂਦੇ ਹੁੰਦੇ ਆ।
0: ਅੱਛਾ, ਯੂਐਸ ਤੋਂ? ਹੋਰ ਕਿੱਥੋਂ?
2: ਵੈਨਕੂਵਰ ਤੋਂ।
0: ਵੈਨਕੂਵਰ ਤੋਂ?
2: ਤੇ ਫਿਰ ਚਲੋ ਕਈ ਵਾਰੀ ਐਵੇਂ ਹੁੰਦਾ ਕਿ ਵੀ ਆਪਾਂ ਟਰਾਈ ਕਰ ਸਕਦੇ ਨੇ ਇੱਕ ਜਾਂ ਦੋ ਆਰਡਰ
0: ਤੁਹਾਨੂੰ ਜੇ ਹਫ਼ਤਾ ਤੱਕ ਐਟ ਲੀਸਟ ਦੇਣਾ ਚਾਹੀਦਾ।
2: ਹਾਂਜੀ, ਬਾਕੀ ਟਰਾਈ ਕਰਦੇ ਨੇ। ਚਲੋ ਕਿਸੇ ਦੀ ਜਿਵੇਂ ਮੰਨ ਲਓ ਹੈ ਨਾ ਕੋਈ ਰਿਕੁਐਸਟ ਹੁੰਦੀ ਹੈ ਸਪੈਸ਼ਲ, ਜਿੱਦਾਂ ਹੁਣ ਪਿੱਛੇ ਨਗਰ ਕੀਰਤਨ ਸੀਗਾ, ਉਦੋਂ ਕੀ ਹੁੰਦਾ ਨਗਰ ਕੀਰਤਨ ਵੇਲੇ ਆਪਣੇ ਗੈਸਟ ਆਪਾਂ ਇਨਵਾਈਟ ਕਰ ਹੀ ਲੈਂਦੇ, ਕੋਈ ਸਾਰੀ ਵੈਨਕੂਵਰ ਤੋਂ ਆਪਾਂ ਆਪਣੇ ਹੈ ਨਾ ਪੈਨ ਡਰਾਈਵ ਨੂੰ ਇਨਵਾਈਟ ਕਰ ਲੈਂਦੇ ਹਾਂ, ਇੱਧਰੋਂ ਯੂਐਸ ਤੋਂ ਆ ਜਾਂਦੇ ਆ। ਤਾਂ ਉਹ ਵੀਕ ਦੇ ਵਿੱਚ ਸਾਡੇ ਨਾਲ ਬਹੁਤ ਇਹ ਹੋਇਆ ਸੀਗਾ ਕਿ ਵੀ ਭਾਅ ਜੀ ਸਾਡੇ ਗੈਸਟ ਨੇ ਆਉਣਾ, ਤੁਸੀਂ ਸਾਨੂੰ ਵਿਦ ਇਨ 3 ਡੇਜ਼ ਵਿਦ ਇਨ 4 ਡੇਜ਼
0: ਟੌਰ ਵੀ ਬਣਨੀ ਚਾਹੀਦੀ ਆ। ਫਿਰ ਬੱਚਾ ਤੇ ਦਾ ਵੀ ਕੋਈ ਘਰ ਬੜਾ ਸੋਹਣਾ, ਫਿਰ ਉਹ ਕਮੈਂਟ ਆ ਨਾ, ਉਹ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਜਦੋਂ ਕੋਈ ਘਰ ਆਉਂਦਾ।
2: ਹਾਂਜੀ,
0: ਚਲੋ ਪਹਿਲਾਂ ਬੈਠੇ ਸੋਫਿਆਂ ਤੇ ਚਾਹ ਪਾਣੀ, ਇਸ ਤੋਂ ਬਾਅਦ ਚਲੋ ਜੀ ਅੱਜ ਤੁਹਾਨੂੰ ਘਰ ਦਿਖਾ ਦਈਏ। ਜਦੋਂ ਟੂਰ ਲੈ ਕੇ ਜਾਂਦੇ ਆ, ਮਾਸਟਰ ਬੈਡਰੂਮ ਦਾ ਡੋਰ ਖੁੱਲਦਾ, ਬਲਾਈਂਡਸ ਲੱਗੇ ਹੋਏ ਆ, ਉਹ ਘਰ ਦੀ ਉਹ ਫੀਲਿੰਗ ਹੀ ਵੱਖਰੀ ਹੁੰਦੀ ਹੈ ਜਦੋਂ ਘਰ ਦਿਖਾਉਣਾ।
2: ਹਾਂਜੀ, ਲੁੱਕ ਹੀ ਚੇਂਜ ਹੋ ਜਾਂਦੀ ਹੈ ਘਰ ਦੀ, ਤੇ ਇੱਕ ਬਹੁਤ ਹੀ ਜ਼ਿਆਦਾ ਲਗਜ਼ਰੀ ਲੁੱਕ
0: ਅਧੂਰਾ ਜਿਹਾ ਫੀਲ ਹੁੰਦਾ।
2: ਹਾਂਜੀ, ਨਹੀਂ ਅਧੂਰਾ।
0: ਸੋ ਦੋਸਤੋ, 50% ਆਫ ਬਲਾਈਂਡਸ ਦੇ ਉੱਤੇ, ਤੇ ਨੰਬਰ ਟੂ ਕਾਲ 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਇਸ ਦੇ ਨਾਲ ਨਾਲ ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ ਦਾ ਨੰਬਰ ਜ਼ਰੂਰ ਸਾਂਝਾ ਕਰਾਂਗੇ, ਜਿਹੜੇ ਕਿ ਲੰਮੇ ਟਾਈਮ ਤੋਂ ਦੋਸਤੋ ਫਿਜ਼ੀਓਥੈਰੇਪੀ ਐਂਡ ਰਿਹੈਬ ਦਾ ਕੰਮ ਕਰ ਰਹੇ ਨੇ ਬ੍ਰੈਂਪਟਨ ਦੇ ਵਿੱਚ। ਪਿਛਲੇ ਮਹੀਨੇ ਇਹਨਾਂ ਨੇ ਕੈਂਪ, ਫ੍ਰੀ ਕੈਂਪ ਵੀ ਲਾਇਆ ਸੀ, ਐਂਡ ਜਿਹਦੇ ਵਿੱਚ ਬੜਾ ਭਰਮਾ ਹੰਗਾਰਾ ਪਰਿਵਾਰਾਂ ਨੇ ਦਿੱਤਾ। ਐਂਡ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀ ਨੈਕਸਟ ਵੀਕ ਮੀਟਿੰਗ ਆ ਉਹਨਾਂ ਨਾਲ, ਅਤੇ ਹੋ ਸਕਦਾ ਅਗਲੇ ਹਫ਼ਤੇ। ਵੈਸਟ ਦੇ ਵਿੱਚ ਇਹ ਕਹਿੰਦੇ ਸੀ ਕਿ ਲੰਡਨ ਕਿਚਨਰ ਵਾਲੇ ਜਿਹੜੇ ਪਰਿਵਾਰ ਨੇ ਲੰਡਨ ਦੇ ਵਿੱਚ, ਉਹ ਕਹਿੰਦੇ ਸੀ ਅਸੀਂ ਅਗਲਾ ਫ੍ਰੀ ਕੈਂਪ ਪਲੈਨ ਕੀਤਾ ਜਾ ਰਿਹਾ। ਪਰ ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ, ਈਟੋਵਿਕੋ ਦੇ ਵਿੱਚੋਂ, ਮਿਸਾਗਾ ਦੇ ਵਿੱਚੋਂ, ਇਹਨਾਂ ਦੀਆਂ ਹਰ ਪਾਸੇ ਲੋਕੇਸ਼ਨ ਨੇ, ਤੁਹਾਡਾ ਸਰਵਾਈਕਲ ਪੇਨ ਦਾ ਤਾਂ ਪੱਕਾ ਇਲਾਜ ਆ। ਇਹ ਕਹਿੰਦੇ ਕਈ ਔਰਤਾਂ ਨੂੰ ਜ਼ਿਆਦਾ, ਉਹ ਕਹਿੰਦੇ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ, ਕਿਉਂਕਿ ਘਰ ਦੇ ਕੰਮ ਕਰਨੇ, ਕੰਪਿਊਟਰ ਦੇ ਕੰਮ ਕਰਨੇ, ਅਤੇ ਐਕਸਰਸਾਈਜ਼ ਦੀ ਘਾਟ ਰਹਿੰਦੀ ਆ, ਅਤੇ ਜ਼ਿਆਦਾਤਰ ਆਪਾਂ ਬੰਦਾ ਨੀਵੀਂ ਪਾ ਕੇ ਝੁੱਕ ਕੇ ਕੰਮ ਕਰਦਾ, ਉਹ ਕਹਿੰਦੇ ਨਾੜਾਂ ਕੋਲ ਨਾ ਇੱਕ ਗੁੱਛਾ ਜਿਹਾ ਬਣ ਜਾਂਦਾ, ਉਹਦੇ ਨਾਲ ਸਿਰ 'ਚ ਖੂਨ ਜਾਣਾ ਘੱਟ ਜਾਂਦਾ, ਬਲੱਡ ਫਲੋ ਘੱਟ ਹੋ ਜਾਂਦਾ। ਜਦੋਂ ਘੱਟ ਹੁੰਦਾ ਗਾ ਤਾਂ ਤੁਹਾਡਾ ਸਿਰ ਵੀ ਦੁਖਦਾ ਰਹਿੰਦਾ, ਤੁਹਾਡਾ ਬੋਡੀ ਦਾ ਪੋਸਚਰ ਧੋਣ ਅੱਗੇ ਜੀ ਨੂੰ ਆ ਜਾਂਦੀ ਆ, ਉਹ 'ਤੇ ਫਰਕ ਆ। ਫਿਰ ਹੱਥਾਂ ਪੈਰੇ ਨੰਬਨੈਂਸ ਹੋਣਾ ਬਹੁਤ ਇਹਦੇ ਅੱਗੇ ਵਧੀ ਜਾਂਦਾ। ਇਹ ਚੀਜ਼ ਇੱਦਾਂ ਨਹੀਂ ਹੈਗੀ ਕਿ ਅੱਜ ਆ ਭਾਈ ਕੱਲ੍ਹ ਨੂੰ ਆਪੇ ਠੀਕ ਹੋ ਜੂ, ਇਹਦੀ ਫਿਜ਼ੀਓਥੈਰੇਪੀ ਕਰਵਾਉਣੀ ਹੀ ਕਰਵਾਉਣੀ ਪੈਂਦੀ ਹੈ। ਐਂਡ ਸਰਵਾਈਕਲ ਤੋਂ ਰਾਹਤ ਪਾਉਣ ਲਈ ਕਾਲ ਕਰ ਸਕਦੇ ਤੁਸੀਂ ਅਲਫਾ ਫਿਜ਼ੀਓਥੈਰੇਪੀ ਨੂੰ। ਨੰਬਰ ਟੂ ਕਾਲ 905-226-0043, 905-226-0043, 905-226-0043, 0043 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਸੈੱਲ ਲਾਈਨ ਇੱਕ ਵਾਰ ਫਿਰ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ, ਕਿਉਂਕਿ ਕੁਐਸਚਨ ਪਰਿਵਾਰਾਂ ਦੇ ਲਗਾਤਾਰ ਆਉਂਦੇ ਨੇ ਕਿ ਭਾਈ ਆਹ ਕੁਐਸਚਨ ਨਾਗਪਾਲ ਜੀ ਨੂੰ ਪੁੱਛ ਕੇ ਦੱਸਿਓ, ਆਹ ਕੁਐਸਚਨ ਨਾਗਪਾਲ ਜੀ ਨੂੰ ਪੁੱਛ ਕੇ ਦੱਸਿਓ। ਸੋ ਨਾਗਪਾਲ ਜੀ ਦੁਬਾਰਾ ਹਾਜ਼ਰ ਹੋ ਚੁੱਕੇ ਨੇ ਯੂਨੀ ਗਲੋਬਲ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ। ਨਾਗਪਾਲ ਜੀ
1: ਹਾਂਜੀ, ਲਾਈਕ ਫਿਰ
0: ਬਿਲਕੁਲ ਪਹਿਲਾਂ ਤਾਂ ਮੈਂ ਇਹ ਦੱਸਾਂ, ਕਿਉਂਕਿ ਜਿਹੜੀ ਪਰਿਵਾਰ ਆ ਨੂੰ ਪਤਾ ਲੱਗ ਚੁੱਕਿਆ ਕਿ ਭਾਈ ਇਨਕਮ $70,000 ਤੋਂ ਘੱਟ ਆ ਜੇ 2024 ਦੇ ਨੋਟਸ ਆਫ ਅਸੈਸਮੈਂਟ, ਤੇ ਫੈਮਿਲੀ ਇਨਕਮ ਦੀ ਗੱਲਬਾਤ ਆਪਾਂ ਕਰ ਰਹੇ ਹਾਂ, ਤੇ PR ਜਾਂ ਸਿਟੀਜ਼ਨ ਦਾ ਸਟੇਟਸ ਆ, ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਉਹ ਬੰਦਾ ਅਪਲਾਈ ਕਰ ਸਕਦਾ। ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਪੜ੍ਹੋ ਤੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਗ੍ਰਾਂਟ ਦੇਵਾਂਗੇ। ਲੋਨ ਲੈਣਾ ਤਾਂ ਭਾਈ ਲੋਨ ਵੀ ਲੈ ਸਕਦੇ 1.5 ਸਾਲ ਤੱਕ ਜੀਰੋ ਇੰਟਰਸਟ, ਤੇ ਇਹ ਤਾਂ ਸਾਨੂੰ ਗੱਲ ਸਮਝ ਆ ਗਈ। ਪਰ ਹੁਣ ਇਹ ਦੱਸੋ, ਜਦੋਂ ਅਪਲਾਈ ਕਰਨਾ, ਇਹ ਕੀ ਮੋਰਗੇਜ ਮੰਗੂ, ਇਹਦਾ ਡਿਫੀਕਲਟ ਪ੍ਰੋਸੈਸ ਆ, ਕਿੰਨੇ ਕੁ ਡਾਕੂਮੈਂਟੇਸ਼ਨ ਲੱਗਦੇ ਆ, ਕ੍ਰੈਡਿਟ ਹਿੱਟ ਹੁੰਦਾ ਜਾਂ ਨਹੀਂ?
1: ਕ੍ਰੈਡਿਟ ਹਿੱਟ ਇਸ ਦੇ ਵਿੱਚ ਨਹੀਂ ਹੁੰਦਾ, ਅਪਰੂਵਲ 100% ਹੈਗੀ। ਡਾਕੂਮੈਂਟਸ ਲਾਈਕ ਉਹ ਮੰਗ ਲੈਂਦੇ ਨੇ ਗਵਰਨਮੈਂਟ, ਕਿ ਅਗਰ ਕੋਈ ਡਾਕੂਮੈਂਟ ਕੋ ਠੀਕ ਨਹੀਂ ਲੱਗ ਰਿਹਾ ਉਹ ਮੰਗ ਲੈਂਗੇ ਆਪਸੇ ਦੂਸਰੀ ਤੀਸਰੀ ਵਾਰ। ਔਰ 30-90 ਡੇਜ਼ ਮੈਂ ਫੰਡਿੰਗ ਆਪਕੇ ਅਕਾਊਂਟ ਮੈਂ ਸੀਧੇ ਗਵਰਨਮੈਂਟ ਸੇ ਆਤੀ ਹੈ। ਔਰ ਲਾਈਕ ਇਸਮੇ ਕੋਈ ਮਤਲਬ ਆਪ ਨਾ ਢੂੰਢ ਨਹੀਂ ਸਕਦੇ ਕੋਈ ਕੈਚ ਇਸ ਕਾਮ ਕੇ ਅੰਦਰ, ਬੜਾ ਟ੍ਰਾਂਸਪੇਰੈਂਟ ਕਾਮ ਹੈ। ਅਨਸਟੀਸ਼ਨ 7 ਈਅਰਸ ਸੇ ਸਰਵ ਕਰ ਰਹੇ ਹੈ ਆਪ ਲੋਗੋਂ ਕੋ, ਔਰ ਹਜ਼ਾਰੋਂ ਲੋਕ ਹੀ ਲਾਈਕ ਫਾਇਦਾ ਲੈ ਚੁੱਕੇ ਹੈ ਆਲਰੇਡੀ ਹਮਸੇ। ਔਰ ਗਵਰਨਮੈਂਟ ਕਾ ਲਾਈਕ ਗਵਰਨਮੈਂਟ ਵੀ ਕਿਤਨੇ ਪ੍ਰੋਗਰਾਮਸ ਨੇ ਜੋ ਪਤਾ ਨਹੀਂ, ਇਸਤੇ ਵੀ ਨਹੀਂ ਹੈ ਨਹੀਂ ਕੁਛ ਕੈਚ ਹੈ। ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਸਕਿੱਲ ਹਾਸਿਲ ਕਰੇ, ਓਨਲੀ ਆਨਲਾਈਨ ਕੋਰਸਿਸ ਕਰੇ, ਨੋ ਏਜ ਲਿਮਿਟ ਐਂਡ ਨੋ ਕ੍ਰੈਡਿਟ ਚੈੱਕ। ਆਪ ਹਮਾਰੇ ਆਫਿਸ ਵੀ ਕਲ ਆ ਸਕਤੇ ਹੈ, ਹਮੇ ਅਭੀ ਆਪ ਕਾਲ ਵੀ ਕਰ ਸਕਤੇ ਹੈ।
0: 437-264-3175 ਨੰਬਰ ਜੀ?
1: ਹਾਂਜੀ ਹਾਂਜੀ ਹਾਂਜੀ,
0: 437-264-3175 ਦੋਸਤੋ, ਬਾਈ ਹੁਣਾਂ ਦਾ ਨੰਬਰ ਆ, ਤੁਸੀਂ ਕਾਲ ਕਰਕੇ। ਅੱਛਾ, ਤੁਹਾਡੀ ਫੀਸ ਇਹਦੇ ਵਿੱਚ ਕਿੰਨੀ ਆ ਤੇ ਫੀਸ ਦੇਣੀ ਕਦੋਂ ਆ ਜੀ?
1: ਹਾਂਜੀ, ਇੱਕ ਥੋੜ੍ਹਾ ਸਾ ਮੈਂਸ਼ਨ ਕਰਨਾ ਚਾਹੂੰਗਾ, ਇਸ ਮੇਂ ਨਾ ਜੋ ਆਪਕੋ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਵੋ 30-100,000 ਡਾਲਰ ਕੀ ਹੈ, ਉਸਕਾ ਹਾਫ ਪੋਰਸ਼ਨ ਗ੍ਰਾਂਟ ਹੈ ਜੋ ਆਪਣੇ ਵਾਪਸ ਵੀ ਨਹੀਂ ਮੋੜਨਾ ਹੁੰਦਾ ਪੈਸਾ। ਔਰ ਇਸ ਮੇਂ ਕੋਈ ਗਵਰਨਮੈਂਟ ਆਪਸੇ ਕੋਈ ਸਿਕਿਉਰਿਟੀ ਕੋਲੈਟਰਲ ਨਹੀਂ ਮੰਗਤੀ, ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਕਰ ਰਹੀ ਹੈ, ਬੈਂਕ ਸੇ ਫੰਡਿੰਗ ਨਹੀਂ ਲੈ ਰਿਹਾ ਹੈ। ਬੈਂਕ ਮੇਂ ਤੋ ਕਾਰੀਗਰੀ ਕਾਗਜ਼ੋ ਕੀ ਹੋ ਜਾਤੀ ਹੈ, ਸੈਟਿੰਗ ਅਪਰੋਚ ਚਲ ਜਾਤੀ ਹੈ। ਯਹਾਂ ਪੇ ਗਵਰਨਮੈਂਟ ਪੇ ਆਪਕੇ ਸਾਰੇ ਕਾਗਜ਼ ਪਹਿਲੇ ਸੇ ਹੀ ਹੈ, ਵਹੀ ਕਾਗਜ਼ ਉਨਕੋ ਦੇਨੇ ਹੈ। ਫੈਮਿਲੀ ਸਾਈਜ਼ ਜ਼ਿਆਦਾ ਹੈ, 2 ਬੱਚੇ ਹੈ, 3 ਬੱਚੇ ਜ਼ਿਆਦਾ ਫੰਡਿੰਗ ਆਤੀ ਹੈ। ਫੈਮਿਲੀ 4 ਕੋ ਅਪ ਟੂ 80,000 ਦੀ ਫੰਡਿੰਗ ਵੀ ਆਤੀ ਹੈ, ਇਸਕਾ ਹਾਫ ਪੈਸਾ ਕਿਆ ਹੈ, ਗ੍ਰਾਂਟ ਜੋ ਵਾਪਿਸ ਨਹੀਂ ਕਰਨਾ ਸਿੱਧੇ ਆਪਕੇ ਖਾਤੇ ਮੇਂ।
0: $40,000 ਖਾਤੇ ਚ ਆ ਰਹੇ ਆ, ਉਹ ਚ 200 ਜਾਂ 400 ਜਾਂ 500 ਤੁਹਾਨੂੰ ਦੇਣ ਦੇ ਵਿੱਚ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਵੈਸੇ ਗੱਲ ਕੀਤੀ ਹੈ ਕਿ ਇੰਨਾ ਜ਼ਿਆਦਾ ਤੁਸੀਂ ਓਨੈਸਟੀ ਤੇ ਟ੍ਰਾਂਸਪੇਰੈਂਸੀ ਨਾਲ ਕਰ ਰਹੇ ਹੋ।
1: ਹਾਂਜੀ, ਇਸ ਮੇਂ ਯੈਸ ਟ੍ਰਾਂਸਪੇਰੈਂਸੀ ਕੰਮ ਕਰ ਰਹੇ, ਲਾਸ ਹੋਤਾ ਹੈ ਬਿਜ਼ਨਸ ਮੇਂ ਕਭੀ ਕਭੀ। ਇਸ ਲੋਕ ਜੈਸੇ 30 ਬੰਦੋ ਕੋ ਅਪਰੂਵਲ ਆਏ ਤੋ 5-10 ਮੁਕਰ ਜਾਏਂਗੇ, ਠੀਕ
0: ਹੈ। ਬਟ ਐਟ ਦ ਸੇਮ ਟਾਈਮ ਮੈਂ ਅਜਿਹੇ ਬੰਦੇ ਵੀ ਦੇਖੇ ਆ ਤੁਹਾਡੇ ਆਫਿਸ ਜਦੋਂ ਵਿਜ਼ਿਟ ਕੀਤਾ ਸੀ, ਉਹ ਨਾਲ ਟਿਪ ਵੀ ਕਹਿੰਦੇ ਨੇ ਅਸੀਂ ਤੁਹਾਨੂੰ ਟਿਪ ਦੇਣੀ ਆ, ਜਾਂ ਉਹ ਡੱਬੇ ਲੈ ਕੇ ਆਉਂਦੇ ਨੇ, ਉਹ ਇੱਦਾਂ ਵੀ ਇੱਦਾਂ ਦੇ ਵੀ ਪਰਿਵਾਰ ਹੈਗੇ ਨੇ।
1: ਹਾਂਜੀ, ਤੇ ਛੋਟੇ ਬੜੇ ਲੋਕ ਆਤੇ ਹੈ, ਜਬ ਉਨਕੇ ਅਪਰੂਵਲ ਆਤੇ ਹੈ, ਰੋਣਾ ਵੀ ਸ਼ੁਰੂ ਕਰ ਦਿੰਦੇ ਮਾਰੇ ਆਗੇ ਕਿ ਹਮਾਰੀ ਹੈਲਪ ਕਿਸੇ ਨੇ।
0: ਅੱਜ ਦੇ ਟਾਈਮ ਤਾਂ ਪੈਸਾ ਹਰ ਇੱਕ ਨੂੰ ਚਾਹੀਦਾ ਜੀ।
1: ਬਿਲਕੁਲ, ਸਿੰਗਲ ਮਦਰ ਆਤੇ ਹੈ, ਬੜੇ ਲੋਕ ਆਤੇ ਹੈ, ਜਬ ਈਦ ਆਈ ਤੋ ਇੱਕ ਅੰਕਲ ਹੈ 75 ਈਅਰਸ ਕੇ, ਮੇਰੇ ਸਟੂਡੈਂਟ ਹੈ ਵੋ, ਤੇ ਉਹਨਾਂ ਨੇ ਹਮਾਰੇ ਲਈ ਈਦ ਕਾ ਕਾਰਡ ਲੈ ਕੇ ਆਏ, ਉਹ ਪਿੱਛੇ ਮੌਸਮ ਕੇ ਕਾਰਡ ਲੈ ਕੇ ਆਏ। ਸਾਥ ਮੇਂ ਅਸਿਸਟੈਂਟ ਲੋਕ ਕਹਤੇ ਜਬ ਤੱਕ ਹਮ ਗਰੀਬੋ ਕੋ ਖਾਣਾ ਨਾ ਦੇ ਹਮਾਰੀ ਈਦ ਸਕਸੈਸਫੁਲ ਨਹੀਂ ਹੋਤੀ, ਮੇਰੀ ਅਸਿਸਟੈਂਟ ਕਹਤੀ ਮੈਂ ਨਹੀਂ ਲੇ ਰਹੀ ਕਾਰਡ, ਮਤਲਬ ਇੱਕ ਪਲੇਅ ਹੈ ਲੋਕੋ ਕਾ। ਐਂਡ ਹਮ 7 ਈਅਰ ਸੇ ਬਿਜ਼ਨਸ ਕਰ ਰਹੇ ਹੈ, ਤੇ ਆਪ ਓਨੈਸਟੀ ਸੇ ਕਾਮ ਕਰਤੇ ਹੈ, ਇਸ ਲਈ ਜ਼ਿਆਦਾ ਅਵੇਅਰਨੈਸ ਕਰਨੀ ਪੜਤੀ ਹੈ, ਔਰ ਇਸ ਲਈ
0: ਪੈਨਸ਼ਨ ਜਿਨ੍ਹਾਂ ਨੂੰ ਲੱਗ ਚੁੱਕੀ ਆ, ਪੈਨਸ਼ਨ ਤੇ ਘਰੇ ਬੈਠੇ ਨੇ, ਹੁਣ ਓਬਵੀਅਸ ਆ ਉਹ ਕਪਲ ਦੀ ਇਨਕਮ ਤਾਂ 70,000 ਤੋਂ ਘੱਟ ਹੀ ਹੋਣੀ ਆ, ਸਿਟੀਜ਼ਨ ਵੀ ਹੈਗੇ ਨੇ, ਤੇ ਜੇ ਉਹਨਾਂ ਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਕਿ ਉਹ ਵੀ ਕੋਈ ਕੋਰਸ ਕਰ ਸਕਦੇ ਨੇ?
1: ਹਾਂਜੀ, ਸਾਡੇ ਲਾਈਕ 70% ਕਲਾਇੰਟਸ ਨਾ ਓਲਡ ਸਿਟੀਜ਼ਨ ਵੀ ਹੈਗੇ, 60 ਤੋਂ ਵੱਧ ਇਨਕਮ ਹੈਗੀ, 60 ਈਅਰਸ ਤੋਂ ਜ਼ਿਆਦਾ, ਐਂਡ ਬੇਸਿਕ ਇੰਗਲਿਸ਼ ਉਨਕੋ ਆਤੀ ਹੈ, ਫੁੱਲੀ ਆਨਲਾਈਨ ਕੋਰਸਿਸ ਵੋ ਕਰ ਰਹੇ ਨੇ ਘਰ ਕੇ ਕੰਫਰਟ, 3 ਘੰਟੇ ਲਾਉਂਦੇ ਜੀ ਕਲਾਸਿਸ ਵੋ ਫੋਨ ਤੇ ਆਨਲਾਈਨ ਤੇ ਕੰਪਿਊਟਰ ਤੇ, ਰਾਈਟ, ਐਵਰੀ ਡੇ ਮੰਡੇ ਟੂ ਫਰਾਈਡੇ। ਅਟੈਂਡੈਂਸ ਮੈਂਡੇਟਰੀ ਹੈਗੀ 3 ਘੰਟੇ ਐਵਰੀ ਡੇ, 75% ਅਟੈਂਡੈਂਸ ਮੇਨਟੇਨ ਕਰਨੀ ਆਪਕੋ ਪੂਰੇ ਸਾਲ। ਅਬ ਇਸ ਮੇਂ ਸੌਖੇ ਦੇ ਕੋਰਸਿਸ ਹੈ, ਅਸਾਈਨਮੈਂਟਸ ਨਹੀਂ ਹੈ, ਸਿੰਪਲ ਜੀ ਸੋਰੀ ਐਗਜ਼ਾਮੀਨੇਸ਼ਨ ਨਹੀਂ ਹੈ, ਸਿੰਪਲ ਜੀ ਅਸਾਈਨਮੈਂਟਸ ਹੈ। ਆਪ ਹਮਾਰੇ ਆਫਿਸ ਵੀ ਆ ਸਕਤੇ ਹੈ, ਬਾਅਦ ਮੇਂ ਵੀ ਅਗਰ ਆਪਕੋ ਡਿਫਿਕਲਟੀ ਆ ਰਹੀ, ਕੋਈ ਡਿਫਿਕਲਟੀ ਆਏਗੀ ਨਹੀਂ।
3: ਸੌਖੇ ਜਿਹੇ ਕੋਰਸਿਸ ਹੈ, ਕੋਰਸਿਸ ਕਰੇ, ਸਕਿੱਲ ਹਾਸਿਲ ਕਰੇ, ਐਂਡ 30 to 100,000 ਕੀ ਫੰਡਿੰਗ ਆਪਣੇ ਗਵਰਨਮੈਂਟ ਲੈਟ ਹਾਸਿਲ ਕਰੇ, ਜਿਸਕਾ ਆਧਾ ਪੈਸਾ ਕਿਆ ਹੈ ਗ੍ਰਾਂਟ, ਜੁਲਾਈ ਕੇ ਬਾਅਦ ਰੂਲ ਚੇਂਜ ਹੋ ਰਹੇ ਹੈ।
0: ਤੇ ਚੇਂਜਸ ਕਦੋਂ ਹੋ ਰਹੇ ਨੇ ਜਿਹੜੇ ਤੁਸੀਂ ਕਹਿੰਦੇ ਰੂਲ ਚੇਂਜ ਹੋਣੇ?
3: ਹਾਂ, 3 ਬੈਚ ਰਹਿ ਗਏ ਹੈ, ਉਸਕੇ ਬਾਅਦ ਜੋ ਐਨਰੋਲ ਕਰੇਗਾ 1 ਅਗਸਤ ਕੇ ਬਾਅਦ ਨੈਕਸਟ ਅਕੈਡਮਿਕ ਸੈਸ਼ਨ ਸਟਾਰਟ ਹੋਗਾ 26-27, ਉਸਮੇ ਗਵਰਨਮੈਂਟ ਗ੍ਰਾਂਟਸ ਮੇ ਕਟਸ ਕਰ ਰਹੀ ਹੈ ਮੈਸਿਵ, ਸਿਰਫ ਲੋਨ ਆਏਗਾ। ਆਜ ਅਗਰ ਫੈਮਿਲੀ ਆਫ 5 ਐਨਰੋਲ ਕਰਤੇ ਹੈ, ਜਿਨਕੇ ਦੋ ਬੱਚੇ ਔਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੁੱਲੀ ਆਨਲਾਈਨ ਕੋਰਸ, ਸੌਖੇ ਜਿਹੇ ਕੋਰਸਿਸ, ਤੋ ਉਨਕੋ ਅਪ ਟੂ 100,000 ਕੀ ਫੰਡਿੰਗ ਉਨਕੇ ਖਾਤੇ ਮੇ ਅਟਰੈਕਟ ਆਤੀ ਹੈ। ਅਬ ਵੋ ਅਗਰ ਅਗਸਤ ਕੇ ਮੈਂ ਅਪਲੋਡ ਲਾਈਕ ਅਗਸਤ ਕੇ ਬਾਅਦ ਅਗਰ ਵੋ ਐਨਰੋਲ ਕਰੇਂਗੇ ਹਮਾਰੇ ਸਾਥ, ਉਨਕੋ 100,000 ਕੀ ਪੂਰਾ ਲੋਨ ਆਏਗਾ। ਆਜ ਕਰੇਂਗੇ 100,000 ਮੇ ਸੇ ਉਨਕੋ 50,000 ਨੋਨ ਰਿਫੰਡੇਬਲ ਗ੍ਰਾਂਟ ਆਏਗੀ।
0: ਸੋ ਇੱਕ ਹੋਰ ਨੰਬਰ ਬੋਲ ਦੋ,
3: ਨੰਬਰ ਹੈ 437-264-31-75-437-264-31-75, 437-264-31-75। ਆਫਿਸ ਸਾਡਾ 200 ਐਕਸਪੋਰਟ ਬੁਲੇਵਰਡ ਹੈ, ਰਿਟਰਨ ਡੈਰੀ ਤੇ ਹੈਗਾ, ਤੁਸੀਂ ਮੰਡੇ ਵੀ ਆ ਸਕਦੇ ਹੋ।
0: ਸੋ ਦੋਸਤੋ, ਇਹਨਾਂ ਨਾਲ ਕਾਲ ਕਰ ਲਓ, ਤੁਹਾਨੂੰ ਪਹਿਲਾਂ ਜਾਣ ਦੀ ਵੀ ਲੋੜ ਨਹੀਂ, ਓਵਰ ਦਾ ਕਾਲ ਹੀ ਇਹਨਾਂ ਨੇ ਦੱਸ ਦੇਣਾ ਕਿ ਤੁਸੀਂ ਇਸ ਦੇ ਲਈ ਐਲੀਜੀਬਲ ਹੋ, ਜੇ ਹੋ ਤਾਂ ਕਿੰਨੇ ਪੈਸਿਆਂ ਲਈ ਐਲੀਜੀਬਲ ਹੋ, ਕਿਹੜੇ ਕਿਹੜੇ ਕੋਰਸ ਕਰ ਸਕਦੇ ਹੋ, ਤਾਂ ਤੁਸੀਂ ਮੈਨੂੰ ਜ਼ਰੂਰ ਨਾਗਪਾਲ ਜੀ ਨੂੰ ਕਾਲ ਕਰ ਸਕਦੇ ਹੋ, ਯੂਨੀ ਗਲੋਬਲ ਤੋਂ 437-264-3175, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ।

ਜੀ ਦੋਸਤੋ, ਅੱਜ ਦਾ ਇਹ ਸਪੈਸ਼ਲ ਪ੍ਰੋਗਰਾਮ ਤੇ ਸਾਡੇ ਸਾਰੇ ਸਪੌਂਸਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਹੈਪੀ ਮਦਰਸ ਡੇ ਜ਼ਰੂਰ ਅੱਜ ਦੇ ਦਿਨ ਨੂੰ, ਕਿਉਂਕਿ ਇਕੱਲਾ ਅੱਜ ਦਾ ਦਿਨ ਨਹੀਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਹਰ ਇੱਕ ਦਿਨ ਨੂੰ ਜਦੋਂ ਸੁਬਹਾ ਜਾਂਦੇ ਹੋ ਜੇ ਤੁਹਾਡੇ ਮਦਰ ਤੁਹਾਡੇ ਕੋਲ ਨੇ ਤਾਂ ਇਸ ਤੋਂ ਵਧੀਆ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਸੁਬਹਾ ਉਹਨਾਂ ਕੋਲ ਬੈਠਣਾ, ਜਦੋਂ ਲੇਟ ਹੋ ਜਾਓ ਉਹਨਾਂ ਨੂੰ ਕਾਲ ਕਰਨੀ ਕਿ ਅੱਜ ਮੈਂ ਥੋੜ੍ਹਾ ਲੇਟ ਹਾਂ, ਕਿਉਂਕਿ ਬਾਕੀ ਕੋਈ ਬੰਦਾ ਸੌਂ ਜੇ ਨਾ ਸੌਂ ਜੇ, ਮਾਤਾ ਨੂੰ ਤਾਂ ਹਮੇਸ਼ਾ ਇਹੀ ਹੁੰਦਾ ਕਿ ਜਿੰਨਾ ਟਾਈਮ ਪੁੱਤਰ ਘਰ ਨਹੀਂ ਆਉਂਦਾ ਮੈਂ ਜਾਗਦੀ ਹਾਂ, ਤੂੰ ਲੇਟ ਹੋ ਜਾਏਗਾ ਕੋਈ ਚੱਕਰ ਨਹੀਂ ਮੈਂ ਜਾਗਦੇ ਬੈਠੀ ਹਾਂ। ਸੋ ਇਹ ਚੀਜ਼ਾਂ ਨੇ ਬੜੇ ਕਰਮ ਵਾਲਿਆਂ ਨੂੰ ਮਿਲਦੀਆਂ ਨੇ। ਤੁਸੀਂ ਕੰਮ 'ਤੇ ਗਏ ਹੋ, ਆਉਣ ਲੱਗੇ ਕੰਮ ਤੋਂ ਬਾਅਦ ਪਰਿਵਾਰ ਨਾਲ ਬੈਠਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੁਹਾਡੇ ਮਾਤਾ ਦੂਰ ਨੇ, ਕਿਸੇ ਹੋਰ ਮੁਲਕ ਦੇ ਵਿੱਚ ਨੇ, ਤਾਂ ਉਹਨਾਂ ਨੂੰ ਸੁਬਹਾ ਸ਼ਾਮ ਮੈਂ ਤਾਂ ਕਹਿੰਦਾ ਦੋ ਵਾਰੀ ਫੋਨ ਜ਼ਰੂਰ ਕਰੋ, ਅਤੇ ਉਹ ਵੀ ਤੁਹਾਡਾ ਫੋਨ ਡੇਕਦੀਆਂ ਹੁੰਦੀਆਂ ਨੇ। ਸੋ ਇਹ ਮਦਰਸ ਡੇ ਨੂੰ, ਅਤੇ ਇਹ ਦਿਨ ਇੱਕ ਹੁੰਦਾ ਗਾ ਕਿ ਚਲੋ ਆਪਾਂ ਉਹਨਾਂ ਨੂੰ ਸਪੈਸ਼ਲ ਫੀਲ ਕਰਾਈਏ। ਵੈਸੇ ਤਾਂ ਮਾਂ ਜਿਨ੍ਹਾਂ ਨੂੰ ਪਿਆਰ ਆਏ ਤਾਂ ਹੈ ਨਹੀਂ ਕਿ ਸਿਰਫ ਇੱਕ ਦਿਨ ਦਾ ਪਿਆਰ ਆ, ਪਰ ਹਾਂ ਕੁਝ ਸਪੈਸ਼ਲ ਫੀਲ ਕਰਵਾਉਣ ਦੇ ਲਈ ਇਹ ਦਿਨ ਹੁੰਦੇ ਨੇ, ਬਣੇ ਹੋਏ ਨੇ। ਬਰਥਡੇ ਹੋ ਗਿਆ, ਐਨਵਰਸਰੀਆਂ ਹੋ ਗਈਆਂ, ਕਿ ਚਲੋ ਇਹਦੇ ਵਿੱਚ ਡਿਬੇਟਾਂ ਹੋ ਜਾਂਦੀਆਂ ਨੇ ਕਿ ਭਾਈ ਕਿਉਂ ਬਰਥਡੇ, ਇਹ 'ਚ ਤਾਂ ਉਮਰ ਘਟੀ ਆ, ਇਹਨੂੰ ਸੈਲੀਬ੍ਰੇਟ ਕਰਨ ਦੀ ਕੀ ਲੋੜ ਆ। ਪਰ ਇੱਕ ਤਰੀਕਾ ਹੋ ਜਾਂਦਾ ਕਿ ਚਲੋ ਚਾਰ ਬੰਦੇ ਇਕੱਠੇ ਹੋ ਕੇ ਖਾ ਪੀ ਲੈਂਦੇ ਨੇ, ਇੱਕ ਉਹ ਮੂਮੈਂਟਸ ਜਿਹੜੀਆਂ ਬਣ ਜਾਂਦੀਆਂ ਨੇ। ਸੋ ਜ਼ਰੂਰ ਤੁਸੀਂ ਆਪਣੇ ਪਰਿਵਾਰ ਨਾਲ ਬੈਠਣਾ, ਮਦਰ ਨੂੰ ਨਾਲ ਅੱਜ ਡਿਨਰ ਕਰਾ ਕੇ ਲੈ ਕੇ ਆਓ, ਉਹਨਾਂ ਨੂੰ ਨਾਲ ਕੱਪੜੇ ਲੀੜੇ ਕੋਈ ਗਿਫਟ ਲੈ ਕੇ ਆਓ, ਉਹਨਾਂ ਨੂੰ ਚੰਗਾ ਲੱਗੂਗਾ, ਤੁਹਾਨੂੰ ਵੀ ਚੰਗਾ ਲੱਗੂਗਾ। ਸੋ ਜ਼ਰੂਰ ਇੱਕ ਵਾਰ ਸਾਰਿਆਂ ਨੂੰ ਹੈਪੀ ਮਦਰਸ ਡੇ। ਅਤੇ ਸਾਡੇ ਸਾਰੇ ਸਪੌਂਸਰ ਸਾਹਿਬਾਨਾਂ ਵੱਲੋਂ ਗ੍ਰੈਂਡ ਹੋਮ ਫਰਨੀਚਰ, ਜੋ ਕਿ ਅੱਜ 6885 ਟੋਮਕਨ ਰੋਡ 'ਤੇ ਉਹਨਾਂ ਦੀ ਸੇਲ ਲੱਗੀ ਹੋਈ ਹੈ ਜੀ, ਫਰਨੀਚਰ ਦੀ ਸੇਲ, ਤੁਸੀਂ ਉੱਥੇ ਵੀ ਜ਼ਰੂਰ ਪਹੁੰਚਣਾ। ਇਸ ਦੇ ਨਾਲ ਨਾਲ GM ਬੁੱਡਵਾਈਨ ਵੱਲੋਂ ਵੀ ਤੁਹਾਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ। ਗੱਡੀਆਂ ਬਾਏ ਕਰਨੀਆਂ ਨੇ ਤਾਂ GM ਬੁੱਡਵਾਈਨ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, GMC ਬਿਊਕ ਸ਼ੈਵਰਲੇ ਦੇ ਪਿੱਕੇ। ਪੁਰਾਣੀ ਗੱਡੀ ਨੂੰ ਜਿਹੜਾ ਹੈਗਾ ਤੁਸੀਂ ਟ੍ਰੇਡ ਵੀ ਕਰ ਸਕਦੇ ਹੋ। ਸੋ GM ਬੁੱਡਵਾਈਨ 'ਤੇ ਰੇਡੀਓ ਦੇ ਰੈਫਰੈਂਸ ਦੇਣ 'ਤੇ ਤੁਹਾਨੂੰ ਇੱਕ ਐਕਸਟਰਾ ਗਿਫਟ ਵੀ ਦਿੱਤਾ ਜਾਊਗਾ। ਨੰਬਰ ਆ 416-743-1810। ਦਰਸ਼ਨ ਬਾਜਵਾ ਜੀ ਦਾ ਵੀ ਮੈਸੇਜ ਆਇਆ ਕਿ ਜ਼ਰੂਰ ਉਹਨਾਂ ਵੱਲੋਂ ਵੀ ਮਦਰਸ ਡੇ 'ਤੇ ਸਾਰਿਆਂ ਨੂੰ ਹੈਪੀ ਮਦਰਸ ਡੇ। ਅਤੇ ਪ੍ਰੋਪਰਟੀ ਬਾਏ ਕਰਨੀ ਆ, ਗਰਸ਼ਨ ਬਾਜਵਾ ਜੀ ਦਾ ਨਾਮ ਯਾਦ ਰੱਖੋ, 647-299-5548 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਆ। ਬਾਕੀ ਕਿਸੇ ਸਪੌਂਸਰ ਸਿਵਾਨ ਦਾ ਨੰਬਰ ਮਿਸ ਕਰ ਗਿਆ ਜੀ, ਅੱਜ ਰਾਹੁਲ ਜੀ ਨਾਲ ਵੀ ਗੱਲਬਾਤ ਹੁੰਦੀ ਸੀ ਪੂਰੀ ਹੈਰੀਟੇਜ 'ਤੇ, ਉਹ ਵੀ ਜਿਹੜਾ ਹੈਗਾ ਪਰਿਵਾਰਾਂ ਲਈ ਡੀਲ ਤਾਂ ਕਿ ਉੱਥੇ ਜਿਹੜੇ ਮਦਰਸ ਡੇ 'ਤੇ ਸਪੈਸ਼ਲ ਸਟਿੱਕਰ ਆਏ ਨੇ ਇਹਨਾਂ ਕੋਲ, ਜਿੱਥੇ ਬੇਬੇ ਬਾਪੂ ਬੇਬੇ ਤੇਰੇ ਕਰਕੇ ਕੁਛ ਇੱਦਾਂ ਦੇ ਸਟਿੱਕਰ ਨੇ, ਉਹ ਫ੍ਰੀ ਲਾਏ ਜਾ ਰਹੇ ਨੇ। ਸੋ ਤੁਸੀਂ ਇਹ ਫ੍ਰੀ ਸਟਿੱਕਰ ਲੈਣੇ ਆ ਤਾਂ ਇਹਦੇ ਲਈ ਤੁਸੀਂ ਪੂਰੀ ਹੈਰੀਟੇਜ 'ਤੇ ਵਿਜਿਟ ਕਰ ਸਕਦੇ ਹੋ, ਐਂਡ ਅਤੇ ਇੱਥੋਂ ਕਸਟਮਾਈਜ਼ ਗਿਫਟ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ, ਜਿੱਥੇ ਤੁਸੀਂ ਕਿਸੇ ਨੂੰ ਕੋਈ ਗਿਫਟ ਦੇਣਾ, ਆਪਣੀ ਉਹਨਾਂ ਦੇ ਪਿੱਲੋ ਕਵਰ 'ਤੇ ਫੋਟੋ ਲਾ ਕੇ, ਕੱਪ ਦੇ ਉੱਤੇ ਫੋਟੋ ਲਾ ਕੇ, ਜਾਂ ਫਿਰ ਟੀ ਸ਼ਰਟ ਦੇ ਉੱਤੇ ਫੋਟੋ ਕਰਾ ਕੇ, ਬਹੁਤ ਸਾਰੀਆਂ ਆਪਸ਼ਨ ਨੇ। ਲੈਂਪ ਦੇ ਉੱਤੇ ਫੋਟੋ ਲਾ ਆਉਂਦੇ ਨੇ ਇਹ, ਐਂਡ ਸੋ ਇੱਦਾਂ ਦੀ ਕਸਟਮਾਈਜ਼ ਗਿਫਟ ਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ 647-962-1023 647-962-1023 647-962-1023 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।

ਐਂਡ ਦੋਸਤੋ, ਸੀ ਕੇ ਲਿਕੁਇਡੇਸ਼ਨ ਤੋਂ ਕਮਲਜੀਤ ਚੌਹਾਨ ਵੱਲੋਂ ਵੀ ਮਦਦ ਦੇ ਰਹੀ ਹੈ, ਬਹੁਤ ਬਹੁਤ ਵਧਾਈਆਂ। ਐਂਡ ਸੀ ਕੇ ਲਿਕੁਇਡੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਜੋ ਕਿ ਸਟੀਲ ਮੈਲਿਨੀ 'ਤੇ ਆ, 31 ਮੈਲਿਨੀ ਡਰਾਈਵ, ਇੱਥੇ ਤੁਹਾਨੂੰ ਜਿੱਥੇ ਕਿ ਅੱਜ ਕੋਈ ਵੀ ਪਰਚੇਸ ਕਰਦਾ ਤੁਹਾਡੇ ਮਦਰ ਨਾਲ ਆ ਤਾਂ ਉਹਨਾਂ ਨੂੰ ਫ੍ਰੀ ਗਿਫਟ ਦਿੱਤੇ ਜਾਣਗੇ। ਅਤੇ ਤੁਸੀਂ ਪਰਫਿਊਮ ਹੋ ਸਕਦੇ ਨੇ, ਉਹ ਪੈਰਾਂ 'ਚ ਪਾਉਣ ਲਈ ਚੱਪਲਾਂ, ਸੈਂਡਲ, ਬੂਟ, ਸ਼ੂਜ਼ ਹੋ ਸਕਦੇ ਨੇ, ਜਿਹਦਾ ਕੋਈ ਵੀ ਚਾਰਜ ਨਹੀਂ ਲਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਇੱਥੇ ਹੈਗੀਆਂ ਨੇ, ਪਰ ਜੇ ਤੁਸੀਂ ਆਪਣੇ ਮਦਰ ਨਾਲ ਜਾਂਦੇ ਹੋ, ਫੈਮਿਲੀ ਨਾਲ ਜਾਂਦੇ ਹੋ, ਤਾਂ ਤੁਹਾਨੂੰ ਕੁਝ ਪਰਚੇਸ ਕਰਨ ਦੀ ਵੀ ਲੋੜ ਨਹੀਂ ਆ। ਤੁਸੀਂ ਆਪਣਾ ਜਾ ਕੇ ਪਰਫਿਊਮ ਜਾਂ ਸ਼ੂਜ਼ ਜਾਂ ਕੁਝ ਕੁ ਹੋਰ ਇਹਨਾਂ ਕੋਲ ਗਿਫਟ ਵਾਲੀ ਆਈਟਮਸ ਨੇ, ਅਤੇ ਉਹ ਤੁਹਾਨੂੰ ਗਿਫਟ ਦਿੱਤੇ ਜਾਣਗੇ। ਸੋ ਸਿੱਕੀ ਲਿਕੁਇਡੇਸ਼ਨ 'ਤੇ ਕਾਲ ਕਰ ਲਓ ਇੱਕ ਵਾਰੀ, 416-564-9696, 416-564-9696, 416-564-7699, 416-564-9696 'ਤੇ ਕਾਲ ਕੀਤੀ ਜਾ ਸਕਦੀ ਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਅਤੇ ਮੈਪਲ ਕਲੀਨਿੰਗ ਦਾ ਨੰਬਰ ਜ਼ਰੂਰ ਮੈਨੂੰ ਕਾਲ ਆਈ ਸੀ ਕਿ ਇੱਕ ਵਾਰ ਦੁਬਾਰਾ ਸਾਂਝਾ ਕਰ ਦਿਓ। ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਕਲੀਨਿੰਗ ਕੰਪਨੀ ਦਾ ਨੰਬਰ ਚਾਹੀਦਾ। ਜੰਕ ਰਿਮੂਵ ਕਰਾਉਣਾ, ਮੂਵ ਇਨ ਮੂਵ ਆਊਟ ਕਰ ਰਹੇ ਹੋ, ਰੈਂਟਲ ਪ੍ਰੋਪਰਟੀ ਆ, ਏਅਰ ਬੀ ਐਨ ਬੀ ਆ, ਕੋਈ ਫੰਕਸ਼ਨ ਆ, ਕੋਈ ਈਵੈਂਟ ਆ, ਬੈਂਕਟ ਹਾਲ ਆ, ਬਿਫੋਰ ਜਾਂ ਆਫਟਰ ਕਲੀਨਿੰਗ ਦੇ ਲਈ, ਨੰਬਰ ਟੂ ਕਾਲ 647-286-0077, 647-286-0077, ਅਤੇ ਬਲਾਇੰਡਸ 'ਤੇ 50% ਔਫ ਲਈ 647-399-4646। ਅਤੇ ਇਸ ਦਾ ਪ੍ਰੋਗਰਾਮ ਜੀ, ਦਿਓ ਯਾਦ ਤੋਂ ਫਿਰ ਮਿਲਦੀ ਉਮੀਦ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਨੰਬਰ ਆ 647-921-2032। ਕਿਸੇ ਸਪੋਂਸਰਾਂ ਦਾ ਨੰਬਰ ਮਿਸ ਕਰ ਗਿਆ ਤਾਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ, 647-921-2032, 647-921-2032। ਦਿਓ ਯਾਦ ਫਿਰ ਮਿਲਦੀ ਉਮੀਦ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ

0: ਸਤਿ ਸ਼੍ਰੀ ਅਕਾਲ ਦੋਸਤੋ, ਕੀ ਨੇ ਹਾਲ ਚਾਲ ਦੋਸਤੋ। ਜੀ ਹਾਂ, ਮੈਂ ਤੁਹਾਡਾ ਆਪਣਾ ਹੈਪੀ ਜੋੜਾ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ ਜੀ। ਤੁਹਾਡਾ ਸੋਹਣਾ ਜਿਹਾ, ਮਨਮੋਹਣਾ ਜਿਹਾ, ਪਿਆਰਾ ਜਿਹਾ ਅਤੇ ਨਿਆਰਾ ਜਿਹਾ ਪ੍ਰੋਗਰਾਮ ਲੈ ਕੇ, ਜਿਹਦਾ ਨਾਂ ਹੈ ਕੰਗਣਾ ਕੱਚ ਦਿਆ। ਕੰਗਣਾ ਕੱਚ ਦਿਆ ਪ੍ਰੋਗਰਾਮ ਲੈ ਕੇ ਹਰ ਐਤਵਾਰ ਅਸੀਂ ਹਾਜ਼ਰ ਹੁੰਦੇ ਹਾਂ ਜੀ, ਖਾਸ ਤੁਹਾਡੇ ਲਈ, ਤੁਹਾਡਾ ਇੱਕ ਖਾਸ ਪ੍ਰੋਗਰਾਮ। ਅਤੇ AM 530 ਦੇ ਉੱਤੇ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਦੀ ਨਾਲ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗਾ ਸਟੂਡੀਓ ਸਾਡੇ ਸਾਥੀ ਮੈਡਮ ਪ੍ਰੀਤ ਜੀ ਦਾ।
1: ਥੈਂਕ ਯੂ ਹੈਪੀ ਜੀ, ਬਹੁਤ ਬਹੁਤ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਦੀ ਨਾਲ ਤੁਹਾਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਬਿਲਕੁਲ ਜੀ, ਅਤੇ ਵੈਸੇ ਵੀ ਸਮਰ ਦੇ ਖੁੱਲ੍ਹੇ ਦਿਨ ਆ ਰਹੇ ਨੇ ਅਤੇ ਨਾਲ ਦੀ ਨਾਲ ਅੱਜ ਮਦਰਸ ਡੇ ਵੀ ਆ, ਸਾਰੇ ਮਨਾ ਰਹੇ ਨੇ। ਬਹੁਤ ਅੱਗੇ ਵੀ ਤੁਸੀਂ ਰੇਡੀਓ ਸੁਣ ਰਹੇ ਹੋਵੋਗੇ ਕਿਉਂਕਿ ਬਹੁਤ ਡੀਲਾਂ ਵੀ ਚੱਲੀਆਂ ਹੋ, ਅਤੇ ਨਾਲ ਦੀ ਨਾਲ ਹਰ ਜਗ੍ਹਾ 'ਤੇ ਡੀਲ ਹੈ ਮਦਰਸ ਡੇ ਦੀ ਡੀਲ। ਸੋ ਸਾਰੇ ਮਤਲਬ ਕੋਈ ਨਾ ਕੋਈ ਕੁਛ ਨਾ ਕੁਛ ਕਰੀ ਜਾਂਦਾ, ਪਰ ਐਂ ਆ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਖਾਸ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ, ਕਿਉਂਕਿ ਇਸ ਪ੍ਰੋਗਰਾਮ 'ਚ ਅਸੀਂ ਹਮੇਸ਼ਾ ਜੁੜਦੇ ਹਾਂ ਪੰਜਾਬੀ ਫੋਕ ਰੰਗ ਨੂੰ ਲੈ ਕੇ, ਹੈ ਨਾ
1: ਜੀ। ਬਿਲਕੁਲ,
0: ਪੰਜਾਬੀ ਜਿਹੜਾ ਸਾਡਾ ਸੰਗੀਤ ਹੈ, ਪੰਜਾਬੀ ਸਾਡਾ ਲੋਕ ਸੰਗੀਤ ਹੈ, ਉਹਨੂੰ ਲੈ ਕੇ ਜੁੜਦੇ ਹਾਂ। ਅਤੇ ਪਹਿਲਾਂ ਤਾਂ ਦੋ ਕੁ ਲਾਈਨਾਂ ਮੈਂ ਪੇਸ਼ ਕਰੂੰਗਾ। ਇੱਕ ਬੋਲੀ ਟਾਈਪ ਹੈ, ਮਲਵਈ ਗਿੱਧਾ ਟਾਈਪ, ਪਰ ਹੈਗੀ ਬੋਲੀ ਜਿਹੜੀ ਹੈ ਅੱਜ ਮਦਰਸ ਡੇ ਦੇ ਉੱਤੇ ਹੈ ਤੋ ਖਾਸ
1: ਜੀ।
0: ਓ ਖਾਣ ਨੂੰ ਤੈਨੂੰ ਖੀਰ ਦਊਂਗੀ,

लाके तेल तेरे वादू बोती सिर ते कर दऊ जूड़ा जे मेरा पुत बनना लिख के विखा दे उड़ा जे मेरा पुत बनना लिख के विखा दे उड़ा जे मेरा पुत बनना ही हो। लो जी मदर्स डे दियां एक बारी फिर बहुत बहुत मुबारकां तुहानू सारयां नूं ते साडे प्रोग्राम दे विच सारे जुड़ चुके हो जी। गरमा गरम प्रोग्राम नरमा नरम प्रोग्राम कंगना कच दिया मैं तुहाडा अपना हैप्पी जोड़ा मेरे नाल मेरा साथ दे रहे ने मैडम प्रीत जी। ते इस प्रोग्राम दे विच जे तुसीं शमूलियत करनी है जे साडे प्रोग्राम दे विच तुसीं वी कॉल करनी है ते मदर्स डे दे उत्ते कोई सुनेहा देना जां कोई मां दे उत्ते खास कोई बोली कोई टप्पा कोई वी गीत पंजाबी साडा जिहड़ा है किसी तरह का भी सुना सकते हो तुसीं ते कोई भी सुनेहा दे सकते हो ते नंबर साडा जिहड़ा है नंबर टू कॉल स्टूडियो च कॉल करनी है नंबर इको एक है जी 905-592-2169 905-592-2169 साडा स्टूडियो नंबर है 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਮਦਰਸ ਡੇ ਦੇ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਵੀ ਅੱਜ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਇੱਕ ਜਿਹੜਾ ਖਾਸ ਕਰਕੇ ਕੁਐਸਚਨ ਜੋ ਅੱਜ ਮੈਂ ਪੁੱਟ ਕਰਨਾ ਹਨਾ ਤੇ ਇਹ ਆ ਕਿ ਨਾਰਮਲੀ ਤੁਸੀਂ ਅੱਜ ਇੱਕ ਤਾਂ ਜਦੋਂ ਵੀ ਤੁਸੀਂ ਕਾਲ ਕਰਨੀ ਹੈ ਤਾਂ ਤੁਸੀਂ ਆਪਣੀ ਮੰਮੀ ਦੀ ਮੰਮੀ ਜੀ ਦਾ ਨਾਂ ਦੱਸਣਾ ਠੀਕ ਹੈ ਜੀ। ਸੋ ਮਤਲਬ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਾਲ ਕਰਨੀ ਹੈ ਤਾਂ ਤੁਸੀਂ ਆਪਣੀ ਮੰਮੀ ਦੀ ਮੰਮੀ ਦਾ ਨਾਂ ਦੱਸਣਾ ਕਹਿਣ ਦਾ ਮਤਲਬ ਇਹ ਹੈ। ਸੋ ਇਹ ਤੁਸੀਂ ਮੰਮੀ ਦਾ ਨਾਂ ਵੀ ਦੱਸਣਾ ਉਹਦੇ ਬਾਅਦ ਮੰਮੀ ਜੀ ਅਤੇ ਮੰਮੀ ਜੀ ਦਾ ਨਾਂ ਵੀ ਦੱਸਣਾ ਅਤੇ ਨਾਲ ਦੀ ਨਾਲ ਇਹ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਹਾਂ ਆਪਾਂ ਹੈ ਨਾ ਜਾਂ ਆਪਾਂ ਆਪਣੇ ਸੰਬੋਧਨ ਕਰਦੇ ਹਾਂ ਜਿਵੇਂ ਮੈਂ ਨੋਰਮਲੀ ਸ਼ੁਰੂ ਤੋਂ ਅਸੀਂ ਮਦਰ ਨੂੰ ਮੰਮੀ ਜੀ ਕਹਿੰਦੇ ਹਾਂ ਹੈ ਨਾ ਸਾਡੀ ਆਦਤ ਇੱਦਾਂ ਦੀ ਹੈ ਮੰਮੀ ਜੀ ਕਹੀਦਾ ਕਈਆਂ ਦੀ ਆਦਤ ਹੁੰਦੀ ਬੇਬੇ ਕਹਿੰਦੇ ਹੈ ਨਾ ਕਈਆਂ ਦੀ ਆਦਤ ਹੁੰਦੀ ਹੈ ਮਾਤਾ ਕਹਿੰਦੇ। ਸੋ ਤੁਸੀਂ ਕੀ ਕਹਿੰਦੇ ਹੋ ਇਹ ਵੀ

0: ਨਾਲ ਦੀ ਨਾਲ ਮੰਮੀ ਦੀ ਮੰਮੀ ਦਾ ਨਾਂ ਵੀ ਦੱਸਣਾ, ਤੇ ਜੇ ਤੁਸੀਂ ਦੋ ਕੁ ਬੋਲੀ ਸੁਣਾ ਸਕਦੇ ਹੋ ਜਾਂ ਮਾਂ ਦੇ ਉੱਤੇ ਕੋਈ ਵੀ ਗੀਤ ਸੁਣਾ ਸਕਦੇ ਹੋ ਤਾਂ ਵੀ ਖੁੱਲੀ ਛੁੱਟੀ ਆ, ਤੁਹਾਡਾ ਆਪਣਾ ਪ੍ਰੋਗਰਾਮ ਆ, ਪ੍ਰੋਗਰਾਮ ਕੰਗਣਾ ਕੱਚ ਦਿਆ, ਤੇ ਕਾਲ ਕਰਨੀ ਆ ਸਟੂਡੀਓ 'ਚ, ਨੰਬਰ ਸਾਡਾ 905-5592-2169 9052-5929 905-5921-69 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡਾ ਆਪਣਾ ਪ੍ਰੋਗਰਾਮ ਹੈ। ਤੇ ਇਸ ਤੋਂ ਪਹਿਲਾਂ ਅੱਗੇ ਚੱਲੀਏ, ਮੇਰੇ ਖਿਆਲ ਨਾਲ ਸਾਡੇ ਪ੍ਰਾਊਡ ਸਪੌਂਸਰਸ ਦਾ ਫਟਾਫਟ ਅਸੀਂ ਸੁਨੇਹਾ ਵੀ ਲੈ ਲੈਂਦੇ ਹਾਂ ਜੀ।
1: ਜੀ ਹੈਪੀ ਜੀ, ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹਾਂਗੀ ਜੀ, ਜੇ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਫਟਾਫਟ ਨੰਬਰ ਨੋਟ ਕਰੋ ਜੀ, ਕੁਲਵੀਰ ਕੌਰ ਪੰਧੀਰ ਦਾ ਨੰਬਰ ਹੈਗਾ ਜੀ 647-5199-95 6475019995। ਇਹ ਜੀ ਆਲ ਕਾਈਂਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਸਪੈਸ਼ਲਾਈਜ਼ਡ ਨੇ ਜੀ, ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, RRSP, ਕ੍ਰਿਟੀਕਲ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਟਰੈਵਲ ਮੋਰਗੇਜ, ਲਾਈਫ ਇੰਸ਼ੋਰੈਂਸ, ਕੋਈ ਵੀ ਇੰਸ਼ੋਰੈਂਸ ਲੈਣੀ ਹੈ ਤਾਂ ਕਾਲ ਕਰੋ ਕੁਲਵੀਰ ਕੌਰ ਪੰਧੀਰ। ਇੱਕ ਵਾਰ ਫਿਰ ਫੋਨ ਨੰਬਰ ਹੈ ਜੀ 647-5199-95 6475019995। ਅਤੇ ਜੇ ਤੁਸੀਂ ਵਕੀਲ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਨੰਬਰ ਦੇਣ ਜਾ ਰਹੇ ਹਾਂ ਜੀ ਤੁਹਾਨੂੰ ਬਲਰਾਜ ਸਿੰਘ ਹੇਅਰ। ਕੋਈ ਵੀ ਤੁਹਾਨੂੰ ਲੋਅ ਨਾਲ ਰਿਲੇਟਡ ਪ੍ਰੋਬਲਮ ਚੱਲ ਰਹੀ ਹੈ, ਕੋਈ ਰੀਅਲ ਇਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਇਸ਼ੂਜ਼ ਆ ਰਹੇ ਨੇ, ਫੈਮਿਲੀ ਵਿੱਚ ਕੋਈ ਪ੍ਰੋਬਲਮਸ ਚੱਲਦੀਆਂ ਪਈਆਂ ਨੇ, ਜਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕੁਐਸਚਨਸ ਨੇ, ਵਿੱਲ ਬਣਾਉਣੀ ਹੈ, ਪਾਵਰ ਆਫ ਅਟਰਨੀ ਵੀ ਬਣਾਉਣੀ ਹੈ, ਕਾਲ ਕਰੋ ਬਲਰਾਜ ਸਿੰਘ ਹੇਅਰ। ਫੋਨ ਟੂ ਕੰਟੈਕਟ ਹੈਗਾ ਜੀ 905-672-7500-905-672-7500 905-672-7500-905-672-7500 ਬਲਰਾਜ ਸਿੰਘ ਹੇਅਰ।
0: ਬਿਲਕੁਲ ਜੀ, ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਦਾ ਕਿ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ, ਗੱਲਬਾਤ ਚੱਲ ਰਹੀ ਹੈ ਮਦਰਸ ਡੇ ਦੇ ਉੱਤੇ। ਮਦਰਸ ਡੇ ਸਪੈਸ਼ਲ ਹੈ, ਤੁਸੀਂ ਕੋਈ ਵੀ ਮਤਲਬ ਕੋਈ ਵੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਸਕਦੇ ਹੋ, ਖੁੱਲ੍ਹੀ ਛੁੱਟੀ ਹੈ, ਤੁਹਾਡਾ ਆਪਣਾ ਪ੍ਰੋਗਰਾਮ ਹੈ। ਨਾਲ ਦੀ ਨਾਲ ਜਿਹੜਾ ਅੱਜ ਦਾ ਅਸੀਂ ਸਵਾਲ ਪੁੱਛਿਆ, ਬਹੁਤ ਹੀ ਸੌਖਾ ਜਿਹਾ ਸਵਾਲ ਹੈ ਕਿ ਤੁਸੀਂ ਆਪਣੀ ਮੰਮੀ ਜੀ ਦੀ ਮੰਮੀ ਜੀ ਦਾ ਨਾਂ ਦੱਸਣਾ, ਆਪਣੀ ਮੰਮੀ ਜੀ ਦਾ ਨਾਂ ਤਾਂ ਦੱਸਣਾ ਹੀ ਦੱਸਣਾ, ਨਾਲ ਉਹਨਾਂ ਦੀ ਮੰਮੀ ਜੀ ਦਾ ਨਾਂ ਵੀ ਦੱਸਣਾ ਹੀ ਦੱਸਣਾ। ਸੋ ਇਹ ਤੁਸੀਂ ਜਿਹੜੀ ਹੈ ਤੁਹਾਨੂੰ ਇਹ ਅੱਜ ਦਾ ਕੁਐਸਚਨ ਹੈ, ਜਦੋਂ ਵੀ ਤੁਸੀਂ ਕਾਲ ਕਰਨੀ ਹੈ ਤੇ ਨਾਲ ਦੀ ਨਾਲ ਕੋਈ ਗੀਤ ਜਾਂ ਕੁਛ ਵੀ ਚੰਦ ਲੈਣਾ ਸੁਣਾ ਸਕਦੇ ਹੋ, ਤੇ ਇਹ ਵੀ ਦੱਸ ਸਕਦੇ ਹੋ ਤੁਸੀਂ ਸੰਬੋਧਨ ਕਿਵੇਂ ਕਰਦੇ ਹੋ, ਹਨਾ ਵੀ, ਕਿਉਂਕਿ ਨੋਰਮਲੀ ਜਦੋਂ ਤੁਸੀਂ ਸੰਬੋਧਨ ਕਰਦੇ ਹੋ ਕੋਈ ਜਿਵੇਂ ਮਾਤਾ ਜੀ ਕਹਿੰਦਾ, ਕੋਈ ਮੰਮੀ ਜੀ ਕਹਿੰਦਾ, ਕੋਈ ਬੇਬੇ, ਸੋ ਤੁਸੀਂ ਕਿਵੇਂ ਸੰਬੋਧਨ ਕਰਦੇ ਹੋ ਤੇ ਕਿਵੇਂ ਕੰਫਰਟੇਬਲ ਲੱਗਦਾ ਤੁਹਾਨੂੰ ਉਹ ਵੀ ਦੱਸ ਸਕਦੇ ਹੋ, ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਮਤਲਬ ਆਪਾਂ ਨੂੰ ਜਦੋਂ ਆਪਾਂ ਆਪਸ 'ਚ ਕਰਦੇ ਹਾਂ ਤਾਂ ਸਾਨੂੰ ਵਧੀਆ ਸਵਾਦ ਜਿਹਾ ਦਿੰਦੀਆਂ ਨੇ, ਹਨਾ
1: ਜੀ।
0: ਤੇ ਬਿਲਕੁਲ ਤੁਹਾਡਾ ਆਪਣਾ ਪ੍ਰੋਗਰਾਮ ਹੈ ਕੰਗਣਾ ਕੱਚ ਦਾ ਪ੍ਰੋਗਰਾਮ, ਤੇ ਸਾਡੇ ਪ੍ਰੋਗਰਾਮ 'ਚ ਕਾਲ ਕਰਨੀ ਹੈ, ਨੰਬਰ ਦੇ ਦਿੰਦਾ ਤੁਹਾਨੂੰ ਜੀ 905-5992-2169 ਸਾਡਾ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਜਿਹੜਾ ਤੁਹਾਨੂੰ ਕੁਐਸਚਨ ਪੁੱਟ ਕੀਤਾ ਉਹਦੇ ਬਾਰੇ ਇਨਪੁੱਟ ਦੇ ਸਕਦੇ ਹੋ, ਨਾਲ ਦੀ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ, ਮਦਰਸ ਡੇ ਦੇ ਤੁਹਾਡਾ ਕੀ ਸੁਨੇਹਾ ਆਪਣੀ ਮਾਤਾ ਜੀ ਵਾਸਤੇ ਹੈ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਕੋਈ ਵੀ ਜਿਹੜਾ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਦੇ ਸਕਦੇ ਹੋ, ਤੁਹਾਡਾ ਨੰਬਰ ਜਿਹੜਾ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ, ਤੇ ਅੱਜ ਦਾ ਸਵਾਲ ਬੜਾ ਸੌਖਾ ਜਿਹਾ ਕਿ ਤੁਸੀਂ ਆਪਣੀ ਮੰਮੀ ਜੀ ਦੀ ਮੰਮੀ ਜੀ ਦਾ ਨਾਂ ਦੱਸਣਾ, ਕਿਉਂ ਜੀ?
1: ਜੀ,
0: ਤੇ ਬਾਕੀ ਇਹ ਆ ਵੀ ਅਸੀਂ ਵੀ ਦੱਸਾਂਗੇ, ਪਰ ਇਹ ਪਹਿਲਾਂ ਮੇਰੇ ਖਿਆਲ ਨਾਲ ਅਸੀਂ ਸਰੋਤੇ ਨੂੰ ਪੁੱਛ ਲਈਏ, ਤੇ ਨਾਲ ਦੀ ਨਾਲ ਜਿਹੜੀਆਂ ਗੱਲਬਾਤ ਚੱਲ ਰਹੀ ਉਹੀ ਹੈ ਕਿ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਕਿ ਚਲੋ ਨੰਬਰ ਵੀ ਦੇ ਦਿਆਂ, ਨੰਬਰ ਜਿਹੜਾ ਕਾਲ ਕਰਨਾ ਸਾਨੂੰ ਜੀ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਮਾਵਾਂ ਦੀ, ਹਨਾ, ਸੋ ਬੇਸਿਕਲੀ ਸ਼ੁਰੂ ਦੇ ਵਿੱਚ ਹੀ ਸਭ ਤੋਂ ਪਹਿਲਾਂ ਗੱਲ ਜਿਹੜੀ ਲੋਰੀਆਂ ਦੀ ਸ਼ੁਰੂ ਹੁੰਦੀ ਹੈ, ਲੋਰੀਆਂ ਤੋਂ ਸਟਾਰਟ ਹੁੰਦੀ ਹੈ
1: ਜੀ।
0: ਸੋ ਬੇਸਿਕਲੀ ਇਹਨਾਂ ਲੋਰੀਆਂ ਦੇ ਵਿੱਚ ਵੀ ਜਦੋਂ ਗੱਲ ਆਉਂਦੀ ਹੈ ਤਾਂ ਸਾਡੇ ਪੰਜਾਬ ਦੀਆਂ ਜਿਹੜੀਆਂ ਲੋਰੀਆਂ ਨੇ ਫੋਕ ਰੰਗ ਜਿਹੜਾ ਹੈ ਨਾ ਬਹੁਤ ਹੀ ਵਧੀਆ, ਬੜਾ ਖੂਬਸੂਰਤ ਹੈ, ਤੇ ਨਾਲ ਦੀ ਨਾਲ ਉਹਦੇ ਵਿੱਚ ਜਦੋਂ ਮੈਂ ਗੱਲ ਕਰਦਾ, ਜਦੋਂ ਮੈਨੂੰ ਯਾਦ ਆਉਂਦੀ ਹੈ ਤਾਂ ਮੈਨੂੰ ਯਾਦ ਆਉਂਦੀ ਹੈ ਬਲਵੀਰ ਮਾਲਿਆ ਜੀ ਦੀ ਜਿਹੜੀ ਗਾਈ ਹੋਈ ਲੋਰੀ। ਸੋ ਉਹ ਮੇਰੇ ਖਿਆਲ ਨਾਲ ਸਰੋਤਿਆਂ ਨੂੰ ਵੀ ਪਤਾ ਲੱਗੂਗਾ, ਮੇ ਵੀ ਜਾਂ ਪੁੱਛ ਸਕਦੇ ਹਾਂ ਅਸੀਂ ਸਰੋਤਿਆਂ ਨੂੰ ਵੀ ਇਹਨਾਂ ਨੇ ਕਦੇ ਸੁਣੀ ਆ ਜਾਂ ਨਹੀਂ ਸੁਣੀ, ਦੋ ਕੁ ਲਾਈਨਾਂ ਲੋਰੀ ਦੀਆਂ ਸੁਣਾਊਂਗਾ, ਉਦੋਂ ਬਾਅਦ ਫਿਰ ਆਪਾਂ ਕਾਲ ਵੀ ਲੈਣੇ, ਤੇ ਸਰੋਤਿਓ ਕਾਲ ਕਰਨੀ ਹੈ ਸਾਨੂੰ 905-592-2169 ਸਾਡਾ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, ਤੇ ਇਹ ਲੋਰੀ ਸੀਗੀ ਜਿਹੜੀ ਦਿਆਂ ਲਾਲ ਵੇ ਲੋਰੀਆਂ, ਤੈਨੂੰ ਦਿਆਂ ਲਾਲ ਵੇ ਲੋਰੀਆਂ।

0: ਓਰੀਆਂ ਦਿਆਂ ਲਾਲ ਵੇ ਲੋਰੀਆਂ, ਤੈਨੂੰ ਕਰਮ ਵਾਲੇ ਅਲੋਰੀਆਂ। ਕੁੱਕੂ ਰਾਣਾ ਰੋਂਦਾ ਹਾਏ ਮੈਂ ਮਰ ਗਈ ਰੋਂਦਾ, ਕੁੱਕੂ ਰਾਣਾ ਰੋਂਦਾ ਰੋਂਦਾ ਹਾਏ ਮੈਂ ਮਰ ਗਈ ਰੋਂਦਾ। ਓ ਲੋ ਲੋ ਲੋ ਲੋ ਲੋ ਲੋ ਲੋ ਵੇ ਨਾ ਰੋ ਦਾਨਿਆਂ ਵੇ ਮਾਂ ਦਿਆ ਮਾਲਖ ਜਾਨਿਆਂ ਵੇ ਮਾਂ ਦੀ ਓਦੀ ਗੋਦੀ ਵੇ ਪਿਓ ਦੀ ਫੜਿਓ ਬੋਦੀ ਵੇ ਬਈ ਮੇਰਾ। ਕੁੱਕੂ ਰਾਣਾ ਰੋਂਦਾ ਹਾਏ ਮੈਂ ਮਰ ਗਈ ਰੋਂਦਾ, ਕੁੱਕੂ ਰਾਣਾ ਰੋਂਦਾ ਰੋਂਦਾ ਹਾਏ ਮੈਂ ਮਰ ਗਈ ਰੋਂਦਾ। ਦੇਖੋ ਜੀ ਇਹ ਵੀ ਲੋਰੀ ਹੈ, ਤੇ ਮੇਰੇ ਖਿਆਲ ਨਾਲ ਸਰੋਤਿਆਂ ਨੂੰ ਪੁੱਛ ਲੈਂਦੇ ਆ ਵੀ ਜੇ ਉਹਨਾਂ ਨੇ ਵੀ ਸੁਣੀ ਹੋਵੇ ਇਹ ਲੋਰੀ ਤਾਂ ਉਹ ਵੀ ਸਾਡਾ ਸ਼ੇਅਰ ਕਰ ਸਕਦੇ ਆ, ਤੇ ਮੇਰੀ ਪਸੰਦੀਦਾ ਮਤਲਬ ਕਾਫੀ ਸੁਣੀ ਹੋਈ ਆ ਮੈਂ ਸ਼ੁਰੂ ਤੋਂ। ਤੇ ਦੂਜੀ ਗੱਲ ਇਹ ਹੈ ਕਿ ਕੁਐਸਚਨ ਜਿਹੜਾ ਸਾਡਾ ਉੱਥੇ ਖੜਾ ਜੀ ਕਿ ਤੁਸੀਂ ਆਪਣੀ ਮੰਮੀ ਜੀ ਦੀ ਮੰਮੀ ਦਾ ਨਾਂ ਦੱਸਣਾ ਤੇ ਕਾਲ ਕਰਕੇ ਦੱਸ ਸਕਦੇ ਹੋ। ਨੰਬਰ ਜਿਹੜਾ ਤੁਸੀਂ ਸਾਨੂੰ ਕਾਲ ਕਰਨੀ ਹੈ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ, ਮਦਰਸੇ ਦੇ ਉੱਤੇ ਕੋਈ ਸੁਨੇਹਾ ਦੇ ਸਕਦੇ ਹੋ, ਤੇ ਨਾਲ ਦੀ ਨਾਲ ਆਪਣੀ ਮਾਤਾ ਜੀ ਦੀ ਮਾਤਾ ਜੀ ਦਾ ਨਾਮ ਵੀ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਸਾਨੂੰ ਕਾਲ ਆ ਰਹੀ ਹੈ ਜੀ, ਦੇਖਦੇ ਹਾਂ ਸਾਡੇ ਸਰੋਤੇ ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਆਉਂਦੇ ਰਹੋ ਜੀ।
1: ਸਾਰਿਆਂ
0: ਨੂੰ ਜੀ ਬਿਲਕੁਲ।
1: ਹਾਂਜੀ ਮੈਂ ਆਪਣੀ ਮਾਂ ਨੂੰ ਬੀਜੀ ਕਹਿੰਦਾ ਸੀਗਾ ਜੀ।
0: ਆਹੋ ਅੱਛਾ ਜੀ।
1: ਤੇ ਮੇਰੀ ਨਾਨੀ ਦਾ ਨਾਂ ਸੀ ਈਸ਼ਰ ਕੌਰ ਸ਼ੇਰਗਿੱਲ ਜੀ।
0: ਵਾਹ ਜੀ ਵਾਹ। ਤੇ ਤੁਹਾਡੇ ਮੰਮੀ ਦਾ ਕੀ ਨਾਂ ਸੀ ਬੀਜੀ ਦਾ?
1: ਮੇਰੇ ਵੀਰ ਤੇਜ ਕੌਰ ਸੰਧੂ ਸੀ ਜੀ।
0: ਆਹੋ ਅੱਛਾ ਜੀ। ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਜਨਾਬ। ਅੱਜ ਅਸੀਂ ਉਹੀ ਸਰੋਤਿਆਂ ਨੂੰ ਪੁੱਛ ਰਹੇ ਹਾਂ ਕਿ ਨਾਲੇ ਸਾਡੇ ਨਾਲ ਸਾਂਝ ਪਾਉਣ ਤੇ
1: ਆਪਾਂ ਇੱਕ ਹੋਰ ਅਨਾਉਂਸਮੈਂਟ ਕਰ ਲਈ ਆ।
0: ਹਾਂਜੀ ਹਾਂਜੀ ਜ਼ਰੂਰ।
1: ਸਭ ਨਾਲੋਂ ਵਧੀਆ ਆਪਣੀ ਮਾਂ ਬਾਰੇ ਕੋਈ ਨਾ ਕੋਈ ਵਧੀਆ ਸ਼ਬਦ ਬੋਲੂਗਾ।
0: ਹਾਂਜੀ।
1: ਜਾਂ ਕੋਈ ਵਧੀਆ ਬੋਲੀ ਸੁਣਾਊਗਾ ਉਹਨਾਂ ਨੂੰ ਆਪਾਂ ਫ੍ਰੀ ਰੇਡੀਓ ਦਵਾਂਗੇ ਜੀ, ਗੁਰਬਾਣੀ ਰੇਡੀਓ। ਹਾਂਜੀ
0: ਵਾਹ ਜੀ ਵਾਹ, ਬਹੁਤ ਸਵਾਦ ਵਾਲੀ ਗੱਲ ਕੀਤੀ ਹੈ ਜੀ, ਸਾਨੂੰ ਹਮੇਸ਼ਾ ਮਾਣ ਹੈ ਤੁਹਾਡੇ ਤੇ। ਬਿਲਕੁਲ ਬਿਲਕੁਲ ਜੀ ਹਾਂਜੀ, ਸਰੋਤੇ ਲੈ ਹਾਂ ਸਰੋਤੇ ਲੈ ਕੇ ਗਏ ਨੇ ਪੱਕਾ ਤੁਹਾਡੇ ਕੋਲ। ਹਾਂਜੀ ਮੈਂ ਠੀਕ ਆ, ਜ਼ਰੂਰ ਯਾਦ ਕਰਾ ਦਿੰਦੇ ਹਾਂ ਮੇਰੇ ਗੱਲਾਂ ਜੇ ਸੁਣਦੇ ਹੋਏ ਤਾਂ, ਕਿਉਂਕਿ ਮੈਂ ਉਹਨਾਂ ਦੇ ਨੰਬਰ ਤੁਹਾਨੂੰ ਫਾਰਵਰਡ ਵੀ ਕਰਤੇ ਸੀ, ਪਰ ਆਈ ਡੋਂਟ ਨੋ ਵੀ ਉਹ ਚੱਕਣ ਕਿਉਂ ਨਹੀਂ ਗਏ ਤੁਹਾਡੇ ਕੋਲ। ਤੇ ਪਰ ਸਰੋਤਿਓ ਹਾਂਜੀ ਸਾਡੇ ਨਾਲ ਸੰਧੂ ਸਾਹਿਬ ਜੁੜੇ ਹੋਏ ਨੇ, ਤੇ ਤੁਸੀਂ ਪਲੀਜ਼ ਅੱਜ ਵੀ ਅਗਰ ਆਪਣੀ ਮਤਲਬ ਮਦਰਸ ਡੇ ਦੇ ਉੱਤੇ ਕੋਈ ਵਧੀਆ ਜੀ ਬੋਲੀ ਸੁਣਾਉਂਦੇ ਹੋ, ਵਧੀਆ ਜਿਹਾ ਸਾਡੇ ਨਾਲ ਕੁਛ ਪੰਜਾਬੀ ਲੋਕ ਗੀਤ ਜਿਹੜਾ ਹੈ ਸਾਂਝਾ ਕਰੋਗੇ, ਤਾਂ ਗੁਰਬਾਣੀ ਰੇਡੀਓ ਜਿਹੜਾ ਹੈ ਉਹ ਸੰਧੂ ਸਾਹਿਬ ਵੱਲੋਂ ਤੁਹਾਨੂੰ ਗਿਫਟ ਦੇ। ਬਿਲਕੁਲ ਬਿਲਕੁਲ ਠੀਕ ਹੈ ਜੀ। ਹਾਂਜੀ ਮੈਂ ਨੰਬਰ ਨੋਟ ਕਰ ਲੂ ਉਹਨਾਂ ਦਾ ਜੀ। ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ, ਹੁਣੇ ਹੁਣੇ ਕਰ ਦਾਂਗੇ
1: ਜੀ। ਮੇਰੇ ਵੱਲੋਂ ਜਿੰਨੀਆਂ ਵੀ ਇਸ ਮੁਲਕ ਦੀਆਂ ਨੀ ਸਾਰੀ ਦੁਨੀਆਂ ਦੀਆਂ ਮਾਵਾਂ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ, ਜਿਹਨਾਂ ਦੀਆਂ ਮਾਵਾਂ ਵਿਚਾਰੀਆਂ ਚਲੋ ਇਸ ਜਹਾਨ ਦੇ ਵਿੱਚ ਨਹੀਂ, ਉਹ ਵੀ ਉਹ ਯਾਦ ਕਰਦੇ ਸਾਰੇ ਜੀ।
0: ਜੀ ਬਿਲਕੁਲ,
1: ਮਦਰ ਇਸ ਜਹਾਨ ਚ ਨਹੀਂ ਗਏ ਹੈਗੇ, ਪਰ ਮੈਂ ਸਟਿਲ ਆਈ ਐਮ ਸੋ ਇਮੋਸ਼ਨਲ ਕੇ ਉਹਨਾਂ ਦਾ ਪਿਆਰ ਕਦੀ ਵੀ ਉਹਨਾਂ ਨੂੰ ਦੇਣਾ ਨਹੀਂ ਆਪਾਂ ਦੇ
0: ਸਕਦੇ। ਬਿਲਕੁਲ ਬਿਲਕੁਲ,
1: ਬਹੁਤ ਵੀ ਮੁਬਾਰਕਾਂ ਸਾਰਿਆਂ ਨੂੰ, ਹੈਪੀ ਮਦਰਸ ਡੇ।
0: ਬਿਲਕੁਲ ਸਰੋਤਿਓ, ਤੇ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਮੇਰੇ ਨਾਲ ਮੇਰਾ ਸਾਥ ਦੇ ਨੇ ਮੈਡਮ ਪ੍ਰੀਤ ਜੀ। ਗੱਲਬਾਤ ਮਦਰਸੇ ਤੇ ਚੱਲ ਰਹੀ ਹੈ, ਤੇ ਤੁਹਾਨੂੰ ਦੱਸ ਹੀ ਦੇਵਾਂ ਕਿ ਸਾਡੇ ਸੰਧੂ ਸਾਹਿਬ ਵੀ ਕਹਿ ਗਏ ਨੇ ਕਿ ਇਹਨਾਂ ਵੱਲੋਂ ਦੋ ਗੁਰਬਾਣੀ ਰੇਡੀਓ ਅੱਜ ਅਸੀਂ ਕੱਢਾਂਗੇ, ਤੇ ਜਿਨ੍ਹਾਂ ਨੇ ਵੀ ਵਧੀਆ ਕੋਈ ਬੋਲੀ ਜਾਂ ਮਤਲਬ ਇਹ ਆ ਮਦਰਸੇ ਦੇ ਉੱਤੇ ਕੋਈ ਮਾਂ ਦੇ ਉੱਤੇ ਸੰਬੋਧਨ ਕੋਈ ਵੀ ਟੱਪਾ ਜਾਂ ਬੋਲੀ ਸੁਣਾਈ, ਤੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੱਕੀ ਦੋ ਜਾਣੇ ਨੇ ਉਹਨਾਂ ਨੂੰ ਜ਼ਰੂਰ ਅਸੀਂ ਗੁਰਬਾਣੀ ਰੇਡੀਓ ਦੇਵਾਂਗੇ। ਤੇ ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਜਿਹੜਾ ਤੁਸੀਂ ਜਿੱਥੇ ਕਾਲ ਕਰਨੀ ਹੈ ਸਟੂਡੀਓ ਨੰਬਰ ਹੈਗਾ ਜੀ 905-592-2169 905-592-2169 ਸਾਡੇ ਨਾਲ ਸਾਡੇ ਕਾਲਰ ਜੁੜੇ ਨੇ, ਇੱਕ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ, ਮੇਰੇ ਮੰਮੀ ਦਾ ਮੇਰਾ ਨਾਮ ਜਸਿੰਦਰ ਕੌਰ ਹੈ।
0: ਹਾਂਜੀ।
2: ਤੇ ਮੇਰੇ ਮੰਮੀ ਦਾ ਨਾਮ ਕਿਰਪਾਲ ਕੌਰ ਸੀ।
0: ਜੀ
2: ਤੇ ਮੇਰੇ ਨਾਨੀ ਜੀ ਦਾ ਨਾਮ ਜੀਵਨ ਕੌਰ ਸੀ।
0: ਅੱਛਾ ਜੀ।
2: ਮੇਰੇ ਨਾਨੀ ਜੀ ਦਾ ਨਾਮ ਜੀਵਨ ਕੌਰ
0: ਸੀ।
2: ਤੇ ਮੈਂ ਸੁਣਾਵਾਂ ਇੱਕ ਗੱਲ।
0: ਹਾਂਜੀ ਹਾਂਜੀ ਹਾਂਜੀ ਜੀ।
2: ਪਾ ਕੁਲਦੀਪ ਮਾਨਕ ਦਾ ਸੁਣਾ ਦਿੰਦੀ ਹਾਂ।
0: ਹਾਂਜੀ ਹਾਂਜੀ ਜ਼ਰੂਰ।
2: ਹਾਂਜੀ। ਮਾਂ ਹੁੰਦੀ ਏ ਮਾਂ ਦੁਨੀਆ ਵਾਲੇ ਓ ਮਾਂ ਏ ਠੰਡੜੀ ਛਾਓ ਦੁਨੀਆ ਵਾਲੇ ਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ਮਾਂ ਏ ਰੱਬ ਦਾ ਨਾਂ ਦੁਨੀਆ ਵਾਲੇ ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲੇ ਓ ਮਾਂ ਬਿਨਾਂ ਕੋਈ ਨਾ ਲਾਡ ਲਡਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਖੋਲ ਜੋ ਤੁਕ ਕਾਂ ਦੁਨੀਆ ਵਾਲੇ ਓ ਮਾਂ ਹੁੰਦੀ ਏ ਮਾਂ ਦੁਨੀਆ ਵਾਲੇ ਓ ਹਮੇਸ਼ਾ ਵੇਟ ਕਰਦੇ ਰਹਿੰਦੇ ਅਸੀਂ ਪਰ ਸਾਡੀ ਕਾਲ ਹੋਰ ਆ ਰਹੀ ਹੈ ਅਸੀਂ ਹਾਂ ਅੱਜ ਸਾਰੇ
3: ਥੈਂਕ ਯੂ
0: ਵੀਰ ਜੀ ਬਿਲਕੁਲ ਜੀ ਤੇ ਸਾਡੇ ਨਾਲ ਅਗਲੇ ਕਾਲਰ ਵੀ ਜਿਹੜੇ ਨੇ ਉਹ ਕਾਲ ਕਰ ਰਹੇ ਸੀ ਪਲੀਜ਼ ਸਾਨੂੰ ਦੁਬਾਰਾ ਕਰ ਲਓ ਜੀ ਜਸਪਾਲ ਸਿੰਘ ਜੀ ਸਾਨੂੰ ਕਾਲ ਕਰ ਰਹੇ ਨੇ ਸੋ ਪਲੀਜ਼ ਸਾਨੂੰ ਦੁਬਾਰਾ ਕਰ ਲਿਓ ਕਿਉਂਕਿ ਨੋਰਮਲੀ ਸਾਡਾ ਇਹ ਕੋਈ ਟੈਕਨੀਕਲ ਰੀਜ਼ਨ ਕਰਕੇ ਇੱਕ ਕਾਲ ਚੱਲ ਰਹੀ ਹੁੰਦੀ ਦੂਜੀ ਜਿਹੜੀ ਉਹ ਤੋਂ ਬਾਅਦ ਹੀ ਲੱਗਦੀ ਹੈ ਸੋ ਨੰਬਰ ਜਿਹੜਾ ਸਾਨੂੰ ਅਗਰ ਕਾਲ ਕਰਨੀ ਹੈ ਜੀ ਨੰਬਰ 905-5592-2169 ਸਾਡਾ ਸਟੂਡੀਓ ਨੰਬਰ ਹੈ 905-5592-2169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਮਾਂ ਦੇ ਉੱਤੇ ਸਮੋਦਰ ਕੋਈ ਵੀ ਗੀਤ ਸੁਣਾ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਇਹ ਦੱਸ ਸਕਦੇ ਹੋ ਕਿ ਤੁਹਾਡੀ ਮੰਮੀ ਜੀ ਦਾ ਨਾਮ ਕੀ ਸੀਗਾ ਸੋ ਇਹ ਜਿਹੜਾ ਹੈ ਕੁਐਸਚਨ ਅੱਜ ਦਾ ਤੇ ਸਾਨੂੰ ਕਾਲ ਆਈ ਹੈ ਤੇ ਦੇਖਦੇ ਹਾਂ ਸਾਨੂੰ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ
3: ਜੀ
0: ਹੈਲੋ ਸਤਿ ਸ਼੍ਰੀ ਅਕਾਲ ਜੀ
4: ਹੈਲੋ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਜੀ
4: ਮਾਂ ਦੇ ਉੱਤੇ ਮੈਨੂੰ ਨੀ ਲੱਗਦਾ ਕਿ ਕੋਈ ਏਦਾਂ ਦਾ ਵਰਡ ਬਣਿਆ ਕਿ ਆਪਾਂ ਕੁਛ ਉਹਨੂੰ ਐਕਸਪ੍ਰੈਸ ਕਰ ਸਕੀਏ ਨਾ
0: ਬਿਲਕੁਲ ਬਿਲਕੁਲ ਵੱਡੀ ਗੱਲ ਹੈ ਜੀ ਸਹੀ ਗੱਲ
4: ਹਾਂਜੀ ਮਾਂ ਤੇ ਫਿਰ ਮੈਂ ਇੱਕ ਮੈਨੂੰ ਬੋਲੀ ਯਾਦ ਆ ਰਹੀ ਜਿਵੇਂ ਬਚਪਨ ਦੇ ਵਿੱਚ ਅਸੀਂ ਗਾਉਂਦੇ ਹੁੰਦੇ ਸੀਗੇ
0: ਹਾਂਜੀ
4: ਮੈਂ ਤਾਂ ਮਾਂ ਮੇਰੇ ਕੱਪੜੇ ਧੋਈਏ ਫੱਟੇ ਨਾ ਫੱਟਾ ਜੋੜ ਕੇ ਹੁਣ ਕਿਉਂ ਪਾਏ ਰੋਣੀ ਧੀਆਂ ਨੂੰ ਸਹੁਰੇ ਤੋਰ ਕੇ
0: ਵਾਹ ਜੀ ਵਾਹ ਤੇ ਥੋੜਾ ਜਿਹਾ ਗੁਣਗੁਣਾ ਕੇ ਸੁਣਾ ਦੇ ਇਹਨੂੰ
4: ਮੈਂ ਤਾਂ ਮੇਰੇ ਕੱਪੜੇ ਧੋਈਏ ਮੈਂ ਤਾਂ ਮੇਰੇ ਕੱਪੜੇ ਧੋਈਏ ਫੱਟੇ ਨਾ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੋਣੀਏ ਧੀਆਂ ਨੂੰ ਸਹੁਰੇ ਤੋਰ ਕੇ
0: ਵਾਹ ਜੀ ਵਾਹ ਵਾਹ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਹੋ ਸਾਡੇ ਨਾਲ ਤੇ ਦੇਖਦੇ ਹਾਂ ਲਾਸਟ ਤੇ ਅਸੀਂ ਦੋ ਗੁਰਬਾਣੀ ਰੇਡੀਓ ਕੱਢਣੇ ਆ ਤੇ ਅਸੀਂ ਪਲੀਜ਼ ਅਸੀਂ ਅਨਾਊਂਸ ਕਰਾਂਗੇ ਤਾਂ ਫਿਰ ਤੁਹਾਨੂੰ ਮੈਂ ਮੈਸੇਜ ਭੇਜ ਦੂੰਗਾ ਜੀ ਤੁਹਾਡਾ ਨੰਬਰ ਮੈਂ ਨੋਟ ਕਰ ਲਿਆ ਬਿਲਕੁਲ ਜੀ ਤੇ ਸਰੋਤਿਓ ਸਾਨੂੰ ਕਾਲ ਕਰ ਸਕਦੇ ਹੋ ਤੇ ਨੰਬਰ ਸਾਡਾ ਕੋਈ ਫੇਰ ਦੇ ਦਿਆਂ ਨੰਬਰ ਚ ਕਾਲ ਜਿਹੜਾ ਹੈ ਅੱਛਾ ਅਗਲੀ ਕਾਲ ਸਾਨੂੰ ਆ ਰਹੀ ਹੈ ਓਕੇ ਜੀ ਹੈਲੋ 3022 ਹਾਂਜੀ ਤੁਸੀਂ ਆਉਂਦੇ ਹੋ ਜੀ
4: ਪਰ ਉਹ ਸੁਣਾਉਂਦੇ ਹੁੰਦੇ ਸੀਗੇ ਕਿ ਵੇ ਮਨ ਮੋਣਿਆ ਚੰਦ ਨਾਲ ਸੋਹਣਿਆ ਸਾਥੀ ਤੇਰੇ ਨਾਲ ਦੇ ਤੈਨੂੰ ਵਾਜਾਂ ਮਾਰ ਦੇ ਸੋਹਣੇ ਕੱਪੜੇ ਪਾ ਦਿਆਂ ਰੋਟੀ ਖਾ ਲਾ ਰੱਜ ਕੇ ਭੁੱਲੇ ਜਾਈ ਭੱਜ ਕੇ ਵੇ ਮਨ ਮੋਣਿਆ
2: ਵਾਹ ਜੀ ਵਾਹ, ਵਾਹ ਜੀ ਵਾਹ, ਕਮਾਲ ਹੈ ਜੀ ਕਮਾਲ। ਤੇ ਜੇ ਕਹਿੰਦੇ ਤਰਨੋ ਚ ਵੀ ਪੇਸ਼ ਕਰਦੇ ਨਜ਼ਾਰਾ ਹੀ ਆ ਜਾਂਦਾ ਸਾਨੂੰ।
5: ਹਾਂਜੀ, ਮੇਰੀ ਫਿਰ ਮੇਰੀ ਨਾਨੀ ਕਹਿੰਦੀ, ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਰੋਟੀ ਖਾ ਲਾ
2: ਜੁੜੇ ਰਹੋ ਤਾਂ ਮੈਂ ਅਨਾਊਂਸ ਕਰੂੰਗਾ ਜਰੂਰ ਜਾਣਾ ਆਪਣੇ ਪ੍ਰੋਗਰਾਮ ਦੇ ਐਂਡ
5: ਤੇ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਸੋ ਨਾਈਸ ਆਫ ਯੂ, ਥੈਂਕ ਯੂ। ਬਿਲਕੁਲ ਜੀ, ਤੇ ਸਾਡੇ ਨਾਲ ਇੱਦਾਂ ਹੀ ਜੁੜੇ ਰਹੋ ਜੀ, ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆਂ, ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ। ਗੱਲਬਾਤ ਚੱਲ ਰਹੀ ਹੈ ਜੀ ਮਦਰਸ ਡੇ ਦੇ ਉੱਤੇ ਕਿ ਕੋਈ ਵੀ ਤੁਸੀਂ ਟੱਪਾ ਸੁਣਾ ਸਕਦੇ ਹੋ ਆਪਣੀ ਮਦਰਸ ਨੂੰ, ਜਿਹਨੂੰ ਕਹਿ ਦਿੰਦੇ ਆ ਤੁਸੀਂ ਸੰਬੋਧਨ ਕਰਦੇ ਹੋਏ, ਤੇ ਉਹਦੇ ਨਾਲ ਰਿਲੇਟਡ, ਤੇ ਨਾਲ ਦੀ ਨਾਲ ਤੁਸੀਂ ਆਪਣੀ ਮੰਮੀ ਜੀ ਦੀ, ਮੰਮੀ ਜੀ ਦਾ ਨਾਮ ਵੀ ਸਾਨੂੰ ਦੱਸਣਾ ਹੈਗਾ, ਉਹ ਤਾਂ ਹੈਗਾ ਹੀ ਹੈਗਾ ਜੀ। ਤੇ ਦੂਜੀ ਗੱਲ ਇਹ ਆ ਕਿ ਸੰਧੂ ਸਾਹਿਬ ਵੱਲੋਂ ਦੋ ਸਪੈਸ਼ਲ ਅੱਜ ਗੁਰਬਾਣੀ ਰੇਡੀਓ ਕੱਢੇ ਜਾ ਰਹੇ ਨੇ, ਤੇ ਉਹ ਵੀ ਅਸੀਂ ਲਾਸਟ ਅਨਾਊਂਸ ਕਰਾਂਗੇ ਜਿਹੜੇ ਦੋ ਨੰਬਰ ਨੇ, ਤੇ ਉਹਨਾਂ ਤੋਂ ਤੁਸੀਂ ਚੱਕ ਸਕਦੇ ਹੋ, ਕਿਉਂਕਿ ਮੈਂ ਜਿਹੜਾ ਹੈ ਕਿੱਥੋਂ ਤੁਸੀਂ ਚੱਕਣੇ ਆ ਉਹ ਮੈਂ ਤੁਹਾਨੂੰ ਭੇਜ ਦੂੰਗਾ ਬਾਅਦ ਦੇ ਵਿੱਚੋਂ। ਤੇ ਬਾਕੀ ਇਹ ਆ ਕਿ ਅਸੀਂ ਹੁਣ ਥੋੜ੍ਹਾ ਜਿਹਾ ਪ੍ਰਾਊਡ ਸਪੌਂਸਰ ਦਾ ਸੁਨੇਹਾ ਲੈ ਲਈਏ। ਸੁਨੇਹਾ ਇਹ ਹੈ ਜੀ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਮੀਗ੍ਰੇਸ਼ਨ ਵਾਲੇ ਬਹੁਤ ਹੀ ਰਿਲਾਇਬਲ ਬੰਦੇ ਦੀ ਭਾਲ ਚੋਂ, ਕਿਉਂਕਿ ਉਹ ਅੱਜ ਦੀ ਡੇਟ ਦੇ ਵਿੱਚ ਇਹ ਆ ਕਿ ਬਹੁਤ ਜ਼ਰੂਰੀ ਚੀਜ਼ ਹੈ ਇਹ, ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਅਗਰ ਪ੍ਰੋਬਲਮ ਹੈ, ਚਾਹੇ ਉਹ PR ਨਾਲ ਰਿਲੇਟਡ ਹੋਵੇ, ਚਾਹੇ ਵਰਕ ਪਰਮਿਟ ਨਾਲ ਰਿਲੇਟਡ ਹੈ, ਰਿਫਿਊਜੀ ਸਟੇਟਸ ਹੈ, ਸਟੂਡੈਂਟ ਵੀਜ਼ਾ, ਪੇਰੈਂਟਸ ਦੀ PR ਆ, ਵਿਜ਼ਟਰ ਵੀਜ਼ਾ, ਵਟ ਐਵਰ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਹਾਡੀ ਕੁਐਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੈ, ਤਾਂ ਤੁਸੀਂ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰ ਲੈਣੀ ਹੈ ਜੀ। ਤੁਹਾਡੇ ਬ੍ਰੈਂਪਟਨ ਦੇ ਵਿੱਚ ਹੀ ਬੈਠੇ ਨੇ, ਬਹੁਤ ਹੀ ਲੰਮਾ ਤਜਰਬਾ ਜਿਹੜਾ ਹੈ ਉਹ ਲੈ ਕੇ ਬੈਠੇ ਨੇ, ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਫੁੱਲੀ ਟਰਾਂਸਪੇਰੈਂਸੀ ਰੱਖਦੇ ਨੇ, ਤੇ ਕੈਨੇਡੀਅਨ ਰੂਲਸ ਐਂਡ ਰੈਗੂਲੇਸ਼ਨ ਹਰ ਪ੍ਰੋਵਿੰਸ ਦੇ ਵਿੱਚ ਜਿਹੜੇ ਕਿ ਬੜੀ ਤੇਜ਼ੀ ਨਾਲ ਚੇਂਜ ਹੋ ਰਹੇ ਨੇ, ਇਹ ਪੂਰੀ ਅਪ ਟੂ ਡੇਟ ਨੌਲੇਜ ਰੱਖਦੇ ਨੇ, ਇਹਨਾਂ ਨੂੰ ਪਤਾ ਵੀ ਕਿਹੜੇ ਪਾਸੇ ਕੀ ਚੱਲ ਰਿਹਾ, ਕਿੱਧਰ ਨੂੰ ਕੇਸ ਲੱਗ ਸਕਦਾ, ਕਿੱਥੇ ਜਿਹੜੀ ਆ ਗੱਲ ਨਹੀਂ ਬਣਨੀ। ਸੋ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰ ਲੈਣੀ ਹੈ ਜੀ ਤੁਸੀਂ, ਨੰਬਰ ਜਿਹੜਾ ਨੋਟ ਕਰ ਲਓ ਜੀ, 6472441 49, 647-244-2149 ਨੰਬਰ ਹੈ ਜੀ, 6472442149, 647-244-2149 ਨੰਬਰ ਹੈ ਸਤਿਅਮ ਇਮੀਗ੍ਰੇਸ਼ਨ, 6472442149, 647-244-2149 ਸਤਿਅਮ ਇਮੀਗ੍ਰੇਸ਼ਨ। ਤੇ ਨਾਲ ਦੀ ਨਾਲ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਘਰ ਦੀ ਅਪਗ੍ਰੇਡੇਸ਼ਨ ਕਰਾਉਣੀ ਹੈ ਤਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਰਿਕਮੈਂਡ ਕਰ ਰਹੇ ਹਾਂ ਜੀ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਨੂੰ। ਰਿਕਮੈਂਡੇਸ਼ਨ ਕਿਉਂ ਹੈ, ਹੁਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਨੂੰ ਕਿਉਂ ਰਿਕਮੈਂਡ ਕਰਦੇ ਹਾਂ
5: ਜੀ,
2: ਖਾਸੀਅਤ ਇਹ ਹੈ ਜੀ ਕਿ ਇਹ ਸਭ ਤੋਂ ਪਹਿਲਾਂ ਤਾਂ ਹੋਲਸੇਲ ਦਾ ਕੰਮ ਹੈ, ਇਸ ਲਈ ਇਦੋਂ ਬੈਟਰ ਕੋਟੇਸ਼ਨ ਤੁਹਾਨੂੰ ਕਿਤੋਂ ਹੋਰ ਮਿਲ ਨਹੀਂ ਸਕਦੀ। ਦੂਜੀ ਗੱਲ ਇਹ ਹੈ ਕਿ ਤੁਸੀਂ ਬ੍ਰੈਂਪਟਨ ਦੇ ਵਿੱਚ ਜਾ ਕੇ ਚੈੱਕ ਕਰੋ ਇਹਨਾਂ ਦਾ ਜਿਹੜਾ ਵੇਅਰ ਹਾਊਸ ਹੈ, ਜਾ ਕੇ ਚੈੱਕ ਕਰੋਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ, ਕਿਉਂਕਿ 2.5 to 3 million ਦੀ ਅਗਲਿਆਂ ਨੇ ਮਸ਼ੀਨਰੀ ਲਾਈ ਹੋਈ ਆ ਆਪਣੇ ਵੇਅਰ ਹਾਊਸ ਦੇ ਵਿੱਚ, ਜਿੱਥੇ ਇਹ ਕਸਟਮ ਮੇਡ ਡਿਜ਼ਾਈਨ ਆਪ ਤਿਆਰ ਕਰ ਲੈਂਦੇ ਨੇ, ਕਿਤੇ ਘਰੋਂ ਬਾਹਰ ਜਾਣ ਦੀ ਇਹਨਾਂ ਨੂੰ ਲੋੜ ਨਹੀਂ ਪੈਂਦੀ। ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਚਾਹੁੰਦੇ ਹੋ ਇਹਨਾਂ ਨੇ ਘਰੇ ਤਿਆਰ ਕਰ ਲੈਣਾ, ਇਸੇ ਲਈ ਇਹ ਆਲਮੋਸਟ ਹਫ਼ਤੇ 'ਚ ਕੰਮ ਡਨ ਕਰਕੇ ਉਹ ਜਾਂਦੇ ਨੇ 25 to 30 ਜਣਿਆਂ ਦੀ ਪ੍ਰੋਫੈਸ਼ਨਲ ਟੀਮ ਹੈ ਤੇ 25 to 30 ਸਾਲਾਂ ਦੇ ਐਕਸਪੀਰੀਅੰਸ ਹੈ, ਤੇ ਇਹਨਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ, ਇੱਕ ਵਾਰੀ ਜਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਸੋ ਘਰ ਦਾ ਕੋਈ ਵੀ ਛੋਟੇ ਤੋਂ ਛੋਟਾ ਕੰਮ ਹੈ, ਵੱਡੇ ਤੋਂ ਵੱਡਾ ਕੰਮ ਹੈ, ਕਾਲ ਕਰਨੀ ਹੈ ਜੀ, ਨੰਬਰ ਨੋਟ ਕਰੋ, 6472442450, 647-445-50, 6472442450, 647-445-50 ਨੰਬਰ ਹੈ ਜੀ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ, 6472442450, 647-445-50 ਪੀਅਰਸਨ ਕਿਚਨ ਕੈਬਨਿਟ ਵਾਲੇ ਜੀ। ਤੇ ਬਿਲਕੁਲ ਜੀ, ਤੇ ਅੱਗੇ ਵੱਧਦੇ ਹਾਂ, ਗੱਲ ਚੱਲ ਰਹੀ ਹੈ ਅੱਜ ਮਦਰਸ ਡੇ ਦੇ ਉੱਤੇ, ਗੱਲ ਚੱਲ ਰਹੀ ਹੈ ਤੁਹਾਨੂੰ, ਅਸੀਂ ਇਹੀ ਪੁੱਛ ਰਹੇ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਹੜਾ ਹੈ ਮਦਰਸ ਨਾਲ, ਮਾਵਾਂ ਦੇ ਨਾਲ ਸੰਬੰਧਿਤ ਕੋਈ ਵੀ ਅਗਰ ਤੁਸੀਂ, ਤੁਹਾਨੂੰ ਬੋਲੀ ਆਉਂਦੀ ਹੈ ਮਾਂ ਦੇ ਨਾਲ ਰਿਲੇਟਡ, ਕੋਈ ਬੋਲੀ ਆਉਂਦੀ ਹੈ, ਕੋਈ ਟੱਪਾ, ਕੋਈ ਗੀਤ ਤੁਹਾਨੂੰ ਯਾਦ ਆਉਂਦਾ ਕਿਸੇ ਵੀ ਤਰ੍ਹਾਂ ਦਾ, ਤਾਂ ਤੁਸੀਂ ਸਾਨੂੰ ਸੁਣਾ ਸਕਦੇ ਹੋ। ਤੇ ਅੱਜ ਅਸੀਂ ਜਿਹੜਾ ਸਭ ਤੋਂ ਵਧੀਆ ਪੇਸ਼ ਕਰਨਗੇ ਸਰੋਤਿਆਂ ਦੇ ਵਿੱਚੋਂ, ਤਾਂ ਉਹਨਾਂ ਨੂੰ ਅਸੀਂ ਅੱਜ ਗੁਰਬਾਣੀ ਰੇਡੀਓ ਜਿਹੜਾ ਸੰਧੂ ਸਾਹਿਬ ਆਪਣੇ ਵੱਲੋਂ ਦੇ ਰਹੇ ਨੇ, ਤੇ ਉਹ ਦੋ ਗੁਰਬਾਣੀ ਰੇਡੀਓ ਅਸੀਂ ਕੱਢਾਂਗੇ ਪ੍ਰੋਗਰਾਮ ਦੇ ਐਂਡ ਤੇ, ਮੈਂ ਅਨਾਊਂਸ ਕਰ ਦੂੰਗਾ ਜੀ। ਤੇ ਪਰ ਇਹ ਆ ਕਿ ਉਹਦੇ ਲਈ ਸਾਨੂੰ ਕਾਲ ਕਰਨੀ ਪੈਣੀ ਹੈ, ਤੇ ਕਾਲ ਕਿੱਥੇ ਕਰਨੀ ਹੈ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 905-592-2169, 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169, 905-592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਜਿਹੜੀ ਆ ਕਰ ਲੈਣੀ ਹੈ। ਤੇ ਤੁਸੀਂ ਦੱਸਣਾ ਕੀ ਹੈ, ਅੱਜ ਇਹ ਵੀ ਦੱਸਣਾ ਕਿ ਤੁਸੀਂ ਤੁਹਾਡੇ ਮਾਤਾ ਜੀ ਦੀ, ਮਾਤਾ ਜੀ ਦਾ ਨਾਂ ਕੀ ਹੈ, ਮਾਤਾ ਜੀ ਦਾ ਨਾਂ ਤਾਂ ਦੱਸਣਾ ਹੀ ਦੱਸਣਾ, ਨਾਲ ਉਹਨਾਂ ਦੀ ਮਾਤਾ ਜੀ ਦਾ ਨਾਂ ਵੀ ਦੱਸ ਦੋਗੇ ਤਾਂ ਬਹੁਤ ਵਧੀਆ ਗੱਲ ਹੈ। ਤੇ ਦੂਜੀ ਗੱਲ ਇਹ ਹੈ, ਚਲੋ ਦੂਜੀ ਗੱਲ ਤੋਂ ਪਹਿਲਾਂ ਅਸੀਂ ਇਹ ਕਰ ਲਈਏ ਕਿ ਸਾਡੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕਿ ਸਾਨੂੰ ਕੀ ਕਹਿਣਾ ਚਾਹੁੰਦੇ ਨੇ
6: ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ?
7: ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ, ਹੈਪੀ ਮਦਰਸ ਡੇ ਸਾਰਿਆਂ ਨੂੰ ਪਹਿਲਾਂ ਦੀ ਜੀ।
2: ਬਿਲਕੁਲ ਜੀ ਬਿਲਕੁਲ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ।
7: ਹਾਂਜੀ ਹਾਂਜੀ ਭਾਜੀ, ਇੱਕ ਸੀਗਾ ਸ਼ੇਅਰ ਤੇ ਮੈਂ ਕਿਹਾ ਚਲੋ ਸ਼ੇਅਰ ਕਰ ਦਿੰਦੇ ਆ।
2: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਆਉਣ ਦਿਓ।
7: ਮਾਂ ਦੇ ਸਿਰ ਤੋਂ ਵਾਰੀ ਦੁਨੀਆ, ਮਾਂ ਬੱਚਿਆਂ ਲਈ ਸਾਰੀ ਦੁਨੀਆ,
2: ਵਾਹ ਜੀ
7: ਬੋਲ ਜਤੀਮ ਹੋ ਜਾਂਦੇ ਜਦ ਜ਼ੁਬਾਨੀ ਰਹਿੰਦੀ, ਇਹ ਦੁਨੀਆ ਸੁਣੀ ਹੋ ਜਾਂਦੀ ਜਦ ਮਾਂ ਨਹੀਂ ਰਹਿੰਦੀ
2: ਜੀ। ਬਿਲਕੁਲ ਜੀ, ਤੇ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੋੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ। ਗੱਲਬਾਤ ਚੱਲ ਰਹੀ ਹੈ ਮਦਰਸ ਡੇ ਦੇ ਉੱਤੇ, ਦੋ ਕੁ ਲਾਈਨਾਂ ਪ੍ਰੀਤ ਜੀ। ਸਭ ਤੋਂ ਪਹਿਲਾਂ ਦੱਸਦਾ ਕਿ ਮੇਰੀ ਮਾਤਾ ਜੀ ਦਾ ਨਾਂ ਜਿਹੜਾ ਅਮਰਜੀਤ ਕੌਰ ਹੈ ਜੀ, ਤੇ ਉਹਨਾਂ ਦੀ ਮਾਤਾ ਦਾ ਨਾਂ ਸੀ ਗੁਰਦਿਆਲ ਕੌਰ। ਸੋ ਅਮਰਜੀਤ ਕੌਰ, ਗੁਰਦਿਆਲ ਕੌਰ, ਤੇ ਇੱਕ ਚੀਜ਼ ਹੋਰ ਆ ਵੀ ਜਿਹੜੇ ਮੇਰੇ ਮਦਰ ਇਨ ਲਾਅ ਨੇ ਉਹਨਾਂ ਦਾ ਨਾਮ ਵੀ ਅਮਰਜੀਤ ਕੌਰ ਸੀ। ਸੋ ਦੇਖ ਲਓ ਹਨਾ, ਸੋ ਬੇਸਿਕਲੀ ਇਹ ਚੱਕਰ ਹੈ ਕਿ ਨਾਰਮਲੀ ਨਾਮ ਜਿਹੜੇ ਆ, ਚਲੋ ਘੱਟੋ ਘੱਟ ਆਏ ਆ ਵੀ ਉਦੋਂ ਅੱਗੇ ਦੀ ਅੱਗੇ ਨਾਮ ਮੈਨੂੰ ਨਹੀਂ ਯਾਦ ਵੀ ਅਗਰ ਆਪਾਂ ਉਦੋਂ ਗਾਹ ਦੀਆਂ ਦੇਖ ਲਈਏ, ਪਰ ਇਹ ਆ ਵੀ ਤੁਹਾਨੂੰ ਪਤਾ ਨਾ, ਤੁਹਾਨੂੰ ਵੀ ਪੁੱਛੀਏ ਤੇ। ਹਾਂਜੀ ਓਬਵੀਅਸਲੀ ਆਪਾਂ ਨੂੰ ਮਤਲਬ ਆਪਣੇ ਮੰਮੀ ਦਾ ਨਾਂ ਤਾਂ ਪਤਾ ਹੀ ਹੁੰਦਾ ਹਨਾ, ਉਦੋਂ ਬਾਅਦ ਅੱਗੇ ਨਾਨੀ ਤੱਕ ਦਾ ਚੱਕਰ ਜਿਹੜਾ ਹੈ ਉਹ ਵੀ ਆਪਾਂ ਨੂੰ ਯਾਦ ਹੀ ਹੁੰਦਾ।
6: ਹਾਂ,
2: ਅੱਗੇ ਥੋੜਾ ਜਿਹਾ ਫਿਰ ਉਹ ਚੱਕਰ ਪੈਂਦਾ, ਪਰ ਕਈ ਵਾਰ ਨਾ, ਇੱਕ ਵਾਰ ਮੈਂ ਆਈ ਥਿੰਕ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਸ਼ੁਰੂ ਕੀਤਾ ਸੀਗਾ
6: ਜੀ,
2: ਤੇ ਵੀ ਆਪਣੇ ਗਾਂ ਦੀ ਗਾਂ ਅੱਗੇ ਹਨਾ ਵੀ ਦਾਦਾ ਜੀ ਪੜਦਾਦਾ ਜੀ ਦੇ ਨਾਮ ਦੱਸੋ, ਤੇ ਉਸ ਹਿਸਾਬ ਨਾਲ ਬੜੇ ਸਰੋਤੇ ਆ ਉਹਨਾਂ ਨੇ ਗਾਂ ਦੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਬਹੁਤ ਨਾਂ ਗਣਾਦੇ ਸੀ। ਸੋ ਮਤਲਬ ਕਈਆਂ ਨੂੰ ਹੁੰਦਾ ਪਤਾ ਹੁੰਦੇ ਨੇ ਸਾਰੇ ਹਨਾ, ਕਿਉਂਕਿ ਉਹ ਇਹ ਚੱਕਰ ਹੈ ਵੀ ਉਹ ਕਿੰਨਾ ਕੁ ਤੁਸੀਂ ਇੰਟਰਸਟ ਰੱਖਦੇ ਹੋ ਹਨਾ, ਤੇ ਉਹ ਇੱਕ ਚੀਜ਼ ਹੈ। ਪਰ ਇਹ ਅੱਜ ਤਾਂ ਅਸੀਂ ਜਿਹੜਾ ਬਹੁਤ ਸੌਖਾ ਜਿਹਾ ਕੰਮ ਹੀ ਰੱਖਿਆ ਹੈ ਕਿ ਤੁਸੀਂ ਆਪਣੀ ਮੰਮੀ ਦਾ ਨਾਂ ਦੱਸਣਾ, ਨਾਲ ਦੀ ਨਾਲ ਮੰਮੀ ਜੀ ਦੀ ਮੰਮੀ ਜੀ ਦਾ ਨਾਮ ਵੀ ਦੱਸਣਾ, ਤੇ ਨਾਲ ਦੀ ਨਾਲ ਤੁਸੀਂ ਇੱਕ ਮਾਂ ਦੇ ਉੱਤੇ ਬੋਲੀ ਵੀ ਸੁਣਾ ਸਕਦੇ ਹੋ, ਤੇ ਬੋਲੀ ਜਿਹੜਾ ਸਭ ਤੋਂ ਵਧੀਆ ਸਾਨੂੰ ਸੁਣਾ ਕੇ ਜਾਊਗਾ ਉਹਨੂੰ ਅਸੀਂ ਗੁਰਬਾਣੀ ਰੇਡੀਓ ਜਿਹੜਾ ਹੈ ਉਹ ਅੱਜ ਇਨਾਮ ਵਜੋਂ ਦੇਵਾਂਗੇ। ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਤੇ ਜੇ ਤੁਸੀਂ ਕਾਲ ਕਰਨੀ ਹੈ, ਨੰਬਰ ਜਿਹੜਾ ਕਾਲ ਕਰਨ ਵਾਸਤੇ ਹੈਗਾ ਜੀ 905-592-2169, ਸਾਡਾ ਸਟੂਡੀਓ ਨੰਬਰ ਹੈ 905-592-2169, 905-592-2169 ਸਾਡਾ ਸਟੂਡੀਓ ਨੰਬਰ ਹੈ, ਤੇ ਸਾਨੂੰ ਕਾਲ ਆਈ ਹੈ ਜੀ, ਦੇਖਦੇ ਹਾਂ ਕਾਲਰ ਸਾਨੂੰ ਕੀ ਕਹਿਣਾ ਚਾਹੁੰਦੇ ਨੇ
6: ਜੀ।
2: ਹੈਲੋ,
6: ਹੈਲੋ
7: ਜੀ ਜੋੜਾ ਸਾਹਿਬ।
2: ਹਾਂਜੀ ਹਾਂਜੀ
7: ਹਾਂਜੀ, ਐਦਾਂ ਕਰੋ ਇੱਕ ਹੋਰ ਵੀ ਰੱਖ ਲਓ ਤੁਸੀਂ, ਭੇ ਆਪਣੀ ਦਾਦੀ ਦਾ ਨਾਮ ਵੀ ਪੁੱਛ ਲਓ ਲੋਕਾਂ ਨੂੰ।
2: ਹਾਂਜੀ ਬਿਲਕੁਲ,
7: ਦਾਦੀ ਦਾ ਨਾਮ ਉਹ ਮਾਰ ਕੀ ਹੁੰਦੀ ਜੀ?
2: ਨਹੀਂ ਬਿਲਕੁਲ ਨਹੀਂ ਲੱਗਦਾ, ਮਾਂ ਹੀ ਹੁੰਦੀ। ਹਾਂਜੀ ਬਿਲਕੁਲ ਜੀ ਬਿਲਕੁਲ,
7: ਹਾਂਜੀ
2: ਬਿਲਕੁਲ ਬਿਲਕੁਲ ਜੀ,
7: ਬਿਲਕੁਲ
2: ਜੀ।
7: ਅੱਛਾ, ਜਿਹੜਾ ਆਪਣੇ ਦਾਦੀ ਦਾ ਨਾਂ ਦਾਦੂਗਾ ਜਾਂ ਦਾਦੀ ਦੀ ਦਾਦੀ ਦਾ ਦਾਦੂਗਾ ਨੂੰ ਆਪਾਂ ਦੋ ਰੇਡੀਓ ਹੋਰ ਸਮਝੇ।
2: ਓ ਵਾਹ ਜੀ ਵਾਹ, ਵਾਹ ਜੀ ਵਾਹ, ਖੋਲਿਆ ਦਿਲ ਸੰਧੂ ਸਾਹਿਬ ਨੇ ਅੱਜ, ਤੇ ਸਰੋਤੇ ਵੀ ਸਾਡੇ ਨਾਲ ਪੂਰੀ ਉਸੇ ਤਰ੍ਹਾਂ ਜੁੜੇ ਹੋਏ ਨੇ ਸੰਧੂ ਸਾਹਿਬ, ਹਮੇਸ਼ਾ ਤਾਂ ਬਹੁਤ ਬਹੁਤ ਸ਼ੁਕਰੀਆ ਜੀ, ਅਸੀਂ ਹਮੇਸ਼ਾ ਮਾਣ ਆ ਸਾਨੂੰ ਤੁਹਾਡੇ ਤੇ। ਥੈਂਕ ਯੂ, ਥੈਂਕ ਯੂ ਜੀ।
7: ਚੌੜਾ ਸਾਹਿਬ ਤੁਹਾਡੇ ਦੇ ਮਨਾਂ ਨਾਲ ਮੈਨੂੰ ਜੀ ਪਰਮਾਤਮਾ ਅੱਗੇ ਮੈਂ ਅਰਦਾਸ ਕਰਦਾ, ਜਿਹਨਾਂ ਦੀਆਂ ਮਾਵਾਂ ਜਾਂ ਜਿਹਨਾਂ ਦੀਆਂ ਦਾਦੀਆਂ ਇਸ ਵੇਲੇ ਜੀਂਦੀਆਂ, ਪਲੀਜ਼ ਥੋੜਾ ਬਹੁਤਾ ਸਮਾਂ ਜ਼ਰੂਰ ਕੱਢੋ ਉਹਨਾਂ ਦੇ ਜੀ, ਉਹਨਾਂ ਕੋਲ ਬਹਿਣ ਲਈ, ਉਹਨਾਂ ਨੂੰ ਹੱਕ ਕਰ ਲਈ, ਮੁੜ ਕੇ ਬਾਅਦ ਚ ਪਛਤਾਉਣ ਨਾਲ ਹੁਣ ਚੰਗੀ ਗੱਲ ਆ, ਮੁੜ ਕੇ ਜਲੇਬੀਆਂ ਬਣਨ ਨਾਲ ਚੰਗੀ ਗੱਲ ਆ, ਹੁਣ ਉਹਨਾਂ ਨਾਲ ਪਿਆਰ ਨਾਲ ਰਹਿ ਕੇ ਚਾਰ ਗੱਲਾਂ ਕਰ ਲਓ, ਉਹਨਾਂ ਨੂੰ ਤੁਹਾਡਾ ਕੁਛ ਨੀ ਚਾਹੀਦਾ ਹੁੰਦਾ, ਸਿਰਫ ਉਹਨੂੰ ਹੱਗ ਹੱਗ ਹੀ ਚਾਹੀਦੀ ਹੁੰਦੀ, ਸਿਰਫ ਚਾਹੀਦੀਆਂ ਹੁੰਦੀਆਂ, ਵੈਸੇ ਉਹ ਹਮੇਸ਼ਾ ਤੁਹਾਡੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦੀਆਂ, ਜਦੋਂ ਤੁਸੀਂ ਘਰਾਂ ਤੁਰਦੇ ਬੇਚਾਰੀ ਉਦੋਂ ਰੱਬ ਅੱਗੇ ਦੱਸ ਕੇ ਮੇਰੇ ਪੁੱਤ ਨੂੰ ਰੱਬਾ ਕਿਤੇ ਕਿਤੇ ਅਜਾ ਨਾ ਲਾਈ, ਸੁੱਖੀ ਸਾਂਦੀ ਜਿੱਦਾਂ ਗਿਆ ਉਦਾਂ ਦੀ ਧਰਮ।
2: ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਬਿਲਕੁਲ ਜੀ, ਤੇ ਗੱਲਬਾਤ ਜਿਹੜੀ ਆ ਚੱਲ ਰਹੀ ਹੈ ਮਸਜਿਦ ਦੇ ਉੱਤੇ, ਤੇ ਬਹੁਤ ਖੂਬਸੂਰਤ ਗੱਲਾਂ ਚੱਲ ਰਹੀਆਂ, ਤੇ ਨਾਲ ਦੀ ਨਾਲ ਸਰੋਤੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਅਗਰ ਸਾਡੇ ਪ੍ਰੋਗਰਾਮ 'ਚ ਕਾਲ ਕਰਦੀਆਂ, ਨੰਬਰ ਜਿਹੜਾ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਤੇ ਦੂਜੀ ਗੱਲ ਇਹ ਹੈ ਕਿ ਅੱਗੇ ਚੱਲਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਕਿ ਸਾਡੇ ਕੋਲ ਕੁਛ ਇੱਕ ਜਿਹੜੀਆਂ ਖਬਰਾਂ ਨੇ ਰੀਅਲ ਸਟੇਟ ਦੇ ਬਾਬਤ ਵੀ ਨੇ, ਹੁਣ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਜੋ ਚੱਲ ਰਿਹਾ ਜੀ ਉਹ ਇਹ ਆ ਕਿ ਪ੍ਰੋਪਰਟੀਜ਼ ਜਿਹੜੀਆਂ ਨੇ ਬਹੁਤ ਹੀ ਵਾਜਬ ਰੇਟ 'ਤੇ ਆ ਚੁੱਕੀਆਂ ਨੇ, ਵਾਜਬ ਦਾ ਚੱਕਰ ਕੀ ਆ ਮਤਲਬ ਕਾਫੀ ਥੱਲੇ ਆ ਚੁੱਕੀਆਂ ਨੇ ਜੀ, ਅਤੇ ਚਾਹੇ ਉਹ ਤੁਹਾਡੇ ਡਿਟੈਚ ਕਰਨ ਵਾਸਤੇ ਤੁਸੀਂ ਦੇਖ ਰਹੇ ਹੋ, ਚਾਹੇ ਤੁਸੀਂ ਸੈਮੀ ਡਿਟੈਚ ਦੇਖ ਰਹੇ ਹੋ, ਚਾਹੇ ਤੁਸੀਂ ਟਾਊਨ ਹਾਊਸ ਦੇਖ ਰਹੇ ਹੋ, ਈਵਨ ਪ੍ਰੀ ਕੰਸਟਰਕਸ਼ਨ ਵਾਲੇ ਘਰ ਜਿਹੜੇ ਨੇ ਉਹ ਵੀ ਕਾਫੀ ਥੱਲੇ ਆ ਗਏ ਨੇ, ਰਿਬੇਟ ਵਗੈਰਾ ਵੀ ਆ ਰਹੀ ਹੈ, ਪਰ ਜਿਹੜੇ ਪ੍ਰੀ ਕੰਸਟਰਕਸ਼ਨ ਦੀ ਜਗ੍ਹਾ 'ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਭਾਈ ਉਸ ਚੱਕਰ 'ਚ ਨਹੀਂ ਪੈਣਾ, ਅਤੇ ਸਿੱਧੇ ਸਿੱਧੇ ਅਸੀਂ ਜਿਹੜਾ ਰੀਸੇਲ ਵਾਲੇ ਘਰ ਨੇ, ਕਿਉਂਕਿ ਉਹ ਵੀ ਨਵੇਂ ਨੂੰ ਕੋਰੀ ਅੱਜ ਕੱਲ੍ਹ ਮਿਲੀ ਜਾਂਦੇ ਨੇ ਜੀ, ਅਤੇ ਉਹ ਵੀ ਬਹੁਤ ਉਹਨਾਂ ਨਾਲੋਂ ਵੀ ਵਾਜਬ ਕੀਮਤ 'ਤੇ ਮਿਲੀ ਜਾਂਦੇ ਆ। ਸੋ ਇਹਦੇ ਬਾਰੇ ਅਗਰ ਕੋਈ ਵੀ ਗੱਲਬਾਤ ਕਰਨੀ ਆ ਤਾਂ ਤੁਸੀਂ ਮੇਰਾ ਨੰਬਰ ਨੋਟ ਕਰੋ ਜੀ, 6477059019 ਮੇਰਾ ਆਪਣਾ ਨੰਬਰ ਹੈ ਜੀ, 6477059019 ਮੇਰਾ ਆਪਣਾ ਨੰਬਰ ਹੈ ਜੀ, ਅਤੇ ਅਗਰ ਤੁਹਾਨੂੰ ਰੀਅਲ ਸਟੇਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰਾਂਜੈਕਸ਼ਨ ਵਿੱਚ ਹੈਲਪ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਖਾਸ ਚੀਜ਼ ਇਹ ਦੱਸਦਾ ਕਿ ਨੋਰਮਲੀ ਸਾਡੇ ਕੋਲ ਕੁਛ ਇੱਕ ਜਿਹੜੇ ਘਰ ਨੇ ਜੀ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਇੱਕ ਬਹੁਤ ਹੀ ਅਪਗ੍ਰੇਡਡ ਜਿਹਨੂੰ ਕਹਿ ਦਿੰਦੇ ਅਸੀਂ ਬਹੁਤ ਹੀ ਖੂਬਸੂਰਤੀ ਦੇ ਨਾਲ ਫੁੱਲੀ ਅਪਗ੍ਰੇਡਡ ਘਰ ਹੈ, ਉਹ ਵੀ ਸ਼ੈਡਨ ਕਾਲਜ ਦੇ ਨੇੜੇ, ਡਿਟੈਚ ਘਰ ਹੈ ਜੀ ਇਹ, ਜਿਹਦੇ ਵਿੱਚ ਉੱਪਰ 4 ਬੈਡਰੂਮ ਨੇ ਅਤੇ 3 ਫੁੱਲ ਵਾਸ਼ਰੂਮ ਨੇ, 2 ਉੱਪਰ ਅਤੇ 1 ਮੇਨ ਫਲੋਰ ਦੇ ਉੱਤੇ, 3 ਫੁੱਲ ਵਾਸ਼ਰੂਮ ਨੇ ਅਤੇ ਬੇਸਮੈਂਟ ਜਿਹੜੀ ਹੈ 2 ਬੈਡਰੂਮ ਦੀ ਜਿਹੜੀ ਇਹਦੀ ਲੀਗਲ ਬਣੀ ਹੋਈ ਹੈ, ਅਤੇ ਬਹੁਤ ਹੀ ਵਾਜਬ ਰੇਟ 'ਤੇ ਤੁਹਾਨੂੰ ਮਿਲ ਜਾਣਾ। ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ 6477059019 ਮੇਰਾ ਆਪਣਾ ਨੰਬਰ ਹੈ, 6477059019 ਮੇਰਾ ਆਪਣਾ ਨੰਬਰ ਹੈ ਜੀ, ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 6477059019, 6477059019 ਮੇਰਾ ਆਪਣਾ ਨੰਬਰ ਹੈ, ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਹੈਲੋ ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ ਹਾਂਜੀ ਤੁਸੀਂ ਆਉਣ ਦੇ ਰਹੋ ਜੀ, ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਬਿਲਕੁਲ ਜੀ,
6: ਜ਼ਰੂਰੀ
2: ਨਹੀਂ ਜੀ, ਅਸਲ ਵਿੱਚ ਮੇਰੇ ਚੱਕਰ ਹੈ ਵੀ ਇਸ ਪ੍ਰੋਗਰਾਮ ਦੇ ਨਾਲ ਹਮੇਸ਼ਾ ਸਾਡੇ ਸਰੋਤੇ ਬੜੇ ਵਧੀਆ ਜੁੜੇ ਹੋਏ ਨੇ, ਤੇ ਜਦੋਂ ਵੀ ਕਾਲ ਕਰਦੇ ਨੇ ਰੂਹ ਨਾਲ ਹੀ ਕਾਲ ਕਰਦੇ ਨੇ, ਕੋਈ ਚੱਕਰ ਨਹੀਂ ਸਾਡਾ, ਤੁਸੀਂ ਪਲੀਜ਼ ਹਸ਼ ਕਰੋ ਸ਼ੇਅਰ,
6: ਹਾਂਜੀ ਹਾਂਜੀ, ਨਿਰੋਲ
2: ਹਾਂਜੀ, ਨਹੀਂ ਨਹੀਂ ਕੋਈ ਨਹੀਂ, ਤੁਸੀਂ ਆਉਣ ਦਿਓ ਪਲੀਜ਼, ਕੁਛ ਵੀ ਕਹਿਣਾ ਚਾਹੋਗੇ ਪਲੀਜ਼ ਦੱਸੋ। ਠੀਕ ਹੈ ਠੀਕ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ, ਬਿਲਕੁਲ ਬਿਲਕੁਲ ਜੀ, ਅਤੇ ਇਹ ਤਾਂ ਗੱਲ ਪੱਕੀ ਹੈ, ਪਰ ਇਹ ਹੈ ਕਿ ਨੋਰਮਲੀ ਇਕੱਲੀ, ਚਲੋ ਉਹ ਤਾਂ ਇੱਕ ਥੋੜ੍ਹਾ ਜਿਹਾ ਕਹਿੰਦੇ ਨਾ ਸਵੀਟ ਜੈਸਚਰ ਜਿਹਾ ਹੁੰਦਾ ਹੈ ਨਾ, ਕਿ ਸਾਡੇ ਸੰਧੂ ਸਾਹਿਬ ਨੇ ਦੇਤਾ ਅਤੇ ਦੈਟਸ ਓਕੇ, ਕੋਈ ਚੱਕਰ ਨਹੀਂ ਐਡਾ, ਅਤੇ ਪਰ ਐਂ ਆ ਵੀ ਉਹ ਤਾਂ ਗੱਲ ਪੱਕੀ ਹੈ ਵੀ ਕਿਉਂਕਿ ਰੇਡੀਓ ਦੇ ਨਾਲ ਅਸੀਂ ਜਿਹੜੇ ਆਪਣੇ ਜਿਹੜੀਆਂ ਜੋ ਆਪਾਂ ਗੱਲ ਕਰਦੇ ਹਾਂ ਕਿ ਜੋ ਸਾਡੇ ਇਮੋਸ਼ਨਸ ਨੇ
8: ਜੀ,
2: ਉਹ ਤਾਂ ਹੈਗੇ ਨੇ ਹੈ ਨਾ, ਅਤੇ ਉਹ ਚੱਕਰ ਹੈ। ਸੋ ਬਿਲਕੁਲ, ਅਤੇ ਨਾਲ ਦਿਆਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਅਸੀਂ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਖਾਸ ਦੱਸਦਾ ਕਿ ਰੀਅਲ ਸਟੇਟ ਦੇ ਵਿੱਚ ਵੀ ਸਾਡੇ ਕੋਲ ਕੁਛ ਇੱਕ ਪ੍ਰੋਪਰਟੀਜ਼ ਨੇ, ਉਹ ਇੱਕ ਤਾਂ ਤੁਹਾਨੂੰ ਮੈਂ ਦੱਸ ਕੇ ਗਿਆ ਕਿ ਅਗਰ ਤੁਹਾਨੂੰ ਲੱਗਦਾ ਕਿ ਬ੍ਰੈਂਪਟਨ ਦੇ ਵਿੱਚ ਤੁਸੀਂ ਡਿਟੈਚ ਘਰ ਦੇਖ ਰਹੇ ਹੋ ਤਾਂ ਬਹੁਤ ਹੀ ਫੁੱਲੀ ਅਪਗ੍ਰੇਡਡ ਡਿਟੈਚ ਘਰ ਹੈ ਜੀ, ਸਾਡੇ ਕੋਲ ਸ਼ੈਰਡਨ ਕਾਲਜ ਦੇ ਨੇੜੇ ਹੈ ਇਹ, ਫੁੱਲੀ ਅਪਗ੍ਰੇਡਡ ਹੈ, ਉੱਪਰ 4 ਬੈਡਰੂਮ ਨੇ, 3 ਫੁੱਲ ਵਾਸ਼ਰੂਮ ਉੱਪਰ ਬਣੇ ਹੋਏ ਨੇ, 2 ਫੁੱਲ ਵਾਸ਼ਰੂਮ ਉੱਪਰ ਨੇ ਜੀ ਅਪਰ ਫਲੋਰ 'ਤੇ, ਅਤੇ 1 ਫੁੱਲ ਵਾਸ਼ਰੂਮ ਮੇਨ ਫਲੋਰ 'ਤੇ ਆ, ਜਾ ਕੇ ਤੁਸੀਂ ਚੈੱਕ ਕਰੋਗੇ ਦੇਖ ਕੇ ਭੁੱਖ ਲੈਂਦੀ ਹੈ, ਇੰਨੇ ਸੋਹਣੇ ਬਣੇ ਹੋਏ ਨੇ, ਅਤੇ ਜਿਹੜਾ ਥੱਲੇ ਬੇਸਮੈਂਟ ਦੀ 2 ਬੈਡਰੂਮ ਦੀ ਲੀਗਲ ਹੈ, ਬਹੁਤ ਹੀ ਵਧੀਆ ਰੇਟ 'ਤੇ ਤੁਹਾਨੂੰ ਮਿਲ ਜਾਣਾ। ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, 6477059019, ਅਤੇ ਇਸ ਦੀ ਇੱਕ ਖਾਸੀਅਤ ਹੋਰ ਹੈ, ਤੁਸੀਂ ਇਹਨੂੰ ਕਲੋਜ਼ ਜਲਦੀ ਵੀ ਕਰਾ ਸਕਦੇ ਹੋ, ਪਰ ਜੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਅਜੇ ਥੋੜ੍ਹਾ ਦੇਰ ਬਾਅਦ ਕਲੋਜ਼ ਕਰਾਉਣਾ ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਡੀਲ ਕਰ ਲੈਂਦੇ ਹਾਂ ਅਤੇ ਇਹਦੇ ਵਿੱਚ ਉਨੀ ਦੇਰ ਰੈਂਟ 'ਤੇ ਰਹਿ ਲਈਏ, ਤਾਂ ਇਸ ਨੂੰ ਤੁਸੀਂ ਰੈਂਟ ਟੂ ਓਨ ਵੀ ਕਰ ਸਕਦੇ ਹੋ, ਮਤਲਬ ਲੀਜ਼ ਟੂ ਓਨ ਦਾ ਵੀ ਇਹਦੇ ਵਿੱਚ ਆਪਸ਼ਨ ਹੈਗੀ ਹੈ, ਅਤੇ ਇਹ ਆਪਸ਼ਨ ਸਾਡੇ ਕੋਲ ਹੋਰ ਘਰਾਂ ਦੇ ਵਿੱਚ ਵੀ ਹੈਗੀ ਹੈ। ਸੋ ਇਹ ਵੀ ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਨੋਰਮਲੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਰੈਂਟ ਟੂ ਓਨ ਵਾਸਤੇ ਵੀ ਜਾਣਾ ਚਾਹੁੰਦੇ ਹੋ, ਵੀ ਸਾਲ ਇਹਦੇ ਵਿੱਚ ਰਹੋ, ਆਪਣੀ ਡਾਊਨ ਪੇਮੈਂਟ ਇਕੱਠੀ ਕਰੋ ਅਤੇ ਸਾਲ ਬਾਅਦ ਇਹਦੀ ਕਲੋਜ਼ਿੰਗ ਕਰਾ ਲਓ, ਪਰ ਡੀਲ ਅੱਜ ਦੀ ਡੇਟ 'ਚ ਹੀ ਕਰ ਸਕਦੇ ਹੋ, ਉਨੀ ਦੇਰ ਦੇ 'ਚ ਰੈਂਟ 'ਤੇ ਰਹਿ ਲਓ ਆਪਣੇ ਘਰ ਦੇ ਵਿੱਚ ਹੀ। ਸੋ ਇਹ ਵੀ ਗੱਲ ਹੋ ਸਕਦਾ, ਅਤੇ ਇਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ ਨੰਬਰ 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, 6477059019, 6477059019 ਮੇਰਾ ਆਪਣਾ ਨੰਬਰ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਉਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਲਈ ਜਾ ਸਕਦੀ ਆ। ਅਤੇ ਰੈਂਟ ਹੋਣ ਵਾਸਤੇ ਮੈਂ ਹੋਰ ਵੀ ਦੱਸਦਾ ਕਿ ਸਾਡੇ ਕੋਲ ਸੈਮੀ ਡਿਟੈਚ ਘਰ ਵੀ ਹੈਗੇ ਨੇ ਜੀ, ਜਿਹੜੇ ਦੋ ਸੈਮੀ ਡਿਟੈਚ ਘਰ ਨੇ ਬ੍ਰੈਂਪਟਨ ਦੇ ਵਿੱਚ ਹੀ, 3 ਬੈਡਰੂਮ ਅਤੇ ਬੇਸਮੈਂਟ ਜਿਹੜੀ ਫਿਨਿਸ਼ ਹੈ ਉਹਨਾਂ ਦੀ, ਉਹ ਵੀ ਤੁਸੀਂ ਹੁਣੇ ਕਲੋਜ਼ ਕਰਾਉਣਾ ਹੁਣੇ ਵੀ ਕਰਾ ਸਕਦੇ ਹੋ, ਰੈਂਟ ਟੂ ਓਨ ਕਰਨਾ ਰੈਂਟ ਟੂ ਓਨ ਵੀ ਕਰ ਸਕਦੇ ਹੋ। ਨੰਬਰ ਉਹੀ ਹੈ 647-705-9019, 6477-05-9019 ਮੇਰਾ ਆਪਣਾ ਨੰਬਰ ਹੈ। ਅਤੇ ਜੇ ਤੁਸੀਂ ਬ੍ਰੈਂਡਫਰਡ ਦੇ ਵਿੱਚ ਘਰ ਲੈਣਾ, ਬ੍ਰੈਂਡਫਰਡ ਦੇ ਵਿੱਚ ਵੀ ਸਾਡੇ ਕੋਲ 3000 ਸਕੇਅਰ ਫੀਟ ਦਾ ਘਰ ਹੈ ਜੀ, ਇੱਕ 2400 ਸਕੇਅਰ ਫੀਟ ਦਾ ਘਰ ਹੈ, ਨਵੇਂ ਨਕੋਰ ਘਰ ਨੇ, 5 ਬੈਡਰੂਮ 4 ਬੈਡਰੂਮ, ਇਹ ਵੀ ਤੁਸੀਂ ਅੱਜ ਦੀ ਡੇਟ 'ਚ ਵੀ ਲੈ ਸਕਦੇ ਹੋ ਅਤੇ ਰੇਟ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਿੱਥੇ ਲੱਗੇ ਹੋਏ ਨੇ। ਸੋ ਬਹੁਤ ਹੀ ਵਾਜਬ ਕੀਮਤ 'ਤੇ ਤੁਹਾਨੂੰ ਮਿਲ ਜਾਣਾ। ਇਹ ਸਾਰੇ ਆਫ ਦਾ ਮਾਰਕੀਟ ਲਿਸਟਿੰਗਸ ਨੇ ਜੀ, ਇਹ ਕੋਈ MLS 'ਤੇ ਨਹੀਂ ਹੈਗੀਆਂ, ਸਾਰੀਆਂ ਆਫ ਦਾ ਮਾਰਕੀਟ ਨੇ, ਮੇਰੇ ਨਾਲ ਗੱਲ ਕਰ ਸਕਦੇ ਹੋ। ਇਹ ਵੀ ਤੁਸੀਂ ਜਿਹੜੇ ਘਰ ਚੈੱਕ ਕਰ ਸਕਦੇ ਹੋ, ਰੈਂਟ ਟੂ ਓਨ ਵੀ ਕਰ ਸਕਦੇ ਹੋ। ਸੋ ਨੰਬਰ ਜਿਹੜਾ ਹੈ ਜੀ 647-705-9019, 647-705-9019, 647-705-9019, 647-705-9019 ਮੇਰਾ ਆਪਣਾ ਨੰਬਰ ਹੈ ਜੀ। ਤੇ ਸਾਡੇ ਨਾਲ ਸਾਡੇ ਜਾਣੇ ਪਛਾਣੇ ਕਾਲਰ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁੱਡੀ ਜੀ ਦਾ।
8: ਹਾਂਜੀ ਮੈਂ ਆ ਗਈ।
2: ਬਿਲਕੁਲ, ਦੇਖ ਲਓ ਤੁਹਾਡੇ ਤੋਂ ਬਿਨਾਂ ਪ੍ਰੋਗਰਾਮ ਪੂਰਾ ਨਹੀਂ ਹੁੰਦਾ ਸਾਡਾ।
8: ਮੈਂ ਆਪਣੇ ਸੱਸ ਦਾ ਦੱਸ ਸਕਦੀ ਹਾਂ?
2: ਹਾਂਜੀ ਹਾਂਜੀ, ਜ਼ਰੂਰ ਆਉਣ ਦਿਓ।
8: ਬਹੁਤ ਵੱਡੇ ਮਾਂ
2: ਵਾ। ਓ ਵਾਹ ਜੀ ਵਾਹ।
8: ਕਿੱਥੇ ਲਗਾਉਂਦੇ ਤੁਸੀਂ?
2: ਹਾਂ ਸਹੀ ਸਹੀ ਸਹੀ ਸਹੀ, ਬਿਲਕੁਲ ਬਿਲਕੁਲ। ਬਿਲਕੁਲ ਬਿਲਕੁਲ, ਇਹ ਤਾਂ ਪੱਕੀ ਗੱਲ, ਸਹੀ ਗੱਲ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ, ਤੇ ਦੋ ਕੁ ਲਾਈਨਾਂ ਮੈਂ ਵੀ ਸੋਚਦਾ, ਇੱਕ ਨਾ ਚੱਕਰ ਆ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਹਨਾ, ਸ਼ੁਰੂ ਦੀ ਗੱਲ ਹੁੰਦੀ ਆ ਕਿ ਜਦੋਂ ਮਾਵਾਂ ਦੀ ਗੱਲ ਚੱਲਦੀ ਆ ਹਨਾ, ਕੋਈ ਜਵਾਕ ਜਿਹੜੇ ਨੇ ਉਹ ਚਾਂਬਲੇ ਹੁੰਦੇ ਆ ਹਨਾ, ਮਾਵਾਂ ਚਵਾ ਲੈਂਦੀ ਆ ਜਵਾਕ, ਉਹਨਾਂ ਨੂੰ ਇਹ ਹੁੰਦਾ ਵੀ ਇਹ ਮਤਲਬ ਰੁੱਸ ਵੀ ਲੈਂਦੇ ਆ ਹਨਾ, ਕੁੜੀਆਂ ਜਾਂ ਮੁੰਡੇ ਹੋਣ ਤੇ ਨਾਲ ਦੀ ਨਾਲ। ਪਰ ਜਦੋਂ ਹੌਲੀ ਹੌਲੀ ਮੁੰਡਿਆਂ ਦੀ ਅਗਰ ਗੱਲ ਕਰੀਏ ਵੀ ਜਦੋਂ ਵਿਆਹੇ ਜਾਂਦੇ ਹਨਾ, ਉਦੋਂ ਮਤਲਬ ਘਰ ਵਾਲੀਆਂ ਆ ਜਾਂਦੀਆਂ ਨੇ
9: ਜੀ,
2: ਫੇਰ ਮਤਲਬ ਮੁੰਡੇ ਵਿਚਾਰੇ ਜਿਹੜੇ ਐਂ ਹੋ ਜਾਂਦਾ ਵੀ ਉਹ ਰੁੱਸਣ ਦਾ, ਇਹ ਆ ਵੀ ਉਹਨਾਂ ਨੂੰ ਐਂ ਹੁੰਦਾ ਵੀ ਭਾਈ ਰੁੱਸ ਕੇ ਜਾਣਾ ਕਿੱਧਰ ਨੂੰ ਹੈ, ਕਿਉਂਕਿ ਮਾਵਾਂ ਦੇ ਮੂਹਰੇ ਤਾਂ ਜ਼ੋਰ ਚੱਲ ਜਾਂਦਾ ਨਾ। ਸੁਪਰ ਸੋ ਘਰ ਵਾਲਿਆਂ ਦੇ ਅੱਗੇ ਰੁੱਸ ਕੇ ਦਿਖਾਉਂਦੇ ਆ, ਫੇਰ ਪਤਾ ਲੱਗਦਾ ਵੀ ਭਾਈ ਕੀ ਭਾਅ ਵਿਕਦੀ ਆ। ਸੋ ਚੱਕਰ ਇਹ ਆ, ਪਰ ਨਾਲ ਦੀ ਨਾਲ ਇਹ ਮੈਂ ਕਿਉਂ ਇਹ ਗੱਲ ਕਰ ਰਿਹਾ, ਚਲੋ ਜੋਕ ਸਪਾਟ ਆਪਾਂ ਮਜ਼ਾਕ ਨਾਲ ਮਜ਼ਾਕ ਰਹਿ ਗਿਆ, ਪਰ ਇਹ ਆ ਵੀ ਦੋ ਕੁ ਲਾਈਨਾਂ ਨੇ, ਬੜਾ ਖੂਬਸੂਰਤ ਜਿਹਾ ਨਾ ਇੱਕ ਲੋਕ ਗੀਤ ਹੈ ਪੰਜਾਬੀ, ਤੇ ਉਹ ਮੈਂ ਸਾਂਝਾ ਕਰਨਾ ਚਾਹਾਂਗਾ ਸਾਡੇ ਸਰੋਤਿਆਂ ਦੇ ਨਾਲ, ਤੇ ਉਦੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਇਹ ਲੰਬੀ ਹੇਕ ਵਾਲੇ ਗੀਤ ਨੇ ਤੇ ਦੋ ਕੁ ਲਾਈਨਾਂ
9: ਜੀ।

0: ਇਹ ਹੈਗੇ ਜੀ ਲੰਬੀ ਹੇਕ ਵਾਲੇ ਗੀਤ ਨਾ, ਇਹ ਜਦੋਂ ਲੰਬੀ ਹੇਕ ਵਾਲੇ ਗੀਤ ਨੇ, ਖਾਸ ਕਰਕੇ ਜਦੋਂ ਬੀਬੀਆਂ ਇਕੱਠੀਆਂ ਹੋ ਕੇ ਗਾਉਂਦੀਆਂ ਨੇ ਉਹ ਲੱਗ ਗਏ ਇੱਕ ਮਜ਼ਾ ਆਉਂਦਾ, ਤੇ ਉਹਦੇ ਵਿੱਚ ਮੈਂ ਵੀ ਚੱਕ ਲਿਆ, ਮੈਨੂੰ ਯਾਦ ਆ ਗਿਆ, ਮੈਂ ਕਿਹਾ ਚਲੋ ਅੱਜ ਮਾਹੌਲ ਬਣਿਆ ਤੇ ਗੀਤ ਪੇਸ਼ ਕੀਤਾ ਜਾਵੇ। ਸੋ ਸਰੋਤਿਆਂ ਨੂੰ ਮੇਰੀ ਉਮੀਦ ਆ ਕਿ ਪਸੰਦ ਆਇਆ ਹੋਣਾ, ਸਰੋਤੇ ਪਸੰਦ ਆਇਆ ਤਾਂ ਕਾਲ ਕਰ ਲਿਓ ਵੀ, ਤੇ ਨਾਲ ਦੀ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਆ, ਕਾਲ ਕਰ ਲਿਆ ਕਰੋ, ਦੱਸ ਦਿਆ ਕਰੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ, ਤੇ ਨਾਲ ਦੀ ਨਾਲ ਸਾਂਝ ਵੀ ਪਾਇਆ ਕਰੋ। ਸਾਡਾ ਨੰਬਰ ਜਿਹੜਾ ਅੱਜ ਤੁਸੀਂ ਨੋਟ ਕਰੋ, ਪ੍ਰੋਗਰਾਮ 'ਚ ਕਾਲ ਕਰਨੀ ਆ 905-592-2169 9052192169 ਸਾਡਾ ਸਟੂਡੀਓ ਨੰਬਰ ਹੈ। ਸਾਡੇ ਨਾਲ ਆਈ ਥਿੰਕ ਬੀਜੀ ਦੁਬਾਰਾ ਜੁੜੇ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਬੀਜੀ।
1: ਹਾਂਜੀ ਬੇਟੇ,
0: ਹਾਂਜੀ
1: ਮੈਂ ਕਿਹਾ ਆਪਾਂ ਨੂੰ ਬੇਟੇ, ਆਪਾਂ ਤਾਂ ਹਰ ਐਤਵਾਰ ਪ੍ਰੋਗਰਾਮ ਕਰਦੇ ਆ, ਕੋਈ ਲਾਲਚ ਨਹੀਂ।
0: ਬੀਜੀ ਤੁਹਾਨੂੰ ਦੱਸਣ ਦੀ ਲੋੜ ਨੀ, ਕਿਉਂਕਿ ਹੁਣ ਤਾਂ ਸਰੋਤੇ ਸਾਡੇ ਨਾਲ ਵੱਧ ਤੁਹਾਨੂੰ ਪਛਾਣ ਦੇਣਗੇ।
1: ਬਾਵਾਂ ਮੇਰੇ ਕੰਗਣ ਕੜਾ ਦੇ, ਬਾਵਾਂ ਮੇਰੇ ਕੰਗਣ ਕੜਾ ਦੇ, ਪੈਰਾਂ ਨੂੰ ਲੈ ਦੇ ਚਾਵਾਂ, ਜੇ ਸੱਸ ਮਾਂ ਬਣ ਜੇ ਪੇਕੇ ਕਦੇ ਨਾ ਜਾਵਾਂ, ਜੇ ਸੱਸ ਮਾਂ ਬਣ ਜੇ।
0: ਬੇਟੀ
1: ਗਾਣੇ ਤਾਂ ਇੰਨੇ ਹੈ, ਮਾਵਾਂ ਬਿਨਾਂ ਤਾਂ ਘਰ ਹੀ ਦੁਨੀਆਂ ਹੀ ਨੀ।
0: ਮੇਰੀ
1: ਸੱਸ, ਮੇਰੀ ਦਾ ਨਾਂ ਗੁਰਦਿਆਲ ਕੌਰ ਸੀ
0: ਜੀ,
1: ਤੇ ਮੇਰੀ ਦਾਦੀ ਦਾ ਨਾਂ ਠਰੀ ਕੌਰ ਸੀ, ਬਾਕੀ ਅੱਗੋ ਬੇਟਾ ਹੁਣ ਮੈਨੂੰ ਪੜਦਾਦੀ ਦਾ ਨੀ ਪਤਾ।
0: ਓ ਅੱਛਾ, ਨਹੀਂ ਨਹੀਂ, ਬਹੁਤ ਬਹੁਤ ਸ਼ੁਕਰੀਆ ਸਰ ਜੁੜਨ ਦੇ ਲਈ ਬੀਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਜੀ, ਤੇ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚਦਿਆ, ਗੀਤ ਸੰਗੀਤ ਚੱਲ ਰਿਹਾ ਜੀ, ਤੇ ਗਾਣੇ ਚੱਲ ਰਹੇ ਨੇ, ਪੰਜਾਬੀ ਫੋਕ ਰੰਗ ਜਿਹੜਾ ਉਹ ਨਾਲ ਨਾਲ ਚੱਲ ਰਿਹਾ, ਤੇ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ, ਤੁਸੀਂ ਵੀ ਪ੍ਰੋਗਰਾਮ ਸ਼ਮੂਲੀਅਤ ਕਰਨੀ ਹੈ। ਨੰਬਰ ਜਿਹੜਾ ਤੁਸੀਂ ਕਾਲ ਕਰ ਲੈਣੇ ਜੀ, ਨੰਬਰ ਜਿਹੜਾ ਤੁਹਾਨੂੰ ਮੈਂ ਫੇਰ ਦੇ ਦਿਆਂ, ਨੰਬਰ ਟੂ ਕਾਲ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜੇ ਨੇ, ਦੇਖਦੇ ਹਾਂ ਸਾਨੂੰ ਕੀ ਕਹਿਣਾ ਚਾਹੁੰਦੇ ਨੇ
2: ਜੀ।
0: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
3: ਹਾਂਜੀ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ ਜੀ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਕਹਿਣਾ ਚਾਹੋਗੇ?
3: ਹਾਂਜੀ ਹਾਂਜੀ ਹਾਂਜੀ, ਤੇ ਮੈਂ ਵੀ ਨਾਂ ਦੱਸਿਆ
0: ਜੀ।
3: ਹਾਂ, ਮੇਰੀ ਮੰਮੀ ਦਾ ਨਾਂ ਤਰਲੋਚਨ ਕੌਰ
0: ਜੀ,
3: ਮੇਰੇ ਸਾਸੂ ਮਾਂ ਦਾ ਨਾਂ ਪ੍ਰਕਾਸ਼ ਕੌਰ,
0: ਵਾਹ ਜੀ ਵਾਹ,
3: ਮੇਰੇ ਦਾਦੀ ਜੀ ਦਾ ਨਾਂ ਗਿਆਨ ਕੌਰ
0: ਜੀ, ਵਾਹ ਜੀ ਵਾਹ।
3: ਹਾਂਜੀ, ਤੇ ਇੱਕ ਮੈਂ ਸਰ ਬੋਲੀ ਸੁਣਾ ਦਿਆਂ?
0: ਹਾਂਜੀ ਹਾਂਜੀ, ਆਉਣ ਦਿਓ ਜੀ।
3: ਮਾਂ ਮੇਰੀ ਨੇ ਕੁਰਤੀ ਦਿੱਤੀ, ਮਾਂ ਮੇਰੀ ਨੇ ਕੁਰਤੀ ਦਿੱਤੀ, ਭਾਬੀ ਨੇ ਫੁਲਕਾਰੀ, ਜੁਗ ਜੁਗ ਜੀ ਪਾਵੀ, ਮੇਰੀ ਤੂੰ ਲੱਗੇ ਵੀਰ ਤੋਂ ਪਿਆਰੀ, ਜੁਗ ਜੁਗ ਜੀ ਪਾਵੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਸਾਡਾ ਜੁੜਨ ਦੇ ਲਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਬਿਲਕੁਲ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚਦਿਆ, ਗੀਤ ਸੰਗੀਤ ਚੱਲ ਰਿਹਾ, ਨਾਲ ਦੀ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਚੱਲ ਰਹੀਆਂ। ਪ੍ਰੋਗਰਾਮ ਕਰਨ ਵਾਲੇ ਅਸੀਂ ਕੌਣ ਹੁੰਦੇ? ਤੁਸੀਂ ਹੋ ਜੀ, ਤੁਸੀਂ ਪ੍ਰੋਗਰਾਮ ਕਰਦੇ ਹੋ, ਤੇ ਇੰਜੋਇਮੈਂਟ ਫੁੱਲ ਚੱਲ ਰਹੀ ਹੈ, ਤੇ ਮਦਰਸ ਡੇ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇ ਨਾਲ ਦੀਆਂ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਖਾਸ ਜਿਹੜਾ ਕੁਐਸਚਨ ਉਹੀ ਪੁੱਟ ਕੀਤਾ ਸੀ ਕਿ ਤੁਸੀਂ ਆਪਣੀ ਮੰਮੀ ਦਾ ਨਾਮ ਦੱਸਣਾ, ਆਪਣੀ ਮੰਮੀ ਜੀ ਦੀ ਮੰਮੀ ਦਾ ਨਾਮ ਦੱਸਣਾ ਜਾਂ ਆਪਣੇ ਦਾਦੀ ਜੀ ਦਾ ਨਾਮ ਦੱਸਣਾ, ਤੇ ਦੂਜੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਜਿਹੜਾ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਜਦੋਂ ਪ੍ਰੋਗਰਾਮ ਚੱਲਦਾ, ਨਾਲ ਦੀ ਨਾਲ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਲੈ ਕੇ ਆਈਏ।
2: ਬਿਲਕੁਲ,
0: ਤੇ ਇਨਫੋਰਮੇਸ਼ਨ ਜਿਹੜੀ ਆ ਅਸੀਂ ਹਮੇਸ਼ਾ ਲੱਕੀ ਹਾਂ ਕਿ ਸਾਡੇ ਨਾਲ ਸਾਡੇ ਬਹੁਤ ਹੀ ਜਿਹੜੇ ਖਾਸ ਇਨ ਦਾ ਸੈਂਸ ਮੈਂ ਤਾਂ ਕਹਿ ਲਾਂ ਕਿਉਂਕਿ ਅੱਜ ਕੱਲ੍ਹ ਜੋ ਪ੍ਰੋਬਲਮਸ ਨੇ ਚੱਲ ਰਹੀਆਂ ਨੇ ਉਹ ਹੈਗੀਆਂ ਜੀ ਕਰਜ਼ੇ ਨਾਲ ਰਿਲੇਟਡ, ਤੇ ਜਦੋਂ ਕਰਜ਼ੇ ਦੀ ਗੱਲ ਆਉਂਦੀ ਆ ਤਾਂ ਸਾਡੇ ਕੋਲ ਖਾਸ ਸ਼ਖਸੀਅਤ ਜੁੜੇ ਹੋਏ ਨੇ ਜਿਹੜੇ ਕਿ ਹਰ ਹਾਲਤ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸੋਝੀ ਪਾਉਂਦੇ ਨੇ ਹਮੇਸ਼ਾ, ਤੇ ਅਸੀਂ ਬੜੇ ਖੁਸ਼ਕਿਸਮਤ ਆ ਇੱਕ ਵਾਰੀ ਫੇਰ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਸਟੂਡੀਓ ਦੇ ਵਿੱਚ ਮੈਂ ਸਵਾਗਤ ਕਰਨਾ ਚਾਹਾਂਗਾ ਹਰਿੰਦਰਪਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਜੀ ਹੈਪੀ ਜੀ, ਤੁਹਾਡਾ ਵੀ ਸ਼ੁਕਰੀਆ ਸਮਾਂ ਦੇਣ ਲਈ। ਤਾਂ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜੀ ਭੈਣਾਂ ਦਾ ਬਹੁਤ ਬਹੁਤ ਸਤਿਕਾਰ, ਬੱਚਿਆਂ ਨੂੰ ਪਿਆਰ, ਤੇ ਸਰੋਤੇ ਨੰਬਰ ਨੋਟ ਕਰ ਲੈਣ, ਕੰਮ ਆਏਗਾ ਜਾਂ ਕਿਸੇ ਭੈਣ ਭਰਾ ਰਿਸ਼ਤੇਦਾਰ ਦੇ ਆ ਸਕਦਾ। 416-400-4444, 416-400-4444 ਮੇਰਾ ਨੰਬਰ ਹੈ। ਆਪਾਂ ਨਾ ਆਪਣਾ ਹੈਪੀ ਜੀ, ਰੋਂਗ ਡਿਸੀਜਨ ਤੋਂ ਆਪਾਂ ਸਾਰੇ ਡਰਦੇ ਹਾਂ, ਮਤਲਬ ਸੋਚਦੇ ਹਾਂ ਈਵਨ ਕਿ ਲਾਈਨ ਛੋਟੀ ਜੀ ਬਦਲਣੀ ਹੋਵੇ ਤਾਂ ਆਪਾਂ ਸੋਚਦੇ ਹਾਂ ਲਾਈਨ ਬਦਲੀਏ ਕਿ ਨਾ ਬਦਲੀਏ, ਹਾਲਾਂਕਿ ਉਹ ਡਿਸੀਜਨ ਇੰਨਾ ਵੱਡਾ ਨਹੀਂ ਹੈਗਾ
0: ਜੀ,
4: ਪਰ ਮਨ ਦੇ ਵਿੱਚ ਭਾਉ ਹੁੰਦਾ, ਫੀਅਰ ਜ਼ਰੂਰ ਹੁੰਦਾ ਪਿਆਰ ਕਿਧਰੇ ਕੋਈ ਗਲਤੀ ਨਾ ਹੋ ਜਾਏ, ਕੋਈ ਐਕਸੀਡੈਂਟ ਨਾ ਹੋ ਜਾਏ, ਕੋਈ ਵੱਡੀ ਪ੍ਰੋਬਲਮ ਨਾ ਆ ਜਾਏ, ਤੇ ਕੋਈ ਤੁਹਾਡੇ ਮਨ ਵਿੱਚ ਕਿਵੇਂ ਦਾ ਸਵਾਲ ਹੈ ਉਹ ਤੁਹਾਡੀ ਮਰਜ਼ੀ ਹੈ।
0: ਬਿਲਕੁਲ ਜੀ ਬਿਲਕੁਲ, ਹਮੇਸ਼ਾ, ਕਿਉਂਕਿ ਤੁਸੀਂ ਬੜੇ ਖੂਬਸੂਰਤ ਤਰੀਕੇ ਨਾਲ ਹਮੇਸ਼ਾ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਹੋ, ਤੇ ਮੈਨੂੰ ਲੱਗਦਾ ਸਾਡੇ ਜਿਹੜੇ ਸਰੋਤੇ ਨੇ ਉਸ ਚੀਜ਼ ਦਾ ਫਾਇਦਾ ਵੀ ਹਮੇਸ਼ਾ ਉਠਾਉਂਦੇ ਨੇ। ਤੇ ਅੱਜ ਵੀ ਜਿਹੜਾ ਨਾ ਮੈਂ ਪੁੱਛਣਾ ਚਾਹੂੰਗਾ ਇਹੀ ਕਿ ਨੋਰਮਲੀ ਜਿਵੇਂ ਤੁਸੀਂ ਗੱਲ ਕੀਤੀ ਹੈ, ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਕੋਈ ਐਗਜ਼ਾਮਪਲਸ ਦੇ ਕੇ ਕਿ ਤਿੰਨ ਚਾਰ ਜਿਹੜੇ ਫਾਈਨੈਂਸ਼ੀਅਲੀ ਡਿਸੀਜਨ ਜਿਹੜੇ ਰੋਂਗ ਡਿਸੀਜਨਸ ਨੇ ਨੋਰਮਲੀ ਜਿਹੜੇ ਜਿਹਨਾਂ ਦੇ ਕਰਕੇ ਬੰਦਾ ਫਸ ਜਾਂਦਾ, ਤੁਹਾਨੂੰ ਕੀ ਲੱਗਦਾ ਵੀ ਉਹ ਕਿੱਦਾਂ ਦੇ ਨੇ, ਕਿਵੇਂ ਆਪਾਂ ਉਹਨਾਂ ਚੋਂ ਦੂਰ ਕਰ ਸਕਦੇ ਹਾਂ ਜਾਂ ਕਿਵੇਂ ਉਹਦੇ ਚੋਂ ਬਾਹਰ ਨਿਕਲ ਸਕਦੇ ਹਾਂ, ਪਲੀਜ਼ ਇਹ ਥੋੜਾ ਡਿਸਕ੍ਰਾਈਬ ਕਰੋ ਅੱਜ।
4: ਵੇਖੋ ਅਸੀਂ ਇੱਛਾ ਜਿਹੜੀਆਂ ਨੇ ਸਾਡੀਆਂ ਸਾਰਿਆਂ ਦੀ ਇੱਛਾ ਹੁੰਦੀ ਹੈ, ਆਸ ਨਾਲ ਅਸੀਂ ਜੀਨੇ ਆ
0: ਜੀ,
4: ਸਾਡੀ ਸਭ ਦੀ ਇੱਕ ਇੱਛਾ ਜ਼ਰੂਰ ਹੁੰਦੀ ਹੈ, ਇੱਕ ਸੋਚ ਆਪਾਂ ਇੱਕ ਚੀਜ਼ ਚਾਹੁੰਦੇ ਹਾਂ ਕਿ ਸਾਡਾ ਆਉਣ ਵਾਲਾ ਸਮਾਂ ਯਾਨੀ ਕਿ ਫਿਊਚਰ ਬਹੁਤ ਹੀ ਵਧੀਆ ਰਹੇ, ਸਾਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਕੋਈ ਸਮੱਸਿਆ ਨਾ ਆਵੇ, ਇਹ ਸਾਡੀ ਇੱਛਾ।
0: ਬਿਲਕੁਲ ਜੀ,
4: ਅਸੀਂ ਸਾਰੇ ਲੱਭ ਰਹੇ ਹਾਂ ਕਿ ਕੋਈ ਅਜਿਹਾ ਸੌਖਾ ਤਰੀਕਾ, ਕੋਈ ਇਹੋ ਜਿਹਾ ਟੂਲ ਐਡਵਾਈਜ਼ਰ ਜਾਂ ਸਾਨੂੰ ਕੋਈ ਇਹੋ ਜਿਹੀ ਗਿੱਦੜ ਸਿੰਘੀ ਲੱਭ ਜੇ ਜਾਂ ਮਿਲ ਜੇ, ਤਾਂ ਕਿ ਜੇਕਰ ਲੋੜ ਪੈਣ ਤੇ ਮਜਬੂਰੀ ਦੀ ਹਾਲਤ ਵਿੱਚ ਕਰਜ਼ੇ ਦੀ ਕੋਈ ਸਮੱਸਿਆ ਬਣ ਜਾਏ ਤਾਂ ਇਸ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਿਆ ਜਾ ਸਕੇ, ਇਹ ਚੀਜ਼ ਅਸੀਂ ਸਾਰੇ ਲੱਭ ਰਹੇ ਹਾਂ। ਹੁਣ ਤੁਸੀਂ ਮੈਨੂੰ ਪੁੱਛਿਆ ਸੀ ਕਿ ਕੋਈ ਰੋਂਗ ਡਿਸੀਜਨ ਦੇ ਦੋ ਤਿੰਨ ਪਤਾ ਫਿਊਚਰ ਦਾ ਹੈਪੀ ਜੀ, ਬਿਲਕੁਲ ਕਿਸੇ ਨੂੰ ਨੀ ਹੁੰਦਾ, ਆਸ ਨਾਲ ਅਸੀਂ ਜੀਨੇ ਆ, ਲੋਕਾਂ ਨੇ ਘਰ ਬਾਹਰ ਬੁੱਕ ਕੀਤੇ, ਔਨ ਦੀ ਅਦਰ ਹੈਂਡ ਉਹ ਇੰਜ ਲੱਗਦਾ ਹੁਣ ਵੀ ਰੋਂਗ ਡਿਸੀਜਨ ਸੀ, ਗਲਤ ਆਪਾਂ ਮਿਸਟੇਕ ਕਰ ਲਈ ਆ, ਇਹ ਤੇ ਸਾਨੂੰ ਪਤਾ ਨਹੀਂ ਸੀ। ਤੇ ਔਨ ਦੂਜੀ ਐਗਜ਼ਾਮਪਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਮੇਰੇ ਕੋਲ ਆ ਰਹੇ ਆ ਜੀ, ਜਿਨ੍ਹਾਂ ਨੇ ਪ੍ਰਾਈਵੇਟ ਲੋਨ ਮਹਿੰਗੇ ਭਾਅ ਦੇ ਇੰਨੇ ਨੇ 30-30, 40-40% ਵਾਲੇ ਚੱਕ ਲਏ, ਤੇ ਦੇਣ ਵਾਲਿਆਂ ਵੀ ਅੱਖਾਂ ਬੰਦ ਕਰਕੇ ਦੇ ਤੇ ਕਿ ਜਿਹੜੀਆਂ ਕੀਮਤਾਂ ਨੇ ਪ੍ਰਾਪਰਟੀ ਦੀਆਂ ਇਹ ਹਮੇਸ਼ਾ ਵੱਧਦੀਆਂ ਰਹਿਣੀਆਂ
0: ਜੀ,
4: ਕੀਮਤ ਤਾਂ ਹਮੇਸ਼ਾ ਕਦੀ ਵੱਧ ਨਹੀਂ ਸਕਦੀ ਜੇ ਕੀਮਤ, ਇਹੀ ਸਭ ਨੂੰ ਪਤਾ ਹੋਵੇ ਕਿ ਆਉਣ ਵਾਲਾ ਕਿਹੋ ਜਿਹਾ ਸਮਾਂ, ਫਿਰ ਤੇ ਇੱਕੋ ਬੰਦਾ ਜਿਹਨੇ ਮਰਜ਼ੀ ਘਰ ਬਾਏ ਕਰ ਸਕਦਾ ਜੀ।
2: ਬਿਲਕੁਲ, ਪ੍ਰੈਡਿਕਟ ਤੇ ਕੁਝ ਨਹੀਂ ਕਰ ਸਕਦੇ ਜੀ, ਫਿਊਚਰ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਬਿਲਕੁਲ 100%
4: ਜੀ, ਹੋ ਹੀ ਨਹੀਂ ਸਕਦਾ ਜੀ ਪ੍ਰੈਡਿਕਟ, ਮਤਲਬ ਫਿਊਚਰ ਦੀਆਂ ਤੇ ਪ੍ਰੋਬਲਮਸ ਨੇ ਸਾਰੀਆਂ ਫਿਊਚਰ ਨਾਲ ਰਿਲੇਟਡ ਹੀ ਨੇ,
0: ਸਹੀ ਗੱਲ ਹੈ ਬਿਲਕੁਲ,
4: ਪਤਾ ਨਹੀਂ ਹੈਗਾ ਜੇ ਪਹਿਲਾਂ ਪਤਾ ਹੋਵੇ ਕਿ ਐਸ ਚੀਜ਼ ਨਾਲ ਕੰਮ ਠੀਕ ਹੋ ਜਾਣਾ ਹੈ ਨਾ, ਗੁਰਬਾਣੀ ਦਾ ਸ਼ਬਦ ਹੈ ਸ਼ਾਇਦ ਇਸ ਤਰ੍ਹਾਂ, ਸੋ ਕੰਮ ਮੂਲੇ ਨਾ ਕੀਚੇ ਜੇ ਤਾਂ ਅੰਤ ਪਛੋਤਾਈ ਹੈ, ਜੇ ਬੰਦੇ ਨੂੰ ਪਹਿਲਾਂ ਹੀ ਪਤਾ ਹੋਵੇ ਵੀ ਇੱਥੇ
0: ਗੜਬੜ ਹੋਣੀ ਹੈ, ਹਾਂਜੀ
4: ਹੋਣੀ ਹੈ, ਤੇ ਬੰਦਾ ਉੱਥੇ ਜਾਏਗਾ ਹੀ ਨਹੀਂ,
0: ਬਿਲਕੁਲ ਬਿਲਕੁਲ ਜੀ,
4: ਫਿਰ ਵੀ ਹਿਊਮਨ ਨੇਚਰ ਹੈ ਹੈਪੀ ਜੀ, ਵੇਖਣ ਵਿੱਚ ਆਉਂਦਾ ਰਹਿੰਦਾ ਕਿ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਇਹ ਜਿਹੜੀ ਪ੍ਰਾਈਵੇਟ ਮੌਰਗੇਜ ਲੋਨ ਜਿਹੜੇ ਇੰਨੀਆਂ ਕੰਪਨੀਆਂ ਨੇ ਦੇ ਦਿੱਤੇ ਵੱਡੇ ਵੱਡੇ, ਕਿ ਉਹ ਸਭ ਤੋਂ ਜ਼ਿਆਦਾ ਡੇਂਜਰਸ ਹੈ।
0: ਬਿਲਕੁਲ,
4: ਹੁਣ ਸਰੋਤਿਆਂ ਦੇ ਕੋਲ ਕੋਈ ਪੈਸੇ ਤੇ ਹੈ ਨੀ
0: ਜੀ,
4: ਪੈਸੇ ਕਿੱਥੋਂ ਦੇਣਗੇ, ਇੰਨੀਆਂ ਪੇਮੈਂਟਾਂ ਜਿਹੜੀਆਂ ਕਰਨੀਆਂ, ਹੁਣ ਲੋਕਾਂ ਨੇ ਘਰ ਵਿੱਚ ਤੇ ਰਹਿਣਾ ਬੱਚਿਆਂ ਨੂੰ ਲੈ ਕੇ,
0: ਬਿਲਕੁਲ
4: ਉਹ ਤਾਂ ਜ਼ਰੂਰੀ ਹੈ ਤੇ ਸਾਡੀ ਨੀਡ ਹੈ ਜੀ ਇੱਕ ਨਾ
0: ਜੀ,
4: ਤੇ ਇਹਦੇ ਵਾਸਤੇ ਮਤਲਬ ਆਪਾਂ ਜੇ ਵੇਖੀ ਵੀ ਜੇ ਇਹੋ ਜਿਹੀ ਪ੍ਰੋਬਲਮ ਜਾਂ ਦਲਦਲ ਵਿੱਚ ਸਰੋਤੇ ਫਸੇ ਆ, ਤਾਂ ਭਲਾ ਕੀ ਸਰਕਾਰ ਨੇ ਕੋਈ ਇਹੋ ਜਿਹਾ ਪਲੇਟਫਾਰਮ, ਇਹੋ ਜਿਹਾ ਤਰੀਕਾ, ਕੋਈ ਇਹੋ ਜਿਹਾ ਟੂਲ ਬਣਾਇਆ ਜਾਂ ਰੱਖਿਆ, ਤਾਂ ਇਹਦਾ ਜਵਾਬ ਹੈਗਾ ਜੀ ਹਾਂ ਵਿੱਚ,
0: ਬਿਲਕੁਲ
4: ਹੈਗਾ, ਜਿਹਦਾ ਮੈਂ 2006 ਵਿੱਚ ਮੈਂ ਹੈਪੀ ਜੀ ਦੀ ਪੜ੍ਹਾਈ ਕੀਤੀ ਸੀ
0: ਜੀ,
4: ਪੜ੍ਹਾਈ ਜਿਹੜੀ ਸਾਡੀ ਟਰਸਟੀ ਦੀ ਸੁਪਰਵੀਜ਼ਨ ਥੱਲੇ ਹੁੰਦੀ ਹੈ, ਕੋਈ ਇਸ ਤਰ੍ਹਾਂ ਨਹੀਂ ਕਿ ਤੁਸੀਂ ਆਪੇ ਕਿਤਾਬ ਪੜ੍ਹ ਲਈ, ਉਹਦੇ ਵਿੱਚ ਸਾਨੂੰ ਅਲੱਗ ਅਲੱਗ ਸਿਚੁਏਸ਼ਨ ਦੀ ਜਿਹੜੀ ਆ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਆਵੇ ਤੇ ਉਹਦੇ ਵਿੱਚੋਂ ਕਿਵੇਂ ਨਿਕਲਣਾ, ਤਾਂ ਕਿ ਲੋਕੀ ਆਪਣੇ ਘਰਾਂ ਚ ਬੈਠੇ ਰਹਿਣ
0: ਜੀ।
4: ਹੁਣ ਆਉਣ ਵਾਲੇ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਸਾਨੂੰ ਸੀਰੀਅਸਲੀ ਪਹਿਲਾਂ ਜਾਂ ਹੁਣ ਜ਼ਰੂਰ ਸੋਚਣਾ ਚਾਹੀਦਾ ਜੀ, ਜਿਨ੍ਹਾਂ ਨੇ ਪਹਿਲਾਂ ਨੀ ਸੋਚਿਆ ਹੁਣ ਵੀ ਸੋਚਿਆ ਜਾ ਸਕਦਾ ਕਿ ਕਰਜ਼ੇ ਦੀ ਪ੍ਰੋਬਲਮ ਜਿਹੜੀ ਆ ਹੱਲ ਵਾਸਤੇ, ਕਰਜ਼ੇ ਦੀ ਪ੍ਰੋਬਲਮ ਸਰੋਤਿਆਂ ਨੂੰ ਭਾਵੇਂ ਸੀਬਾ ਲੋਨ ਆ
0: ਜੀ,
4: ਪ੍ਰਾਈਵੇਟ ਲੋਨ ਆ, ਪ੍ਰਾਈਵੇਟ ਮੌਰਗੇਜ ਆ, ਕ੍ਰੈਡਿਟ ਕਾਰਡਸ ਨੇ, ਇਹਨਾਂ ਤੋਂ ਖੈੜਾ ਹੈਪੀ ਛਡਾਉਣਾ ਹੀ ਬਿਹਤਰ ਆ।
0: ਬਿਲਕੁਲ ਜੀ,
4: ਤਾਂ ਕਿ ਫਿਰ ਪਤਾ ਕੀ ਕਰਦੇ ਆ, ਜੇ ਤੁਸੀਂ ਪੇਮੈਂਟਾਂ ਨਹੀਂ ਕਰਦੇ ਜਾਂ ਕੋਈ ਇਹਦਾ ਲੀਗਲ ਵੇ ਨਹੀਂ ਅਪਣਾਉਂਦੇ ਤਾਂ ਇਹ ਕੋਰਟ ਨੂੰ ਤੁਰ ਪੈਂਦੇ ਆ
0: ਜੀ,
4: ਉੱਥੋਂ ਜਾ ਕੇ ਜੱਜਮੈਂਟ ਲੈਂਦੇ ਆ, ਜਜਮੈਂਟ ਲੈ ਕੇ ਤੇ ਜਦੋਂ ਕੋਈ ਜੱਜ ਦੇ ਆਰਡਰ ਨੂੰ ਤਾਂ ਰੋਕ ਨਹੀਂ ਨਾ ਸਕਦਾ,
0: ਬਿਲਕੁਲ ਜੀ,
4: ਅਕਾਊਂਟ ਫਰੀਜ਼ ਕਰਦੇ ਆ, ਵੇਜ ਗਾਰਨਿਸ਼ ਘਰਾਂ ਤੇ ਲੀਨ ਪਾ ਦਿੰਦੇ ਆ। ਮੈਂ ਕਈ ਕਈ ਵਾਰੀ ਹੈਪੀ ਮੈਂ ਵਕੀਲਾਂ ਬਾਰੇ ਸੋਚਦਾ, ਪਤਾ ਤੇ ਉਹਨਾਂ ਨੂੰ ਹੈਗਾ ਇਹ ਇਕਾਨਮੀ ਖਰਾਬ ਆ, ਇਹ ਕਾਨੂੰਨ ਸਰਕਾਰ ਦਾ ਬਣਿਆ ਤੇ ਤੁਸੀਂ ਇਸ ਪ੍ਰੋਬਲਮ ਚੋਂ ਨਿਕਲ ਸਕਦੇ ਹੋ, ਤੇ ਫਿਰ ਵੀ ਲੋਕਾਂ ਨੂੰ ਤੰਗ ਕਰਨ ਲਈ ਕੋਰਟ ਚਲ ਜਾਂਦੇ ਆ। ਜਦੋਂ ਤੁਹਾਨੂੰ ਪਤਾ ਵੀ ਆਹ ਹਾਲਤ ਖਰਾਬ ਹੈ, ਨਾ ਜਾਓ,
0: ਬਿਲਕੁਲ
4: ਲੋਕਾਂ ਨੂੰ ਆਰਾਮ ਕਰਨ ਦਿਓ, ਹਨਾ, ਤੇ ਤੁਸੀਂ ਪੈਸੇ ਦੇ ਲਾਲਚ ਵਿੱਚ। ਤੋ ਸਰੋਤਿਆਂ ਨੂੰ ਅਗਰ ਉਹਨਾਂ ਦੇ ਪ੍ਰਾਈਵੇਟ ਮੋਰਗੇਜ ਲੋਨ, ਸੀਬਾ ਲੋਨ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਸਮਝ ਨਹੀਂ ਆ ਰਹੀ, ਤਾਂ ਉਹ ਗਿੱਦੜ ਸਿੰਘੀ ਦੀ ਭਾਲ ਵਿੱਚ ਆ ਕਿ ਇਹਨਾਂ ਕਰਜ਼ਿਆਂ ਤੋਂ ਨਜਾਤ ਪਾਈ ਜਾਵੇ। ਤਾਂ ਉਹਦੇ ਵਾਸਤੇ ਅਗਰ ਮੇਰੇ ਨਾਲ ਸਲਾਹ ਕਰਨਾ ਚਾਹੁੰਦੇ ਹੋ ਤੁਸੀਂ ਜਾਂ ਸੈਕਿੰਡ ਓਪੀਨੀਅਨ ਚਾਹੁੰਦੇ ਹੋ ਤਾਂ ਨੰਬਰ ਐਪੀਰੀ ਵੀ ਦੇਣਗੇ, ਪਹਿਲਾਂ ਮੈਂ ਆਪਣੀ ਜ਼ਬਾਨੀ ਦੱਸ ਦੇਣਾ ਜੀ, 416-400-4444, 416-444-4444 ਤਾਂ ਜੀ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਆਪਣਾ ਆਫ ਦੀ ਏਅਰ ਤੇ ਮੈਂ ਤੁਹਾਨੂੰ ਬੜੀ ਵਾਰੀ ਕਿਹਾ ਕਿ ਤੁਸੀਂ ਇਹ ਪੜ੍ਹਾਈ ਲਿਖਾਈ ਦਾ ਕੋਰਸ ਕਰੋ।
0: ਹਾਂਜੀ ਹਾਂਜੀ ਬਿਲਕੁਲ।
4: ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਜੀ, ਅੰਟੈਰੀਓ ਵਿੱਚ ਪ੍ਰੀਤ ਜੀ 60,000 ਵਕੀਲ ਨੇ, 60,000
0: ਅੱਛਾ ਜੀ,
4: ਤੇ ਕਰਜ਼ੇ ਨਾਲ ਡੀਲ ਕਰਨ ਵਾਸਤੇ ਸਾਰੇ ਕੈਨੇਡਾ ਵਿੱਚ ਟਰਸਟੀ ਜਿਹੜੇ ਆ ਉਹ ਸਿਰਫ 1,000 ਆ।
0: ਵਾਹ ਜੀ ਵਾਹ, ਬੱਲੇ,
4: ਮਤਲਬ ਤੇ ਅੰਟੈਰੀਓ ਚ ਸਾਰੇ 300-400 ਨੇ।
0: ਓ ਅੱਛਾ ਜੀ,
4: ਹਾਂ, ਜਦਕਿ ਲੋੜ ਇਹਦੀ ਜ਼ਿਆਦੇ ਆ,
0: ਬਿਲਕੁਲ ਬਿਲਕੁਲ।
4: ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੂੰਗਾ, ਮੈਂ ਤਾਂ ਅੱਜ ਡਾਟਾ ਦੇ ਦਿੱਤਾ ਕਿਉਂਕਿ ਜਦੋਂ ਮੈਂ ਦੱਸਾਂ ਉਹਨਾਂ ਸਰੋਤਿਆਂ ਨੂੰ ਕਲੀਅਰ ਹੋਣਾ ਚਾਹੀਦਾ।
0: ਬਿਲਕੁਲ ਜੀ,
4: ਕੋਈ ਵੀ ਭੈਣ ਭਰਾ ਇਸ ਪੜ੍ਹਾਈ ਇਸ ਸੰਬੰਧੀ ਪੜ੍ਹਾਈ ਕਰਨਾ ਚਾਹੁੰਦਾ, ਕੋਰਸ ਕਰਨਾ ਚਾਹੁੰਦਾ, ਸਪੈਸ਼ਲੀ ਲੇਡੀਜ਼, ਤਾਂ ਮੈਂ ਉਹਨਾਂ ਦੀ ਜੀ ਹੈਲਪ ਕਰਨ ਵਾਸਤੇ ਤਿਆਰ ਹਾਂ। ਨੰਬਰ ਆ ਕਰਜ਼ਿਆਂ ਵਿੱਚੋਂ ਜਾਂ ਕੋਈ ਹੋਰ ਪ੍ਰੋਬਲਮ ਹੈ, 416-400-4444, 416-444-4444 ਮੇਰਾ ਨੰਬਰ ਹੈ। ਤੇ ਸਮਾਂ ਦੇਣ ਲਈ ਰੀਤ ਭੈਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸਰੋਤਿਆਂ ਦੇ ਰੂਬ ਰੂ ਕਰਾਇਆ ਤੁਸੀਂ, ਤੇ ਹੁਣ ਵੇਖਦੇ ਹਾਂ ਨੰਬਰ ਤੁਹਾਨੂੰ ਯਾਦ ਹੈ ਕਿ ਨਹੀਂ।
0: ਬਿਲਕੁਲ ਜੀ ਸਰੋਤਿਓ, ਨੰਬਰ ਇੱਕ ਵਾਰੀ ਫੇਰ ਨੋਟ ਕਰੋ ਜੀ, ਹਰਿੰਦਰਪਾਲ ਸਿੰਘ ਜੀ ਦਾ ਨੰਬਰ 416-444-4444, ਚਾਰ ਚੌਕਿਆਂ ਵਾਲਾ ਨੰਬਰ ਹੈ ਜੀ, 416-400-4444, 416-444-4444, ਤੇ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ,
2: ਥੈਂਕ ਯੂ
0: ਜੀ। ਬਿਲਕੁਲ ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੌੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ, ਤੇ ਗੱਲਬਾਤ ਜਿਹੜੀ ਆ ਚੱਲ ਰਹੀ ਹੈ ਉਹ ਚੱਲ ਰਹੀ ਹੈ ਖਾਸ ਮਦਰਸੇ ਦੇ ਉੱਤੇ
2: ਜੀ ਜੀ,
0: ਤੇ ਅੱਜ ਅਸੀਂ
2: ਕਾਫੀ ਫੋਨ ਆ ਰਹੇ ਸੀ ਸਾਨੂੰ ਪਿੱਛੋਂ, ਹਾਂਜੀ ਫੋਨ ਆ ਰਹੇ,
0: ਓਕੇ ਹਾਂਜੀ ਆਉਣ ਦਿਓ ਜੀ,
2: ਸਭ ਤੋਂ ਪਹਿਲਾਂ ਫੋਨ ਲੈਣੇ ਆ ਜੀ।
0: ਹੈਲੋ ਸਤਿ ਸ਼੍ਰੀ ਅਕਾਲ ਜੀ, ਹੈਲੋ ਸਤਿ ਸ਼੍ਰੀ ਅਕਾਲ ਜੀ,
5: ਸਤਿ ਸ਼੍ਰੀ ਅਕਾਲ ਜੀ,
0: ਹਾਂਜੀ ਤੁਸੀਂ ਤੁਸੀਂ ਕਿੱਥੇ ਗੁਆਚੇ ਸੀਗੇ ਇੰਨੀ ਦੇਰ ਹੋ ਗਈ ਬਾਈ, ਤੁਸੀਂ ਮੈਨੂੰ ਲੱਗਦਾ ਇੰਡੀਆ ਜਾ
5: ਫੋਨ ਨਹੀਂ ਸੀ, ਮੈਂ ਤਾਂ ਅੱਜ ਵੀ 5 ਵਾਰੀ ਕੱਟਿਆ ਗਿਆ।
0: ਓਹੋ ਨਹੀਂ, ਪਰ ਐਂ ਵਾ ਅੱਗੇ ਮਿਲ ਜਾਂਦਾ, ਪਰ ਮੈਨੂੰ ਲੱਗਦਾ ਤੁਸੀਂ ਹੈ ਨਹੀਂ ਸੀ ਇੱਥੇ,
5: ਮੈਂ ਨਾ ਚੰਦ ਤੇ ਗਿਆ ਹੋਇਆ ਸੀ।
0: ਫਿਰ ਉਹਨਾਂ ਨੇ ਹੁਣ ਰੱਖਿਆ ਤੁਹਾਨੂੰ, ਉਹ ਕਹਿੰਦੇ
5: ਉੱਥੋਂ ਮੈਂ ਗੇੜਾ ਦੇ ਕੇ ਮੁੜਿਆ, ਮੈਂ ਕਿਹਾ ਦੇ ਕੇ ਧਰਤੀ ਗਿਆ ਜੀ ਲੱਗਦੀ।
2: ਨਹੀਂ ਉਹਨਾਂ ਨੂੰ ਚੰਨ ਪਸੰਦ ਨਹੀਂ ਆਇਆ ਇਸ ਲਈ ਵਾਪਸ ਆ ਗਏ।
5: ਨਹੀਂ ਉੱਥੇ ਮੈਂ ਦੇਸੀ ਚੱਕੀ ਦਾ ਆਟਾ ਪਚਾਇਆ ਉੱਥੇ ਤਾਈ।
0: ਵਾਹ ਜੀ ਵਾਹ, ਹਾਂਜੀ ਕੀ ਕਹਿਣਾ ਚਾਹੋਗੇ, ਪਲੀਜ਼ ਆਉਣ ਦਿਓ।
5: ਅੱਖਾਂ ਖਰਾਬ ਹੋਈਆਂ ਬੱਚੇ ਪਾਲਤੇ ਪਾਲਤੇ
0: ਜੀ,
5: ਅੱਖਾਂ ਖਰਾਬ ਹੋਈਆਂ ਬੱਚੇ ਪਾਲਤੇ ਪਾਲਤੇ, ਹੁਣ ਬੱਚੇ ਬਾਤ ਕਰਦੇ ਆ ਅੱਖਾਂ ਨਿਕਾਲ ਕੇ।
0: ਇਹ ਗੱਲ ਸਹੀ ਹੈ ਬਿਲਕੁਲ,
5: ਜੀ ਬਾਪ ਦੀ ਐਨਕ ਨੀ ਲੈ ਸਕੇ, ਮਰਨੇ ਤੋਂ ਬਾਅਦ ਚਸ਼ਮਾ ਰੱਖਦੇ ਸੰਭਾਲ ਕੇ।
0: ਬਹੁਤ ਖੂਬ ਬਹੁਤ ਖੂਬ, ਬਹੁਤ ਵੱਡੀ ਗੱਲ ਹੈ। ਬਾਕੀ
5: ਇੱਕ ਗੱਲ ਹੋਰ,
0: ਹਾਂਜੀ
5: ਚੋਰ ਚੱਲੇ ਚੋਰੀ ਨੂੰ,
0: ਅੱਛਾ ਜੀ
5: ਉਹਨਾਂ ਦੇ ਪੈਰ ਨਹੀਂ,
0: ਅੱਛਾ
5: ਜਾਂਚ ਰਾਹੀਂ ਮੱਝ ਮੱਝ ਦੇ ਪੂਛ ਨਹੀਂ।
0: ਇਹ ਜਾਣੇ ਦੇ ਕੀ ਕਹਿ,
2: ਸਮਝ ਨਹੀਂ ਲੱਗੀ ਸਾਨੂੰ,
0: ਇਹ ਜਿਹਨੂੰ ਸਮਝ ਲੱਗੀ ਆਪੇ ਸਾਨੂੰ ਕਾਲ ਕਰਕੇ ਦੱਸ ਦੂਗਾ,
2: ਜਿਹਨੂੰ ਗੱਲ ਸਮਝ ਲੱਗ ਗਈ ਉਹ ਸਾਨੂੰ ਕਾਲ ਕਰਕੇ ਦੱਸ ਦੇਣ ਪਲੀਜ਼, ਸਾਨੂੰ ਸਮਝ ਨਹੀਂ।
5: ਬਾਕੀ ਨਾਨਕੇ ਦਾਦੇ ਕਾਲ ਸਾਨੂੰ ਸਤਿ ਸ੍ਰੀ ਅਕਾਲ ਜਿੰਦਾਬਾਦ,
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਜੀ, ਤੇ ਪ੍ਰੋਗਰਾਮ ਕੰਗਣਾ ਕੱਚ ਦਿਆ,

0: ਬਿਲਕੁਲ ਜੀ, ਤੇ ਪ੍ਰੋਗਰਾਮ ਕੰਗਣਾ ਕੱਚਦਾ ਸਾਡੇ ਨਾਲ ਸਾਡੇ ਕਾਲਰ ਜੁੜੇ ਨੇ, ਦੇਖਦੇ ਸਾਨੂੰ ਕੀ ਕਹਿਣਾ ਚਾਹੁੰਦੇ ਨੇ
1: ਜੀ। ਹੈਪੀ,
0: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਆਉਂਦੇ ਹੋ ਜੀ।
2: ਅੱਛਾ, ਤੁਸੀਂ ਕਾਲਰ ਦਾ ਨਾਂ ਤਾਂ ਪੁੱਛਿਆ ਨਹੀਂ ਗੇ, ਦਾਦੀਆਂ ਨਾਨੀਆਂ ਨੇ ਸਭ ਪੁੱਛੀ ਜਾ ਰਹੇ ਹੋ।
0: ਹਾਂਜੀ ਬਿਲਕੁਲ, ਅਸਲ ਵਿੱਚ ਨਾ, ਹਾਂ ਇਹ ਤਾਂ ਹੈ, ਜ਼ਰੂਰ ਹੈ, ਗਲਤੀ ਸਾਡੇ ਤੋਂ ਹੋਈ ਹੈ, ਪਰ ਅਸੀਂ ਨੰਬਰ ਸਾਡਾ ਨੋਟ ਹੈ ਜੀ, ਤੇ ਅਸੀਂ ਜਾਂਦੇ ਜਾਂਦੇ ਸਾਰੇ ਜਿਹੜੇ ਨੰਬਰ ਹੈ ਮੈਂ ਅਨਾਊਂਸ ਲਾਸਟ ਵਾਲੇ 3-4 ਕਰਕੇ ਤੇ ਉਹਨਾਂ ਨੂੰ ਜਿਹੜਾ ਹੈ ਦੱਸ ਕੇ ਜਾਊਂਗਾ ਕਿ ਕੌਣ ਕੌਣ ਜਿੱਤਿਆ। ਤੁਸੀਂ ਕੀ ਕਹਿਣਾ ਚਾਹੋਗੇ, ਪਲੀਜ਼ ਦੱਸੋ।
2: ਅੱਛਾ, ਬਲਦੇਵ ਸਿੰਘ ਨੇ ਨਾ ਆਪਣੀ ਦਾਦੀਆਂ ਨੂੰ ਦੱਸਿਆ ਨਾ ਨਾਨੀ ਦਾ।
0: ਇਹ ਤਾਂ ਬਲਦੇਵ ਸਿੰਘ ਹੁਣ ਸੁਣਦੇ ਹੋਣੇ ਆ ਤੁਹਾਨੂੰ, ਫੋਨ ਕਰਕੇ ਤੁਹਾਨੂੰ ਫੋਨ ਕਰਕੇ ਦੱਸਣਗੇ। ਮੈਨੂੰ ਬੜੀ ਚੰਗੀ ਤਰ੍ਹਾਂ ਨਹੀਂ
2: ਮੈਨੂੰ
0: ਪਤਾ ਜੀ, ਤਾਂ ਹੀ
2: ਮੇਰੀ ਦਾਦੀ ਦਾ ਨਾਂ ਸੀ ਬਿਸ਼ਨੀ
0: ਜੀ,
2: ਤੇ ਉਹਦੀ ਨਾਲ ਭੈਣ ਸੀ, ਇੱਕੋ ਘਰ ਚ ਰਹਿੰਦੀਆਂ ਸੀ ਪਰ ਰਹਿੰਦੀਆਂ ਅਲੱਗ ਅਲੱਗ ਸੀ। ਉਹਦਾ ਨਾਂ ਸੀ ਕਿਸ਼ਨੀ, ਕਿਸ਼ਨੀ ਵੱਡੀ ਸੀ, ਬਿਸ਼ਨੀ ਛੋਟੀ ਸੀ।
0: ਓਕੇ ਜੀ,
2: ਬਿਸ਼ਨੀ ਮੇਰੀ ਦਾਦੀ ਸੀ।
3: ਠੀਕ
0: ਹੈ ਜੀ।
2: ਅੱਛਾ, ਮੇਰੀ ਨਾਨੀ ਦਾ ਨਾਂ ਸੀ ਪੰਸੇਰੀ ਪਰਮੇਸ਼ਰੀ।
0: ਉਹ ਅੱਛਾ ਜੀ, ਪਰਮੇਸ਼ਰੀ।
2: ਸਾਨੂੰ ਛੋਟੇ ਹੁੰਦੇ ਨਾ ਨਾਂ ਨਹੀਂ ਸੀ ਲੈਣਾ ਆਉਂਦਾ, ਅਸੀਂ ਪੰਸੇਰੀ ਕਹਿ ਦੇਣਾ, ਗੁੱਸਾ ਕਰਨਾ
0: ਪੰਸੇਰੀ,
2: ਕਹਿੰਦੀ ਤੁਸੀਂ ਮੇਰੀ ਮਾਂ ਦਾ ਨਾਂ ਪੰਸੇਰੀ ਰੱਖਿਆ, ਪੰਜ ਸੇਰ ਦੀ ਪੰਸੇਰੀ ਹੁੰਦੀ ਸੀ ਨਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਹਾਂ ਪੰਸੇਰੀ ਉਹਨੂੰ ਕਹਿੰਦੇ ਸੀ।
2: ਮੈਂ ਕਿਹਾ ਵੀ ਅੱਗੇ ਬੁੜੀਆਂ ਦੇ ਨਾਂ ਇਹੋ ਜਿਹੇ ਹੁੰਦੇ ਸੀ ਵੀ ਪੁੱਠੇ ਸਿੱਧੇ ਜੇ, ਤੇ ਬੁੜਿਆਂ ਦੇ ਵੀ ਨਾਂ ਵੀ ਏਦਾਂ ਦੇ ਹੁੰਦੇ ਸੀ।
0: ਹਾਂਜੀ
2: ਹਾਂਜੀ, ਤੇ ਮੈਂ ਕਿਹਾ ਵੀ ਅਸੀਂ ਕਹਿਣਾ ਵੀ ਸਾਡੇ ਕੋਲੋਂ ਨਹੀਂ ਨਾਂ ਲੈ ਆਉਂਦਾ
0: ਜੀ,
2: ਹਾਂਜੀ। ਸੋ ਇਸ ਤਰ੍ਹਾਂ ਦੇ ਹੁੰਦੇ ਸੀ ਅੱਗੇ ਨਾਂ ਬਜ਼ੁਰਗਾਂ ਦੇ, ਤੇ ਉਹ ਸਾਡੇ ਬਜ਼ੁਰਗ ਸੀਗੇ ਸਾਡੇ, ਸਾਨੂੰ ਉਹਨਾਂ ਨੇ ਦੁਨੀਆਂ ਦਿਖਾਈ।
0: ਬਿਲਕੁਲ,
2: ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਜੀ, ਉਹਨਾਂ ਮਾਵਾਂ ਦੀ, ਦਾਦੀਆਂ ਦੀ, ਨਾਨੀਆਂ ਦੀ।
0: ਸਹੀ ਗੱਲ, ਸਹੀ ਗੱਲ ਜੀ,
2: ਨਾਨੀਆਂ ਆਪਣੀ ਜਗ੍ਹਾ ਤੇ ਤੇ ਦਾਦੀਆਂ ਆਪਣੀ ਜਗ੍ਹਾ ਤੇ।
0: ਬਿਲਕੁਲ,
2: ਜਦੋਂ ਨਾਨਕੀ ਜਾਂਦੇ ਸੀ ਬੜਾ ਪਿਆਰ ਮਿਲਦਾ ਸੀ। ਓਕੇ ਜੀ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਬਿਲਕੁਲ ਸਰੋਤਿਆਂ ਤੇ ਜਾਂਦੇ ਆ, ਤੁਹਾਨੂੰ ਕੋਈ ਫੇਰ ਦੱਸਦੇ ਆ ਕਿ ਰੀਅਲ ਸਟੇਟ ਦੇ ਵਿੱਚ ਸਾਡੇ ਕੋਲੇ ਕੁਝ ਪ੍ਰਾਪਰਟੀਆਂ ਨੇ। ਇੱਕ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਕੋਲੇ ਬਲੂ ਮਾਊਂਟੇਨ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਪ੍ਰਾਪਰਟੀ ਹੈ, 4 ਬੈਡਰੂਮ ਦਾ ਨਵਾਂ ਨਕੋਰ ਘਰ ਹੈ ਜੀ। ਬਲੂ ਮਾਊਂਟੇਨ ਲੋਕੇਸ਼ਨ ਇਹਦੀ ਇਹ ਹੈ ਕਿ ਮਗਰਲੇ ਪਾਸੇ ਦੇ ਜਿਹੜੀ ਹੈ, ਜਿਹਨੂੰ ਕਹਿ ਦਿੰਦੇ ਆ ਝੀਲ ਹੈ, ਤੇ ਸਾਹਮਣੇ ਇਹਦੇ ਜਿਹੜਾ ਉਹ ਆਪਾਂ ਸਰਦੀਆਂ ਜਾਂਦੇ ਹੁੰਦੇ ਨਾ ਸਕੀਂਗ ਕਰਨ, ਉਹ ਪਹਾੜ ਜਿਹੜੇ ਥੱਲੇ, ਮਤਲਬ ਉੱਥੋਂ ਲੋਕੀ ਜਿਹੜੇ ਨੇ ਸਕੀਂਗ ਕਰਨ ਜਾਂਦੇ ਆ। ਸੋ ਮਤਲਬ ਐਸੀ ਲੋਕੇਸ਼ਨ ਹੈ, ਤੇ ਖਾਸੀਅਤ ਇਸ ਪ੍ਰੋਪਰਟੀ ਦੀ ਇਹ ਆ ਕਿ ਜਿਨ੍ਹਾਂ ਨੇ ਵੀ ਇਹ ਪ੍ਰੋਪਰਟੀ ਦੇਣੀ ਹੈ, ਸੋ ਬਹੁਤ ਹੀ ਵਾਜਬ ਕੀਮਤ ਦੇ ਉੱਤੇ ਪ੍ਰੋਪਰਟੀ ਤੁਹਾਨੂੰ ਮਿਲ ਸਕਦੀ ਹੈ, ਕਿਉਂਕਿ ਉਹ ਜਿਹੜਾ ਹੈ ਸਾਰਾ ਹੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਡਾਊਨ ਪੇਮੈਂਟ ਜਿਹੜੀ ਚਾਹੀਦੀ ਹੈ, ਉਹ ਵੀ ਆਈ ਥਿੰਕ ਆਲਰੇਡੀ ਗਈ ਹੋਈ ਆ ਤੁਹਾਨੂੰ, ਜਿਹਨੂੰ ਕਹਿ ਦਿੰਦੇ ਆ ਕਿ ਇਹ ਲੋਟਰੀ ਹੋਈ ਆ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਪ੍ਰੋਪਰਟੀ ਦੇ ਵਿੱਚ ਦਿਲਚਸਪੀ ਰੱਖਦੇ ਹੋ। ਬਲੂ ਮਾਊਂਟੇਨ ਦੇ ਵਿੱਚ ਪ੍ਰੋਪਰਟੀ ਹੈ ਜੀ, ਤਾਂ ਮੈਨੂੰ ਕਾਲ ਕਰਨ ਵਾਲੀ ਹੈ ਨੰਬਰ 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6477059019, 6477059019। ਤੇ ਨਾਲ ਦੀ ਨਾਲ ਜਾਂਦਿਆਂ ਮੈਂ ਦੱਸਦਾ ਕਿ ਜਿਹੜੇ ਗੁਰਬਾਣੀ ਰੇਡੀਓ ਵਾਸਤੇ ਹੈ ਨਾ
3: ਜੀ, ਜੀ,
0: ਸੋ ਗੁਰਬਾਣੀ ਰੇਡੀਓ ਵਾਸਤੇ ਸਾਡੇ ਕੋਲ ਜਿਹੜੇ ਕਾਲਰ ਆਏ ਸੀਗੇ, ਉਹਨਾਂ ਦੇ ਵਿੱਚੋਂ ਅਸੀਂ ਇੱਕ ਗੱਲ ਕਰਦੇ ਹਾਂ ਕਿ ਇੱਕ ਜਿਨ੍ਹਾਂ ਦਾ ਪਿੱਛੇ 4 ਡਿਜਿਟ ਜਿਹੜੇ ਹੈ 6041 ਪਿਛਲੇ 4 ਨੰਬਰ ਹੈ ਜੀ, ਉਹ ਮੈਨੂੰ ਪਲੀਜ਼ ਟੈਕਸਟ ਕਰ ਲੈਣਗੇ ਮੇਰੇ ਨੰਬਰ 'ਤੇ, ਮੇਰਾ ਨੰਬਰ 6477059019, ਵੈਸੇ ਮੈਂ ਆਪ ਵੀ ਇਹਨਾਂ ਨੂੰ ਟੈਕਸਟ ਕਰ ਦੂੰ, ਮੇਰੇ ਕੋਲ ਨੰਬਰ ਹੈਗਾ ਇਹਨਾਂ ਦਾ 6041 ਲਾਸਟ 4 ਡਿਜਿਟ, ਅਤੇ ਇੱਕ 8442 ਲਾਸਟ 4 ਡਿਜਿਟ, ਅਤੇ ਇੱਕ 3022 ਲਾਸਟ 4 ਡਿਜਿਟ, ਅਤੇ ਇਹਨਾਂ ਨੂੰ ਅਸੀਂ ਨੰਬਰ ਮੈਂ ਭੇਜ ਦੂੰਗਾ ਜੀ ਸਾਡੇ ਸੰਧੂ ਸਾਹਿਬ ਦਾ, ਅਤੇ ਇਹ ਜਿਹੜੇ ਨੇ ਗੁਰਬਾਣੀ ਰੇਡੀਓ ਉਹਨਾਂ ਤੋਂ ਪਿੱਕ ਕਰ ਸਕਦੇ ਨੇ। ਅਤੇ ਹਾਂਜੀ ਪ੍ਰੀਤ ਜੀ, ਕੀ ਕਹਿਣਾ ਚਾਹੋਗੇ?
3: ਹਾਂਜੀ ਹੈਪੀ ਜੀ, ਅੱਜ ਤਾਂ ਬਹੁਤ ਗੱਲਾਂ ਸੀ ਜਿਹੜੀਆਂ ਆਪਾਂ ਕਰ ਨਹੀਂ ਪਾਏ, ਕਿਉਂਕਿ ਆਪਣੇ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਰੌਣਕ ਮੇਲਾ ਲਾਇਆ ਅੱਜ, ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
0: ਬਿਲਕੁਲ,
3: ਤੇ ਬਸ ਮੈਂ ਟਾਈਮ ਵੀ ਹੋ ਚੱਲਿਆ, ਬਸ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਸਾਡੇ ਇੱਕ ਸਰੋਤੇ ਨੇ ਆਪਣੇ ਨਾਲ ਸਾਡੇ ਨਾਲ ਸ਼ੇਅਰ ਕੀਤਾ ਸੀ ਕਿ ਮੇਰੀ ਮਾਂ ਮੇਰੇ ਨਾਲ ਇੱਦਾਂ ਕਰਦੀ ਸੀ, ਜਾਂ ਮੇਰੀ ਨਾਨੀ ਤੋਂ ਸਿੱਖਿਆ ਸੀ, ਜਾਂ ਮੇਰੀ ਦਾਦੀ ਤੋਂ ਸਿੱਖਿਆ ਸੀ, ਤੇ ਉਹਨਾਂ ਨੇ ਹੁਣ ਅੱਗੇ ਸ਼ਾਇਦ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਹੈ, ਜੋ ਸਾਨੂੰ ਸੁਣਾ ਕੇ ਗਏ ਨੇ ਆਫ ਕੋਰਸ ਆਪਦੇ ਬੱਚਿਆਂ ਨੂੰ ਵੀ ਸੁਣਾ ਰਹੇ ਹੋਣੇ ਆ। ਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਆਪਾਂ ਇਹ ਕੜੀ ਨੂੰ ਬਰਕਰਾਰ ਰੱਖ ਰਹੇ ਹਾਂ। ਕੁਛ ਇੱਕ ਲੋਕ ਜਿਹੜੇ, ਮੈਂ ਵੀ ਇਹੀ ਟਰਾਈ ਕਰਦੀ ਕਿ ਜਿਹੜੀ ਮੇਰੀ ਨਾਨੀ ਤੋਂ ਮੇਰੀ ਮੰਮੀ ਨੇ ਸਿੱਖਿਆ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਸਿਖਾਉਂਦੀ ਰਹਿੰਦੀ ਹਾਂ
0: ਜੀ।
3: ਸੋ ਮੇਕ ਸ਼ੋਰ ਕਰੋ ਵੀ ਤੁਸੀਂ ਇਹ ਕੜੀ ਟੁੱਟਣ ਨਾ ਦਿਓ, ਗਾਂ ਦੀ ਗਾਂ ਅੱਗੇ ਦੀ ਅੱਗੇ, ਚਾਹੇ ਕੁਛ ਵੀ ਗੱਲ ਸੀ ਜਿਹੜੀ ਤੁਹਾਡੀ ਮਾਂ ਤੁਹਾਨੂੰ ਕਹਿ ਕੇ ਬੁਲਾਉਂਦੀ ਸੀ, ਆਪਣੇ ਬੱਚਿਆਂ ਨੂੰ ਕਹਿ ਕੇ ਬੁਲਾਓ, ਗਾਂ ਸ਼ਾਇਦ ਉਹਨਾਂ ਦੇ ਉਹ ਆਪਣੇ ਬੱਚਿਆਂ ਨੂੰ ਵੀ ਕਹਿ ਕੇ ਬੁਲਾਉਣਗੇ। ਸੋ ਦੈਟਸ ਇਟ, ਮੇਰਾ ਇੰਨਾ ਹੀ ਕਹਿਣ ਦਾ ਅੱਜ ਦਾ ਮਤਲਬ।
0: ਬਿਲਕੁਲ ਜੀ ਬਿਲਕੁਲ, ਤੇ ਦੂਜੀ ਗੱਲ ਇਹ ਹੈ ਜੀ ਵੀ ਸੈਂਸਸ ਸਾਰਿਆਂ ਕੋਲੇ ਪਹੁੰਚ ਚੁੱਕੀ ਹੋਊਗੀ ਹਨਾ, ਜਿਹੜੀ ਘਰਾਂ ਦੇ ਵਿੱਚ ਤੇ ਉਹ ਚੱਲ ਰਹੀ ਹੈ, ਤੇ ਤੁਸੀਂ ਆਪਣਾ ਜਿਹੜਾ ਹੈ ਬਣਦਾ ਸਾਰਾ ਜ਼ਰੂਰ ਉਹਨੂੰ ਫਿਲ ਕਰੋ ਜੀ, ਤੇ ਨਾਲ ਦੀ ਨਾਲ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਹੈ ਨਾ ਉਹਨੂੰ ਪ੍ਰੋਪਰਲੀ ਉਹਦੇ 'ਚ ਫਿਲ ਕਰੋ, ਤਾਂ ਕਿ ਕਲੀਅਰ ਹੋਵੇ ਕਿ ਅਸੀਂ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਤੇ ਅਸੀਂ ਇੰਨੇ ਕੁ ਜਾਣੇ ਇੱਥੇ ਪੰਜਾਬੀ ਮਾਂ ਬੋਲੀ ਦੇ ਵਾਲੇ ਰਹਿੰਦੇ ਹਾਂ। ਤੇ ਬਿਲਕੁਲ ਜੀ, ਤੇ ਨਾਲ ਦੀ ਨਾਲ ਅਸੀਂ ਦੱਸ ਦਈਏ ਕਿ ਜੇ ਤੁਸੀਂ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕਰਨੀ ਹੈ, ਖਾਸ ਕਰਕੇ ਐਡਵਰਟੀਜ਼ਮੈਂਟ ਦੇਣੀ ਹੈ, ਮੇਰਾ ਨੰਬਰ 6477705 9019 ਮੇਰਾ ਨੰਬਰ ਹੈ ਜੀ, ਕਾਲ ਕਰ ਸਕਦੇ ਹੋ 6477705 9019। ਹੁਣ ਸਾਨੂੰ ਇੱਥੇ ਤੇ ਜਲਦ ਫਿਰ ਮਿਲਾਂਗੇ ਅਗਲੇ ਐਤਵਾਰ 4 ਤੋਂ ਲੈ ਕੇ 5 ਵਜੇ ਤੱਕ। ਤਦ ਤੱਕ ਲਈ ਆਲਵੇਜ਼ ਬੀ ਹੈਪੀ।

0: ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530.

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। स्टूडियो जो सुल्तान जी भी जुड़ चुके हैं। सर वेलकम टू द शो।
1: थैंक यू वेरी मच जी, बहुत बहुत शुक्रिया।
0: अज सुल्तान जी बड़ा वधिया दिन है
1: जी।
0: वैसे दिन सारे वधिया, जदों एक साह आ जांदा सवेरे उठ खड़दे आ उही दिन वधिया हुंदे आ
1: जी।
0: मां बाप नूं हमेशा ही असीं याद करदे आ, चाहे उह साडे नाल हैगे आ जां नहीं हैगे,
1: बिल्कुल
0: हमेशा करदे आ। लेकिन फिर भी इन्हां मुल्कां च इक दिन मैथ लिया
1: जी,
0: ब्याह दिन स्पैशल आ। मां नूं डिनर कराउण लई लैके जाओ, मां नूं फुल दिओ, मां नूं कोई होर गिफ्ट दिओ, कोई सोना चांदी दा दिओ जां कोई अपलायंस दा दिओ। ਇਸ ਤੋਂ ਪਹਿਲਾਂ ਆਪਾਂ ਟੈਲੀਵਿਜ਼ਨ ਵਾਲੇ ਪਾਸੇ ਚਲੀਏ
1: ਜੀ।
0: ਜਿਹੜੇ ਛੋਟੇ ਗਿਫਟ ਨੇ, ਮੈਨੂੰ ਉਹ ਵਧੀਆ ਲੱਗਾ ਜਿਹਦੇ ਚ ਪੀਜ਼ਾ ਵੀ ਬਣ ਜਾਂਦਾ ਕਾਊਂਟਰ ਤੇ।
1: ਹਾਂਜੀ ਭਾਜੀ, ਕਿਉਂਕਿ ਮਦਰਸ ਡੇ ਸਪੈਸ਼ਲ ਵੀਕਐਂਡ ਹੈ, ਕੰਪਨੀਜ਼ ਨੇ ਪਾਰਟਿਸਿਪੇਟ ਕੀਤਾ ਔਰ ਖਾਸ ਤੌਰ ਤੇ ਕ੍ਰਿਸਪੀ, ਇਹ ਨਿੰਜਾ ਕ੍ਰਿਸਪੀ, ਨਿੰਜਾ ਕੰਪਨੀ ਹੈ ਜੀ।
0: ਅੱਛਾ,
1: ਨਿੰਜਾ ਕ੍ਰਿਸਪੀ ਕਰਕੇ ਉਹਨਾਂ ਨੇ ਨਿੰਜਾ ਕ੍ਰਿਸਪੀ ਪੋਰਟੇਬਲ ਇਹ ਏਅਰ ਫਰਾਇਰ ਕੱਢਿਆ ਜੀ, ਇੰਟਰੋਡਿਊਸ ਕੀਤਾ। ਸੋ ਕਿਚਨ ਵਾਸਤੇ ਸਭ ਤੋਂ ਬੈਸਟ ਏਅਰ ਫਰਾਇਰ ਹੈ ਇਸ ਟਾਈਮ। ਜੇ ਕੋਈ ਵੀ ਸਾਡੇ ਲਿਸਨਰ, ਸਾਡੇ ਭੈਣ ਭਰਾ, ਸਾਡੇ ਬਾਇਰਸ, ਮਦਰਸ ਨੂੰ ਇੱਕ ਕਿਚਨ ਅਪਲਾਈਸਿਸ ਦਾ ਗਿਫਟ ਦੇਣਾ ਚਾਹੁੰਦੇ ਤੇ ਨਿੰਜਾ ਕ੍ਰਿਸਪੀ ਇੱਕ ਐਸਾ ਇਹ ਏਅਰ ਫਰਾਇਰ ਹੈ ਜਿਹੜਾ ਕਿ ਗਲਾਸ ਪੋਟ ਦੇ ਨਾਲ ਹੈ।
0: ਅੱਛਾ
1: ਜੀ, ਇਹ ਰੈਗੂਲਰ ਨਹੀਂ ਹੈ,
0: ਮੈਟਲ ਦੀਆਂ ਟ੍ਰੇਆਂ ਜੀ,
1: ਮੈਟਲ ਨਹੀਂ ਇਹ, ਇਹ ਗਲਾਸ ਦੀਆਂ ਔਰ ਵੈਰੀ ਈਜ਼ੀ ਟੂ ਵਾਸ਼ ਹੈ। ਡਿਸ਼ ਵਾਸ਼ਰ ਚ ਤੁਸੀਂ ਗਲਾਸ ਪਲੇਟਸ ਜਿਹੜੀਆਂ ਉਹ ਦੋ ਪਲੇਟਸ ਆਲਰੇਡੀ, ਦੋ ਕੱਪਸ ਆਲਰੇਡੀ ਇੰਕਲੂਡਿਡ ਹੈ।
0: ਓਕੇ ਓਕੇ ਓਕੇ।
1: ਸੋ ਇਹ ਲੇਟੈਸਟ ਟੈਕਨੋਲੋਜੀ ਔਰ ਇਹ 15% ਮੋਰ ਫਾਸਟਰ ਦੈਨ ਅਨਦਰ ਏਅਰ ਫਰਾਇਰਸ।
0: ਅੱਛਾ, ਕੁੱਕ ਵੀ ਤੇਜ਼ ਹੁੰਦਾ
1: ਜੀ ਸਰ।
0: ਤੇ ਪੈਸੇ ਕੇ?
1: ਪੈਸੇ ਵੈਸੇ $300 ਦਾ ਜੀ।
0: ਅੱਛਾ,
1: ਪਰ ਅਸੀਂ ਮਦਰਸ ਡੇ ਸਪੈਸ਼ਲ ਤੇ ਓਨਲੀ ਫੋਰ ਟੂਡੇ ਅੱਜ ਦੇ ਰਹੇ ਅੱਧੀ ਪ੍ਰਾਈਸ ਚ 149।
0: ਲੈ 149 ਚ ਬਹੁਤ ਅੱਛਾ ਗਿਫਟ ਆ ਮਦਰ ਲਈ। ਕਈਆਂ ਦੇ ਨਾ ਬੱਚੇ ਛੋਟੇ ਆ
1: ਜੀ,
0: ਉਹਨਾਂ ਨੂੰ ਪਤਾ ਨੀ ਕੀ ਲੈਣਾ, ਘਰ ਵਾਲਿਆਂ ਨੂੰ ਤਾਂ ਪਤਾ ਨਾ ਵੀ ਮੇਰੇ ਬੱਚਿਆਂ ਦੀ ਮਾਂ ਆ।
1: ਬਿਲਕੁਲ,
0: ਉਹ ਤੁਸੀਂ ਲੈ ਜਾਓ ਜਾਂਦੇ ਜਾਂਦੇ ਬ੍ਰਾਂਡ ਟੀਵੀ ਪਲਾਈਸ ਦੇ ਚੱਕਰ ਲਾਓ।
1: ਉਹ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ, ਚਾਹੇ ਤੁਸੀਂ ਆਪਣੇ ਮਾਤਾ ਜੀ ਲਈ ਲੈਣਾ, ਚਾਹੇ ਤੁਸੀਂ ਆਪਣੇ ਬੱਚਿਆਂ ਦੀ ਮਦਰ ਲਈ ਲੈਣਾ, ਮਾਂ ਲਈ ਲੈਣਾ, ਤੁਸੀਂ ਡੈਫੀਨੇਟਲੀ ਐਸੀ ਇੱਕ ਗਿਫਟ ਆਈਟਮ ਆਪਣੇ ਘਰ ਅੱਜ ਲਿਜਾ ਸਕਦੇ ਹੋ। ਨਿੰਜਾ ਕ੍ਰਿਸਪੀ ਪੋਰਟੇਬਲ ਗਲਾਸ ਕੁਕਿੰਗ ਦੇ ਵਿੱਚ ਹੈ ਜੀ, ਏਅਰ ਫਰਾਇਰ 15 ਮਿੰਟਸ ਫਾਸਟਰ ਦੈਨ ਰੈਗੂਲਰ ਏਅਰ ਫਰਾਇਰ, ਔਰ ਸਭ ਤੋਂ ਬੈਸਟ ਕ੍ਰਿਸਪੀ ਐਂਡ ਜੂਸੀ ਏਅਰ ਫਰਾਇਰ ਦੇ ਨਾਲ ਇਹਦੇ ਚ ਹੁੰਦਾ ਗਲਾਸ ਦੇ ਵਿੱਚ, ਗਲਾਸ ਪੋਟਸ ਹੈਗੇ ਇਹਦੇ। ਅੱਜ ਤੁਹਾਨੂੰ ਸ਼ਾਮ 7 ਵਜੇ ਤੱਕ ਅੱਧੀ ਪ੍ਰਾਈਸ ਤੇ, ਮਦਰਸ ਡੇ ਸਪੈਸ਼ਲ ਹੈ। ਜੇ ਤੁਸੀਂ ਅੱਜ ਮਿਸ ਕਰ ਗਏ ਤੇ ਫਿਰ ਇਹ ਤੁਹਾਨੂੰ ਇਸ ਵੀਕਐਂਡ ਤੋਂ ਬਾਅਦ 299 ਦਾ ਮਿਲਣਾ ਜਾਂ 279 ਦਾ।
0: ਅੱਜ ਲੈ ਜਾਓ, ਅੱਜ ਲੈ ਜਾਓ ਜਾਂਦੇ ਜਾਂਦੇ।
1: ਬਿਲਕੁਲ,
0: ਜਿੱਧਰ ਵੀ ਹੈਗੇ ਮਾੜਾ ਗੇੜਾ ਕੱਢੋ। 801 ਬੋਵੇ ਡਰਾਈਵ ਤੇ ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828।
1: ਤੇ ਜਦੋਂ ਨਿੰਜਾ ਕ੍ਰਿਸਪੀ ਦੀ ਗੱਲ ਕਰਦੇ ਆ, ਨਿੰਜਾ ਕੋਲਡ ਪ੍ਰੈਸ ਜੂਸਰ ਵੀ ਹੈ ਜੀ।
0: ਇਹ ਕੀ ਹੈ ਜੀ?
1: ਇਹ ਜੂਸਰ ਹੈ ਜੀ, ਹਰ ਕਿਸਮ ਦਾ ਜੂਸ, ਕੈਰਟਸ ਦਾ ਜੂਸ, ਗਾਜਰਾਂ ਦਾ ਜੂਸ, ਐਪਲ ਦਾ ਜੂਸ, ਔਰੇਂਜਸ ਦਾ ਜੂਸ, ਇਹ ਸਭ ਤੋਂ ਬੈਸਟ ਕੰਸਿਡਰ ਕੀਤਾ ਜਾਂਦਾ। ਇਹ ਨਿੰਜਾ ਨੇ ਇੰਟਰੋਡਿਊਸ ਕੀਤਾ ਹੈ, ਇਹਨੂੰ ਕਹਿੰਦੇ ਕੋਲਡ ਪ੍ਰੈਸ ਜੂਸਰ।
0: ਓਕੇ,
1: ਇਹ ਕਦੀ ਵੀ ਬਲੌਕ ਨਹੀਂ ਹੁੰਦਾ, ਕਦੀ ਵੀ ਸਟਕ ਨਹੀਂ ਹੁੰਦਾ, ਔਰ ਸੈਕੰਡਲੀ ਵੈਰੀ ਈਜ਼ੀ ਟੂ ਵਾਸ਼ ਹੈ, ਡਿਸ਼ ਵਾਸ਼ਰ ਚ ਤੁਸੀਂ ਇਹਨੂੰ ਵਾਸ਼ ਕਰ ਸਕਦੇ
0: ਹੋ। ਆਪਣੇ ਘਰੇ ਫਰੈਸ਼ ਤਾਜ਼ਾ ਤਾਜ਼ਾ ਜੂਸ ਕੱਢੋ, ਉਹਦੇ ਵਿੱਚੋਂ ਨਿਕਲਿਆ, ਦੋ ਪਾਓ ਆਈਸ ਕਿਊਬ ਦੀਆਂ ਡਲੀਆਂ ਜਾਂ ਵਿੱਚ ਠੰਡਾ ਠੰਡਾ ਜੂਸ ਪੀਓ।
1: ਬਿਲਕੁਲ, ਮਦਰਸ ਡੇ ਸਪੈਸ਼ਲ ਤੇ ਜੇ ਇਹੋ ਜਿਹੇ ਛੋਟੇ ਛੋਟੇ ਗਿਫਟ ਆਈਟਮ ਲੈ ਕੇ ਜਾਣਾ ਚਾਹੁੰਦੇ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਮਿਸ ਨਾ ਕਰਨਾ। ਅੱਜ ਸ਼ਾਮ 7 ਵਜੇ ਤੱਕ ਪਹੁੰਚ ਜਾਣਾ। ਇਹ ਵੀ $300 ਵਾਲਾ ਅੱਜ ਅੱਧੀ ਪ੍ਰਾਈਸ ਤੇ 149 ਦਾ ਦਿੱਤਾ ਜਾ ਰਿਹਾ, ਮਦਰਸ ਡੇ ਸਪੈਸ਼ਲ ਬ੍ਰੈਂਪਟਨ ਟੀਵੀ।

0: ਐਂਡ ਅਪਲਾਈਸਿਸ ਤੇ ਜਦੋਂ ਇਹੋ ਜਿਹਾ ਗਿਫਟ ਮਦਰਸ ਲਈ ਅੱਧੀ ਅੱਧੀ ਪ੍ਰਾਈਸ ਤੇ ਮਿਲ ਰਹੇ ਆ ਫਿਰ ਬਿਗ ਸਕਰੀਨ ਟੀਵੀ ਉਹ ਵੀ ਮਿਸ ਨਾ ਕਰਨਾ
1: 85 ਤੋਂ ਸ਼ੁਰੂ ਹੋ ਜਾਓ ਉੱਪਰੋਂ
0: 85 ਜਿਹੜਾ ਜੀ ਵੈਸੇ ਤਾਂ ਇਹਦੀ $1800 ਪ੍ਰਾਈਸ ਹੈ ਪਰ ਸੇਲ ਤੇ ਵੀ $1499 ਦਾ
1: ਓਕੇ
0: ਪਰ ਅੱਜ ਮਦਰਸ ਡੇ ਸਪੈਸ਼ਲ ਦੇਵਾਂਗੇ $999 ਓਨਲੀ
1: ਲੈ ਕੀ ਬਾਤ ਹੈ
0: $999
1: 85 ਇੰਚ ਦਾ ਟੈਲੀਵਿਜ਼ਨ $999 ਦਾ ਕਿਹੜਾ ਮੇਗਾ ਜੀ
0: ਸੈਮਸੰਗ ਦਾ
1: ਸੈਮਸੰਗ ਟੌਪ ਦੀ ਕੁਆਲਿਟੀ ਹੈ ਡੱਬੇ ਚ ਬੰਦ ਬ੍ਰਾਂਡ ਨਿਊ ਤੁਹਾਨੂੰ ਮਿਲੇਗਾ $999 ਦਾ ਅੱਜ ਲਓ ਅਗਲੇ ਵੀਕ ਡਿਲੀਵਰੀ ਹੋ ਜਾਏਗੀ
0: ਬਿਲਕੁਲ ਕੱਲ ਡਿਲੀਵਰੀ ਹੋ ਜਾਏਗੀ ਜੀ 48 ਆਵਰ ਚ ਡਿਲੀਵਰੀ ਸਕੇਜੂਲ ਕਰ ਦਾਂਗੇ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ ਡਿਲੀਵਰ ਕਰਾਉਣਾ ਫ੍ਰੀ ਡਿਲੀਵਰੀ ਹੈ ਤਦ ਵੀ 6 ਮਹੀਨੇ ਚ ਹੀ ਪੇ ਕਰਨਾ $999 ਚ 85 ਇੰਚ ਟੀਵੀ ਮਦਰਸ ਡੇ ਸਪੈਸ਼ਲ ਤੇ ਲੈਣਾ 55 ਇੰਚ ਚਾਹੀਦਾ $399 ਚ ਸਿਰਫ $399 55 ਇੰਚ 50 ਇੰਚ
1: ਇੱਕ ਮਿੰਟ 55 ਇੰਚ ਦਾ ਟੈਲੀਵਿਜ਼ਨ $399 ਦਾ ਯਾਰ
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਾ ਜਾਂ ਫਿਰ ਇੱਦਾਂ ਕਰੀਓ $699 ਚ $100 ਹੋਰ ਪਾਓ
1: ਅੱਛਾ
0: ਤੇ $799 ਦਾ 75 ਲੈ ਜਾਓ
1: ਲੈ $799 ਦਾ 75 ਇੰਚ $999 ਦਾ 85 ਇੰਚ $399 ਦਾ 50 ਇੰਚ
0: ਬਿਲਕੁਲ ਇਹ ਪਹੁੰਚਣਾ ਕਿੱਥੇ ਅੱਜ ਮਦਰਸ ਡੇ ਫਾਈਨਲ ਆਵਰਸ ਹੈਗੇ ਆ ਫਾਈਨਲ ਨਾਓ ਐਂਡ ਨੈਵਰ ਵਾਲੀਆਂ ਡੀਲਸ ਹੈਗੀਆਂ ਜੇ ਤੁਸੀਂ 11 ਤਰੀਕ ਤੋਂ ਬਾਅਦ 11 ਮਈ ਤੋਂ ਬਾਅਦ ਚੈੱਕ ਕਰੋਗੇ ਇਹੀ 85 ਇੰਚ $1499 ਦਾ ਮਿਲਣਾ ਜਿਹੜਾ ਅੱਜ $999 ਦਾ ਮਿਲ ਰਿਹਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ 905-450-2828 ਮਦਰਸ ਵਾਸਤੇ ਕੋਈ ਵੀ ਗਿਫਟ ਇਲੈਕਟ੍ਰੋਨਿਕਸ ਅਪਲਾਈਸਿਸ ਜਾਂ ਕਿਚਨ ਅਪਲਾਈਸਿਸ ਦਾ ਲੈਣਾ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ ਤਦ ਵੀ ਪਹੁੰਚਣਾ ਤੁਸੀਂ ਅੱਜ ਸ਼ਾਮ 7 ਵਜੇ ਤੱਕ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828
1: ਸੁਲਤਾਨ ਜੀ ਸੁਲਤਾਨ ਜੀ
0: ਜੀ
1: ਬਜ਼ੁਰਗ ਵੱਡੇ ਹੋ ਜਾਂਦੇ ਉਮਰਾਂ ਵੱਧ ਜਾਂਦੀਆਂ
0: ਜੀ
1: ਹੱਡ ਪੈਰ ਜੇ ਮਸਲ ਮੁਸਲ ਜੇ ਦੁਖਣ ਲੱਗ ਜਾਂਦੇ ਆ
0: ਜੀ
1: ਉਹ ਚੇਅਰ ਰੱਖੀ ਆ ਖੂੰਜੇ ਚ ਉਹ ਦਬਾਓ ਮਦਰ ਲਈ
0: ਹਾਂਜੀ ਬਿਲਕੁਲ ਦੇਖ ਲਓ ਸਭ ਨੂੰ ਪਤਾ ਹੀ ਹੋਣਾ ਜੀ $5000 ਦੀ ਇਹ ਮਸਾਜ ਚੇਅਰ ਹੈ
1: ਜੀ
0: ਮਸਾਜ ਬਿਲਕੁਲ ਰਿਕਲਾਈਨਰ ਚੇਅਰ ਹੈ ਬਿਲਕੁਲ ਸੋਫੇ ਦੇ ਸਾਈਜ਼ ਦੀ ਹੈ ਕਿਸੇ ਵੀ ਆਫਿਸ 'ਚ ਰੱਖਣਾ ਤੁਸੀਂ ਆਫਿਸ 'ਚ ਰੱਖ ਲਓ ਘਰ 'ਚ ਰੱਖਣੀ ਘਰ 'ਚ ਰੱਖ ਲਓ ਵੈਸੇ ਇਹ $5000 ਤੋਂ ਅੱਧੀ ਪ੍ਰਾਈਸ ਤੇ ਆਪਾਂ ਦਿੰਦੇ ਸੀ
1: $24.99
0: ਅੱਜ ਮਦਰਸ ਡੇ ਸਪੈਸ਼ਲ ਵਨ ਡੇ ਵਾਸਤੇ $19.99
1: ਲਓ ਜੀ ਹੋਰ $500 ਘਟਾਤਾ $19.99 ਚ ਚੇਅਰ ਚੱਕੋ ਔਰ ਚੇਅਰ ਤੇ ਉੱਥੇ ਤੁਸੀਂ ਬੈਠ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਉਹਦੇ ਚ ਆਪਸ਼ਨ ਨੇ ਕਿਹੜੇ ਕਿਹੜੇ ਮਸਲ ਮੁਸਲ ਜੇ ਉਹ ਕਰਦੀ ਹੈ ਇਹਨਾਂ ਦੇ ਉੱਥੇ ਸ਼ੋਰੂਮ ਚ ਚੇਅਰ ਵੀ ਪਈ ਹੈ 905-450-2828
0: ਅਪਰ ਮਸਾਜ ਕਰਦੀ ਹੈ ਜੀ ਅਪਰ ਸ਼ੋਲਡਰ ਚ ਲੋਅਰ ਬੈਕ ਚ ਥਾਈਜ਼ ਚ ਲੈਗਸ ਐਂਡ ਫਿਟ ਸਾਰੇ ਮਸਾਜਿਸ ਜਿਹੜੇ ਆ ਉਹਦੇ ਵਿੱਚ ਬਿਲਕੁਲ ਪ੍ਰੋਗਰਾਮ ਹੈਗਾ ਤੁਸੀਂ ਸਿਲੈਕਟ ਕਰਨਾ ਹਾਰਡ ਜਾਂ ਸੋਫਟ ਮਸਾਜ ਜਿਹੜਾ ਵੀ ਕਰਨਾ ਚਾਹੁੰਦੇ ਹੋ ਪਰ ਇਹ ਗਾਰੰਟੀ ਹੈ ਕਿ ਇਹ ਅੱਗੇ ਹੀ ਅਸੀਂ ਅੱਧੀ ਪ੍ਰਾਈਸ ਤੇ ਦੇ ਰਹੇ ਸੀ $5000 ਤੋਂ $24.99 ਦੀ ਅੱਜ ਮਦਰਸ ਡੇ ਸਪੈਸ਼ਲ ਤੇ $19.99 ਦੀ ਮਿਲਣੀ ਹੈ ਉਹ ਵੀ 6 ਮਹੀਨੇ ਚ ਪੇ ਕਰਨਾ ਉਹ ਵੀ ਫ੍ਰੀ ਡਿਲੀਵਰੀ ਮਿਲਣੀ ਹੈ ਮਦਰਸ ਡੇ ਡਿਸਕਾਊਂਟਡ ਪ੍ਰਾਈਸਿਸ ਦਾ ਜ਼ਰੂਰ ਫਾਇਦਾ ਚੁੱਕਣਾ ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ 905-450-2828
2: ਓ ਮਾਂ ਦਾ ਸ਼ਾਕਿਰ ਅੰਤ ਵਿਛੋੜਾ ਸਹਿਣਾ ਏ ਫਿਰ

0: ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ।
1: ਲੇਡੀਜ਼ ਐਂਡ ਜੈਂਟਲਮੈਨ, ਡੇਵ ਟੈਲਰ।
2: ਯੇ ਟੈਲਰ।

0: ਸੁਲਤਾਨ ਜੀ ਸਾਡੇ ਨਾਲ ਨੇ ਸਟੂਡੀਓ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਸੁਲਤਾਨ ਜੀ
1: 9054502828 ਨੰਬਰ ਹੈ, ਮਿਸ ਨਾ ਕਰਨਾ, ਲੋਐਸਟ ਪ੍ਰਾਈਸ ਗਾਰੰਟੀ ਹੈ। ਤੇ ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਜੀ ਕਿ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਮਦਰਸ ਡੇ ਸਪੈਸ਼ਲ ਹੋਵੇ ਤੇ ਗ੍ਰੈਂਡ ਫਰਨੀਚਰ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਡੀਲ ਨਾ ਦੇਣ, ਇਹ ਤਾਂ ਗੱਲ ਨੀ ਬਣਦੀ। ਸੋ ਪਹੁੰਚਣਾ ਕਿੱਥੇ ਆ ਤੁਸੀਂ? 6685 ਟੋਮਕਨ ਰੋਡ ਤੇ ਤੁਹਾਨੂੰ ਮਦਰਸ ਡੇ ਸਪੈਸ਼ਲ ਕੁਈਨ ਸਾਈਜ਼ ਪੇਟੀ ਬੈੱਡ ਅੱਜ ਮਦਰਸ ਡੇ ਤੇ ਤੁਹਾਨੂੰ ਦੇ ਕੇ ਦੇ ਰਹੇ ਜੀ। ਵੈਸੇ ਤੁਹਾਨੂੰ ਯਾਦ ਹੋਣਾ ਕੁਈਨ ਸਾਈਜ਼ ਪੇਟੀ ਬੈੱਡ,
0: ਹਾਂਜੀ,
1: ਸਾਨੂੰ ਲੋਐਸਟ ਪ੍ਰਾਈਸ ਜਿਹੜਾ ਸੀ ਨਾ ਜੀ ਅੱਜ ਤੱਕ ਉਹ ਮਿਲਿਆ $1200 ਤੋਂ $799 ਦਾ।
0: ਠੀਕ
1: ਹੈ, ਅੱਜ ਦੇ ਰਹੇ ਹਾਂ ਜੀ ਮਦਰਸ ਡੇ ਸਪੈਸ਼ਲ ਤੇ $399 ਦੇ ਨਾਲ ਮਦਰਸ ਡੇ ਮੈਟਰਸ ਵੀ ਫ੍ਰੀ ਕਰਨਾ ਹੈ।
0: ਲਓ ਜੀ, ਸੋ ਬਣ ਗਈ ਗੱਲ,
1: ਕੁਈਨ ਸਾਈਜ਼ ਪੇਟੀ ਬੈੱਡ $399 ਦਾ ਜੇ ਲੈਣਾ, ਨਾਲ ਕੁਈਨ ਸਾਈਜ਼ ਮੈਟਰਸ ਫ੍ਰੀ ਲੈਣਾ, ਤੇ ਮਿਸ ਨਾ ਕਰ ਜਾਣਾ ਮਦਰਸ ਡੇ ਦੀਆਂ ਸਪੈਸ਼ਲ ਪ੍ਰਾਈਸਿਸ। ਇਹ ਸਾਲ ਚ ਇੱਕ ਵਾਰੀ ਦਿਨ ਆਉਣਾ ਤੇ ਸਾਲ ਚ ਇੱਕ ਵਾਰੀ ਹੀ ਇਹ ਪ੍ਰਾਈਸਿਸ ਮਿਲਣੀਆਂ। ਮਿਲਣੀਆਂ ਕਿੱਥੋਂ ਹੈ? 6685 ਟੋਮਕਨ ਰੋਡ, 6685 ਟੋਮਕਨ ਰੋਡ, 6472620000 ਨੰਬਰ ਤੇ ਕਾਲ ਕਰੋ। ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਕਹਿਣਾ ਜੀ ਆਹ ਕੁਈਨ ਸਾਈਜ਼ ਪੇਟੀ ਬੈੱਡ ਜਿਹੜਾ ਸਾਡਾ $399 ਵਾਲਾ ਹੋਲਡ ਕਰ ਲਓ, ਜਾਂ ਸਾਨੂੰ ਪਿਕਚਰ ਭੇਜ ਦਿਓ, ਨਾਲ ਅੱਜ ਮਦਰਸ ਡੇ ਤੇ ਮੈਟਰਸ ਫ੍ਰੀ ਵੀ ਮਿਲ ਰਿਹਾ, ਕਿਉਂਕਿ ਇਸ ਨੰਬਰ ਤੇ ਕਾਲ ਕਰਕੇ ਹੀ ਤੁਹਾਡੀ ਡੀਲ ਹੋਲਡ ਹੋਣੀ ਹੈ, ਇਹ ਦੁਬਾਰਾ ਰਿਪੀਟ ਨਹੀਂ ਹੋਣੀ। ਇਹ ਜੇ ਤੁਸੀਂ ਕਹੋਗੇ ਕੱਲ ਨੂੰ ਮਿਲਣੀ ਹੈ, ਕੱਲ ਨੂੰ ਵੀ ਨਹੀਂ ਮਿਲਣੀ।
0: ਕੱਲ ਕਿਹਨੇ ਦੇਖਿਆ, ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ
1: ਅਭੀ। 6472620000 ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ, 6472620000 6472620000
0: ਮੈਂ ਨੰਬਰ ਹੋਰ ਢੰਗ ਨਾਲ ਦੱਸਾਂ, 647 ਅੱਗੇ ਕੀ ਸੀ ਜੀ?
1: 6472620000
2: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 4168176500
0: ਸੁਲਤਾਨ ਜੀ
1: ਜੀ
0: ਤੁਸੀਂ 85, 75, 65, 50 ਇੰਚ ਦੇ ਪ੍ਰਾਈਜ਼ਾਂ ਦੇ ਦਿੱਤੀਆਂ
1: ਜੀ ਮਦਰਸ ਡੇ ਸਪੈਸ਼ਲ।
0: ਠਹਿਰੋ ਠਹਿਰੋ ਠਹਿਰੋ, ਉੱਪਰ ਨੂੰ ਚੱਲੀਏ 98 ਇੰਚ ਵਾਲੇ ਪਾਸੇ।
1: ਅੱਛਾ 98 ਇੰਚ, ਠੀਕ ਹੈ, ਉਹ ਵੀ ਦੇ ਦਿੰਦੇ ਜੀ।
0: ਉਹ ਦੱਸੋ
1: 98 ਇੰਚ ਅੱਜ ਤੁਹਾਨੂੰ ਦੇਣ ਲੱਗੇ ਸੈਮਸੰਗ ਦਾ 98 ਇੰਚ। ਜੇ ਵਾਕਈ ਬਿਗ ਸਕਰੀਨ ਟੀਵੀ ਨੂੰ ਇੰਜੋਏ ਕਰਨਾ, ਜੇ ਵਾਕਈ ਰੀਅਲ ਸਪੋਰਟਸ ਚੈਨਲ ਸਪੋਰਟਸ ਦੇ ਸ਼ੌਕੀਨ ਹੋ ਤੇ ਦੇਖਣਾ ਚਾਹੁੰਦੇ ਹੋ ਸਪੋਰਟਸ ਗੇਮਸ ਸਾਰੀਆਂ ਬਿਗ ਸਕਰੀਨ ਟੀਵੀ ਤੇ, ਜਾਂ ਤੁਸੀਂ
0: IPL ਚੱਲ ਰਿਹਾ,
1: IPL ਚੱਲ ਰਿਹਾ ਜੀ, ਫੀਫਾ ਵਰਲਡ ਕੱਪ ਆ ਰਿਹਾ ਨੈਕਸਟ ਮੰਥ ਜੂਨ ਚ, ਹਾਂਜੀ। ਸੋ ਜੇ ਤੁਸੀਂ ਸਮਝਦੇ ਹੋ ਕਿ ਵਾਕਈ ਇੰਜੋਏ ਕਰਨਾ, ਜਾਂ ਮੂਵੀਜ਼ ਦੇ ਸ਼ੌਕੀਨ ਹੋ ਤੇ ਸਮਝਦੇ ਹੋ ਜੀ ਬਿਗ ਸਕਰੀਨ ਟੀਵੀ ਤੇ ਮੂਵੀਜ਼ ਇੰਜੋਏ ਕਰਨੀਆਂ, ਫਿਰ 98 ਇੰਚ ਦਾ ਮਜ਼ਾ ਹੀ ਆਪਣਾ ਹੀ ਹੈ। ਤੇ ਮਦਰਸ ਡੇ ਸਪੈਸ਼ਲ ਤੇ ਜੋ ਡਿਸਕਾਊਂਟ ਮਿਲ ਜਾਣਾ ਉਹ ਕੋਈ $100, $200, $500 ਨਹੀਂ, $1500 ਦਾ ਡਿਸਕਾਊਂਟ ਹੈ। $3500 ਵਾਲਾ ਇਹ ਟੀਵੀ ਤੁਹਾਨੂੰ $1999 ਦਾ ਮਦਰਸ ਡੇ ਸਪੈਸ਼ਲ ਤੇ ਦਿੱਤਾ ਜਾ ਰਿਹਾ।
0: ਮੈਂ ਸੁਲਤਾਨ ਹੋਣਾ ਨਾਲ ਵੇਅਰ ਹਾਊਸ ਗਿਆ, ਵੱਡੀ ਸਾਰੀ ਸਕਿੱਡ ਤੇ ਇੱਕੋ ਹੀ ਪਿਆ, ਉਹ ਸਕਿੱਡਾਂ ਤੇ ਆਉਂਦਾ ਇੱਕ ਕਿੱਡਾ ਵੱਡਾ ਟੈਲੀਵਿਜ਼ਨ ਡੱਬੇ ਚ ਬੰਦ, ਉਹਨੂੰ ਕੰਧ ਤੇ ਲਾਉਣ ਲਈ ਵੀ 4 ਬੰਦੇ ਚਾਹੀਦੇ ਆ।
1: ਬਿਲਕੁਲ,
0: ਬਹੁਤ ਵੱਡਾ ਟੀਵੀ ਆ, ਜਦੋਂ ਛੱਕਾ ਵੱਜਦਾ ਨਾ ਬਾਲ ਜਾਂਦੀ ਰਹਿੰਦੀ ਆ।
1: ਬਿਲਕੁਲ ਬਿਲਕੁਲ, ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਤੁਸੀਂ ਸਟੇਡੀਅਮ ਚ ਬੈਠ ਕੇ ਗੇਮ ਨੂੰ ਇੰਜੋਏ ਕਰ ਰਹੇ ਹੋ। ਸੋ 98 ਇੰਚ ਮਦਰਸ ਡੇ ਸਪੈਸ਼ਲ ਡਿਸਕਾਊਂਟ ਦਾ ਫਾਇਦਾ ਚੁੱਕਣਾ। ਇੱਕ ਗੱਲ ਹੋਰ ਦੱਸ ਦਿੰਦਾ, ਇਹਦੀ ਸੇਲ ਪ੍ਰਾਈਸ ਸੀਗੀ ਜੀ $27.99।
0: ਠੀਕ ਆ,
1: ਠੀਕ ਹੈ ਜੀ, ਤੇ 11 ਮਈ ਤੋਂ ਬਾਅਦ ਇਹ ਦੁਬਾਰਾ ਫਿਰ ਤੁਹਾਨੂੰ 2600 ਦਾ ਹੀ ਮਿਲਣਾ।
0: ਸੋ ਅੱਜ ਚੱਕ ਲਓ, ਅੱਜ ਜਾ ਕੇ ਬੁੱਕ ਕਰਾ ਲਓ, 48 ਘੰਟੇ ਡਿਲੀਵਰੀ ਦਾ ਤੁਸੀਂ ਸਕੇਜੂਲ ਕਰ ਲਿਓ। ਹੋਰ ਸੁਣੋ, ਉਹ 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ।
1: ਬਿਲਕੁਲ 6 ਮਹੀਨੇ ਨੋ ਇੰਟਰਸਟ, ਨੋ ਇੰਟਰਸਟ, ਨੋ ਪੇਮੈਂਟ, ਨੋ। ਤੁਸੀਂ ਸਿਰਫ ਪਹੁੰਚਣਾ ਜਾਂ ਹੋਲਡ ਕਰਾਉਣਾ, ਚਾਹੇ 85 ਇੰਚ ਲੈਣਾ 999 ਨੂੰ, ਚਾਹੇ 98 ਇੰਚ ਲੈਣਾ 1999 ਨੂੰ। ਮਦਰਸ ਡੇ ਡਿਸਕਾਊਂਟ ਦਾ ਫਾਇਦਾ ਚੁੱਕਣਾ। ਇੱਕ ਗੱਲ ਹੋਰ ਜ਼ਰੂਰ ਕਰਨੀ ਆ, ਜਦੋਂ ਪਰਚੇਸ ਕਰਨੀ ਹੈ ਉਦੋਂ ਕਹਿਣਾ ਜੀ ਮਦਰਸ ਡੇ ਗਿਫਟ ਸੈਪਰੇਟ ਦਿਓ।
0: ਅੱਛਾ ਠੀਕ ਹੈ।
1: ਗੁਰਵਾਨੀ ਰੇਡੀਓ ਲੈਣਾ, ਬਿਲਕੁਲ ਮਦਰਸ ਡੇ ਗਿਫਟ ਮਿਲੇਗਾ,
0: ਠੀਕ ਹੈ।
1: ਜਾਂ ਤੁਸੀਂ ਚੋਪਰ ਲੈਣਾ, ਬਲੈਂਡਰ ਲੈਣਾ, ਕੌਫੀ ਗ੍ਰਾਈਂਡਰ ਲੈਣਾ, ਮਦਰਸ ਡੇ ਗਿਫਟ ਮਿਲੇਗਾ। ਐਨੀ ਪਰਚੇਸ ਦੇ ਨਾਲ ਅੱਜ ਤੁਸੀਂ ਮਦਰਸ ਡੇ ਗਿਫਟ ਨਾਲ ਲਿਜਾਣਾ ਨਾ ਭੁੱਲਣਾ, ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਡਿਸਕਾਊਂਟਡ ਪ੍ਰਾਈਸਿਸ ਦੇ ਨਾਲ ਨਾਲ, ਮਦਰਸ ਡੇ ਸੇਲ ਤੇ ਡਿਸਕਾਊਂਟਡ ਪ੍ਰਾਈਸਿਸ ਦੇ ਨਾਲ ਨਾਲ ਤੁਹਾਨੂੰ ਗਿਫਟ ਵੀ ਦੇ ਰਿਹਾ। 905-450-2828 ਨੰਬਰ ਹੈ ਜੀ, 905-450-2828।

0: ਸੁਲਤਾਨ ਜੀ
1: ਜੀ ਸਰ
0: ਕਿਆ ਸਪੈਸ਼ਲ ਹੈ ਭਾਈ ਸਰ
1: ਗੇੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ ਉਹ ਤਾਂ ਪਹਿਲੀ ਕਹਿ ਕੇ ਗਏ ਤੇ ਗ੍ਰੈਂਡ ਫਰਨੀਚਰ ਦਾ ਗੇੜਾ ਲਾਉਣਾ ਹੀ ਪੈਣਾ ਕਿਉਂਕਿ ਅੱਜ ਮਦਰਸ ਡੇ ਸਪੈਸ਼ਲ ਆ ਮਦਰਸ ਡੇ ਸਪੈਸ਼ਲ ਬਾਰ ਬਾਰ ਤਾਂ ਮਿਲਣੀ ਨੀ ਵਨ ਸ਼ਾਟ ਡੀਲ ਹੁੰਦੀ ਹੈ ਇਹ ਮਦਰਸ ਡੇ ਵੀ ਵੈਸੇ ਤਾਂ 365 ਦੇ 365 ਦਿਨ ਹੀ ਮਦਰਸ ਡੇ ਆ ਪਰ ਇੱਕ ਦਿਨ ਜਿਹੜਾ ਡੈਡੀਕੇਟ ਕੀਤਾ ਗਿਆ ਇਹਦੇ ਵਿੱਚ ਫਿਰ ਜਦੋਂ ਐਕਸਟਰਾ ਪਾਰਟਿਸਪੇਸ਼ਨ ਹੋਣਾ ਤੇ ਫਿਰ ਜ਼ਰੂਰ ਇਹਦੇ ਚੋਂ ਫਾਇਦਾ ਵੀ ਤੁਸੀਂ ਚੁੱਕਣਾ ਕਿਉਂਕਿ ਗ੍ਰੈਂਡ ਫਰਨੀਚਰ ਵਾਲਿਆਂ ਨੇ ਜਿੱਥੇ ਕੁਈਨ ਸਾਈਜ਼ ਪੇਟੀ ਬੈੱਡ ਤੁਹਾਨੂੰ $700-800 ਵਾਲਾ $399 ਚ ਕਰਕੇ ਦਿੱਤਾ ਹੈ ਐਤਕੀ ਪਰ ਇਹ ਵੀ ਯਾਦ ਰੱਖਿਓ ਇਸ ਮਦਰਸ ਡੇ ਵੀਕਐਂਡ ਤੋਂ ਬਾਅਦ ਇਹ ਵਾਪਸ $799 ਦਾ ਹੀ ਮਿਲਣਾ ਪਰ ਅੱਜ $399 ਦੇ ਨਾਲ ਗਿਫਟ ਵੀ ਮਿਲ ਰਿਹਾ ਮੈਟਰਸ ਕੁਈਨ ਸਾਈਜ਼ ਦਾ ਇਹਦੇ ਨਾਲ ਗਿਫਟ ਦਿੱਤਾ ਜਾ ਰਿਹਾ ਮਦਰਸ ਡੇ ਤੇ ਫਿਰ ਗੱਲ ਆ ਜਾਂਦੀ ਹੈ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਉਹ ਵੀ ਗਲਾਸ ਦਾ ਟੇਬਲ ਹੈ ਜੀ
0: ਤੇ 6
1: ਚੇਅਰ ਗਲਾਸ ਟੌਪ ਦੇ ਨਾਲ ਸੋ ਗਲਾਸ ਦਾ ਟੌਪ ਹੈ ਇਹਦਾ ਗਲਾਸ ਟੇਬਲ ਐਂਡ 6 ਚੇਅਰਸ ਵੈਸੇ ਤਾਂ 400-500-600 ਨੂੰ ਵੀ ਵਿਕਿਆ ਹੋਏਗਾ ਮਦਰਸ ਡੇ ਓਨਲੀ
0: $299
1: ਸਿਰਫ $299 ਮਦਰਸ ਡੇ $299 ਦੋ ਜਾਂ 3 ਪੀਸ ਹੀ ਸਟਾਕ ਚ ਹੋਣਗੇ ਇਸ ਕਰਕੇ ਤੁਹਾਨੂੰ ਕੁਇਕ ਐਕਟ ਕਰਨਾ ਪੈਣਾ ਜੇ ਤੁਸੀਂ ਗਲਾਸ ਟੌਪ ਦੇ ਨਾਲ 6 ਚੇਅਰ ਡਾਇਨਿੰਗ ਟੇਬਲ ਲੈਣਾ ਚਾਹੁੰਦੇ $299 ਦਾ ਤੇ ਨਾਲ ਮਦਰਸ ਡੇ ਦਾ ਗਿਫਟ ਲੈਣਾ ਨਾ ਭੁੱਲਣਾ ਕਿਉਂਕਿ ਮਦਰਸ ਡੇ ਦੇ ਉੱਪਰ ਇਹ ਗ੍ਰੈਂਡ ਫਰਨੀਚਰ ਵਾਲਿਆਂ ਨੇ ਪ੍ਰੋਮਿਸ ਕੀਤਾ ਹੋਇਆ ਕਿ ਤੁਹਾਨੂੰ ਗਿਫਟ ਦੇਣਾ ਹੀ ਦੇਣਾ ਮਦਰਸ ਡੇ ਗਿਫਟ ਕਾਲ ਕਰ ਲਓ ਬਿਸ਼ੱਕ ਰਾਈਟ ਵੇ ਜੇ ਤੁਸੀਂ ਪਿਕਚਰ ਮੰਗਾਉਣੀ ਜਾਂ ਹੋਲਡ ਕਰਾਉਣਾ 647-262-0000 647-262-0000 ਤੁਹਾਨੂੰ ਪਤਾ 4 ਜ਼ੀਰੋ ਜਿੱਥੇ ਹੋਣ ਇਹਨੂੰ ਟੈਟਰਾ ਜ਼ੀਰੋ ਕਿਹਾ ਜਾਂਦਾ 10 ਸਿੰਗਲ 200 300 400 ਟੈਟਰਾ ਜ਼ੀਰੋ
0: ਤੇ 50
1: 50 ਦਾ ਹਜੇ 50 ਦਾ ਹਜੇ ਕੋਈ ਨੀ ਪਰ ਟੈਟਰਾ ਜ਼ੀਰੋ ਹੈ
0: ਚਾਰ ਲੱਗਦੇ ਆ ਜੀ ਤਾਂ ਜਾ ਕੇ ਗ੍ਰੈਂਡ ਫਿਨਿਸ਼ ਤੁਹਾਨੂੰ ਇਹ ਗੱਲਬਾਤ ਹੋਏਗੀ
1: 647-262-0000 647-262-0000 ਇਹ ਪ੍ਰਾਈਸ ਕੱਲੀਆਂ ਡਰੋਪ ਨਹੀਂ ਹੋਈਆਂ ਮਦਰਸ ਡੇ ਤੇ ਸਪੈਸ਼ਲ ਪ੍ਰਾਈਸਿਸ ਡਰੋਪ ਕਰਕੇ ਦੇ ਰਹੇ ਨਾਲ ਗ੍ਰੈਂਡ ਫਰਨੀਚਰ ਵਾਲੇ ਫ੍ਰੀ ਗਿਫਟ ਵੀ ਦੇ ਰਹੇ ਆ ਸੋ ਜਿੱਦਾਂ ਪੇਟੀ ਬੈੱਡ $399 ਦੇ ਨਾਲ ਮੈਟਰਸ ਵੀ ਕੁਈਨ ਸਾਈਜ਼ ਦਾ ਫ੍ਰੀ ਮਿਲ ਰਿਹਾ 647-262-0000

0: ਮਦਰਸ ਡੇ ਦੇ ਗਾਣੇ ਚੱਲ ਰਹੇ ਆ, ਮਦਰਸ ਡੇ ਤੇ ਸਪੈਸ਼ਲ ਲੱਗਿਆ ਹੋਇਆ, ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ ਗ੍ਰੈਂਡ ਫਰਨੀਚਰ ਤੇ ਸੁਲਤਾਨ ਜੀ।
1: ਮਦਰਸ ਡੇ, ਮਦਰਸ ਡੇ, ਮਦਰਸ ਡੇ, ਚਾਹੇ ਬਿਗ ਸਕਰੀਨ ਟੀਵੀ ਲੈਣੇ, ਚਾਹੇ 55 ਇੰਚ ਟੀਵੀ ਲੈਣਾ 399 ਨੂੰ, ਚਾਹੇ 50 ਇੰਚ ਟੀਵੀ ਲੈਣਾ 349 ਨੂੰ, ਚਾਹੇ ਤੁਸੀਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਚਾਹੇ ਕਿਚਨ ਦੇ ਅਪਲਾਈਸਿਸ ਲੈਣੇ ਆ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਅੱਜ ਪਹੁੰਚ ਜਾਓ। ਅੱਜ ਡਿਸਕਾਊਂਟ ਦੇ ਨਾਲ ਨਾਲ ਮਦਰਸ ਡੇ ਗਿਫਟ ਲੈਣਾ ਨਾ ਭੁੱਲਣਾ, ਕਿਉਂ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ 1799 ਚ ਮਿਲਣਾ। 1799 ਚ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, $700 ਤੁਸੀਂ ਸੇਵ ਕਰ ਲੈਣਾ ਇਹਦੇ ਚ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਿਰਫ ਦਿੱਤਾ ਜਾ ਰਿਹਾ 1799 ਦਾ। ਫ੍ਰੀ ਹੋਮ ਡਿਲੀਵਰੀ ਹੋਏਗੀ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਿਰ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਜੀ, ਬੱਚਿਆਂ ਦਾ ਮਾਂ ਨਾਲ ਪਿਆਰ ਹੀ ਇਹੋ ਜਿਹਾ ਹੁੰਦਾ ਕਿ ਬੱਚੇ ਅਗਰ ਮਾਂ ਨੂੰ ਕੋਈ ਚੀਜ਼ ਗਿਫਟ ਵੀ ਲੈ ਕੇ ਦਿੰਦੇ, ਐਕਚੁਅਲੀ ਉਹ ਬੱਚਿਆਂ ਵਾਸਤੇ ਹੀ ਵਾਪਸ ਯੂਜ਼ ਹੁੰਦੇ।
0: ਜਿਹੜਾ ਕਾਊਂਟਰ ਦੇ ਪੀਜ਼ਾ ਬਣਾਉਣ ਵਾਲਾ ਟੋਸਟਰ ਓਵਨ ਜਾ, ਉਹ ਖਾਣਾ ਤਾਂ ਬੱਚਿਆਂ ਨਹੀਂ ਹੈ।
1: ਬਿਲਕੁਲ, ਪੀਜ਼ਾ ਲਵਰ ਬੱਚਿਆਂ ਵਾਸਤੇ ਹੀ ਮਾਂ ਨੇ ਬਣਾਉਣੇ ਆ ਜੀ। ਔਰ ਇਹ ਜਿਹੜਾ ਫਰਿਜਡੇਅਰ ਨੇ ਬਣਾਇਆ ਜੀ, ਇਹ ਪੀਜ਼ਾ ਲਵਰਸ ਵਾਸਤੇ, ਪਿਟਜ਼ਾ ਲਵਰ ਕਹਿ ਲਓ ਜਾਂ ਪੀਜ਼ਾ ਲਵਰ ਕਹਿ ਲਓ, ਪਿਟਜ਼ਾ ਲਵਰ ਵੈਸੇ ਤਾਂ ਇਟਾਲੀਅਨ ਪਿਟਜ਼ਾ ਹੁੰਦਾ ਤੇ ਪਿਟਜ਼ਾ ਹੀ ਉਹਦਾ ਪ੍ਰੋਨਾਂਸੀਏਸ਼ਨ ਹੈ,
0: ਪੰਜਾਬੀ ਤਾਂ ਪੀਜ਼ਾ,
1: ਪਰ ਅਸੀਂ ਪੀਜ਼ਾ ਵੀ ਕਹਿੰਦੇ ਹਾਂ ਜੀ। ਹਾਂਜੀ ਬਿਲਕੁਲ, ਫਰਿਜਡੇਅਰ ਗੈਲਰੀ, ਫਰਿਜਡੇਅਰ ਨੇ ਇਹ ਸਪੈਸ਼ਲ ਜਿਹੜਾ ਹੈ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਇਹ ਬਣਾਇਆ ਜੀ। ਸਟੋਨ ਬੇਕਡ ਪੀਜ਼ਾ ਇੱਕ ਕਾਊਂਟਰ ਟੋਪ ਹੈ, ਛੋਟਾ ਜਿਹਾ ਮਾਈਕਰੋਵੇਵ ਦੇ ਸਾਈਜ਼ ਦਾ, ਇਹਨੂੰ ਤੁਸੀਂ ਕਾਊਂਟਰ ਟੋਪ ਰੱਖ ਦੇਣਾ ਮਦਰ ਵਾਸਤੇ। ਜੇ ਤੁਸੀਂ ਪੀਜ਼ਾ ਲਵਰ ਹੋ ਤੇ ਤੁਹਾਨੂੰ ਇਹ ਬਹੁਤ ਅੱਛੀ ਚੀਜ਼ ਹੈ ਜਿਹੜੀ ਉਹਨਾਂ ਨੂੰ ਤੁਸੀਂ ਗਿਫਟ ਦੇ ਸਕਦੇ ਹੋ, ਕਿਉਂਕਿ ਇਹਨੇ 3 ਮਿੰਟ ਚ ਪੀਜ਼ਾ ਬਣਾਉਣਾ। ਔਰ ਇਹ ਸਟੋਨ ਪਲੇਟ ਇੰਕਲੂਡਿਡ ਹੈ, ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ ਕੁਕਿੰਗ 2-in-1 ਹੈ, ਏਅਰ ਫਰਾਇਰ ਦੇ ਨਾਲ। ਔਰ ਇਹ ਲੇਟੈਸਟ ਟੈਕਨੋਲੋਜੀ ਹੈ, ਸਟੋਨ ਬੇਕਡ ਕਾਊਂਟਰ ਟੋਪ ਜਿਹੜਾ ਇਹ ਪੀਜ਼ਾ ਮੇਕਰ ਹੈ, ਇਹਦੇ ਚ ਜੇ ਤੁਸੀਂ ਬ੍ਰੈਡ ਬਣਾਉਣੀ ਚਾਹੋ ਤੇ 3 ਮਿੰਟ ਚ ਬ੍ਰੈਡ ਬਣ ਜਾਏਗੀ,
0: ਠੀਕ ਹੈ,
1: ਸਟੋਨ ਦੇ ਉੱਪਰ 3 ਮਿੰਟ ਚ ਨਾਨ ਬਣ ਜਾਏਗਾ ਏਅਰ ਫਰਾਇਰ ਦੇ ਨਾਲ,
0: ਠੀਕ ਹੈ,
1: ਵੈਰੀ ਹੈਲਦੀ ਐਂਡ ਜੂਸੀ। ਤੁਸੀਂ ਇਹਨੂੰ ਏਅਰ ਫਰਾਇਰ ਨਾਲ ਇਹ ਜਿਹੜਾ ਡੀਲ ਹੈ ਇਹਨੂੰ ਡੀਲ ਕਰ ਸਕਦੇ ਹੋ, ਕਿਉਂਕਿ ਇਹ ਫਰਿਜਡੇਅਰ ਨੇ ਐਕਚੁਅਲੀ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ ਮੇਕਰ ਬਣਾਇਆ। ਇਹ ਵੀ ਅੱਜ ਅਸੀਂ $500 ਵਾਲਾ ਅੱਧੀ ਪ੍ਰਾਈਸ ਤੇ ਮਦਰਸ ਡੇ ਤੇ 249 ਚ ਤੁਸੀਂ ਆਪਣੀ ਮਦਰ ਨੂੰ ਅਗਰ ਲੈ ਕੇ ਦੇਣਾ ਚਾਹੁੰਦੇ ਜੀ ਤੇ ਸਟੋਨ ਬੇਕਡ ਪੀਜ਼ਾ ਮੇਕਰ ਲੈ ਦਿਓ, ਤੁਸੀਂ ਆਪਣੀ ਮਦਰ ਨੂੰ ਲੈ ਕੇ ਦੇਣਾ ਚਾਹੁੰਦੇ ਜੀ ਜੂਸਰ ਲੈ ਦਿਓ ਜਿਹੜਾ ਕਿ ਨਿੰਜਾ ਦਾ ਜੂਸਰ ਹੈ, ਔਰ ਨਿੰਜਾ ਦਾ ਜੂਸਰ ਜਿਹੜਾ $300 ਵਾਲਾ ਅੱਧੀ ਪ੍ਰਾਈਸ ਤੇ 149 ਦਾ ਦਿੱਤਾ ਜਾ ਰਿਹਾ। ਨਿੰਜਾ ਕ੍ਰਿਸਪੀ ਏਅਰ ਫਰਾਇਰ ਲੈ ਕੇ ਦੇਣਾ ਚਾਹੁੰਦੇ ਗਲਾਸ ਪੋਟਸ ਦੇ ਨਾਲ, ਉਹ ਲੈ ਦਿਓ, ਉਹ ਵੀ $300 ਵਾਲਾ 149 ਦਾ ਮਿਲੇਗਾ। ਪਰ ਇਹ ਮਦਰਸ ਡੇ ਵਨ ਸ਼ਾਟ ਡੀਲ ਹੈ, ਅੱਜ ਹੀ ਮਿਲਣਾ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਹੀ ਮਿਲਣਾ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਮਿਲਣਾ ਜੀ। ਨਿੰਜਾ ਕ੍ਰਿਸਪੀ ਇਹ ਏਅਰ ਫਰਾਇਰ ਜਿਹੜਾ, ਇਹਦੀ ਇਹ ਵੀ ਗਰੰਟੀ ਹੈ ਕਿ ਇਹ ਜੂਸੀ ਤੇ ਨਾਲ ਨਾਲ ਕ੍ਰਿਸਪੀ ਏਅਰ ਫਰਾਇਰ ਹੈ, ਬੈਸਟ ਹੈਲਦੀ ਫੂਡ ਬਣਾ ਰਿਹਾ, ਸਭ ਤੋਂ ਟੋਪ ਆਫ ਦਾ ਲਾਈਨ ਇਸ ਟਾਈਮ ਇਹ ਕੱਢਿਆ ਨਿੰਜਾ ਨੇ, ਨਿੰਜਾ ਕ੍ਰਿਸਪੀ ਦੇ ਨਾਮ ਤੋਂ। 905-450-2828 ਨੰਬਰ ਹੈ। ਵਾਸ਼ਰ ਐਂਡ ਡਰਾਇਰ ਮਿਸ ਨਾ ਕਰ ਜਾਣਾ, ਵਾਸ਼ਰ ਐਂਡ ਡਰਾਇਰ ਤਾਂ ਟੋਪ ਲੋਡ ਲੈਣਾ, ਤਦ ਵੀ ਤੁਹਾਨੂੰ ਅੱਜ ਮਿਲਣਾ ਜੀ ਸਿਰਫ 1199 ਦਾ ਪੇਅਰ, ਜਾਂ 649 ਚ ਵਾਸ਼ਰ ਲੈ ਲਓ, 549 ਚ ਡਰਾਇਰ ਲੈ ਲਓ, ਜਾਂ 1099 ਦਾ ਚਲੋ ਮਦਰਸ ਡੇ ਤੇ ਸਪੈਸ਼ਲ ਪੇਅਰ ਲੈ ਲਓ
0: ਜੀ।
1: ਸੈਕਿੰਡਲੀ ਜਿਹੜੇ ਵੀ ਕਸਟਮਰ ਸਟੈਕ ਕਰਨਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਏਗਾ, ਵਨ ਸ਼ਾਟ ਡੀਲ ਅੱਜ ਮਦਰਸ ਡੇ ਤੇ। ਵੈਸੇ $2,200 ਤੋਂ 1699 ਸੇਲ ਪ੍ਰਾਈਸ ਸੀ,
0: ਅੱਜ
1: ਕਿੰਨਾ, ਅੱਜ 1399
0: ਲਓ ਜੀ, ਹੋਰ ਸੇਵਿੰਗ।
1: ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ 1399 ਚ ਅੱਜ ਸ਼ਾਮ 7 ਵਜੇ ਤੱਕ ਮਿਲਣਾ। ਮਿਲਣਾ ਕਿੱਥੋਂ ਜੀ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਜਾਂ ਫਿਰ ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, bramptonappliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। 905-450-2828। ਕੋਈ ਵੀ ਇਲੈਕਟ੍ਰੋਨਿਕਸ, ਕੋਈ ਵੀ ਹੋਮ ਅਪਲਾਇੰਸਿਸ, ਕੋਈ ਵੀ ਲੌਂਡਰੀ ਚ ਵਾਸ਼ਰ ਐਂਡ ਡਰਾਇਰ, ਕੋਈ ਵੀ ਕਿਚਨ ਦੇ ਕਾਊਂਟਰ ਟੋਪ, ਮਾਈਕ੍ਰੋਵੇਵ ਕਾਊਂਟਰ ਟੋਪ, ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ, ਜੂਸਰ ਕਾਊਂਟਰ ਟੋਪ, ਕਿਚਨ ਅਪਲਾਇੰਸਿਸ ਲੈਣੇ ਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਦਰਸ ਡੇ ਸਪੈਸ਼ਲ ਲੋਐਸਟ ਪ੍ਰਾਈਸ ਦਾ ਫਾਇਦਾ ਚੁੱਕਣਾ। ਵਨ ਸ਼ਾਟ ਡੀਲ ਹੈ, ਵਨ ਡੇ ਡੈਡੀਕੇਟ ਕੀਤਾ ਗਿਆ ਮਦਰਸ ਡੇ ਨੂੰ, ਵਨ ਟਾਈਮ ਵਨ ਸ਼ਾਟ ਡੀਲ ਹੀ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ। 905-450-2828 9054502828 ਜੀ।

0: ਸੁਲਤਾਨ ਜੀ ਬ੍ਰੈਂਪਟਨ ਟੀਵੀ ਅਪਲਾਈਂਸ ਤੋਂ ਸਾਡੇ ਨਾਲ ਸਟੂਡੀਓ ਚ ਨੇ, ਨਾਲ ਗ੍ਰੈਂਡ ਫਰਨੀਚਰ ਦੀ ਵੀ ਜਾਣਕਾਰੀ ਦੇ ਰਹੇ ਹਾਂ। ਅਗਲਾ ਕੀ ਹੈ ਜੀ ਪ੍ਰੋਗਰਾਮ?
1: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਤੁਹਾਨੂੰ ਕੱਲਾ ਫਰਿੱਜ ਲੈਣਾ ਜੀ ਉਹਦੇ ਚ $700 ਸੇਵ ਹੋ ਜਾਣਾ। ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ $2500 ਵਾਲਾ, ਸਿਰਫ $1799 ਦਾ ਮਿਲਣਾ। ਮਦਰਸ ਡੇ ਸਪੈਸ਼ਲ ਪ੍ਰਮੋਸ਼ਨ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਤੇ ਨਾਲ ਤੁਹਾਨੂੰ ਗਿਫਟ ਮਿਸ ਨਾ ਕਰ ਜਾਣਾ। ਗਿਫਟ ਜ਼ਰੂਰ ਪਿੱਕ ਕਰ ਲੈਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਪਣਾ ਮਦਰਸ ਡੇ ਸਪੈਸ਼ਲ ਗਿਫਟ। ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਬੇਸਮੈਂਟ ਅਪਾਰਟਮੈਂਟ ਵਾਸਤੇ, 40% ਦਾ ਡਿਸਕਾਊਂਟ ਹੈ, $4000 ਦਾ ਸਮਾਨ ਤੁਹਾਨੂੰ। ਕਿਚਨ ਦੇ ਵਿੱਚ ਫਰਿੱਜ ਐਂਡ ਸਟੋਵ ਦੋ ਚੀਜ਼ਾਂ ਹੋਣੀਆਂ, ਦੋਨੋਂ ਸਟੇਨਲੈਸ ਸਟੀਲ ਦੀਆਂ, ਤੇ ਨਾਲ ਵਾਸ਼ਰ ਐਂਡ ਡਰਾਇਰ ਲਾਂਡਰੀ ਰੂਮ ਵਾਸਤੇ ਹੋ ਗਏ। ਚਾਰ ਹੋਮ ਅਪਲਾਈਂਸਿਸ $4000 ਤੋਂ ਸਿਰਫ
0: $2699
1: ਕਿਚਨ ਦੇ ਫਰਿੱਜ ਐਂਡ ਸਟੋਵ ਦੋ ਚੀਜ਼ਾਂ ਤੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਚਾਰ ਅਪਲਾਈਂਸਿਸ ਹੈ, ਓਨਲੀ ਐਂਡ ਓਨਲੀ $4000 ਤੋਂ $2699 ਦਾ ਮਿਲ ਜਾਣਾ। ਮਦਰਸ ਡੇ ਸਪੈਸ਼ਲ $2699 ਦੇ ਚਾਰ ਹੋਮ ਅਪਲਾਈਂਸਿਸ, ਚਾਹੇ ਬੇਸਮੈਂਟ ਅਪਾਰਟਮੈਂਟ ਚ ਰੱਖ ਲਓ, ਕੋਂਡੋਮੀਨੀਅਮ ਚ ਰੱਖ ਲਓ, ਜਾਂ ਕਈ ਵਾਰੀ ਹੁੰਦਾ ਗਰਾਹ ਚ ਰੱਖਣ ਲਈ ਤੁਹਾਨੂੰ ਫਰਿੱਜ ਚਾਹੀਦਾ। ਅੱਜ ਮਦਰਸ ਡੇ ਤੇ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ ਜੀ, ਓਨਲੀ ਐਂਡ ਓਨਲੀ $699 ਚ ਬ੍ਰੈਂਡ ਨਿਊ ਫਰਿੱਜ 18 ਕਿਊਬਿਕ ਫੁੱਟ ਦਾ ਵਾਈਟ ਕਲਰ ਚ ਤੁਹਾਨੂੰ ਮਿਲਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 905-450-2828, 905-450-2828 ਜੀ,
0: 905-450-2828।

0: ਹਾਂਜੀ ਸਰਦਾਰ ਜੀ,
1: ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਪ੍ਰੋਗਰਾਮ ਸਪਾਂਸਰ ਹੋ ਰਿਹਾ, ਇਲੈਕਟ੍ਰੋਨਿਕਸ ਐਂਡ ਅਪਲਾਈਸਿਸ ਤੇ ਕਿਚਨ ਦੇ ਅਪਲਾਈਸਿਸ ਤੁਹਾਨੂੰ ਮਿਲਨੇ ਆ 801 ਬੋਵੇ ਡਰਾਈਵ ਵੈਸਟ। ਪਰ ਫਰਨੀਚਰ ਜੇ ਲੈਣਾ ਫਿਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ। ਇਹ ਤੁਹਾਨੂੰ ਮਿਲਣਾ ਹੈ ਫਰਨੀਚਰ ਤੇ। ਪੇਟੀ ਬੈੱਡ ਅੱਜ ਮਦਰਸ ਡੇ ਸਪੈਸ਼ਲ ਤੇ ਮਿਲ ਰਿਹਾ $1000 ਵਾਲਾ $399 ਚ, ਨਾਲ ਮਦਰਸ ਡੇ ਗਿਫਟ ਕੀ ਹੈ, ਕੁਈਨ ਸਾਈਜ਼ ਮੈਟਰਸ ਫ੍ਰੀ, 6 ਚੇਅਰ ਵਿਦ ਗਲਾਸ, ਆਪਣਾ ਟੇਬਲ ਦਾ ਜਿਹੜਾ ਗਲਾਸ ਟੋਪ ਦਾ ਟੇਬਲ ਹੈ ਵਿਦ 6 ਚੇਅਰ, ਇਹ ਤੁਹਾਨੂੰ ਅੱਜ ਮਿਲ ਰਿਹਾ $800 ਵਾਲਾ $299 ਮਦਰਸ ਡੇ ਸਪੈਸ਼ਲ ਤੇ ਗਿਫਟ ਨਾਲ ਇੰਕਲੂਡਿਡ ਆ। ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸੋਫਾ ਲਵ ਸੀਟ ਚੇਅਰ, ਸੋਫਾ ਲਵ ਸੀਟ ਕਿੱਦਾਂ ਜੀ, 3 ਸੀਟਰ ਸੋਫਾ, 2 ਸੀਟਰ ਲਵ ਸੀਟ ਹੈ ਤੇ ਸਿੰਗਲ ਚੇਅਰ ਹੈ, ਪੂਰੇ ਦਾ ਪੂਰਾ ਸੋਫਾ ਸੈੱਟ ਤੁਹਾਨੂੰ ਅੱਜ ਮਿਲ ਰਿਹਾ $1000 ਤੋਂ, $1200 ਤੋਂ, $900 ਤੋਂ, ਸਿਰਫ $599 ਕਾਹਦੀ ਡਿਸਕਾਊਂਟ ਹੈ, ਕਾਹਦਾ, ਮਦਰਸ ਡੇ ਸਪੈਸ਼ਲ, ਮਦਰਸ ਡੇ ਸਪੈਸ਼ਲ $599। ਔਰ ਜੇ ਤੁਸੀਂ ਇਹ ਅੱਜ ਮਿਸ ਕਰ ਗਏ 11 ਮਈ ਤੋਂ ਬਾਅਦ ਅਗਲੇ ਵੀਕ ਇਹ ਤੁਹਾਨੂੰ ਦੁਬਾਰਾ $800 ਤੋਂ ਘੱਟ ਨਹੀਂ ਮਿਲਣਾ। $599 ਦਾ ਚੱਕ ਲਓ ਅੱਜ, ਤੇ ਨਾਲ ਮਦਰਸ ਡੇ ਗਿਫਟ $599 ਦੇ, ਕੌਫੀ ਟੇਬਲ ਵੀ ਫ੍ਰੀ ਮਿਲਣਾ,
0: ਫ੍ਰੀ ਫ੍ਰੀ ਫ੍ਰੀ।
1: ਸੋ $200 ਦੀ ਵੈਲਿਊ ਦਾ ਕੌਫੀ ਟੇਬਲ ਹੈ ਜਿਹੜਾ ਇੰਕਲੂਡ ਹੈ $599 ਦੇ, 3 ਸੀਟਰ ਸੋਫਾ, 2 ਸੀਟਰ ਲਵ ਸੀਟ ਐਂਡ ਸਿੰਗਲ ਚੇਅਰ ਦੇ ਨਾਲ। ਵਾਈ? ਬਿਕੋਜ਼ ਆਫ ਮਦਰਸ ਡੇ, ਬਿਕੋਜ਼ ਆਫ ਸਪੈਸ਼ਲ ਡੇ, ਬਿਕੋਜ਼ ਆਫ ਫਾਈਨਲ ਆਵਰਸ। ਕਿੱਥੇ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ। ਐਡਰੈਸ ਨੋਟ ਕਰ ਲਓ ਜਾਂ ਹੁਣੇ ਗੂਗਲ ਚ ਪਾ ਲਓ, 6685 ਟੋਮਕਨ ਰੋਡ। ਤੇ ਕਾਲ ਕਰਨਾ ਤੇ ਰਾਈਟ ਵੇ ਕਾਲ ਕਰ ਲੈਣਾ, ਕਿਉਂ ਕਿ ਇਹ ਵਨ ਸ਼ਾਟ ਡੀਲ ਹੈ, ਇਹਨੂੰ ਹੋਲਡ ਕਰਾਉਣਾ ਪੈਣਾ, ਨਹੀਂ ਤੇ $800 ਤੋਂ ਘੱਟ ਸੋਫਾ ਨਹੀਂ ਮਿਲਣਾ ਤੇ ਕੋਈ ਮਦਰਸ ਡੇ ਹੋਰ ਨਾ ਦੁਬਾਰਾ ਇਸ ਸਾਲ ਚ ਆਉਣਾ ਤੇ ਨਾ ਮਦਰਸ ਡੇ ਕੌਫੀ ਟੇਬਲ ਗਿਫਟ ਨਾਲ ਮਿਲਣਾ। ਕਿੱਥੇ ਕਰਨੀ ਹੈ ਕਾਲ? 647-262-0000, 647-262-0000, 647-262-0000।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: ਵੈਸੇ ਮੈਂ ਉਹੀ ਕਹਿਣ ਲੱਗਾ ਜੀ, ਅਗਰ ਕਿਸੇ ਨੇ ਕਿਚਨ ਰੈਨੋਵੇਟ ਕਰਨਾ ਨਾ, ਮਦਰਸ ਡੇ ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਹੋ।
3: ਠੀਕ ਹੈ,
2: ਕਿਉਂਕਿ ਇਹਦੇ ਵਿੱਚ ਮੈਕਸੀਮਮ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਕਿਤੇ ਕਿਤੇ ਤਾਂ ਆਪਾਂ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਹਾਂ, ਜਿਹੜਾ ਸਾਡੀ ਇੰਡਸਟਰੀ 'ਚ ਮੈਕਸੀਮਮ ਡਿਸਕਾਊਂਟ ਹੈ। ਇਸ ਟਾਈਮ ਮੋਸਟਲੀ ਚੱਲਦਾ ਜੀ 15%, 20% ਜਾਂ 25%।
3: ਅੱਛਾ ਜੀ,
2: 40% ਦਾ ਡਿਸਕਾਊਂਟ ਹੈ। ਤੁਸੀਂ ਗੱਲ ਕੀਤੀ ਬੋਸ਼ ਦੀ ਕਿ ਬ੍ਰਾਂਡਡ, ਜਦੋਂ ਚਾਰ ਫੈਮਲੀਆਂ ਬੈਠੀਆਂ ਹੋਣ ਇਕੱਠੇ ਤੇ ਬ੍ਰਾਂਡ ਜ਼ਰੂਰ ਕਹਿਣਾ, ਮੋਨੋਗ੍ਰਾਮ ਦਾ ਸਮਾਨ ਲਵਾਇਆ, ਬੋਸ਼ ਦਾ ਸਮਾਨ ਲਵਾਇਆ, ਇਟਾਲੀਅਨ ਐਲੀਕਾ ਦਾ ਸਮਾਨ ਲਵਾਇਆ। ਇਟਾਲੀਅਨ ਬ੍ਰਾਂਡ ਅਗਰ ਲੈਣਾ ਨਾ ਜੀ ਐਲੀਕਾ, ਉਹਦੇ ਚ ਵੀ ਆਪਣੇ ਕੋਲ ਇਸ ਟਾਈਮ ਮੋਰ ਦੈਨ 50% ਡਿਸਕਾਊਂਟ ਹੈ।
3: ਅੱਛਾ ਜੀ,
2: ਤੇ ਜੇ ਬੋਸ਼ ਲਗਵਾਉਣਾ ਇਹਦੇ ਚ ਵੀ 40% ਡਿਸਕਾਊਂਟ ਹੈ।
3: ਅੱਛਾ, ਬੋਸ਼ ਦੇ ਜਿਹੜੇ ਸਟੋਵ ਨੇ ਕਿੰਨੇ ਕਿਸਮਾਂ ਦੇ ਹੋਣਗੇ ਡਿਜ਼ਾਈਨ ਜੇ ਇਹਨਾਂ ਦੇ?
2: ਇਹ ਦੋ ਕਿਸਮ ਦੇ ਹੁੰਦੇ ਜੀ, ਇੱਕ ਇਲੈਕਟ੍ਰਿਕ ਹੈ, ਇੱਕ ਗੈਸ ਹੈ, ਇੱਕ 30 ਇੰਚ ਚ ਹੈ, ਇੱਕ 36 ਇੰਚ ਚ।
3: ਉਹ ਜਿਹੜਾ ਵੱਡੇ ਦਰਵਾਜੇ ਦੇ ਕੋਲ ਪਿਆ ਆਪਣੇ?
2: ਹਾਂਜੀ, ਉਹ 36 ਇੰਚ, ਉਹ 36 ਇੰਚ ਹੈ ਔਰ ਗੈਸ ਚ ਹੈ। ਇਸ ਕਰਕੇ ਗੈਸ ਐਂਡ 36 ਇੰਚ ਜ਼ਿਆਦਾ ਪਾਪੂਲਰ ਹੈ, ਜ਼ਿਆਦਾ ਡਿਮਾਂਡਿੰਗ ਹੈ।
3: ਉਹ ਚਾਹੀਦਾ ਵੀ ਘੱਟੋ ਘੱਟ 36 ਦਾ ਚਾਹੀਦੇ ਆ, ਦੋ ਪਤੀਲੇ ਸੱਜੇ ਖੱਬੇ ਰੱਖੇ ਹੋਣ, ਪਤਾ ਵੀ ਲੱਗਦਾ ਬੱਕਰਾ ਬਣ ਰਿਹਾ।
2: ਤੇ ਆਉਂਦਾ ਵੀ ਕੱਲਾ 8000 ਦਾ ਇੱਕ ਸਟੋਵ ਹੀ ਹੈ।
3: ਕੋਈ ਨਾ, ਫੇਰ ਕੀ ਹੈ? ਗੱਲ ਸੁਣੋ, ਮੈਨੂੰ ਗੱਲ ਨਹੀਂ ਸਮਝ ਆਉਂਦੀ। ਘਰ ਲੈਣਾ 2 ਮਿਲੀਅਨ ਦਾ, ਸਟੋਵ ਲੈਣਾ 199 ਦਾ, ਇਹ ਨਹੀਂ ਨਾ ਗੱਲ ਬਣਦੀ। ਵਧੀਆ ਚੀਜ਼ ਲਵਾਓ, ਇੱਕੋ ਵਾਰ ਤਾਂ ਕਰਨਾ ਹੁੰਦਾ, ਕਿਹੜਾ ਵਾਰ ਵਾਰ ਕਰਨਾ ਹੁੰਦਾ।
2: ਲਓ ਫਿਰ ਮਦਰਸ ਡੇ ਡੀਲ ਦੇਣ ਲੱਗੇ ਆ, ਬੋਸ਼ ਦਾ ਬਿਲਟ ਇਨ ਕੁੱਕ ਟੌਪ,
3: ਹਾਂਜੀ,
2: ਬੋਸ਼ ਦਾ ਬਿਲਟ ਇਨ ਵਾਲਵਨ, ਬੋਸ਼ ਦਾ ਬਿਲਟ ਇਨ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬੋਸ਼ ਦਾ ਹੀ ਬਿਲਟ ਇਨ ਕਿਚਨ ਤੁਹਾਨੂੰ ਅੱਜ ਇਹ $16,000 ਵਾਲਾ ਸਿਰਫ $9,900 ਚ,
3: $61,900
2: ਦੀ ਸੇਵਿੰਗ ਹੈ ਜੀ।
3: ਬੱਲੇ,
2: ਮਦਰਸ ਡੇ ਸਪੈਸ਼ਲ $6,600 ਦੀ ਸੇਵਿੰਗ ਹੈ ਜੇ ਤੁਸੀਂ ਬੋਸ਼ ਦੇ ਬਿਲਟ ਇਨ ਕਿਚਨ ਲਵਾਉਣੇ ਆ। ਤੇ ਫਿਰ ਇੱਕ ਵਾਰੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਆ ਕੇ ਡੈਮੋ ਕਿਚਨ ਦੇਖੋ। ਅਸੀਂ ਦੋ ਡੈਮੋ ਕਿਚਨ ਲੱਗੇ ਹੋਏ ਜੀ,
3: ਠੀਕ ਹੈ ਜੀ,
2: ਬੋਸ਼ ਦਾ ਇੱਕ ਡੈਮੋ ਕਿਚਨ ਹੈ ਜਿਹੜਾ ਰੈਗੂਲਰ ਬਿਲਟ ਇਨ ਹੈ।
3: ਅੱਛਾ,
2: ਇੱਕ ਡੈਮੋ ਕਿਚਨ ਹੈ ਜਿਹੜਾ ਫਲੱਸ਼ ਕਟ ਆਊਟ ਦੇ ਨਾਲ।
3: ਹਾਂ ਹਾਂ, ਉਹ ਬੜਾ ਸੋਹਣਾ ਲੱਗਦਾ।
2: ਹਾਂਜੀ, ਫਲੱਸ਼ ਕਟ ਆਊਟ ਜਿਹੜਾ ਮੋਸਟ ਇੰਸਟਾਲਰ ਨੂੰ, ਬਲੀਵ ਕਰੋ ਕਈ ਵਾਰੀ ਸਪੈਸ਼ਲ ਇੰਸਟਾਲਰ ਬੁਲਾਉਣੇ ਪੈਂਦੇ ਆ ਮੋਸਟ ਇੰਸਟਾਲਰ ਨੂੰ, ਉਹ ਛੇਤੀ ਕਿਤੇ ਇੰਸਟਾਲ ਨਹੀਂ ਹੁੰਦਾ, ਕਿਉਂਕਿ ਉਹਦੀ ਬਿਊਟੀ ਤੇ ਉਹਦਾ ਜਿਹੜਾ ਇੱਕ,
3: ਜੇ 1 ਇੰਚ ਬਾਹਰ ਰਹਿ ਗਿਆ ਤਾਂ ਉਹਦਾ ਨੁਕਸਾਨ, 1 ਇੰਚ ਅੰਦਰ ਵੜ ਗਿਆ ਤਾਂ ਨੁਕਸਾਨ, ਫਲੱਸ਼
2: ਇੱਕ ਸੂਤਰ ਵੀ ਨਹੀਂ ਬਾਹਰ ਰਹਿਣਾ ਜੀ ਉਹ।
3: ਠੀਕ ਹੈ,
2: ਹਾਂਜੀ, ਉਹ ਪੂਰਾ ਫਲੱਸ਼ ਕਟ ਆਊਟ ਦੇ ਨਾਲ ਕਿਚਨ ਬਣਨਾ ਹੈ। ਬਿਊਟੀਫੁਲ ਕਿਚਨ ਹੈ ਇਹ, ਜੇ ਤੁਸੀਂ ਬਿਲਟ ਇਨ ਕਿਚਨ ਲੈਣਾ ਤੇ ਜ਼ਰੂਰ 40% ਦੇ ਡਿਸਕਾਊਂਟ ਦਾ ਫਾਇਦਾ ਚੁੱਕਣਾ। ਚਾਹੇ ਤੁਸੀਂ ਮੋਨੋਗ੍ਰਾਮ ਲੈਣਾ, ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ।
3: ਅੱਛਾ ਜੀ, ਉਹ ਕੀ ਹੁੰਦਾ
2: ਪੈਨਲ ਰੈਡੀ ਫਰਿੱਜ? ਜਿਹੜਾ ਉਹਦੇ ਚ ਜਿਹੜੀਆਂ ਤੁਹਾਡੀਆਂ ਕਿਚਨ ਕੈਬਨਟਸ ਦੇ ਜੋ ਵੀ ਪੈਨਲ ਬਣੇ ਹੋਏ ਆ,
3: ਹਾਂਜੀ,
2: ਉਹੀ ਪੈਨਲ ਤੁਹਾਡੇ ਫਰਿੱਜ ਦਾ
3: ਪਤਾ ਲੱਗਣਾ ਵੀ ਤੇ ਫਰਿੱਜ ਕੀ ਹੈ।
2: ਨਹੀਂ, ਸਿਰਫ ਹੈਂਡਲ ਹੀ ਦਿਖਣਾ, ਜਿੱਦਾਂ ਬਾਕੀ ਡਰੋਰਸ ਦੇ ਹੈਂਡਲ ਹੁੰਦੇ, ਤੁਸੀਂ ਹੈਂਡਲ ਫੜ ਕੇ ਖੋਲੋਗੇ ਤੇ ਅੰਦਰ ਫਰਿੱਜ ਆ, ਹੈਂਡਲ ਫੜ ਕੇ ਖੋਲੋਗੇ ਅੰਦਰ ਫ੍ਰੀਜ਼ਰ ਆ, ਹੈਂਡਲ ਫੜ ਕੇ ਖੋਲੋਗੇ ਅੰਦਰ ਡਿਸ਼ਵਾਸ਼ਰ ਆ। ਸੋ ਅਗਰ ਪੈਨਲ ਰੈਡੀ ਫਰਿੱਜ ਐਂਡ ਫ੍ਰੀਜ਼ਰ, ਪੈਨਲ ਰੈਡੀ ਡਿਸ਼ਵਾਸ਼ਰ ਲੈਣੀਆਂ, ਜਾਂ ਤੁਸੀਂ ਬਿਲਟ ਇਨ ਫਲੱਸ਼ ਕਟ ਆਊਟ ਦੇ ਨਾਲ ਬਿਲਟ ਇਨ ਕਿਚਨ ਲੈਣਾ, ਤੇ 40% ਦਾ ਡਿਸਕਾਊਂਟ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਮਦਰਸ ਡੇ, ਮਦਰਸ ਡੇ, ਮਦਰਸ ਡੇ ਸਪੈਸ਼ਲ ਡਿਸਕਾਊਂਟ ਹੈ, ਹੋਲਡ ਕਰਾ ਲੈਣਾ ਇਹ ਡੀਲ।
3: ਇਹ ਤਾਂ ਤੁਸੀਂ ਹੋ ਗਿਆ ਬੋਸ਼ ਦਾ
2: ਜੀ,
3: ਇੱਕ ਇਟਾਲੀਅਨ ਮੇਡ ਤੁਸੀਂ ਦੱਸ ਦਿਓ
2: ਐਲੀਕਾ,
3: ਹਾਂ ਉਹ ਵੀ ਸਿਰੇ ਦਾ,
2: ਬਿਲਕੁਲ ਜੀ, ਉਹਦੇ ਚ ਕੱਲਾ ਫਰਿੱਜ ਹੀ ਜਿਹੜਾ ਨਾ ਜੀ 14,000 ਦਾ ਫਰਿੱਜ ਆ, 14,000 ਦਾ ਫਰੀਜ਼ਰ ਆ। ਫਰਿੱਜ ਐਂਡ ਫਰੀਜ਼ਰ ਦੋ ਕਾਲਮ ਲੱਗਦੇ ਆ, ਸੋ ਉਹ ਜਿਹੜਾ ਤਕਰੀਬਨ 28,000 ਦਾ ਤਾਂ ਫਰਿੱਜ ਐਂਡ ਫਰੀਜ਼ਰ ਹੀ ਬਣ ਜਾਂਦਾ, ਜਦਕਿ ਅਸੀਂ ਪੂਰਾ ਪੈਕੇਜ ਤੁਹਾਨੂੰ ਬਿਲਟ ਇਨ ਕਾਲਮਸ ਦੇ ਨਾਲ ਐਲੀਕਾ ਇਟਾਲੀਅਨ ਬ੍ਰਾਂਡ ਕਿਚਨ ਡੈਮੋ ਦੇਖਣਾ, ਆ ਕੇ ਇੱਕ ਵਾਰੀ ਸ਼ੋਰੂਮ ਚ ਦੇਖ ਲਵੋ, ਆਲਰੇਡੀ ਇੰਸਟਾਲ ਹੋਇਆ ਹੋਇਆ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ 18,900 ਚ ਮਿਲੇਗਾ।
3: ਲਓ ਜੀ,
2: ਸਿਰਫ 18,900 ਚ ਕੁੱਕਟੋਪ ਵੀ ਇੰਕਲੂਡ ਹੈ, 18,900 ਚ ਵਾਲਵਨ ਵਿਦ ਮਾਈਕ੍ਰੋਵੇਵ ਵੀ ਇੰਕਲੂਡ ਹੈ, 18,900 ਚ ਡਿਸ਼ਵਾਸ਼ਰ ਵੀ ਇੰਕਲੂਡ ਹੈ, 18,900 ਚ ਫਰਿੱਜ ਐਂਡ ਫਰੀਜ਼ਰ ਦੋ ਕਾਲਮ ਵੀ ਇੰਕਲੂਡਿਡ ਹੈ।
3: ਤੇ 6 ਮਹੀਨੇ ਚ ਪੈਸੇ ਦੇਣੇ ਆ,
2: 6 ਮਹੀਨੇ ਚ ਪੈਸੇ ਦੇਣੇ ਆ, ਤੇ ਇੰਟਰਸਟ ਵੀ ਕੋਈ ਨਹੀਂ, ਡਿਲੀਵਰੀ ਵੀ ਫ੍ਰੀ ਹੋਣੀ ਹੈ। 905-450-2828 ਮਦਰਸ ਡੇ ਸਾਲ ਚ ਇੱਕ ਵਾਰੀ ਆਉਣਾ, ਤੇ ਸਾਲ ਚ ਇੱਕ ਵਾਰੀ ਹੀ ਇਹੋ ਜਿਹੀਆਂ ਡੀਲਾਂ ਕੰਪਨੀਜ਼ ਨੇ ਆਫਰ ਕਰਨੀਆਂ ਉਸੇ ਪਲੇਟਫਾਰਮ ਤੇ ਆ ਜਿੱਥੇ ਬੈਸਟ ਕਸਟਮਰ ਸਰਵਿਸ ਹੈ, ਜਿੱਥੇ ਬੈਸਟ ਵਾਲੀਅਮ ਰੀਬੇਟ ਹੈ, ਉਹ ਹੈ ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828 905-450-2828 ਜੀ।

ਬੈਡਰੂਮ ਸੈੱਟ ਯਾਦ ਰੱਖਣਾ, ਇਹ 7 ਪੀਸ ਦਾ ਬੈਡਰੂਮ ਸੈੱਟ ਹੈ ਤੇ ਕਿੰਗ ਸਾਈਜ਼ ਹੈ। ਕਿੰਗ ਐਂਡ ਕੁਈਨ ਦੀਆਂ ਫੀਲਿੰਗਸ ਤੁਹਾਨੂੰ ਇਸ ਬੈੱਡ ਤੇ ਮਿਲਣਗੀਆਂ। ਇਹ ਵੀ $1,500-1,600 ਤੋਂ ਘੱਟ ਨਹੀਂ ਸੀ, ਪਰ ਮਦਰਸ ਡੇ ਸਪੈਸ਼ਲ ਓਨਲੀ 899 ਦੇ ਨਾਲ ਕਿੰਗ ਸਾਈਜ਼ ਮੈਟਰਸ ਫ੍ਰੀ। $500-600 ਦਾ ਤਾਂ ਮੈਟਰਸ ਹੀ ਹੁੰਦਾ, 400 ਦਾ ਵੀ ਲਾਓ ਯਾਰ। 899 ਚ ਪੂਰਾ ਕੁਈਨ ਸਾਈਜ਼ ਕਿੰਗ ਸਾਈਜ਼ ਬੈਡਰੂਮ ਸੈੱਟ ਮਿਲ ਰਿਹਾ, ਨਾਲ ਕਿੰਗ ਸਾਈਜ਼ ਮੈਟਰਸ ਫ੍ਰੀ ਮਿਲ ਰਿਹਾ। ਕਿਉਂ? ਬਿਲਕੁਲ ਕਿਉਂ, ਸਮਝ ਗਏ ਹੋ? ਮਦਰਸ ਡੇ ਸਪੈਸ਼ਲ ਡਿਸਕਾਊਂਟ ਹੈ, ਬਾਰ ਬਾਰ ਨਹੀਂ ਮਿਲਣਾ, ਅੱਜ ਲਾਸਟ ਡੇ ਹੈ। ਚੱਕ ਲਓ ਡੀਲ ਹੈ। 6685 Tomcon Road, 6472620000 ਤੇ ਕਾਲ ਕਰ ਲਓ, ਹੋਲਡ ਕਰਾ ਲੈਣਾ। ਬੇਸ਼ੱਕ ਸ਼ੋਰੂਮ 'ਚ ਜਾ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ, ਪਰ ਹੋਲਡ ਕਰਨ 'ਚ ਤਾਂ ਕੋਈ ਪੈਸਾ ਨਹੀਂ, ਕੋਈ ਖਰਚਾ ਨਹੀਂ ਹੋ ਰਿਹਾ। ਸਿਰਫ ਨਾਮ ਅਤੇ ਨੰਬਰ ਹੀ ਦੇਣਾ। ਕਿਸ ਨੰਬਰ 'ਤੇ ਪਿਕਚਰ ਮੰਗਵਾਉਣੀ, ਪਿਕਚਰ ਵੀ ਮੰਗਾ ਸਕਦੇ ਹੋ। 6472620000, 6472620000।

0: ਜੀ
1: ਕੀ ਬਾਤ ਹੈ ਜੀ, ਕੀ ਵਰਡਿੰਗ ਹੈ।
0: ਇੱਕ ਮਾਂ ਵਾ, ਉਹਨੂੰ ਇੱਕ ਰੋਟੀ ਕਹੋ ਦੋ ਦਿੰਦੇ ਆ, ਇੱਕ ਮਾਂ ਵਾ।
1: ਸਹੀ ਗੱਲ, ਵੀਰ ਚ ਕੋਈ ਸ਼ੱਕ ਨਹੀਂ।
0: ਸੋ ਅੱਜ ਮਦਰ ਡੇ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਗਿਆ, ਸਾਰੇ ਮਦਰਸ ਨਾਲ ਰਿਲੇਟਡ ਗਾਣੇ ਤੁਹਾਡੇ ਲਈ ਪੇਸ਼ ਕੀਤੇ ਗਏ, ਸਾਰੀਆਂ ਪ੍ਰਾਈਜ਼ ਆ ਜਿਹੜੀਆਂ ਮਦਰ ਡੇ ਤੇ ਡਿਸਕਾਊਂਟ 'ਚ ਦਿੱਤੀਆਂ ਗਈਆਂ ਨੇ ਸੁਲਤਾਨ ਜੀ,
1: ਤੇ ਨਾਲ ਦੀ ਨਾਲ ਮਦਰਸ ਡੇ ਗਿਫਟ ਵੀ ਲੈਣੇ ਆ ਤੁਸੀਂ, ਚਾਹੇ ਤੁਸੀਂ ਆਪਣੀ ਮਦਰ ਨੂੰ ਲੈ ਕੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆਉਣਾ ਤੇ ਗੁਰਬਾਣੀ ਰੇਡੀਓ ਫ੍ਰੀ ਗਿਫਟ ਮਦਰ ਨੂੰ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ ਕੋਈ ਵੀ ਪਰਚੇਸ ਕਰਦੇ ਹੋ ਤੁਹਾਨੂੰ ਗੁਰਬਾਣੀ ਰੇਡੀਓ ਦੇ ਨਾਲ ਨਾਲ ਚੋਪਰ ਲੈਣਾ ਤੁਸੀਂ ਚੋਪਰ ਲੈ ਲਓ, ਬਲੈਂਡਰ ਲੈਣਾ ਬਲੈਂਡਰ ਲੈ ਲਓ, ਕੌਫੀ ਗ੍ਰਾਈਂਡਰ ਲੈ ਲਓ, ਹੈਂਡ ਬਲੈਂਡਰ ਲੈ ਲਓ, ਪ੍ਰੈਸ ਆਇਰਨ ਲੈ ਲਓ। ਇਹ ਫ੍ਰੀ ਗਿਫਟ ਮਦਰਸ ਡੇ ਤੇ ਮਿਲਣੇ ਹੀ ਮਿਲਣੇ ਆ ਹਰ ਪਰਚੇਜ਼ ਦੇ ਨਾਲ, ਤੇ ਪਰਚੇਜ਼ ਵੀ ਜਿਹੜੀ ਆ $700-800 ਡਿਸਕਾਊਂਟ ਤੇ ਆ। ਜੇ ਟੀਵੀ ਸੈਕਸ਼ਨ ਦੀ ਗੱਲ ਕਰੀਏ, 75 ਇੰਚ ਟੀਵੀ $1500 ਵਾਲਾ $799 ਦਾ ਮਿਲ ਰਿਹਾ। ਜੇ 85 ਇੰਚ ਦੀ ਗੱਲ ਕਰੀਏ $1600-1700 ਵਾਲਾ $899 ਚ ਮਿਲ ਰਿਹਾ। ਜੇ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1600-1700 ਵਾਲਾ $1099 ਚ ਮਿਲ ਰਿਹਾ। ਜੇ ਫਰਿੱਜ ਸਟੋਵ ਡਿਸ਼ ਵਾਸ਼ਰ ਦੀ ਗੱਲ ਕਰੀਏ ਤੇ ਤੁਹਾਨੂੰ ਫਰਿੱਜ ਸਟੋਵ ਤੇ ਵਾਸ਼ਰ ਐਂਡ ਡਰਾਇਰ ਚਾਰ ਹੋਮ ਅਪਲਾਈਸਿਸ $4000 ਵਾਲੇ $2699 ਚ ਮਿਲ ਰਿਹਾ। ਜੇ ਬਿਲਟ ਇਨ ਕਿਚਨ ਦੀ ਗੱਲ ਕਰੀਏ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਬੋਸ਼ ਦਾ ਬਿਲਟ ਇਨ ਕਿਚਨ, ਬਿਲਟ ਇਨ ਕਾਊਂਟਰ ਡੈਪਥ ਫਰਿੱਜ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਬੋਸ਼ ਵੱਲੋਂ 40% ਦਾ ਡਿਸਕਾਊਂਟ, $16000 ਦਾ ਪੈਕੇਜ ਸਿਰਫ $9900 ਚ ਮਿਲ ਰਿਹਾ। ਕਿਉਂ? ਮਦਰਸ ਡੇ, ਮਦਰਸ ਡੇ, ਮਦਰਸ ਡੇ ਸਾਲ ਚ ਇੱਕ ਵਾਰੀ ਆਉਣਾ ਤੇ ਸਾਲ ਚ ਇੱਕ ਵਾਰੀ ਇਹੋ ਜਿਹੀਆਂ ਡੀਲਾਂ ਮਿਲਣੀਆਂ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 905-450-2828, 905-450-2828 ਅੱਜ ਸ਼ਾਮ 7 ਵਜੇ ਤੱਕ ਚੱਕ ਲੈਣਾ, 905-450-2828 ਜੀ।
0: ਉੱਪਰ ਵਾਲੇ ਦਾ ਦੁਆ ਕਰਨ ਮੇਰੇ, ਫਿਰ ਮਿਲਾਂਗੇ। ਡਿਪਟ ਵਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
1: ਅੱਜ ਕੱਲ ਕਿਸੇ ਵੀ ਚੀਜ਼ ਚ ਵੈਲਿਊ ਨਹੀਂ ਮਿਲਦੀ ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ
2: ਉਹ ਕਿਦਾਂ
1: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ
2: ਔਰ ਪੀਸੀ ਆਪਟੀਮਮ ਹੈ
1: ਔਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ ਜ਼ੀਰੋ ਤੁਸੀਂ ਹੋ ਕੌਣ
1: ਹੋਲਸੇਲ ਕਲੱਬ ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ
4: ਹੈ ਹੋਲਸੇਲ ਕਲੱਬ ਹੋਲ ਲੋਟ ਆਫ ਵੈਲਿਊ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,
0: ਪੰਜਾਬੀਆਂ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

0: या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल रोड ब्रैम्पटन वधिया ग्रोसरी सब तो नेड़े इंडियन फ्रूट लैंड 9054569900
1: Rich people don't do different things, but they do things differently.
2: Oh, ki kar dene tere rich people?
3: Tere vang roz kam te nahi jande. Dollars naal dollars bada dene. Chal ik gal dass. Tera $1,000,000 da car paid off hai. Ki tenu kam te jaan di lod hagi hai?
2: Kam te ta jaana hi pena. Dollar kitho aunge?
3: Bas ehi fark hai. Tu dollars li kam karda hai te rich people dollars invest karke baith ke khande ne. Je tusi vi aida chahunde ho, ta hune call karo Jasvinder Tillo nu 416-278-8869 te.
2: Main kal hi ja ke aana.
3: Rich people aaj da kam kal te nahi chhadde. Hune call kar. 416-278-6869
4: A to Z Kitchen Cabinet bhai wah kya kitchen cabinet taiyar karde han lucky bhaji diyan baniyan kitchen cabinet dekhe guandhi vi bohane naal tade ghar aunde han sheeshe naal bhariyan kitchen cabinet waste designer kitchen cabinet waste A to Z Kitchen Cabinet 416-720-7073 905-720-7073 de call kar sakde ho
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ
6: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਠੀਕ ਹੈ ਜੀ, ਤੇ ਅੱਲਾ ਤਾਲਾ ਜੀ ਤੁਹਾਡੀ ਵੀ ਸਦਾ ਹੀ ਜੈ ਹੋਵੇ, ਜੀਸਸ ਮਹਾਰਾਜ ਜੀ ਤੁਹਾਡੀ ਵੀ ਜੈ ਹੋਵੇ, ਜਿੰਨੇ ਵੀ ਅਸਲੀ ਵਾਲੇ ਦੇਵੀ ਦੇਵਤੇ ਆ ਉਹਨਾਂ ਸਾਰਿਆਂ ਦੀ ਜੈ ਜੈ ਜੈ ਜੈ ਜੈ ਜੈਕਾਰ ਹੋਵੇ। ਪਰ ਜੈ ਜੈਕਾਰ ਅਸੀਂ ਕਰਦੇ ਹਾਂ, ਉਹਨਾਂ ਨੂੰ ਜੈ ਜੈਕਾਰ ਦੀ ਲੋੜ ਨਹੀਂ, ਕਿਉਂਕਿ ਤਾਂ ਉਹ ਤਾਂ ਆਪ ਹੀ ਭਗਵਾਨ ਆ, ਉਹ ਤਾਂ ਆਪ ਹੀ ਈਸ਼ਵਰ ਆ। ਪਰ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ, ਆਪਣੀ ਜ਼ਿੰਦਗੀ ਦੇ ਕਹਿੰਦੇ ਹੁੰਦੇ ਆ ਪਾਪ ਕੱਟਣ ਵਾਸਤੇ, ਆਪਣੀ ਜ਼ਿੰਦਗੀ ਦੇ ਇਸ ਕਰਮਾਂ ਨੂੰ ਵਧੀਆ ਬਣਾਉਣ ਵਾਸਤੇ ਅਸੀਂ ਜਿਹੜਾ ਕਿ ਆਪਣੇ ਈਸ਼ਵਰ ਪ੍ਰਭੂ ਪਰਮਾਤਮਾ ਨਿਤਨੇਮ ਕਰਦੇ ਹਾਂ। ਚਲੋ ਬਈ, ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ, ਔਰ ਨਾਲ ਦੀ ਨਾਲ ਦਿਵਾਲੀ ਦਾ ਤਿਉਹਾਰ ਜਿਹੜਾ ਹੈ ਪੂਰੇ ਪਰਿਵਾਰਾਂ ਵਿੱਚ ਮਨਾਇਆ ਗਿਆ, ਔਰ ਸਾਰਿਆਂ ਨੂੰ ਬਹੁਤ ਅੱਛੀ ਹੋਏਗੀ ਸਾਰਿਆਂ ਦਿਵਾਲੀ। ਬਹੁਤ ਪਰਿਵਾਰਾਂ ਵਿੱਚ ਖੁਸ਼ੀਆਂ, ਮਠਿਆਈਆਂ, ਦੀਏ ਜਲਾਏ ਹੋਣੇ ਆ, ਬਹੁਤਿਆਂ ਨੇ ਮੋਮਬੱਤੀਆਂ ਜਗਾਈਆਂ, ਬਹੁਤਿਆਂ ਨੇ ਘਰ 'ਚ ਲੜੀਆਂ ਲਵਾਈਆਂ ਹੋਣੀਆਂ ਮੇਡ ਇਨ ਚਾਈਨਾ। ਠੀਕ ਹੈ ਨਾ, ਸਾਰਾ ਦਿਨ ਖੁਸ਼ ਖੁਸ਼ ਖੁਸ਼ ਹੋਏ, ਸਾਰਿਆਂ ਨੂੰ ਖੁਸ਼ੀ ਹੋਵੇ, ਔਰ ਸਾਰਿਆਂ ਵਾਸਤੇ ਇੱਕ ਵਾਰੀ ਫਿਰ ਤੋਂ ਖੁਸ਼ੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ, ਔਰ ਤੁਸੀਂ ਸਾਰੇ ਜਣੇ ਤੰਦਰੁਸਤੀ ਦੇ ਗੁਰੂ ਸਾਹਿਬ ਤੁਹਾਨੂੰ ਦਾਤਾਂ ਬਖਸ਼ਣ। ਚਲੋ, ਬੜੇ ਦਿਨ ਹੋ ਗਏ ਸੀ ਤੁਹਾਡੇ ਨਾਲ ਗੱਲ ਗੁੱਲ ਵੀ ਨਹੀਂ ਹੋਈ, ਬਹੁਤ ਜ਼ਿਆਦਾ ਸਕੈਡਿਊਲ ਬਿਜ਼ੀ ਜਾ ਰਹੇ, ਕਿਉਂਕਿ ਮਠਿਆਈਆਂ ਵੀ ਆਪਾਂ ਵੇਚਣੀਆਂ ਸੀ। ਠੀਕ ਹੈ ਨਾ ਬਾਈ, ਮਠਿਆਈਆਂ ਦਾ ਸੀਜ਼ਨ ਸੀ ਅਤੇ ਮਠਿਆਈਆਂ ਵੇਚਣੀਆਂ ਸੀ। ਅੱਜ ਕੋਈ ਇੱਦਾਂ ਦਾ ਗੀਤ ਦੱਸਿਆ ਜਾਵੇ ਸਵੇਰੇ ਸਵੇਰੇ, ਜਿਵੇਂ ਮੈਂ ਕਹਿੰਦਾ ਹੁੰਦਾ ਕਿ ਜਿਵੇਂ ਤੁਹਾਨੂੰ ਸੋਹਣੇ ਸੋਹਣੇ ਮਹਿਬੂਬ ਦੀ ਤਲਾਸ਼ ਹੁੰਦੀ ਹੈ। ਡਾਇਲੋਗ ਤਾਂ ਆਪਣੇ ਮਕਬੂਲ ਆ ਕਾਫੀ ਆ, ਅਤੇ ਪਿਛਲੇ ਵੀ ਹਫ਼ਤੇ ਮੈਂ ਕਿਤੇ ਗਿਆ ਸੀ, ਮਾਤਾ ਦੀ ਚੌਂਕੀ ਸੀ, ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ, ਉੱਥੇ ਸਾਡੇ ਭਾਅ ਜੀ ਮਿਲੇ ਮੈਨੂੰ, ਕਹਿੰਦੇ ਹਰਜੀਤ ਜੀ ਤੁਸੀਂ, ਹਰਜੀਤ ਜੀ ਮੈਂ ਕਿਹਾ ਜੀ ਹਾਂਜੀ, ਹਰਜੀਤ ਜੀ ਬੈਠੇ ਇੱਥੇ ਆ ਗਏ ਨਾਲ, ਉਹਦੇ ਮਿਸਿਸ ਸੀ, ਬੜੇ ਖੁਸ਼ ਹੋਏ ਮਿਲ ਕੇ, ਔਰ ਕਹਿੰਦੇ ਕਹਿੰਦੇ ਤੁਹਾਨੂੰ ਸੁਣਦੇ ਹੁੰਦੇ ਹਾਂ, ਤੁਸੀਂ ਹੱਸਦੇ ਹੁੰਦੇ ਆ ਬਹੁਤ ਜ਼ਿਆਦਾ, ਜਿਸ ਵੇਲੇ ਤੁਹਾਡਾ ਸ਼ੋਅ ਸੁਣਦੇ ਆ, ਅਤੇ ਫਿਰ ਗੱਲ ਤਾਂ ਹੱਸਣਾ ਬਣਦਾ ਹੀ ਹੈ, ਕਿਉਂਕਿ ਹੱਸਣਾ ਹੀ ਔਖਾ ਇਸ ਕੰਟਰੀ ਦੇ ਵਿੱਚ, ਹਸਾਉਣ ਵਾਲਾ ਬੰਦਾ ਚਾਹੀਦਾ, ਬੜਾ ਔਖਾ ਕੰਮ ਆ ਕਿਸੇ ਨੂੰ ਹਸਾਉਣਾ। ਪੱਡਾ ਸਾਹਿਬ ਕੀ ਹਾਲ ਚਾਲ ਆ?
1: ਹਾਂਜੀ, ਪਹਿਲਾਂ ਤਾਂ ਮੇਰੇ ਨੂੰ ਤੁਹਾਨੂੰ ਉਹਦੇ ਸਾਰੇ ਪਿਆਰ ਹੈ, ਪਿਆਰ ਸੋਚਦੇ ਪਿਆ ਆਪਣੀ, ਸਤਿ ਸ਼੍ਰੀ ਅਕਾਲ, ਅਤੇ ਨਿਸ਼ਕਰਮਾ ਡੇਵ ਦੇ ਬੰਦਸ਼ੋਰ ਦਿਵਸ ਦੀਆਂ ਦਿਵਾਲੀ ਦੀਆਂ ਸਾਰੇ ਸੋਚਣੇ ਬਹੁਤ ਵਧਾਈਆਂ।
0: ਹਾਂ ਦੇਖੋ, ਹੁਣ ਮੈਂ ਗੱਲ ਕਰ ਰਿਹਾ ਸੀ, ਕਿਸੇ ਨੇ ਦੀਵੇ ਜਗਾਏ, ਕਿਸੇ ਨੇ ਮੋਮਬੱਤੀਆਂ ਜਗਾਏ, ਕਿਸੇ ਨੇ ਲਾਈਟਾਂ ਆਈਆਂ ਮੇਡ ਇਨ ਚਾਈਨਾ।
1: ਸਰ ਜੀ, ਤੁਸੀਂ ਜਿਹੜੀ ਗੱਲ ਕੀਤੀ ਵੀ ਸਾਰਿਆਂ ਨੂੰ ਜਾਣਾ ਹਸਾਉਣਾ ਹੀ ਔਖਾ,
0: ਹਾਂ ਬੜਾ ਔਖਾ।
1: ਤੁਸੀਂ ਮਤਲਬ ਮੈਂ ਅੱਗੇ ਵੀ ਬਹੁਤ ਇੱਕ ਦੋ ਸ਼ਾਇਦ ਰੈਡੀ ਤੋਂ ਗੱਲ ਕੀਤੀ ਆ, ਜੇ ਤੁਸੀਂ ਇੱਥੇ ਕਿਸੇ ਵੀ ਦੇਖੋ ਗੱਡੀ 'ਚ ਬੈਠੇ ਦੇਖੋ ਬੰਦਾ ਉਹ ਵੀ ਚੁੱਪ, ਮਤਲਬ ਜੇ ਕਦੇ ਬੱਸ ਵਿੱਚ ਜਾਏਗਾ ਤਾਂ ਉਹ ਵੀ ਚੁੱਪ। ਤੁਸੀਂ ਇਹ ਚੀਜ਼ਾਂ ਇੰਡੀਆ ਵਿੱਚ ਕੰਪੇਅਰ ਟੂ ਬੰਦਾ ਕੋ ਸਾਈਕਲ 'ਤੇ ਬੈਠਾ ਆ, ਮੋਟਰਸਾਈਕਲ 'ਤੇ ਬੈਠਾ, ਪਿੱਛੋਂ ਤਾਂ ਵੀ ਉਹ ਗੱਲਾਂ ਹੱਸੀ ਜਾ ਰਹੇ ਆ, ਤੰਗ ਆਪਾਂ ਤੰਗ ਜੇ ਰਿਕਸ਼ੇ 'ਚ ਸਭ।
0: ਇੱਥੇ ਮੋਸਟਲੀ ਕਾਰਾਂ ਵਿੱਚ ਇਕੱਲੇ ਇਕੱਲੇ ਬੰਦੇ ਹੁੰਦੇ ਆ,
1: ਹਾਂਜੀ ਹਾਂਜੀ,
0: ਜੇ ਆਪਾਂ ਐਵਰੇਜ ਦੇਖੀ ਜਾਵੇ ਨਾ, ਵੀਕਾਂ 'ਤੇ ਤਾਂ ਜ਼ਰੂਰ ਫੈਮਲੀਆਂ ਮਿਲਦੀਆਂ, ਪਰ ਇੱਕ ਜੋੜੀ ਹੈਗੀ ਹੈ,
1: ਠੀਕ ਹੈ,
0: ਚੰਨਪ੍ਰੀਤ ਅਤੇ ਦੂਜਾ ਲੱਕੀ ਦੀ ਜੋੜੀ, ਉਹ ਇਕੱਠੇ ਜਾਂਦੇ ਸਵੇਰੇ,
1: ਠੀਕ ਹੈ,
0: ਉਹ ਬਹੁਤ ਪਿਆਰ ਕਰਦੇ ਹੁੰਦੇ ਆਪਸ, ਰੋਜ਼ ਇਕੱਠੇ ਜਾਂਦੇ ਕੰਮ 'ਤੇ,
1: ਕਿਆ ਬਾਤ ਹੈ,
0: ਮੈਂ ਤਾਂ ਹੈਰਾਨ ਹਾਂ, ਇੰਨਾ ਪਿਆਰ ਉਹਨਾਂ ਇਕੱਠਿਆਂ ਦਾ, ਕਦੇ ਇਹਨਾਂ ਦੀ ਆਪਸੇ ਰਸਤੇ ਖੜਕੇ ਕੁੜਕੇ ਨਹੀਂ ਕਰੀ ਇਹਨਾਂ ਦੀ, ਕਿੱਥੇ ਆ ਵੀ ਲਵਪ੍ਰੀਤ ਅਤੇ ਚੰਨ, ਨਹੀਂ ਚੰਨਪ੍ਰੀਤ ਅਤੇ ਲੱਕੀ ਭਾਅ ਜੀ ਸਾਡੇ, ਕਹਿੰਦੇ ਜੀ ਅਸੀਂ ਰੋਜ਼ ਹੀ ਕੰਮ 'ਤੇ ਇਕੱਠੇ ਜਾਂਦੇ ਹਾਂ, ਫਿਰ ਨਾਰਾਜ਼ ਹੋ ਗਏ ਇੱਕ ਦਿਨ, ਮੈਂ ਕਿਹਾ ਤੁਹਾਡਾ ਨਾਰਾਜ਼ ਹੋਣਾ ਬਣਦਾ ਵੀ ਹੈ, ਕਹਿੰਦੇ ਵੀ ਸਾਰਿਆਂ ਦਾ ਨਾਂ ਲੈ ਲੈਂਦੇ, ਸਾਡਾ ਨਾਂ ਨਹੀਂ ਕਦੀ ਲੈਂਦੇ, ਅੱਜ ਤਾਂ ਨਾਂ ਤੁਹਾਡਾ ਲੈ ਦਿੱਤਾ ਵੀ, ਚਾਨਾਂ 'ਚੋਂ ਚੰਨ, ਚੰਨਪ੍ਰੀਤ ਅਤੇ ਲੱਕੀਆਂ 'ਚੋਂ ਲੱਕੀ, ਲੱਕੀ ਭਾਅ ਜੀ ਸਾਡੇ, ਹੈਂ, ਇਹ ਇਕੱਠੇ ਜਾਂਦੇ ਕੰਮ 'ਤੇ, ਔਰ ਦੇਖਦੇ ਹਾਂ ਵੀ ਅੱਜ ਗਾਣਾ। ਪੱਡਾ ਸਾਹਿਬ, ਬੜਾ ਪਿਆਰ ਵਾਲਾ ਕੋਈ ਮੁਹੱਬਤ ਵਾਲਾ ਗਾਣਾ ਦੱਸੋ ਮੈਨੂੰ, ਜੇ ਕਿਸੇ ਦਾ ਮੂਡ ਹੈ, ਜਿਵੇਂ ਮੈਂ ਕਿਹਾ ਗੱਲ ਦੇ ਵਿੱਚੋਂ ਗੱਲ ਹੁੰਦੀ ਹੈ ਨਾ, ਜਿਵੇਂ ਮੈਂ ਕਿਹਾ ਵੀ ਗਾਣਾ ਇੱਦਾਂ ਦੱਸਿਆ ਜਿਵੇਂ ਤੁਹਾਨੂੰ ਸੋਹਣੇ ਮਹਿਬੂਬ ਦੀ ਤਲਾਸ਼ ਹੁੰਦੀ ਹੈ, ਇੱਦਾਂ ਦਾ ਗਾਣਾ ਦੱਸਿਓ ਕੋਈ, ਅਤੇ ਨਾਲ ਮਹਿਬੂਬ ਵੀ ਹੋ ਗਿਆ ਅਤੇ ਨਾਲ ਸੋਹਣਾ ਵੀ ਹੋ ਗਿਆ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। 905-673-3337 9056733337 ਦੇ ਤੁਹਾਡੀ ਮੇਰੀ ਅਤੇ ਮੇਰੀ ਤੁਹਾਡੀ ਗੱਲਬਾਤ, ਤੁਹਾਡੀਆਂ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ, ਠੀਕ ਹੈ ਨਾ, ਠੀਕ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ ਗੱਲਬਾਤ, 9056733337 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਸਰਦਾਰ ਜੂਲਰ ਵਾਲਿਆਂ ਨੇ ਕਮਾਲ ਕਰ ਦਿੱਤੀ ਹੈ, ਸਰਦਾਰ ਜੂਲਰ ਵਾਲੇ ਕੱਲ੍ਹ ਬਈ ਜਲਦੀ ਬੰਦ ਹੋਏ ਚਲੇ ਗਏ, ਕਿਉਂਕਿ ਸੋਨੇ ਦੇ ਬਿਸਕੁਟ ਹੋ ਗਏ ਸੀ ਖਤਮ, ਤਾਜ਼ੇ ਤਾਜ਼ੇ ਬਿਸਕੁਟ ਲਿਆਉਂਦੇ ਆ, ਜਿੱਦਾਂ ਤਾਂ ਬਣੀ ਜਾਂਦੇ ਆ ਉੱਦਾਂ ਲਿਆਈ ਜਾਂਦੇ ਆ, ਗਰਮ ਗਰਮ ਬਿਸਕੁਟ ਹੁੰਦੇ ਆ, ਮੈਂ ਇਹਨਾਂ ਨੂੰ ਕਿਹਾ ਭਾਈ ਤੋਂ ਠੰਡੇ ਕਰਕੇ ਲਿਆਇਆ ਕਰੋ, ਕਿਉਂ ਸਾਡਾ ਹੱਥ ਸਾੜਨਾ, ਕਹਿੰਦੇ ਹਰਜੀਤ ਜੀ ਅਸੀਂ ਤਾਜ਼ੇ ਬਿਸਕੁਟ ਲੈ ਕੇ ਆਈਦੇ ਆ, ਬਿਲਕੁਲ ਤਾਜ਼ੇ ਸੋਨੇ ਦੇ ਬਿਸਕੁਟ, ਅੱਜ ਪਤਾ ਕਰ ਲਓ ਜੇ ਉਹਨਾਂ ਕੋਲ ਬਚਿਆ ਕੋਈ ਬਿਸਕੁਟ ਦੇ, ਕੱਲ੍ਹ ਤੁਸੀਂ ਰੇਟ ਹੀ ਬੜਾ ਘੱਟ ਦੱਸਤਾ ਜੀ, $150-$200 ਮੈਂ ਰੇਟ ਹੀ ਘੱਟ ਦੱਸਤਾ ਸੋਨੇ ਦੇ ਬਿਸਕੁਟ ਦਾ, ਉਹ ਉੱਡ ਗਏ ਕੰਮ ਉੱਥੇ ਸਾਰੇ। 905-913-5577 ਦੇ ਕੌਕ ਦੀ ਜਾ ਸਕਦੀ ਹੈ, 905-913-5577 ਦੇ ਕਾਲ ਕਰ ਲਿਓ, ਔਰ ਜਿਨ੍ਹਾਂ ਨੇ ਸੋਨੇ ਦੇ ਬਿਸਕੁਟ ਲੈਣੇ ਆ, ਸੋਨੇ ਦੀਆਂ ਚੈਨਸ ਲੈਣੀਆਂ, ਕੋਈ ਬੈਂਗਲਸ ਲੈਣੀਆਂ, ਛਾਪਾਂ ਛੱਲੇ, ਕੋਈ ਰਾਣੀ ਹਾਰ ਲੈਣੇ, ਤੁਹਾਡੇ ਵਾਸਤੇ ਹਾਜ਼ਰ ਆ ਸਰਦਾਰ ਜਿਊਲਰ। ਔਰ ਇਹ ਸਰਦਾਰ ਜਿਊਲਰ ਵਾਲਾ ਪਲਾਜ਼ਾ ਇਸ ਵੇਲੇ ਲੋਕ ਕਹਿਣ ਲੱਗ ਪਏ ਨੂੰ 11635 ਮਕਵੀਨ ਤੇ ਮੇਫਿਲਡ ਦੇ ਕਾਰਨਰ ਦੇ ਤੁਹਾਡੇ ਵਾਸਤੇ। ਤੁਸੀਂ ਸਾਰੇ ਜਣੇ ਉੱਥੇ ਪਹੁੰਚ ਸਕਦੇ ਆ ਜਿਨ੍ਹਾਂ ਨੇ ਵੀ ਜੂਲਰੀ ਲੈਣੀ ਹੈ। 9059135577 ਹੈਲੋ
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਵੀਰ ਜੀ।
0: ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ, ਕੀ ਹਾਲ ਚਾਲ, ਠੀਕ ਹੋ ਸਰ?
2: ਬਿਲਕੁਲ ਬੜੀਆ ਸਰ ਜੀ। ਗਾਣਾ ਲਗਾ ਦੋ ਹਿੰਦੀ, ਪਰਬਤ ਕੇ ਪੀਛੇ ਚੰਬੇ ਕਾ ਗਾਓ।
0: ਗਾਣਾ ਤੋਂ ਆਪਨੇ ਬੜੀਆ ਚੋਇਸ ਕੀਆ ਭਾਈ ਜਾਨ, ਗਾਣਾ ਤਾਂ ਬਹੁਤ ਅੱਛਾ ਹੈ। ਆਪਕੋ ਆਤਾ ਹੈ ਗਾਣਾ ਗਾਣੇ ਕੇ ਲੀਏ? ਅਗਰ ਆਪਕੋ ਕੋਈ ਬੋਲੇ ਕੇ?
2: ਨਹੀਂ ਭਾਜੀ ਨਹੀਂ, ਆਂਦਾ ਨਹੀਂ ਗਾਣਾ, ਬਟ ਆਈ ਲਾਈਕ ਦਿਸ ਸੌਂਗ।
0: ਅੱਛਾ, ਦੇਖਦੇ ਆ ਹੋਰ ਵੀ ਕਿਸੇ ਨੂੰ ਪਸੰਦ ਹੈ ਤਾਂ ਨਹੀਂ ਹੈ, ਇਕੱਲੇ ਤੁਹਾਨੂੰ ਤਾਂ ਨਹੀਂ ਕਦੇ ਪਸੰਦ, ਸਾਡੇ ਇੱਕ ਵੀਰ ਹੈਗੇ ਆ ਚੰਬੇ ਵਾਲੀ ਸਰਕਾਰ, ਸ਼ਾਇਦ ਉਹ ਵੀ ਆ ਜਾਣ। ਦੱਸਿਓ ਵੀ ਜੇ ਕਿਸੇ ਨੂੰ ਹੋਰ ਗੀਤ ਪਸੰਦ ਹੈ, ਪਰਬਤ ਕੇ ਪੀਛੇ ਚੰਬੇ ਕਾ ਗਾਓ, ਗਾਓ ਮੇ ਦੋ ਪ੍ਰੇਮੀ ਰਹਤੇ ਹੈ, ਬਹੁਤ ਸੋਹਣਾ ਗਾਣਾ ਪੱਟਾ ਸਾਹਿਬ। ਔਰ ਇਹ ਗਾਣੇ ਜਿੰਨੀ ਵਾਰ ਮਰਜ਼ੀ ਸੁਣ ਲਓ, ਤੁਹਾਡੇ ਸੋਹਣੇ ਸੋਹਣੇ ਮਹਿਬੂਬ ਵਰਗੇ ਹੁੰਦੇ ਹੈ।
3: ਕੀ ਬਾਤ,
0: ਕੋਈ ਗਾਣੇ ਦੀ ਚੋਇਸ ਦੱਸੋ ਜਿਵੇਂ ਤੁਹਾਡਾ, ਤੁਹਾਨੂੰ ਸੋਹਣੇ ਮਹਿਬੂਬ ਦੀ ਤਲਾਸ਼ ਹੁੰਦੀ ਹੈ, ਇਹ ਗਾਣਾ ਏਦਾਂ ਦਾ ਤੁਹਾਡੇ ਸੋਹਣੇ ਮਹਿਬੂਬ ਵਰਗਾ ਗਾਣਾ ਹੈ, ਮਹਿਬੂਬ ਨੂੰ ਜ਼ਰੂਰ ਲੈ ਕੇ ਆਓ ਵਿੱਚ ਹਰਜੀਤ ਜੀ। ਪੱਟਾ ਸਾਹਿਬ, ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ, ਦੀਵਾਲੀ ਤੋਂ ਬਾਅਦ ਤੁਸੀਂ ਆਏ ਆ, ਔਰ ਦੱਸੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ?
1: ਹਰੀ ਜੀ, ਮੈਂ ਥੋੜ੍ਹਾ ਜਿਹਾ ਜਿੱਦਾਂ ਆਪਣੇ ਲੋਨ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ, ਕਿਉਂਕਿ ਆਮ ਸਾਡੇ ਕਈ ਵਾਰ ਸਰੋਤਿਆਂ ਦਿਮਾਗ ਵਿੱਚ ਇਹ ਹੁੰਦਾ ਪਿਆ ਵੀ ਜਿਹੜੀ ਆ ਮੋਰਗੇਜ ਇੰਸ਼ੋਰੈਂਸ ਸਿਰਫ ਬੈਂਕ ਦੇ ਉੱਤੇ ਜਿੱਦਾਂ ਉਹੀ ਸਾਨੂੰ ਦਿੰਦੇ ਆ, ਜਾਂ ਸਾਨੂੰ ਇੱਕ ਜਿਹੜੇ ਆਪਣੇ ਸਾਡੇ ਮੋਰਗੇਜ ਵਾਲੇ ਦਾ CHMSC ਜਿਹੜੀ ਇੰਸ਼ੋਰੈਂਸ, ਜੇ ਤੁਸੀਂ 20% ਤੋਂ ਘੱਟ ਦਿੰਦੇ ਤੁਹਾਨੂੰ ਹੈਵ ਟੂ ਜਿਹੜੀ ਕਰਵਾਉਣੀ ਪੈਂਦੀ ਆ।
0: ਠੀਕ ਹੈ,
1: ਪਰ ਮੈਂ ਥੋੜ੍ਹਾ ਜਿਹਾ ਆਪਣੇ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਜਿਹੜਾ ਦੇਖੋ ਬਹੁਤ ਸਾਡੇ ਸੋਚਣਾ ਇਹ ਕੁਐਸਚਨ ਹੁੰਦਾ ਮੋਰਗੇਜ ਇੰਸ਼ੋਰੈਂਸ ਕੀ ਲਾਈਫ ਇੰਸ਼ੋਰੈਂਸ ਹੁੰਦੀ ਹੈ? ਬਿਲਕੁਲ, ਜਿਹੜੀ ਆ ਬੈਂਕਸ ਵਾਲੇ ਵੀ ਦਿੰਦੇ ਆ ਉਹ 3 ਸਾਲ ਜਾਂ 5 ਸਾਲ ਜਾਂ ਦੀ ਲਾਈਫ ਇੰਸ਼ੋਰੈਂਸ ਹੀ ਹੁੰਦੀ ਹੈਗੀ ਆ, ਪਰ ਜਿਹੜੀ ਉਹਨਾਂ ਦੇ ਰੇਟ ਹੁੰਦੇ ਜਿਹੜੀ ਅਸੀਂ 10 ਸਾਲ ਦੀ ਪੋਲਿਸੀ ਦੇਣੀ ਆ ਉਸ ਦੇ ਸੇਮ ਰੇਟ ਹੋਣਗੇ। ਮਤਲਬ ਜਿਹੜੀ ਲਾਈਫ ਇੰਸ਼ੋਰੈਂਸ ਪੋਲਿਸੀ ਆ ਇਹੀ ਇਹਨੂੰ ਮੋਰਗੇਜ ਇੰਸ਼ੋਰੈਂਸ ਕਹਿੰਦੇ ਆ। ਉਹਦੇ ਵਿੱਚ ਕੀ ਆ ਵੀ ਜੇ ਤੁਸੀਂ ਨਹੀਂ ਰਹਿੰਦੇ ਤਾਂ ਤੁਹਾਡੇ ਤਾਂ ਜਿਹੜਾ ਘਰ ਪੇ ਆਫ ਹੋ ਜਾਊਗਾ ਜਾਂ ਬੈਂਕ ਵਾਲੇ ਤੁਹਾਨੂੰ ਕਹਿੰਦੇ ਹੈਗੇ, ਪਰ ਇਹਦੇ ਵਿੱਚ ਕੀ ਆ ਕਿ ਜੇ ਮਤਲਬ ਉਹਦੇ ਵਿੱਚ ਮੈਂ ਉਹ ਜਿੱਦਾਂ ਹੁੰਦੀ ਆ ਉਹਦੇ ਵਿੱਚ ਤੁਹਾਡੀ ਜਿਹੜੀ ਮੋਰਗੇਜ ਹੀ ਉਹ ਉਹਨਾਂ ਨੇ ਪੇ ਕਰਨੀ ਹੁੰਦੀ ਆ। ਉਹਦੇ ਵਿੱਚ ਕੀ ਆ ਜੇ ਤੁਸੀਂ ਹੁਣ ਇਸ ਵੇਲੇ ਤੁਹਾਡੀ ਜੇ $1 million ਦੀ ਮੋਰਗੇਜ ਆ, ਤੁਸੀਂ 2 ਸਾਲ ਬਾਅਦ ਤੁਸੀਂ 8 ਲੱਖ ਦੀ ਰਹਿ ਗਈ ਮੋਰਗੇਜ, ਤਾਂ ਪਰ ਉਹਨਾਂ ਨੇ ਪੈਸੇ ਜਿਹੜੇ 1 million ਦੇ ਲੈ ਰਹੇ ਆ, ਪਰ ਤੁਹਾਡੇ ਜਿਹੜੇ ਜੇ ਪੇ ਆਊਟ ਜਿਹੜੀ ਹੋ ਗਈ 8 ਲੱਖ ਦੀ ਹੋ ਗਈ। ਪਰ ਜੇ ਤੁਸੀਂ ਇਹ ਚੀਜ਼ਾਂ ਤੁਸੀਂ ਕਿਸੇ ਬ੍ਰੋਕਰ ਤੋਂ ਜਿੱਦਾਂ ਤੁਸੀਂ ਸਾਡੇ ਕੋਲ ਆ ਜਾਂਦੇ ਹੈਗੇ, ਤਾਂ ਅਸੀਂ ਤੁਹਾਨੂੰ ਜੇ 1 million ਦੀ ਮੋਰਗੇਜ ਦਿੱਤੀ ਆ, ਉਹ ਸਾਲ ਬਾਅਦ 2 ਸਾਲ ਬਾਅਦ ਜਾਂ 10 ਸਾਲ ਬਾਅਦ ਵੀ ਉਹਦੀ $1 million ਹੀ ਡਾਲਰ ਹੀ ਕੋਸਟ ਹੋ ਗਏ, ਮਤਲਬ ਤੁਹਾਨੂੰ ਪੈਸੇ ਮਿਲਣਗੇ।
0: ਅੱਛਾ ਜੀ,
1: ਉਹ ਮਤਲਬ ਜਿਹੜਾ ਬੈਨੀਫਿਟ ਘਟੂਗਾ ਨਹੀਂ। ਹੁਣ ਜਿਹੜਾ ਆਮ ਹੁੰਦਾ ਹੈਗਾ ਵੀ ਜੇ ਸਾਨੂੰ ਜਿਹੜੀ ਮੋਰਗੇਜ ਇੰਸ਼ੋਰੈਂਸ ਹੈ ਕਿੰਨੇ ਚਿਰ ਦੀ ਲੈਣੀ ਚਾਹੀਦੀ ਹੈਗੀ, ਜਿੱਦਾਂ ਵੈਸੇ ਦੇਖੋ ਤੁਹਾਡਾ ਜਿਹੜਾ ਮੋਰਗੇਜ ਦਾ ਜਿਹੜਾ ਪੀਰੀਅਡ ਹੁੰਦਾ ਤੁਸੀਂ ਉਹਨੂੰ ਦੇਖੋ ਵੀ ਤੁਸੀਂ ਕਿੰਨੇ ਚਿਰ ਜੇ ਜਿਹੜਾ ਉਹਨਾਂ ਆਪਣੇ ਤੁਹਾਡੇ ਪੇਪਰਾਂ 'ਤੇ ਲਿਖਿਆ ਪੜਨਾ ਪੀਰੀਅਡ ਜਿਹੜਾ ਹੁੰਦਾ, ਮਤਲਬ ਤੁਸੀਂ ਉਹਦੇ ਵਿੱਚ 25 ਸਾਲ ਲਿਖਿਆ, ਤੁਸੀਂ 30 ਸਾਲ ਲਿਖਿਆ, ਜੇ ਤੁਸੀਂ 30 ਸਾਲ ਲਿਖਿਆ ਤਾਂ ਫਿਰ ਤੁਸੀਂ 30 ਸਾਲ ਦੀ ਇੱਕ ਵਾਰੀ ਟਰਮ ਲੈ ਲਓ, ਤਾਂ ਕਿ ਜੇ ਉਹਦੇ ਜਿਹੜੇ ਰੇਟ ਆ ਮੁੜ ਮੁੜ ਕੇ ਜਿਹੜੇ ਆ ਚੇਂਜ ਨਾ ਹੋਣ। ਮਤਲਬ ਜੇ ਤੁਸੀਂ ਹੁਣ ਬੈਂਕ ਤੋਂ ਤੁਸੀਂ 3 ਸਾਲ ਦੀ ਜਾਂ 5 ਸਾਲ ਦੀ ਮੋਰਗੇਜ ਲੈ ਲਈ, ਉਹ 5 ਸਾਲ ਬਾਅਦ ਤੁਸੀਂ ਦੂਜੀ ਬੈਂਕ ਚੇਂਜ ਕੀਤੀ ਤਾਂ ਉਸ ਵੇਲੇ ਉੱਥੇ ਤੁਹਾਡੀ ਨਵੀਂ ਉਮਰ ਦਾ ਰੇਟ ਲੱਗਣਾ।
0: ਠੀਕ ਹੈ,
1: ਪਰ ਅਸੀਂ ਜਿਹੜਾ ਤੁਹਾਨੂੰ ਜੇ 30 ਸਾਲ ਦੀ ਇੱਕ ਵਾਰ ਜਿਹੜੀ ਤੁਹਾਨੂੰ ਟਰਮ ਤੁਹਾਨੂੰ ਬੰਨ ਦਿੱਤੀ ਜਾਂ 40 ਸਾਲ ਦੀ ਅਸੀਂ ਤੁਹਾਨੂੰ ਇੰਸ਼ੋਰੈਂਸ ਦੇਤੀ, ਜਾਂ ਅਸੀਂ 65 ਈਅਰ ਦੀ ਟਰਮ ਤੁਹਾਨੂੰ ਇੱਕ ਵਾਰੀ ਉਹਦਾ ਰੇਟ ਦਿੱਤਾ, ਉਹ ਰੇਟ ਮੁੜ ਕੇ ਚੇਂਜ ਨਹੀਂ ਹੋਊਗਾ।
0: ਠੀਕ ਹੈ,
1: ਭਾਵੇਂ ਤੁਹਾਡੀ ਉਮਰ ਵੱਧਦੀ ਜਾਂਦੀ ਆ ਉਹ ਰੇਟ ਉਹੀ ਤੁਹਾਡੇ ਨਾਲ ਹੀ ਚੱਲੂਗਾ। ਤੇ ਮਤਲਬ ਉਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਮਤਲਬ ਜਿਹੜੀ ਹੈਗੀ ਆ, ਬਾਕੀ ਤੁਸੀਂ ਇਹਦੇ ਵਿੱਚ ਤੁਹਾਨੂੰ ਜਿਹੜੀ ਕੋਸਟ ਹੈ ਬਿਲਕੁਲ ਲੋ ਕੋਸਟ ਵਾਲੀ ਵੀ ਨਹੀਂ ਹੋਣ, ਕਿਉਂਕਿ ਜੇ ਇੱਕ ਬ੍ਰੋਕਰ ਹੁੰਦਾ ਉਹਨੇ ਬਹੁਤ ਸਾਰੀਆਂ ਕੰਪਨੀਆਂ ਦਾ ਡਾਟਾ ਚੈੱਕ ਕਰਕੇ ਤੁਹਾਨੂੰ ਉਹਦੇ ਰੇਟ ਦੱਸਣੇ ਹੁੰਦੇ ਆ, ਕਿਹੜੀ ਕੰਪਨੀ ਤੁਹਾਨੂੰ ਸਸਤੀ ਦੇ ਰਹੀ ਹੈ, ਕਿਹੜੀ ਕੰਪਨੀ ਦਾ ਕੀ ਰੇਟ ਆ, ਉਹਨੇ ਵੀ ਦੇਖਣਾ ਤਾਂ ਚਲੋ ਆਹ ਸਸਤਾ ਰੇਟ ਮਿਲ ਗਿਆ, ਇਹ ਇਹਨਾਂ ਨੂੰ ਦੇ ਦਿਓ। ਫਿਰ ਨੰਬਰ 2 ਤੀਜੇ 'ਤੇ ਇਹ ਆ ਜਾਂਦਾ ਜਦੋਂ ਤੁਸੀਂ ਇਹ ਚੀਜ਼ਾਂ ਲੈਂਦੇ ਆ, ਕਈ ਵਾਰੀ ਅਸੀਂ ਪਹਿਲਾਂ ਅਸੀਂ ਨਵੇਂ ਹੁੰਦੇ ਅਸੀਂ ਇਕੱਲੀ ਮੋਰਗੇਜ ਇੰਸ਼ੋਰੈਂਸ ਹੀ ਲੈਂਦੇ ਹਾਂ, ਅਸੀਂ ਬਾਅਦ ਵਿੱਚ ਦੇਖਦੇ ਇਸ ਜਿਹੜੀ ਇੰਸ਼ੋਰੈਂਸ ਨੂੰ ਅਸੀਂ ਪੱਕੀ ਵੀ ਚੇਂਜ ਕਰ ਦਈਏ, ਕਿਉਂ ਜੇ ਅਸੀਂ 10 ਜਾਂ 15 ਜਾਂ 20 ਸਾਲ ਬਾਅਦ ਇਸ ਚੀਜ਼ ਦਾ ਡਿਸੀਜਨ ਲੈਂਦੇ ਤਾਂ ਉਸ ਵੇਲੇ ਹੋ ਸਕਦਾ ਸਾਨੂੰ ਕੋਈ ਗੋਲੀ ਲੱਗੀ ਹੋਵੇ। ਉਸ ਵੇਲੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਜਿਹੜਾ ਵੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਤਾਂ ਤੁਸੀਂ ਉਸ ਵੇਲਾ ਮਤਲਬ ਉਹ ਕਨਵਰਟੇਬਲ ਹੋਣੀ ਚਾਹੀਦੀ ਆ, ਮਤਲਬ ਜੋ 30 ਸਾਲ ਦੀ ਲੈ ਜੇ ਉਹਨੂੰ ਬਾਅਦ 100 ਸਾਲ ਲਈ ਕਨਵਰਟ ਕਰਨਾ, ਜਾਂ ਤੁਸੀਂ ਉਹਦਾ ਕੁਛ ਪੋਰਸ਼ਨ ਕਨਵਰਟ ਕਰਨਾ, ਤੁਸੀਂ ਪੱਕੀ ਵਿੱਚ ਚੇਂਜ ਕਰ ਸਕੋ।
0: ਠੀਕ ਹੈ,
1: ਬਾਕੀ ਅਸੀਂ ਜਿਸ ਤਰ੍ਹਾਂ ਅਸੀਂ ਇੰਸ਼ੋਰੈਂਸ ਦਿੰਦੇ ਤਾਂ ਇਹਦੇ ਵਿੱਚ ਜਿਹੜੀ ਅੰਡਰਰਾਈਟਿੰਗ ਆਉਂਦੀ ਫਰੰਟ ਹੋ ਜਾਂਦੀ ਆ, ਜਿਹੜਾ ਤੁਸੀਂ ਬੈਂਕਾਂ ਤੋਂ ਲੈਂਦੇ ਉਹਨਾਂ ਦੀ ਅੰਡਰਰਾਈਟ ਹਰ ਆਲ ਵੇਲੇ ਸਾਰੇ ਸਰੋਤਿਆਂ ਨੂੰ ਪਤਾ ਕਿ ਉਹਨਾਂ ਦੀ ਅੰਡਰਰਾਈਟਿੰਗ ਹੋ ਸਕਦਾ ਹੁੰਦੀ ਜਿਸ ਤਰ੍ਹਾਂ ਤੁਹਾਨੂੰ ਕੋਈ ਕਲੇਮ ਆਉਂਦਾ, ਫਿਰ ਜਿਹੜੇ ਤੁਸੀਂ ਕੁਐਸਚਨਾਂ ਦੇ ਜਵਾਬ ਦਿੱਤੇ ਫਿਰ ਦੇਖੇ ਜਾਂਦੇ ਆ।
0: ਠੀਕ ਹੈ,
1: ਬਾਕੀ ਸਾਡੇ ਸਰੋਤਿਆਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੁਐਸਚਨ ਹੈਗਾ ਮੋਰਗੇਜ ਇੰਸ਼ੋਰੈਂਸ ਬਾਰੇ, ਲਾਈਫ ਇੰਸ਼ੋਰੈਂਸ ਜਾਂ ਕਿਸੇ ਵੀ
0: ਸਤਿਕਾਲ ਜੀ, ਕੀ ਹਾਲ ਹੈ ਜੀ?
3: ਠੀਕ ਹੈ, ਸਰਕਾਰ ਮੇਰੀ ਵਧੀਆ ਜੀ।
0: ਬਾ ਬੱਲੇ, ਸਰਕਾਰ ਸਾਹਿਬ ਦੇ ਕੀ ਸੇਵਾ ਕਰੀਏ ਸਰ ਤੁਹਾਡੀ?
3: ਮੇਰੀ ਕਹਿੰਦੇ ਆ ਕਿ ਕਿਤਨਾ ਹਸੀਨ ਚਿਹਰਾ ਤੇ ਮੇਰੇ ਮਹਿਬੂਬ ਦਾ ਹੀ ਹੋ ਸਕਦਾ ਫਿਰ।
0: ਹਾਏ ਹਾਏ ਹਾਏ, ਕਿਤਨਾ ਹਸੀਨ ਚਿਹਰਾ, ਕਿਤਨੀ ਪਿਆਰੀ ਆਂਖੇ, ਇਹ ਤੁਸੀਂ ਵੀ ਬਸ ਗਾਣੇ ਇੱਦਾਂ ਦੇ ਫਰਮਾਇਸ਼ ਕਰਦੇ ਜਿਹੜਾ ਮੈਂ ਨਾ ਹੀ ਨਾ ਕਰ ਸਕਿਆ। ਹੈਲੋ,
4: ਹੈਲੋ,
0: ਹਾਂਜੀ
4: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
4: ਵਧੀਆ ਜੀ। ਭਾਜੀ, ਮੈਂ ਆਫ ਦਾ ਏਅਰ ਕੋਈ ਜ਼ਰੂਰੀ ਗੱਲ ਕਰਨੀ ਸੀ, ਕਿਤੇ ਕੋਈ ਨੰਬਰ ਮਿਲ ਸਕਦਾ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ?
0: ਹਾਂਜੀ, 647
4: ਹਾਂਜੀ
0: 448 1000।
5: ਗਾਣਾ
0: ਬੜਾ ਵਧੀਆ ਯਾਰ, ਕਮਾਲ ਦੀ ਗੱਲ ਆ। ਨੈਕਸਟ ਕਾਲ ਤੇ ਜਾਂਦੇ ਆ, ਟ੍ਰੈਫਿਕ ਅੱਜ ਬੜਾ ਜਾਮ ਆ। ਹੈਲੋ, ਹੈਲੋ ਜੀ,
6: ਗੁੱਡ ਮਾਰਨਿੰਗ ਸਰ।
0: ਆਓ ਜੀ, ਕਲਕੱਤੇ ਵਾਲੀ ਸਰਕਾਰ ਸੁੱਤੇ ਉੱਠ ਖੜੇ, ਉਹ ਸੁੱਤੇ ਉੱਠ ਖੜੇ ਬਾਬੇ। ਬੋਲੋ ਜੀ, ਬੋਲੋ। ਇੱਕ ਤਾਂ ਮੇਰਾ, ਹਾਂਜੀ ਹਾਂਜੀ, ਬੋਲੋ ਭਾਜੀ। ਹਾਂਜੀ,
6: ਟਾਈਟਲ ਹੈ ਦੀਵਾਲੀ ਵਾਲੇ ਦੀਵੇ ਵਾਂਗੂ।
0: ਅੱਛਾ,
6: ਮਨਮੋਹਨ ਵਾਰਸ ਦਾ ਦੀਵਾਲੀ ਵਾਲੇ ਦੀਵੇ ਵਾਂਗੂ।
0: ਚਲੋ, ਉਹ ਵੀ ਲਾ ਦਿੰਦੇ ਆ ਗੱਲ, ਇਹ ਕੋਈ ਨੀ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ ਤੇ ਜਾਣਾ, ਟ੍ਰੈਫਿਕ ਬੜਾ ਜਾਮ ਆ ਯਾਰ। ਹੈਲੋ,
7: ਹੈਲੋ,
0: ਹਾਂਜੀ ਸਰ।
7: ਹਾਂਜੀ ਵੀਰ ਜੀ, ਕੀ ਹਾਲ ਹੈ?
0: ਹਾਲ ਚਾਲ ਠੀਕ ਆ ਸਰ, ਤੁਸੀਂ ਦੱਸੋ ਕਿਵੇਂ ਦੀਵਾਲੀ ਰਹੀ ਤੁਹਾਡੀ?
7: ਸਭ ਵਧੀਆ, ਤੁਸੀਂ ਸੁਣਾਓ ਕਿੱਦਾਂ ਰਹੀ?
0: ਕਿਰਪਾ ਗੁਰੂ ਸਾਹਿਬ ਦੀ ਸਰ, ਕਿਰਪਾ ਗੁਰੂ ਸਾਹਿਬ ਦੀ। ਬਹੁਤ ਮੈਸੇਜ ਆਇਆ, ਆਮ ਸੋ ਸੋਰੀ ਕਿ ਕੱਲੇ ਕੱਲੇ ਸੱਜਣ ਨੂੰ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ। ਇੱਕ ਵਾਰੀ ਫਿਰ ਤੋਂ ਮੈਂ ਆਨ ਏਅਰ ਹੀ ਕਹਿ ਰਿਹਾ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਨੈਕਸਟ ਕਾਲ, ਹੈਲੋ,
8: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
8: ਬਸ ਵਧੀਆ, ਤੁਸੀਂ ਸੁਣਾਓ ਜੀ।
0: ਹੁਕਮ ਸਰ, ਹੁਕਮ ਕਰੋ ਵੀਰ ਮੇਰਾ।
8: ਇੱਕ ਗਾਣਾ ਸੀ ਸਲਾਮੀ ਮੂਵੀ ਦਾ,
0: ਹਾਂ ਹਾਂ,
8: ਚਿਹਰਾ ਕਿਆ ਦੇਖਤੇ ਹੋ।
0: ਯਾਰ ਕਮਾਲ ਦੀ, ਤੁਸੀਂ ਕਿੱਥੋਂ ਕੱਢ ਕੱਢ ਕੇ ਲੈ ਰਹੇ ਗਾਣੇ ਅੱਜ, ਕਮਾਲ ਕਰ ਦਿੱਤੀ ਤੁਸੀਂ, ਟੌਪ ਦੇ ਗਾਣੇ ਲਾਏ ਆ, ਥੈਂਕ ਯੂ। ਇਹ ਵੀ ਲਾ ਦਿੰਦੇ ਆ। ਲਓ ਜੀ, ਗਾਣੇ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਗਾਣਾ ਬੜਾ ਪਿਆਰਾ ਗੀਤ ਹੈ, ਔਰ ਬਹੁਤ ਪਿਆਰ ਵਾਲਾ ਗੀਤ ਹੈ, ਬਹੁਤ ਮੁਹੱਬਤ ਵਾਲਾ ਗੀਤ ਹੈ, ਇੱਕ ਦੂਜੇ ਦੇ ਵਿੱਚ ਬਸ ਕਹਿੰਦੇ ਭਿੱਜ ਜਾਣ ਵਾਲਾ ਗੀਤ ਹੈ, ਇੱਕ ਦੂਜੇ ਦੇ ਵਿੱਚ ਕਹਿੰਦੇ ਬਸ ਆਪਣੀ ਜਿੰਦ ਤੇ ਜਾਨ ਦੇਣ ਵਾਲਾ ਗੀਤ ਹੈ।

I really love this song, man. What a song. ਮੇਰਾ ਬੜਾ ਫੇਵਰਟ ਸੌਂਗ ਹੈ ਨਾ, ਔਰ ਆਈ ਐਮ ਸ਼ੋਰ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਜ਼ਰੂਰ ਆ ਰਿਹਾ ਹੋਣਾ।

0: ਬੱਟਾ ਸਾਹਿਬ ਮੇਰਾ ਫੋਨ ਆ ਨਾ ਟੁੱਟ ਕੇ ਸਾਹ ਲੈਣਾ ਲਓ ਜੀ ਗਾਣਾ ਤੁਹਾਡੇ ਵਾਸਤੇ ਲਾਇਆ ਬੜਾ ਵਧੀਆ ਗੀਤ ਸੀ ਅਲਾ ਆਮ ਸ਼ੋਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਣਾ $990 ਦੀ ਟਿਕਟ ਕੱਲ ਵੇਚੀ ਅਸੀਂ ਟੋਰਾਂਟੋ ਦਿੱਲੀ ਫਲਾਈਟ ਹੁਣ ਸਾਨੂੰ ਇਹ ਪਤਾ ਨੀ ਰਿਟਰਨ ਸੀ ਤੇ ਵਨ ਵੇ ਸੀ ਵੇਚ ਦਿੱਤੀ ਆਈ ਗੱਲ ਭਾਟੀਆ ਸਾਹਿਬ ਨੂੰ ਫੋਨ ਕਰਕੇ ਬਹੁਤ ਕੱਲ ਕਾਲ ਗਈਆਂ ਭਾਟੀਆ ਸਾਹਿਬ ਦਾ ਫੋਨ ਕੱਲ ਜਿਵੇਂ ਮੇਰਾ ਫ੍ਰੀਜ਼ ਕਈ ਵਾਰੀ ਫੋਨ ਹੋ ਜਾਂਦਾ ਨਾ ਨੰਬਰ ਸਭ ਕਾਲ ਜਾਂਦੀਆਂ ਇਸੇ ਤਰ੍ਹਾਂ ਕੱਲ ਭਾਟੀਆ ਸਾਹਿਬ ਦਾ ਫੋਨ ਫ੍ਰੀਜ਼ ਹੋ ਗਿਆ ਔਰ ਮੈਨੂੰ ਦੱਸ ਦਿਓ ਵੀ ਭਾਟੀਆ ਸਾਹਿਬ ਵੀ ਨੇ ਕੱਲ ਦੱਸਿਆ ਮੈਂ ਭਾਟੀ ਸਾਹਿਬ ਨੂੰ ਮਾੜਾ ਜਿਹਾ ਮੈਸੇਜ ਵੀ ਕਰਦਾ ਰਿਹਾ ਮੈਂ ਕਿਹਾ ਭਾਟੀ ਸਾਹਿਬ ਨੰਬਰ ਦੱਸੋ ਵੀ ਰਿਟਰਨ ਟਿਕਟ ਆ ਵਨ ਵੇ ਟਿਕਟ ਆ 990 ਦੀ ਭਾਟੀਆ ਸਾਹਿਬ ਕਹਿੰਦੇ ਆਮ ਸੋ ਬਿਜ਼ੀ ਇੰਨਾ ਟਾਈਮ ਨਹੀਂ ਸੀ ਉਹਨਾਂ ਕੋਲ ਵੀ ਗੱਲ ਕਰਾਉਂਦਾ ਜੀ ਭਾਟੀਆ ਸਾਹਿਬ ਦੀ ਗ੍ਰੇਟ ਜ਼ਿੰਦਾਬਾਦ 647-425-4840 ਦੇ ਕੋਕ ਦੀ ਜਾ ਸਕਦੀ ਹੈ ਮੇਰੀ ਆਵਾਜ਼ ਥੋੜੀ ਜਿਹੀ ਨਾ ਅੜਦੀ ਅੱਜ ਤੇ ਨਹੀਂ ਠੀਕ ਹੈ
1: ਠੀਕ ਹੈ ਬਿਲਕੁਲ ਠੀਕ ਹੈ
0: ਲੱਗਦੀ ਹੈ ਮੈਨੂੰ ਥੋੜੀ ਵਿੱਚ ਜਿਵੇਂ ਨਾ ਕੋਈ ਜ਼ਿਆਦਾ ਜਾ ਜਾਂਦਾ ਹੁੰਦਾ ਕਿ ਇੱਦਾਂ ਲੱਗਦਾ ਮੈਨੂੰ
1: ਠੰਡਾ ਪਾਣੀ ਪੀਤਾ ਹੋਣਾ
0: ਪਤਾ ਨਹੀਂ ਮੈਂ ਆਵਾਜ਼ ਮੇਰੀ ਠੀਕ ਆ ਵੀਰੋ ਬਾਅਦ ਸੁਣ ਰਹੇ ਜਿਹੜੇ ਸਾਡੀ ਆਵਾਜ਼ ਆ ਰਹੀ ਹੈ ਮੈਨੂੰ ਖੁਦ ਨੂੰ ਜੇ ਥੋੜਾ ਹੈਡਫੋਨ ਚ ਕਿਉਂਕਿ ਮੈਂ ਆਪਣੀ ਆਵਾਜ਼ ਨੂੰ ਸੁਣ ਸਕਦਾ ਹੁੰਦਾ ਨਾ ਹੈਡਫੋਨ ਦੇ ਚ ਹਾਲੇ ਤਾਂ ਮੇਰੇ ਹੈਡਫੋਨ ਦੀ ਇੱਕ ਸਾਈਡ ਚੱਲਦੀ ਹੈ ਇਹ ਪਤਾ ਨਹੀਂ ਚੇਂਜ ਚੂਨ ਕਰ ਲਿਆ ਹਾਲੇ ਦੂਜੀ ਸਾਈਡ ਚੱਲਦੀ ਨਹੀਂ ਚਲੋ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਦੱਸ ਵੀ ਦਿਓ ਮੇਰੀ ਆਵਾਜ਼ ਬਾਹਰ ਠੀਕ ਆ ਰਹੀ ਹੈ ਜਿਵੇਂ ਅੱਖਾਂ ਤੋਂ ਦਿਸਦਾ ਬੰਦੇ ਨੂੰ ਜੁੜਨ ਦਾ ਧੁੰਦਾ ਧੁੰਦਾ ਦਿਸਦਾ ਹੁੰਦਾ ਏਦਾਂ ਲੱਗਦਾ ਮੇਰੀ ਆਵਾਜ਼ ਵਿੱਚ ਕੋਈ ਜ਼ਿਆਦਾ ਜੁੜਾ ਅੱਗੇ ਆ ਗਿਆ ਇਹਨੂੰ ਸੈੱਟ ਜਿਹਾ ਕਰਨ ਵਾਲਾ ਕੰਮ ਲੱਗਦਾ ਮੈਨੂੰ ਥੋੜਾ ਜਿਹਾ ਦੱਸਿਓ ਤਾਂ ਵੀ ਠੀਕ ਆ ਆਵਾਜ਼ ਮੇਰੀ ਵੀਰ ਮੇਰੇ ਬਾਹਰ 905-6733337 905-673-3337 ਗੱਲਬਾਤ ਕਰ ਰਿਹਾ ਸੀ ਮੈਂ ਭਾਟੀਆ ਸਾਹਿਬ ਦੀ ਏਅਰ ਇੰਡੀਆ ਦੀਆਂ ਏਅਰ ਕੈਨੇਡਾ ਦੀਆਂ ਏਅਰ ਫਰਾਂਸ ਦੀਆਂ KLM ਦੀਆਂ ਐਮਰੇਟ ਏਅਰਲਾਈਨ ਦੀਆਂ ਕਤਰ ਏਅਰਵੇ ਦੀਆਂ ਤੁਸੀਂ ਫਲਾਈਟਸ ਲੈਣੀਆਂ ਚਾਹੁੰਦੇ ਆ ਤੇ SPM ਟਰੈਵਲ ਕੰਪਨੀ ਦੇ ਭਾਟੀਆ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ 647-425-4840 ਦੇ ਕਾਲ ਕਰੋ ਕੱਲ ਵਾਲਾ ਰੇਟ ਜੇ ਅੱਜ ਮਿਲ ਰਿਹਾ ਤੇ ਫੋਨ ਕਰਕੇ ਪਤਾ ਕਰ ਲਓ $990 ਦੀ ਟਿਕਟ ਆ ਰਿਟਰਨ ਟਿਕਟ ਨਹੀਂ ਹੈ ਵਨ ਵੇ ਟਿਕਟ ਨਹੀਂ ਹੈ ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਫੋਨ ਕਰਕੇ ਤੁਸੀਂ ਪਤਾ ਕਰਨਾ 647-425-4840 ਹੈਲੋ
2: ਹੈਲੋ ਹਾਂਜੀ ਨਮਸਕਾਰ ਭਾਜੀ ਪਹਿਲਾਂ ਥੈਂਕ ਯੂ ਸੌਂਗ ਲਗਾਉਣ ਲਈ ਆਵਾਜ਼ ਆਪਕੀ ਬਹੁਤ ਅੱਛੀ ਆ ਰਹੀ
0: ਠੀਕ ਹੈ ਆਵਾਜ਼ ਅੱਛੀ ਆ ਰਹੀ ਹੈ
2: ਬਹੁਤ ਬੜੀਆ ਭਾਜੀ ਤੁਹਾਨੂੰ ਚੰਬੇ ਘੁਮਾਉਣਾ ਅਗਲੇ ਸਾਲ ਅਸੀਂ
0: ਤੁਸੀਂ ਲੈ ਕੇ ਜਾਂਦੇ ਰਹੀ ਭਾਜੀ ਕਿੰਨੀ ਵਾਰੀ ਕਹਿੰਦੇ
2: ਭਾਜੀ ਤੁਸੀਂ ਕਰਦੇ ਹੀ ਜਲੰਧਰ ਤੋਂ ਅੱਗੇ ਨਿਕਲਦੇ ਨੀ ਕਹਿੰਦੇ ਠੰਡ ਹੋ ਜਾਂਦੀ ਇੱਧਰ ਹੋ ਜਾਂਦੀ ਤੇ ਚੰਬੇ ਆਓ ਤੁਹਾਨੂੰ 5 ਰਾਤ 5 ਦਿਨ ਤੁਹਾਨੂੰ ਫੁੱਲ ਇੰਜੋਏ
0: ਅੱਛਾ ਚੰਬੇ ਉੱਥੇ ਜਿਵੇਂ ਨਾ ਮਾਹੌਲ ਬੜਾ ਠੰਡਾ ਜਿਹਾ ਹੋਣਾ ਮਾਹੌਲ ਹੈ ਚੰਬੇ
2: ਚੰਬੇ ਬਹੁਤ ਅੱਛੀ ਜਗ੍ਹਾ ਭਾਜੀ
0: ਅੱਛਾ
2: ਬਹੁਤ ਅੱਛਾ ਸ਼ੁੱਧ ਭੋਜਨ ਘਰ ਕੀ ਮੱਕੀ ਕੀ ਰੋਟੀ ਦਾਲ
0: ਨਹੀਂ ਮੈਂ ਮੰਡੀ ਦਾ ਗਿਆ ਹੋਇਆ ਮੰਡੀ ਦੇ ਕੋਲ ਹੀ ਆ
2: ਨਹੀਂ ਮੰਡੀ ਜਿਸ ਤਰ੍ਹਾਂ ਪੈ ਜਾਂਦਾ ਚੰਬਾ ਉਸ ਤਰ੍ਹਾਂ ਚਲਾ ਜਾਂਦਾ ਭਾਜੀ
0: ਹੈ ਤਾਂ ਹਿਮਾਚਲ ਜੀ ਹੈ ਨਾ
2: ਵੀ ਹਾਂਜੀ ਹਿਮਾਚਲ ਜੀ ਹੈ ਹਾਂਜੀ
0: ਸੁੰਦਰ ਨਗਰ ਦੇ ਕੋਲ ਸੁੰਦਰ ਨਗਰ ਦੇ ਕੋਲ
2: ਸੁੰਦਰ ਨਗਰ ਦੂਸਰੇ ਪਾਸੇ ਜਾ ਰਿਹਾ ਭਾਜੀ ਇਹ ਉਧਰ ਨੂੰ ਚੱਲ ਜਾਂਦਾ ਚੰਬਾ ਡਲਹੌਜੀ ਇੱਧਰ ਨੂੰ ਦੂਜੇ ਪਾਸੇ
0: ਮੈਂ ਡਲਹੌਜੀ ਦਾ ਗਿਆ ਹੋਇਆ
2: ਹਾਂਜੀ ਬਸ ਫਿਰ ਉਧਰ ਦੀ ਤਰਫ ਆ ਜਾਂਦਾ
0: ਮੈਨੂੰ ਇਹ ਵੀ ਨੀ ਯਾਦ ਮੈਂ ਹੁਣ ਚੰਬਾ ਦੇਖਿਆ ਨੀ ਡਲਹੌਜੀ ਦਾ ਮੈਂ ਗਿਆ ਹੋਇਆ
2: ਚਲੋ
0: ਕੋਈ ਨੀ ਤੁਸੀਂ ਨਵੇਂ ਸਾਲ ਤੇ ਆਓ ਫਿਰ ਚੰਬੇ ਵਾਲਿਓ ਔਰ ਵਾਕਈ ਅੱਗੇ ਵੀ ਪਟਾ ਸਾਹਿਬ ਸੁਣਿਆ ਤੁਸੀਂ ਵੀ ਚੰਬੇ ਗਏ ਹੋਏ ਆ ਨਾ
1: ਸਰ ਇਹ ਬਹੁਤ ਪੁਰਾਣੀ ਗੱਲਾਂ
0: ਕਿੰਨੇ ਸਾਲ ਹੋ ਗਏ
1: ਮੈਨੂੰ ਇੱਥੇ ਆਏ ਨੂੰ ਬਹੁਤ ਚਿਰ ਹੋ ਗਿਆ ਜਿਉਂ 37 ਈਅਰ
0: ਇੱਥੇ ਆਏ ਨੂੰ
1: ਹਾਂਜੀ ਹਾਂਜੀ
0: ਅੱਛਾ 37 ਸਾਲ ਹੋ ਗਿਆ ਇਹਨੂੰ ਤੇ ਚੰਬੇ ਤੁਸੀਂ ਕਦੋਂ ਕਿਹੜੇ ਸਾਲ ਚ ਗਏ ਸੀ
1: ਮੇਰੇ ਤੁਸੀਂ ਹੁਣ ਸਾਲ ਜਾਣੇ ਦਿਓ ਪਿਛਲੇ ਕਹਾਂ ਪਿਛਲੀਆਂ ਗੱਲਾਂ ਛੇੜਦੇ
0: ਨਹੀਂ ਉਹ ਤਾਂ ਚਲੋ ਇੱਕ ਬੰਦੇ ਦੀ ਥੋੜੀ ਮੈਮਰੀ ਜੀ ਫਰੈਸ਼ ਹੋ ਜਾਂਦੀ ਹੈ ਵੈਸੇ ਕਈ ਲੋਕ ਇੰਡੀਆ ਵਾਲੇ ਜਿਹੜੇ ਨਾ ਅਸੀਂ ਲੋਕ ਕਈ ਲੋਕ ਇੰਡੀਆ ਘੁੰਮਦੇ ਬਹੁਤ ਆ ਜਾ ਕੇ ਵਾਕਈ ਗੱਲ ਇਹਨਾਂ ਸਹੀ ਗੱਲ ਆ ਕਈ ਅਸੀਂ ਜਿਸ ਤਰ੍ਹਾਂ ਪੰਜਾਬ ਜਾਂਦੇ ਹਾਂ ਜਾਂ ਅਸੀਂ ਦਰਬਾਰ ਸਾਹਿਬ ਚਲੇ ਗਏ ਜਾਂ ਘਰਾਂ 'ਚ ਰੋਟੀਆਂ ਭੁਗਤਾ ਲਈਆਂ ਅਤੇ ਉਹਨੂੰ ਵਾਪਸ ਆ ਜਾਂਦੇ
1: ਹਾਂ
0: ਇਸ ਤੋਂ ਅੱਗੇ ਕਦੇ ਜਾਂਦੇ ਨਹੀਂ ਪਰ ਕਈ ਵਾਰੀ ਇਹ ਬੜੀ ਅੱਛੀ ਗੱਲ ਆ ਹੁਣ ਅਸੀਂ ਇੰਡੀਆ ਪੂਰਾ ਘੁੰਮਿਆ ਹੀ ਨਹੀਂ ਅਸੀਂ ਪੂਰਾ ਦੇਖਿਆ ਜਾਵੇ ਬੜੀਆਂ ਬੜੀਆਂ ਇੰਡੀਆ 'ਚ ਐਸੀਆਂ ਕਮਾਲ ਦੀਆਂ ਚੀਜ਼ਾਂ ਦੇਖਣ ਵਾਲੀਆਂ ਕੇਰਲਾ ਸਾਈਡ ਦੇਖੋ ਜਾ ਕੇ ਇੱਧਰ ਜੋਧਪੁਰ ਸਾਈਡ ਵੱਲ
1: ਮਦਰਾਸ ਬੈਂਗਲੌਰ
0: ਬੈਂਗਲੌਰ ਚਲ ਜਾਓ ਬੈਂਗਲੁਰ ਹੁਣ ਕੀ ਕਹਿੰਦੇ ਆ ਉੱਥੇ ਚਲ ਜਾਓ ਤੁਸੀਂ ਬੜੀਆਂ ਚੀਜ਼ਾਂ ਘੁੰਮਣ ਵਾਲੀਆਂ ਹੈਗੀਆਂ ਇੱਦਾਂ ਦੀ ਗੱਲ ਤਾਂ ਨਹੀਂ ਹੈਗਾ ਬਹੁਤ ਵਧੀਆ ਵਧੀਆ ਚੀਜ਼ਾਂ ਹੈਗੀਆਂ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ
3: ਹੈਲੋ
0: ਜੀ ਸਰ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ
3: ਪਠਾਨਕੋਟ ਤੋਂ ਜਾਂਦੇ ਆ ਡਲਹੌਜੀ ਵਾਲੇ ਪਾਸੇ ਨੂੰ ਡਲਹੌਜੀ ਤੋਂ ਗਾਹ ਫਿਰ ਥੱਲੇ ਉਤਰ ਕੇ ਦਰਿਆ ਦੇ ਕੰਢੇ ਪੈਂਦਾ
0: ਡਲਹੌਜੀ ਦਾ ਮੈਂ ਗਿਆ ਹੋਇਆ, ਪਠਾਨਕੋਟ ਵੀ ਗਿਆ ਹੋਇਆ।
3: ਤੁਸੀਂ ਲੋਕਲ ਸਾਈਟ ਸੀਇੰਗ ਕਰੋ ਨਾ, ਕਦੇ ਕਾਰ ਲੈ ਘੁੰਮੋ ਫਿਰੋ ਨਾ।
0: ਹਾਂਜੀ,
3: ਚੰਬੇ ਦਾ ਰੂਟ ਬਣਨਾ ਸੀ ਵੀ ਇੱਦਾਂ ਗਏ ਸੀ, ਆਹ ਗਾਣਾ ਸੁਣਿਆ ਸੀ ਤਾਂ ਹੀ ਗਏ ਸੀ।
0: ਅੱਛਾ ਅੱਛਾ ਅੱਛਾ,
3: ਵੇ ਚੰਬਾ ਦੇਖ ਕੇ ਆਉਣਾ ਜਿੱਥੇ ਲੈ ਜਾਣਾ ਆ।
0: ਚੰਗੀ ਗੱਲ ਹੈ, ਘੁੰਮਣਾ ਵੀ ਚਾਹੀਦਾ ਬਸ ਜੇ ਨਾ ਇੰਜੋਏ।
3: ਨੀਚੇ ਇੱਥੇ ਇੰਨੀ ਠੰਡ ਨੀ ਹੁੰਦੀ, ਡਲਹੌਜੀ ਚ ਹੁੰਦੀ ਹੈ, ਥੱਲੇ ਕਾਫੀ ਡਾਊਨ ਚਲ ਜਾਂਦਾ।
0: ਡਲਹੌਜੀ ਵੀ ਬੜਾ ਵਧੀਆ, ਡਲਹੌਜੀ ਠੰਡ ਸੀ ਜਦੋਂ ਤੁਸੀਂ ਗਏ ਸੀ ਉਦੋਂ, ਮੈਨੂੰ ਯਾਦ
3: ਹੈ ਜੀ। ਠੰਡਾ ਹੈ ਜੀ।
0: ਅੱਛਾ ਠੀਕ,
3: ਉਹਦਾ ਪੂਰਾ ਹਿਲ ਸਟੇਸ਼ਨ ਹੈ ਨਾ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੀਰੇ, ਥੈਂਕ ਯੂ ਵੀਰੇ, ਥੈਂਕ ਯੂ। ਨੈਕਸਟ ਕਾਲ ਤੇ ਜਾਂਦੇ। ਹੈਲੋ ਪੰਜਾਬੀ ਵਿਰਸਾ ਜੀ, ਪੰਜਾਬੀ ਵਿਰਸਾ ਜੀ, ਹੈਲੋ।
4: ਹੈਲੋ ਹਾਂਜੀ, ਗੁੱਡ ਡੇ ਟੂ ਆਲ ਦਿ ਲਿਸਨਰਸ ਆਫ
0: ਆਓ ਜੀ। ਰੀਤਾ ਜੀ ਕੀ ਹਾਲ ਹੈ ਜੀ? ਰੀਤਾ ਜੀ
4: ਬਸ ਠੀਕ ਹੈ। ਅੱਜ ਕੱਲ ਤਾਂ ਬਸ ਇੱਕੋ ਹੀ ਸ਼ੋਅ ਦੀ ਚਰਚਾ ਹੋ ਰਹੀ ਹੈ, ਜਿਹੜਾ ਅਨੂਪ ਜਲੋਤਾ ਜੀ ਦਾ ਸ਼ੋਅ ਤੁਸੀਂ ਲੈ ਕੇ ਆ ਰਹੇ ਹੋ ਨਵੰਬਰ 2nd ਨੂੰ, ਔਰ ਬਹੁਤ ਅੱਛਾ ਰਿਸਪੌਂਸ ਆ ਰਿਹਾ। ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹਾਂਗੀ ਜਿਹੜੇ ਮੇਰੇ ਸਪੌਂਸਰਸ ਹੈ ਸ਼ੋਅ ਦੇ, ਮੇਨ ਸਪੌਂਸਰਸ ਹੈ ਰੋਬਲਸ ਇਮੀਗ੍ਰੇਸ਼ਨ ਸਰਵਿਸਿਸ, ਉਹਨਾਂ ਦਾ ਹੈਡ ਆਫਿਸ ਮੌਂਟਰੀਅਲ ਚ ਹੈ ਔਰ ਡਰੂ ਰੋਡ ਤੇ ਇਹਨਾਂ ਦਾ ਆਫਿਸ ਹੈ। ਹਰ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਸ ਪ੍ਰੋਵਾਈਡ ਕਰਦੇ ਹੈ ਕੁਮਾਰ ਜੀ, ਸੁਰੇਸ਼ ਕੁਮਾਰ ਜੀ। ਤਾਂ ਅਗਰ ਤੁਸੀਂ ਉਹਨਾਂ ਤੋਂ ਕੋਈ ਵੀ ਸਰਵਿਸਿਸ ਇਮੀਗ੍ਰੇਸ਼ਨ ਰਿਲੇਟਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਐਟ 4389286816, ਦੈਟ ਇਸ 4389286816। ਔਰ ਮੈਂ ਥੈਂਕਸ ਕਰਨਾ ਚਾਹਾਂਗੀ ਮੀਤਾ ਦਾ ਫਰੋਮ ਕਾਵਿਆ ਹੋਮਿਓਪੈਥਿਕ ਕਲੀਨਿਕ, ਉਹਨਾਂ ਦੀ ਵੀ ਹਰ ਤਰ੍ਹਾਂ ਦੀ ਸਰਵਿਸਿਸ ਹੈਲਥ ਰਿਲੇਟਡ ਕੋਈ ਵੀ ਇਸ਼ੂਜ਼ ਹੈ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਸ਼ੀ ਇਜ਼ ਵੈਲ ਨੋਨ ਇਨ ਦਾ ਕਮਿਊਨਿਟੀ ਫਾਰ ਲੌਂਗ ਟਾਈਮ, ਸਰਵਿਸਿਸ ਪ੍ਰੋਵਾਈਡ ਕਰ ਰਹੇ ਹੈ। ਉਹਨਾਂ ਦਾ ਫੋਨ ਨੰਬਰ ਹੈ 6477602779, ਦੈਟ ਇਜ 6477602779। ਤੇ ਤੁਸੀਂ ਕੋਈ ਵੀ ਸ਼ੋਅ ਦੀ ਜਿਹੜੀ ਇਹਦੀ ਹੈ ਅਨੂਪ ਜਲੋਤਾ ਜੀ ਦੇ ਸ਼ੋਅ ਦੀ ਕੋਈ ਵੀ ਇਨਫੋ ਹੈ ਤਾਂ ਹਰਜੀਤ ਜੀ ਤਾਂ ਇੱਥੇ ਸਟੂਡੀਓ ਚ ਬੈਠੇ ਹੀ ਹੋਏ ਆ, ਇਹਨਾਂ ਨੂੰ ਕੰਟੈਕਟ ਕਰੋ। ਸਾਨੂੰ ਬਹੁਤ ਅੱਛਾ ਰਿਸਪੌਂਸ ਆ ਰਿਹਾ, ਬਹੁਤ ਵੱਡੇ ਲੈਜੈਂਡ ਹੈ ਜਿਹੜੇ, ਉਹਨਾਂ ਦੀ ਆਵਾਜ਼ ਇੰਨੀ ਜ਼ਬਰਦਸਤ ਹੈ, ਉਹਨਾਂ ਦੀ ਤੁਸੀਂ ਗਜ਼ਲਾਂ ਸੁਣ ਲਓ, ਭਜਨ ਸੁਣ ਲਓ, ਗੀਤ ਸੁਣ ਲਓ, ਨੈਵਰ ਐਂਡਿੰਗ, ਯੂ ਨੋ ਹੀ ਇਜ਼ ਐਨ ਆਈਕੋਨ ਆਫ ਦਾ ਇੰਡਸਟਰੀ, ਬਾਲੀਵੁੱਡ ਇੰਡਸਟਰੀ ਆਲਸੋ। ਤਾਂ ਹਰਜੀਤ ਮੈਂ ਇਹ ਵੀ ਦੱਸਣਾ ਚਾਹਾਂਗੀ, ਹੁਣ ਬਾਲੀਵੁੱਡ ਦੀ ਗੱਲ ਕੀਤੀ ਹੈ ਤਾਂ ਸਾਡੇ ਬਾਲੀਵੁੱਡ ਥੀਏਟਰਸ ਤੇ ਬਹੁਤ ਜ਼ਬਰਦਸਤ ਮੂਵੀ ਆਈ ਹੈ ਤੰਮਾ ਤੰਮਾ ਹਿੰਦੀ ਦੀ, ਉਹਦੇ ਚ ਹੈ ਆਯੁਸ਼ਮਾਨ ਖੁਰਾਨਾ, ਰਸ਼ਮਿਕਾ ਮੰਦੀਨਾ ਔਰ ਨਵਾਜ਼ੁਦੀਨ ਸਦੀਕੀ। ਬਹੁਤ ਅੱਛੇ ਦੇ ਰਿਵਿਊਜ ਆਏ ਹੈ। ਕਿਸੇ ਨੇ ਵੀ ਪੰਜਾਬੀ ਦੀ ਮੂਵੀ ਦੇਖਣੀ ਹੈ, ਹਿੰਦੀ ਦੀ, ਤਮਿਲ, ਤੇਲਗੂ, ਮਲਿਆਲਮ, ਪਲੀਜ਼ ਵਿਜ਼ਿਟ ਆਰ ਵੈਬਸਾਈਟ ਆਫ ਐਲਬੀਨ ਡੋਟ ਕੋ ਸਾਈਟ ਅੰਡਰ ਸੈਂਟਰਲ ਪਾਰਕ ਵਿਚ ਸਿਨੇਮਾਜ਼ ਐਡਵਰਟਾਈਜ਼ਿੰਗ ਵਾਸਤੇ ਰੀਟਰਨ ਕਾਲ ਕਰ ਸਕਦੇ ਹੈ। ਯੂ ਕੈਨ ਰੀਚ ਮੀ ਐਟ 6476578334, ਦੈਟ ਇਜ 6476578334। ਥੈਂਕ ਯੂ ਜੀ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਰੀਟਾ ਜੀ, ਬੜੀ ਤੇਜ਼ ਬੋਲਦੀ ਰੀਟਾ ਵੀ, ਕਮਾਲ ਦੀ ਗੱਲ ਹੈ। ਪੰਜਾਬੀ ਵਿਰਸਾ, ਨੈਕਸਟ ਕਾਲ, ਹੈਲੋ।
5: ਸਤਿ ਸ੍ਰੀ ਅਕਾਲ ਹਰਜੀਤ ਜੀ।
0: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ?
5: ਦੀਵਾਲੀ ਬਸ ਠੀਕ ਹੈ ਜੀ, ਦੀਵਾਲੀ ਦੀਆਂ ਵਧਾਈਆਂ, ਬੰਦੀ ਛੋੜ ਦਿਵਸ ਦੀਆਂ ਵਧਾਈਆਂ।
0: ਵਧਾਈਆਂ ਜੀ ਤੁਹਾਨੂੰ, ਵਧਾਈਆਂ ਸਰ, ਕਿਵੇਂ ਰਹੀ ਦੀਵਾਲੀ ਤੁਹਾਡੀ?
5: ਬਸ ਠੀਕ ਹੈ ਜੀ, ਵਧੀਆ।
0: ਚਲੋ ਚੰਗਾ ਕੀਤਾ।
5: ਕਈਆਂ ਨੇ ਤਾਂ ਬੜਾ ਜਾ ਕੇ ਤਾਂ ਪਟਾਕੇ ਬੜੇ ਫੋੜੇ, ਬੈਨ ਹੋਣ ਦੇ ਬਾਵਜੂਦ ਵੀ ਬ੍ਰਮਟਨ ਚ
0: ਤੇ
5: ਵੱਡਾ ਸਾਹਿਬ ਦੇਖ ਲਓ, ਦੱਸਿਆ ਨੀ ਕਿੰਨੇ ਸਾਲ ਹੋ ਗਏ?
0: 37 ਸਾਲ ਹੋ ਗਏ, 37 ਸਾਲ ਹੋ ਗਏ।
5: ਮੈਂ ਦੱਸਦਾ ਸੀਕ੍ਰੇਟ।
0: ਹਾਂਜੀ,
5: ਇਹ ਹਨੀਮੂਨ ਤੇ ਗਏ ਸੀ ਉੱਥੇ।
0: ਅੱਛਾ,
5: ਲੁਕੋ ਗਏ ਤੁਹਾਡੇ ਕੋਲ, ਲੁਕੋ ਗਏ
0: ਤਦ ਹੀ ਨਹੀਂ ਦੱਸਿਆ ਮੈਨੂੰ, ਮੰਨ ਗਏ ਤੁਹਾਡੀ ਸਕੀਮ ਨੂੰ, ਆਹ ਰੱਬਾ ਮੇਰੇ ਆ, ਇਹ ਨਹੀਂ ਦੱਸਦੇ ਹਨੀਮੂਨ ਦਾ ਵੀ ਸੀਕ੍ਰੇਟ। ਚੰਬੇ ਗਏ ਸੀ ਹਨੀਮੂਨ, ਦੇਖ ਲਓ ਤੁਹਾਨੂੰ ਪਿਆਰ ਕਰਨ ਵਾਲਿਆ, ਦੇਖ ਲਓ ਮਾਤਾ। ਲਓ ਜੀ ਪੱਡਾ ਸਾਹਿਬ ਨੂੰ ਮੁਬਾਰਕਬਾਦ ਇਹਨਾਂ ਦੇ ਵਿਆਹ ਦੇ ਹਨੀਮੂਨ ਦੀਆਂ, ਚਲੋ ਜਿੱਥੇ ਵੀ ਮਨਾਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਸੋਫਾ ਫੈਕਟਰੀ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, 6472392312, 6472392312 ਦੇ ਕੋਕ ਦੀ ਜਾ ਸਕਦੀ ਹੈ। ਸੋਫਾ ਫੈਕਟਰੀ ਵਾਲੇ ਤੁਹਾਡੇ ਵਾਸਤੇ ਨਵੇਂ ਨਵੇਂ ਸਪਰਿੰਗ, ਨਵੀਆਂ ਤਾਰਾਂ, ਨਵੇਂ ਕੱਪੜੇ, ਨਵੀਂ ਫੋਮ, 10 ਸਾਲ ਦੀ ਵਾਰੰਟੀ ਦੇ ਨਾਲ ਤੁਹਾਡੇ ਵਾਸਤੇ ਹਾਜ਼ਰ ਹੈ ਸੋਫਾ ਫੈਕਟਰੀ। 6472392312 ਦੇ ਕਾਲ ਕੀਤੀ ਜਾ ਸਕਦੀ ਹੈ, 6472392312। ਮੇਲੇ ਦਾ ਪੱਡਾ ਸਾਡਾ ਵਿਆਹ ਹੈ, ਉਦੋਂ ਕਿੱਥੇ ਹਨੀ ਹੁਨੀ ਮੂਨ ਹੁੰਦੇ ਹੋਣੇ, ਉਦੋਂ ਤਾਂ ਕਹਿੰਦੇ ਹੋਣੇ ਆਏ ਰੱਬਾ ਮੇਰੇ ਆ, ਕਿੱਦਾਂ ਗੱਲ ਹੈ ਤੀ। ਮੰਨ ਗਏ ਭਾਜੀ ਤੁਹਾਡੀ ਸਕੀਮ ਨੂੰ, ਤੁਸੀਂ ਵੀ ਦੇਖੋ ਗੱਲ, ਉਦੋਂ ਹਨੀ ਮੂਨ ਕਿੱਥੇ ਏਦਾਂ ਹੁੰਦੇ ਹੋਣੇ ਫਿਰ, ਵੱਖਰੇ ਜਾਣੇ ਉਹ ਟੱਬਰ ਹੀ ਸੋਸ ਜਾਂਦੇ ਹੋਣੇ ਸਾਰੇ ਜਾਣੇ, ਹੈ ਨਾ? ਉਧਰ ਪਾਪਾ ਜੀ ਬੈਠੇ, ਉਧਰ ਬੀਜੀ ਹੈ। ਹੈਲੋ, ਹਾਂਜੀ, ਹੈਲੋ ਜੀ, ਆਓ ਜੀ ਸਰਕਾਰ ਬੋਲੋ।
6: ਸਾਰੀ ਰਾਤ ਜਾਗਾਂ ਦੀਵਾਲੀ ਵਾਲੇ ਦੀਵੇ ਵਾਂਗੂ ਚਿਤਣ ਗਿਆ ਸਭ ਦੂਰ, ਸਾਰੀ ਰਾਤ ਜਾਗਾਂ ਦੀਵਾਲੀ ਵਾਲੇ ਦੀਵੇ ਵਾਂਗੂ ਚਿਤਣ ਗਿਆ ਸਭ ਦੂਰ, ਮਨ ਮੂਰਵਾਰ।
0: ਅੱਛਾ ਜੀ, ਦੁਬਾਰਾ ਵੀ ਆ ਗਿਆ ਫੋਨ, ਕਮਾਲ ਦੀ ਗੱਲ। ਨੈਕਸਟ ਕਾਲ ਤੇ ਜਾਂਦੇ ਹਾਂ ਜੀ। ਟ੍ਰੈਫਿਕ ਅੱਜ ਦਾਦਾ ਤੂੰ ਅਦਾਸ ਹੀ ਸੀ, ਮੈਂ ਦੋ ਤਿੰਨ ਦਿਨ ਗੱਲ ਨਹੀਂ ਕੀਤੀ ਸਾਰਿਆਂ ਨਾਲ। ਹੈਲੋ,
7: ਹੈਲੋ,
0: ਹਾਂਜੀ, ਕਿਥੇ? ਡਲਹੌਜੀ
7: ਕਿਉਂਕਿ ਚਾਰ ਘੰਟੇ ਲੱਗਦੇ ਆ ਬਿਲਕੁਲ
0: ਪਠਾਨਕੋਟ ਤੋਂ
7: ਢਾਈ ਘੰਟੇ.
0: ਅੱਛਾ ਚਲੋ ਕੋਈ ਗੱਲ ਨੀ, ਆਪਾਂ ਡਲਹੌਜੀ ਚੱਲਾਂਗੇ ਲੈ ਕੇ, ਹਨੀਮੂਨ ਮਨਾਓ ਡਲਹੌਜੀ ਜਾ ਕੇ ਜਿਹਨੇ ਮਨਾਉਣਾ, ਠੀਕ ਹੈ, ਠੰਡੇ ਠੰਡੇ ਵਾਲੇ ਏਰੀਏ ਵਿੱਚ ਜਾ ਕੇ. ਚਲੋ ਬਈ ਵਧਾਈਆਂ ਸਾਰਿਆਂ ਜਿਨ੍ਹਾਂ ਨੇ ਹਨੀਮੂਨ, ਤਾਜ਼ਾ ਤਾਜ਼ਾ ਵਿਆਹ ਹੋਇਆ, ਜਾਓ ਬਈ ਡਲਹੌਜੀ ਘੁੰਮਿਓ ਜਾ ਕੇ. ਅਤੇ ਵੈਸੇ ਹਨੀਮੂਨ 'ਤੇ ਜਾਣਾ ਚਾਹੀਦਾ ਬੰਦੇ ਨੂੰ ਨਾ, ਥੋੜ੍ਹਾ ਜਿਹਾ ਫਰੈਸ਼ ਜਿਹਾ ਹੋ ਜਾਂਦਾ, ਤਾਜ਼ਾ ਤਾਜ਼ਾ ਬੰਦਾ ਉੱਦਾਂ ਹੀ ਫਰੈਸ਼, ਵਿਆਹ ਤੋਂ ਬਾਅਦ ਥੱਕ ਜਾਂਦਾ ਨਾ ਥੋੜ੍ਹਾ ਜਿਹਾ ਬੰਦਾ, ਜਾ ਕੇ ਥੋੜ੍ਹਾ ਜਿਹਾ ਆਰਾਮ ਕਰ ਲੈਂਦਾ, ਜਾ ਕੇ ਰਿਲੈਕਸ ਜਿਹਾ ਹੋ ਜਾਂਦਾ. ਚਲੋ ਜੀ, ਜਿਨ੍ਹਾਂ ਨੇ ਹਨੀਮੂਨ ਮਨਾਉਣੇ ਆ ਮਨਾਓ ਜਾ ਕੇ, ਔਰ ਜਿਨ੍ਹਾਂ ਨਹੀਂ ਮਨਾਉਣੇ ਆ ਉਹ ਉਹਨਾਂ ਦੀ ਮਰਜ਼ੀ, ਉਹ ਇੱਥੇ ਮਨਾ ਲਓ, ਕੈਨੇਡਾ ਵੀ ਕਿਹੜਾ ਮਾੜਾ, ਕੈਨੇਡਾ ਮਨਾਓ ਜਾ ਕੇ ਹਨੀਮੂਨ, ਜਿੱਥੇ ਮਰਜ਼ੀ ਮਨਾਓ ਜਾ ਕੇ, ਠੀਕ ਹੈ ਨਾ. ਸਟਾਰ ਇਮੀਗ੍ਰੇਸ਼ਨ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, 9054571331 'ਤੇ ਕਾਲ ਕੀਤੀ ਜਾ ਸਕਦੀ ਹੈ. ਸਟਾਰ ਇਮੀਗ੍ਰੇਸ਼ਨ ਵਾਲੇ ਤੁਹਾਡੇ ਵਾਸਤੇ ਹਾਜ਼ਰ ਹੈ. ਅਨੂਪ ਜਲੋਟਾ ਜੀ ਆਪਣੇ ਸ਼ਹਿਰ ਵਿੱਚ 2 ਤਰੀਕ ਨੂੰ ਆ ਰਹੇ ਹੈ, ਔਰ ਨਵੰਬਰ 2 ਨੂੰ ਤਕਰੀਬਨ, ਮੇਰਾ ਖਿਆਲ ਅੱਜ 22 ਤਰੀਕ ਤਾਂ ਹੋ ਗਈ ਹੈ, ਔਰ 22 ਤੇ 8 ਅਤੇ 10 ਕੁ ਦਿਨ ਰਹਿ ਗਏ ਆ, ਠੀਕ ਹੈ ਬਈ. ਜਿਹਨਾਂ ਟਿਕਟਾਂ ਲੈਣੀਆਂ ਲੈ ਲਓ ਜਲਦੀ ਜਲਦੀ, ਔਰ ਇਹ ਜਿਹੜੀਆਂ ਟਿਕਟਾਂ ਤੁਹਾਡੇ ਵਾਸਤੇ ਈਵੈਂਟ ਬ੍ਰਾਈਟ ਤੋਂ ਮੇਰੀਆਂ, ਜਾਂ ਤੁਹਾਨੂੰ ਟਿਕਟਾਂ ਮੇਰੇ ਕੋਲ ਮਿਲ ਜਾਣੀਆਂ. ਜਗਜੀਤ ਸਿੰਘ ਉਹਨਾਂ ਨੂੰ ਯਾਦ ਕਰਦੇ ਹੋਏ ਅਨੂਪ ਜਲੋਟਾ ਜੀ ਇਹ ਗਜ਼ਲ ਤੁਹਾਡੇ ਵਾਸਤੇ ਉੱਥੇ ਜ਼ਰੂਰ ਗਾਉਣਗੇ, ਔਰ ਤੁਸੀਂ ਵੀ ਸਾਰਿਆਂ ਨੇ ਗਜ਼ਲਾਂ ਦੇ ਸ਼ੌਕੀਨ ਹੋ, ਅਤੇ ਤੁਹਾਡੇ ਵਾਸਤੇ ਬਈ ਅਨੂਪ ਜਲੋਟਾ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ ਬਹੁਤ ਸਾਲਾਂ ਦੇ ਬਾਅਦ. ਜਿਹੜੇ ਲੈਜੈਂਡਸ ਲੋਕ ਹੋਏ ਆ ਉਹਨਾਂ ਨੂੰ ਸਮਰਪਿਤ ਪ੍ਰੋਗਰਾਮ ਹੋਏਗਾ. ਜਗਜੀਤ ਸਿੰਘ ਉਹਨਾਂ ਦੀਆਂ ਗਜ਼ਲਾਂ ਕੁਛ ਇਸ ਤਰ੍ਹਾਂ ਦੀਆਂ ਗਾਉਣਗੇ.
8: ਗੀਤ ਕੋ ਜਗਜੀਤ ਸਿੰਘ ਸਾਹਿਬ ਨੇ ਆਪਣੀ ਆਵਾਜ਼ ਦੀ ਔਰ ਇਸੇ ਅਮਲ ਕਰ ਦਿੱਤਾ.

ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਰੇਡੀਓ ਦੇ ਜਿਹੜਾ ਅੱਛਾ ਮਿਊਜ਼ਿਕ ਹੁੰਦਾ ਨਾ ਉਹ ਤਾਂ ਸਾਥ ਦਿਆ ਕਰੋ ਤੁਸੀਂ। ਮੈਂ ਮੇਰੀ ਹਿਸਟਰੀ ਰਹੀ ਇੰਨੇ ਸਾਲਾਂ ਦੀ, ਮੈਂ ਜਿੰਨੇ ਵੀ ਆਪਣੀ ਜ਼ਿੰਦਗੀ ਸ਼ੋ ਕਰਾਏ, ਜਿਹੜੇ ਮਿਊਜ਼ਿਕ ਦੇ ਹੀਰੋ ਲੋਕ ਆ ਉਹਨਾਂ ਦੇ ਸ਼ੋ ਕਰਾਏ ਆ, ਜਿਹੜੇ ਲੋਕ ਬੜੇ ਅੱਛੇ ਮਿਊਜ਼ਿਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਹਨੇ ਰੱਬ ਮੰਨ ਲਿਆ ਮਿਊਜ਼ਿਕ ਨੂੰ, ਉਹਨਾਂ ਲੋਕਾਂ ਦੇ ਸ਼ੋ ਕਰਾਏ ਆ। ਪਹਿਲੇ ਥੋੜ੍ਹਾ ਮੈਂ ਬਿਜ਼ੀ ਸੀ ਪਰ ਹੁਣ ਮੇਰੇ ਹਫ਼ਤਾ 10 ਦਿਨ ਰਹਿ ਗਿਆ ਸ਼ੋਅ ਦੇ 'ਚ। ਤੁਸੀਂ ਕਿੰਨਾ ਕੁ ਮੈਨੂੰ ਪਿਆਰ ਕਰਦੇ ਹੋ ਮੈਨੂੰ ਨਹੀਂ ਪਤਾ, ਪਰ ਜੇ ਤੁਸੀਂ ਮੈਨੂੰ ਪਿਆਰ ਕਰਦੇ ਆ, ਜੇ ਮੈਨੂੰ ਮੇਰੇ ਸ਼ੋਅ ਨੂੰ ਪਿਆਰ ਕਰਦੇ ਆ, ਜੇ ਤੁਸੀਂ ਮੇਰੀ ਦਿਲੋਂ ਰਿਸਪੈਕਟ ਕਰਦੇ ਆ ਤਾਂ ਆਇਓ ਜ਼ਰੂਰ। 1000-1500 ਬੰਦਾ ਇਕੱਠਾ ਕਰਨਾ ਕੋਈ ਔਖਾ ਨਹੀਂ ਹੁੰਦਾ, ਠੀਕ ਹੈ ਨਾ। ਔਰ ਇਹ ਜਿਹੜੇ ਸ਼ੋਅਜ਼ ਹੁੰਦੇ ਆ ਇਹ ਇੱਕ ਲਾਈਫ ਦੀਆਂ ਯਾਦਗਾਰਾਂ ਹੁੰਦੀਆਂ ਜਿਸ ਵੇਲੇ ਅੱਛੇ ਫਨਕਾਰ ਤੁਹਾਨੂੰ ਸੁਣਨ ਨੂੰ ਮਿਲਦੇ ਆ। ਮੈਂ ਇਸ ਮੇਰੇ ਅੱਜ ਤੱਕ ਹਿਸਟਰੀ ਆ ਮੇਰੀ, ਜਿੰਨੇ ਵੀ ਸ਼ੋਅ ਕਰਾਏ ਆ ਸਾਡੀਆਂ ਫੈਮਿਲੀਜ਼ ਹੁੰਦੀਆਂ ਜ਼ਿਆਦੀਆਂ, ਲੇਡੀਜ਼ ਜ਼ਿਆਦੀਆਂ ਆਉਂਦੀਆਂ, ਸਾਡੇ ਵੀਰ ਵੀ ਘੱਟ ਹੁੰਦੇ ਆ। ਪਰ ਕਿਉਂ ਲੇਡੀਜ਼ ਜ਼ਿਆਦੀਆਂ ਆਉਂਦੀਆਂ? ਉਹਨਾਂ ਨੂੰ ਅੱਛੇ ਕਲਾਕਾਰ, ਉਹਨਾਂ ਨੂੰ ਫਨਕਾਰ ਜਿਹੜੇ ਅੱਛੇ ਆ ਸੁਣ ਕੇ ਮਜ਼ਾ ਆਉਂਦਾ। ਹੁਣ ਤੁਸੀਂ ਆਪਣੇ ਲਾਈਟ 'ਚ 2 ਕੁ ਡਰਿੰਕ ਉੱਥੇ ਬੈਠ ਕੇ ਆਪਣੇ ਲਾ ਕੇ ਤੁਸੀਂ ਇਹਨਾਂ ਗਜ਼ਲਾਂ ਨੂੰ ਸੁਣਨਾ ਜਦੋਂ, ਅਤੇ ਤੁਹਾਨੂੰ ਜ਼ਿੰਦਗੀ ਦੀ ਹਕੀਕਤ ਬਿਆਨ ਕਰਦੀਆਂ ਗਜ਼ਲਾਂ। ਹੋਂ ਠੋਂ ਸੇ ਛੂ ਲੋ ਤੁਮ ਮੇਰਾ ਗੀਤ ਅਮਰ ਕਰ ਦਿਓ, ਬਣ ਜਾਓ ਮੀਤ ਮੇਰੇ, ਅਤੇ ਫਿਰ ਕਹਿੰਦੇ ਵੀ ਮੇਰੇ ਜਿਹੜੇ ਗੀਤ ਆ ਅਮਰ ਕਰ ਦਿਓ। ਜਗ ਨੇ ਛੀਨਾ ਮੁਝਸੇ ਮੁਝੇ ਜੋ ਵੀ ਲਗਾ ਪਿਆਰਾ। ਸੁਣੋ ਧਿਆਨ ਨਾਲ ਜਰਾ, ਜੇ ਰੀਅਲ ਵਿੱਚ ਤੁਸੀਂ ਮੈਨੂੰ ਵੀ ਪਿਆਰ ਕਰਦੇ ਆ ਨਾ, ਤੇ ਯਾਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਵੀਰ ਆ ਰਹੇ ਆ ਸਾਰੇ ਜਣੇ ਉੱਥੇ ਨਾ, ਫਿਰ ਮੇਰਾ ਦਿਲ ਹੋਰ ਬਾਗੋ ਬਾਗ ਹੋ ਜਾਂਦਾ। 6474481000 ਮੇਰਾ ਨੰਬਰ ਆ, 6474481000। ਮੈਨੂੰ ਬੜੀ ਉਮੀਦ ਆ ਤੁਸੀਂ ਮੇਰੇ ਸ਼ੋਅ ਸੁਪਰ ਪੈਕ ਕਰਦੇ ਹੋ ਆਲਵੇਜ਼ ਹੀ, ਪਰ ਰੀਅਲ ਦੇ ਵਿੱਚ ਤੁਸੀਂ ਆਉਣਾ ਜ਼ਰੂਰ ਆ। ਕੋਈ ਮਹਿੰਗੀ ਨਹੀਂ ਟਿਕਟ ਰੱਖੀ ਅਸੀਂ, 49 ਡਾਲਰ ਦੀ ਟਿਕਟ ਰੱਖੀ ਹੈ। ਔਰ ਤੁਸੀਂ ਇਹੋ ਜਿਹੇ ਜਿਹੜੇ ਫਨਕਾਰ ਆ, ਮੈਂ ਪਿਛਲਾ ਸ਼ੋਅ ਜਿਹੜਾ ਗੁਲਾਮ ਅਲੀ ਖਾਨ ਸਾਹਿਬ ਦਾ ਕਰਾਇਆ ਪੱਡਾ ਸਾਹਿਬ ਤੁਹਾਨੂੰ ਪਤਾ, ਔਰ ਉਹ ਸ਼ੋਅ ਦੇ 'ਚ ਇੰਨੇ ਕੁ ਜ਼ਿਆਦਾ ਲੋਕ ਅਸੀਂ 350-350 ਲੋਕ ਅਸੀਂ ਵਾਪਸ ਮੋੜੇ ਆ। ਔਰ ਟਿਕਟੋਕ ਭਰਿਆ ਪਿਆ ਸੀ ਸਾਰਾ ਉਦੋਂ, ਲੋਕਾਂ ਨੇ ਨਿਊਜ਼ ਪਾਈਆਂ ਇੰਨੀਆਂ ਹੈ ਨਾ ਵੀ ਇੰਨੀ ਓਵਰ ਕਰਾਊਡ ਉੱਥੇ ਹੋ ਗਿਆ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਫਨਕਾਰ ਹੁੰਦੇ ਆ ਇਹ ਸਾਨੂੰ ਸਿਰਫ ਦੇਖਣ ਦਾ ਮੋਲੀ ਕਈ ਵੀ ਹੋ ਜਾਂਦੇ ਇੱਦਾਂ ਦੇ ਲੋਕ ਜਿਹੜੇ। ਹੁਣ ਗਵਰਨਮੈਂਟ ਆਫ ਇੰਡੀਆ ਨੂੰ ਇਹਨਾਂ ਨੂੰ ਸਨਮਾਨ ਕੀਤਾ ਗਿਆ ਪਦਮ ਸ਼੍ਰੀ ਅਵਾਰਡ ਦੇ ਨਾਲ। ਕਰੋੜਾਂ ਕਰੋੜਾਂ ਕਰੋੜਾਂ ਲੋਕ ਰਹਿੰਦੇ ਆ ਅਤੇ ਕਿੰਨੇ ਲੋਕਾਂ ਨੂੰ ਸਨਮਾਨ ਮਿਲਦਾ ਉੱਥੇ? ਇਹ ਜਿਹੜੇ ਇੱਦਾਂ ਦੇ ਫਨਕਾਰ ਹੁੰਦੇ ਆ ਇਹ ਜ਼ਿੰਦਗੀ ਦੀ ਇੱਕ, ਸਾਡਾ ਵੀ ਫਰਜ਼ ਬਣਦਾ ਕਿ ਯਾਰ ਸਾਡੇ ਟੋਰਾਂਟੋ ਸ਼ਹਿਰ 'ਚ ਮੈਨੂੰ ਲੱਗਦਾ 10-12 ਸਾਲ ਦੇ ਬਾਅਦ ਟੋਰਾਂਟੋ 'ਚ ਆ ਰਿਹਾ ਅਨੂਪ ਜਲੋਟਾ ਸਾਹਿਬ, ਔਰ ਐਸੇ ਫਨਕਾਰ ਆ ਕਿ ਤੁਸੀਂ ਸਾਥ ਦੇਣਾ ਹੈ। $49 ਦੀ ਟਿਕਟ ਹੈ ਇਹਦੀ। ਜਿਹੜੇ ਬੰਦੇ 10 ਟਿਕਟਾਂ ਲੈਂਦੇ ਆ ਉਹ ਮੈਨੂੰ ਫੋਨ ਕਰ ਲੈਣ, ਕਿਉਂਕਿ ਉਹਨਾਂ ਨੂੰ ਟਿਕਟ ਮਾਸਟਰ ਦੀ ਫੀਸ ਥੋੜ੍ਹੀ ਸੇਫ ਹੋ ਜਾਏਗੀ, ਠੀਕ ਹੈ। ਆਪਣੇ ਗਰੁੱਪ ਦੇ ਵਿੱਚ, ਆਪਣੀਆਂ ਫੈਮਿਲੀ ਦੇ ਵਿੱਚ, ਆਪਣੇ ਫਰੈਂਡ ਸਰਕਲ ਦੇ ਵਿੱਚ ਦੇਖੋ, ਕਹਿੰਦੇ ਹੁੰਦੇ ਨਾ ਸ਼ੇਰ ਇੱਕੋ ਹੀ ਹੁੰਦਾ ਪਿੰਜਰੇ 'ਚ, ਬਾਕੀ ਆਲੇ ਦੁਆਲੇ ਜੰਗਲ 'ਚ ਬੜੇ ਜਾਨਵਰ ਹੋਰ ਹੁੰਦੇ ਆ। ਇਹੋ ਜਿਹੇ ਕਲਾਕਾਰਾਂ ਦੇ ਆਲੇ ਦੁਆਲੇ ਨਾ ਜਿੰਨੇ ਮਰਜ਼ੀ ਫਨਕਾਰ ਖੜੇ ਕਰ ਦਿਓ, ਕਲਾਕਾਰ ਖੜੇ ਕਰ ਦਿਓ, ਪਰ ਜਿੱਥੋਂ ਇਹਨਾਂ ਨੇ ਸੁਰ ਲਾ ਜਾਣੀ ਹੈ ਨਾ, ਜਦੋਂ ਇਹਨਾਂ ਸਾਹ ਲਾਉਣਾ, ਅਤੇ ਉਦੋਂ ਬਾਕੀ ਜਿਹੜੇ ਕਲਾਕਾਰ ਹੁੰਦੇ ਆ ਦੇਖਦੇ ਰਹਿ ਜਾਂਦੇ ਵੀ ਅਨੂਪ ਜਲੋਟਾ ਇਹਨੇ ਇੱਦਾਂ ਸਾਹ ਕਿਵੇਂ ਲਾਤਾ। ਇਹ ਹਕੀਕਤ ਗੱਲਾਂ ਹੁੰਦੀਆਂ, ਔਰ ਪੂਰੇ ਬੈਂਡ ਦੇ ਨਾਲ ਲਾਈਵ ਕੌਂਸਰਟ ਤੁਹਾਡੇ ਵਾਸਤੇ ਹੋ ਰਿਹਾ, ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਆਓ ਜ਼ਰੂਰ, ਕਿਉਂਕਿ ਮੇਰਾ ਵੀ ਤੁਹਾਡੇ 'ਤੇ ਮਾਣ ਹੀ ਹੈ। ਅਸੀਂ ਯਾਰ ਸਾਲ 'ਚ ਕਿਤੇ ਇੱਕ ਵਾਰੀ ਤੁਹਾਨੂੰ 2 ਵਾਰੀ ਕਹਿਣਾ ਹੁੰਦਾ ਵੀ ਤੁਸੀਂ ਆਓ, ਜੇ ਤੁਸੀਂ ਫਿਰ ਨਹੀਂ ਆਓਗੇ ਤਾਂ ਸਾਡਾ ਵੀ ਮਨ ਖਰਾਬ ਹੋ ਜਾਣਾ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਕਲਾਕਾਰ ਮੈਨੂੰ ਇੰਨੀਆਂ ਔਫਰਾਂ ਭੇਜਦੇ ਆ, ਹਰਜੀਤ ਭਾਜੀ ਸਾਡੇ ਸ਼ੋਅ ਕਰਾਓ, ਮੈਂ ਉਹਨਾਂ ਕਰਾਉਂਦਾ ਨਹੀਂ ਸ਼ੋਅ। ਮੈਨੂੰ ਇਹ ਹੁੰਦਾ ਯਾਰ ਆਪਣਾ ਪਰਿਵਾਰ ਜਾਣਾ ਉੱਥੇ, ਆਪਣੇ ਬੱਚੇ ਜਾਣੇ ਆ ਉੱਥੇ ਬੈਠਣ ਜਾ ਕੇ, ਕਿ ਇਹੋ ਜਿਹੇ ਇੱਕ ਆਰਟਿਸਟ ਨੂੰ ਸੁਣ ਕੇ ਤੁਸੀਂ ਵੈਸੇ ਹੀ ਤੁਹਾਡੀ ਜਿਹੜੀ ਮਿਊਜ਼ਿਕ ਦੇ ਪ੍ਰਤੀ ਹੋਰ ਪਿਆਰ ਹੋ ਜਾਂਦਾ। ਅੱਜ ਮੈਂ ਦੇਖੂੰਗਾ 12 ਵਜੇ ਤੋਂ ਬਾਅਦ ਮੈਨੂੰ ਕਿੰਨੀਆਂ ਕਾਲਜ਼ ਆਉਂਦੀਆਂ, ਜੇ ਮੈਨੂੰ 5 ਕਾਲ ਵੀ ਸਿਰਫ ਆ ਜਾਣ ਪੱਡਾ ਸਾਹਿਬ, ਜ਼ਿਆਦੀਆਂ ਨਹੀਂ, 5 ਕਾਲਜ਼ 10-10 ਬੰਦੇ ਲੈ ਕੇ ਆਓ, ਮੈਨੂੰ ਲੱਗੂਗਾ ਯਾਰ ਤੁਹਾਡਾ ਮੇਰਾ ਪਿਆਰ ਹੈ। ਔਨਸਟ ਕਹਿ ਰਿਹਾ ਮੈਂ ਤੁਹਾਨੂੰ ਔਨ ਏਅਰ, 50 ਬੰਦੇ ਕਿਤੇ ਜ਼ਿਆਦਾ ਹੈ। ਇੱਕ ਪਰਿਵਾਰ ਦੇ 'ਚ 2 ਸਿਸਟਰ ਹੋ ਗਈਆਂ, 2 ਹਸਬੈਂਡ ਹੋ ਗਏ, 4 ਜਣੇ ਤਾਂ ਇਹੀ ਹੋ ਗਏ, ਫਿਰ ਅੱਗੋਂ ਫਰੈਂਡ ਸਰਕਲ ਤੁਹਾਡੇ ਹੁੰਦੇ ਆ ਸਾਰੇ ਜਣੇ ਨਾ, ਅਤੇ ਮੈਨੂੰ 5 ਕਾਲ ਸਿਰਫ ਚਾਹੀਦੀਆਂ ਅੱਜ ਮੇਰੇ ਸੈਲਫੋਨ ਦੇ ਉੱਤੇ 10-10 ਬੰਦਿਆਂ ਦੀਆਂ, ਠੀਕ ਆ। 6474481000, 6474481000। ਜੇ ਤੁਸੀਂ ਮੈਨੂੰ ਮੈਸੇਜ ਵੀ ਫੋਨ ਕਰੋਗੇ ਮੈਨੂੰ ਪਤਾ ਲੱਗ ਜਾਣਾ ਕਿ ਯਾਰ ਆਪਣਾ ਮੈਨੂੰ ਮੈਸੇਜ ਆ ਗਏ ਆ, ਅਤੇ ਮੈਂ ਡੈਫੀਨੇਟਲੀ ਉਸ ਚੀਜ਼ ਦੀ ਖੁਸ਼ੀ ਹੁੰਦੀ ਆ ਬੰਦੇ ਨੂੰ ਯਾਰ ਜਦੋਂ ਤੁਸੀਂ ਗੱਲ ਕਿਸੇ ਦੀ ਮੰਨਦੇ ਹੈ ਨਾ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਮੇਰੀ ਗੱਲ ਨੂੰ ਮੰਨਦੇ ਆ। ਔਰ ਮੈਂ ਇੱਕ ਵਾਰੀ ਫਿਰ ਤੋਂ ਅਨੂਪ ਜਲੋਟਾ ਜੀ ਦੇ ਆਪਾਂ ਵੈਲਕਮ ਕਰਾਂਗੇ ਸਾਰਿਆਂ ਨੂੰ, ਔਰ ਤੁਸੀਂ ਮੈਨੂੰ ਏਅਰਪੋਰਟ 'ਤੇ ਜਾਣਾ ਲੈਣ ਵਾਸਤੇ ਉਦੋਂ ਵੀ ਆ ਜਾਓ ਨਾਲ, ਫੁੱਲਾਂ ਦਾ ਗੁਲਦਸਤਾ ਲੈ ਕੇ ਆਪਾਂ ਇਕੱਠੇ ਲੈ ਆਵਾਂਗੇ ਜਾ ਕੇ ਸਾਰੇ ਜਾਣੇ, ਪਤਾ ਲੱਗੂ ਪੰਜਾਬੀ ਵਿਰਸਾ ਦਾ ਪਰਿਵਾਰ ਆਇਆ। 5 ਕਾਲਜ਼ ਜਾਂ 5 ਟੈਕਸਟ ਮੈਸੇਜ ਆਉਣਗੇ ਜਿਹੜੇ ਕਿ 10-10 ਉਹ ਆਪਣੀਆਂ ਫੈਮਿਲੀ ਦੇ ਗਰੁੱਪ ਲੈ ਕੇ ਆਉਣਗੇ,
ਤੇ ਟਿਕਟ ਜਿਹੜੀ ਹੈਗੀ ਆ ਉਹਨਾਂ ਟਿਕਟ ਮਾਸਟਰ ਦੀ ਫੀਸ ਜਿਹੜੀ ਹੋਏਗੀ ਉਹ ਵੇਵ ਹੋ ਜਾਏਗੀ। ਮੇਰਾ ਨੰਬਰ ਤੁਹਾਡੇ ਕੋਲ ਹੈ 647-448-1000।

0: ਚੌਧਰੀ ਹੈਦਰ ਸਾਹਿਬ ਮੇਰੀ ਲਾਈਨ ਤੇ ਆ ਚੁੱਕੇ ਆ। ਔਰ ਤੁਹਾਨੂੰ ਪਤਾ ਕਿ ਗ੍ਰਾਂਟ ਜਿਹੜੀਆਂ ਗਵਰਨਮੈਂਟ ਦੀਆਂ ਮੇਰੀਆਂ ਉਹ ਦਿਨ ਡੇ ਬਾਈ ਡੇ ਨਿਕਲੀ ਜਾ ਰਹੇ ਆ, ਔਰ ਚੌਧਰੀ ਹੈਦਰ ਸਾਹਿਬ ਪੂਰੀ ਜਾਣਕਾਰੀ ਦੇਣਗੇ। ਚੌਧਰੀ ਸਾਹਿਬ ਕੀ ਹਾਲ ਚਾਲ ਹੈ ਸਰ? ਹੈਲੋ
1: ਹੈਲੋ ਜੀ
0: ਜੀ ਚੌਧਰੀ ਸਾਹਿਬ ਕੀ ਹਾਲ ਚਾਲ ਹੈ ਸਰ?
1: ਬਿਲਕੁਲ ਜੀ ਠੀਕ ਠਾਕ, ਤੁਸੀਂ ਸੁਣਾਓ ਠੀਕ ਠਾਕ ਹੋ? ਤੁਹਾਡੇ
0: ਕਮਾਲ ਦੀ ਗੱਲ, ਅੱਜ ਦੇਖੋ ਤੁਹਾਡੀ ਆਵਾਜ਼ ਕਿਵੇਂ ਬਾਹਰ ਗੂੰਜ ਰਹੀ ਹੈ ਔਰ ਇੰਨੀ ਕਲੀਅਰਟੀ ਜਿਵੇਂ ਕ੍ਰਿਸਟਲ ਕਲੀਅਰ ਆਵਾਜ਼ ਆ ਰਹੀ ਹੈ, ਕਿਉਂਕਿ ਡਿਫਰੈਂਟ ਨੰਬਰ ਤੋਂ ਹੀ ਕਰਿਆ ਕਰੋ ਫੋਨ। ਜੀ ਸਰ
1: ਬਿਲਕੁਲ ਠੀਕ ਹੈ। ਅੱਛਾ ਜੀ, ਤਿੰਨ ਚੀਜ਼ਾਂ ਦੇ ਉੱਤੇ ਦੁਬਾਰਾ ਬੋਲ ਰਹੇ ਹਾਂ, ਸਾਨੂੰ ਬਾਰ ਬਾਰ ਦੱਸ ਰਹੇ ਹਾਂ, ਬਹੁਤ ਅੱਛੀ, ਬੜਾ ਮਿਹਰਬਾਨੀ ਕਿ ਤੁਹਾਡੀ ਵਜ੍ਹਾ ਤੋਂ ਬਹੁਤ ਸਾਰੀ ਦੁਨੀਆ ਆ ਰਹੀ ਹੈ
0: ਜੀ।
1: ਗ੍ਰਾਂਟ ਤੇ ਕੱਲ ਚੱਲ ਰਹੀ ਹੈ, ਗ੍ਰਾਂਟ ਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਬੰਦਾ ਭਾਈ ਜੀ ਇਸ ਵਕਤ ਇੱਥੇ ਬੈਠਿਆ ਜਿਹੜਾ ਕੈਨੇਡਾ ਵਿੱਚ ਇਸ ਵਕਤ ਗਵਰਨਮੈਂਟ ਆਫ ਕੈਨੇਡਾ ਤੋਂ ਪੈਸੇ ਲੈਣਾ ਚਾਹੁੰਦਾ, ਗ੍ਰਾਂਟ ਦੇ ਪੈਸੇ ਉਹ ਲੈ ਸਕਦਾ 50,000 ਤੋਂ 7.5 ਲੱਖ ਇੱਕ ਗ੍ਰਾਂਟ, 5 ਲੱਖ ਤੋਂ ਲੈ ਕੇ 3 ਮਿਲੀਅਨ ਤੱਕ ਦੀ ਇੱਕ ਗ੍ਰਾਂਟ।
0: ਠੀਕ ਹੈ,
1: ਬੜਾ ਕਲੀਅਰ ਦੱਸਦੇ ਹਾਂ ਤੁਹਾਨੂੰ, ਇਸ ਗ੍ਰਾਂਟ ਦੇ ਉੱਤੇ ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਤੁਹਾਡਾ ਜਿਹੜਾ ਬਿਜ਼ਨਸ ਚੱਲ ਰਿਹਾ ਉਹਨੂੰ ਅਸੈਸ ਕਰਵਾ ਕੇ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿੰਨੀ ਲੈ ਸਕਦੇ ਹੋ। ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ, ਉਹ ਤੁਹਾਨੂੰ ਤੁਹਾਡਾ ਸਟਾਰਟਅਪ ਉੱਤੇ ਲੋਨ ਅਸੀਂ ਗ੍ਰਾਂਟ ਲੈ ਕੇ ਦਿੰਦੇ ਹਾਂ। ਅੱਛਾ, ਗ੍ਰਾਂਟ ਦਾ ਮਤਲਬ ਇਹ ਪੈਸਾ ਵਾਪਸ ਨਹੀਂ ਕਰਨਾ, ਕ੍ਰੈਡਿਟ ਸਕੋਰ ਬਿਲਕੁਲ ਨਹੀਂ ਚਾਹੀਦਾ, ਉਹ ਕ੍ਰੈਡਿਟ ਦੇ ਵਿੱਚ ਇਹਦਾ ਕੋਈ ਕੰਮ ਨਹੀਂ ਹੈਗਾ। ਇਸ ਗ੍ਰਾਂਟ ਦੇ ਉੱਤੇ ਤੁਹਾਡੇ ਉੱਤੇ 3 ਤੋਂ 4 ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕੰਮ ਕਰਦੇ ਹਾਂ। ਤੁਸੀਂ ਕੋਈ ਵੀ ਬਿਜ਼ਨਸ ਇੱਥੇ ਐਸਐਮ ਕਰ ਰਹੇ ਹੋ, ਜਾਂ ਤੁਹਾਡੀ ਕੋਈ ਕਾਰਪੋਰੇਸ਼ਨ ਖੁੱਲੀ ਹੈ, ਤੁਸੀਂ ਟਰੱਕ ਡਰਾਈਵਰ ਹੋ, ਤੁਸੀਂ ਓਨਰ ਆਪਰੇਟਰ ਹੋ, ਤੁਹਾਡੀ ਮਕੈਨਿਕ ਸ਼ਾਪ ਹੈ, ਰੈਂਟ ਹੈ, ਤੁਹਾਡੀ ਕੋਈ ਕਿਸੇ ਵੀ ਕਿਸਮ ਦੇ ਸਟੋਰ ਹੈਗਾ, ਤੁਹਾਡਾ ਕੰਸਟਰਕਸ਼ਨ ਕੰਪਨੀ ਹੈ, ਰਿਟੇਲ ਦਾ ਕੰਮ ਤੁਸੀਂ ਕਰ ਰਹੇ ਹੋ, ਤੁਸੀਂ ਸਪਲਾਈ ਦਾ ਕੰਮ ਕਰ ਰਹੇ ਹੋ, ਤੁਸੀਂ ਅਮੈਰੀਕਾ ਤੇ ਕੈਨੇਡਾ ਦੇ ਵਿੱਚ ਆਪਣੇ ਟਰਾਂਸਫਰ ਕੁਛ ਸਪਲਾਈ ਮਾਲ ਕਰ ਰਹੇ, ਇੰਪੋਰਟ ਐਕਸਪੋਰਟ ਦਾ, ਤੁਸੀਂ ਤੁਹਾਡਾ ਕੋਈ ਸਨੋ ਰਿਮੂਵਲ ਕੰਪਨੀ ਹੈ, ਤੁਹਾਡੀ ਕੋਈ ਸਵੀਟ ਸ਼ਾਪ ਹੈ, ਹਰ ਬੰਦੇ ਵਾਸਤੇ ਕੋਈ ਨਾ ਕੋਈ ਗ੍ਰਾਂਟ ਗਵਰਨ ਦਾ ਸਟੈਂਡਿੰਗ ਰੱਖੀ ਹੋਈ ਹੈ।
0: ਠੀਕ ਹੈ,
1: ਔਰ ਅਗਰ ਤੁਹਾਡਾ ਕੋਈ ਬਿਜ਼ਨਸ ਨਹੀਂ ਹੋ, ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹ ਰਹੇ ਹੋ, ਹਾਂਜੀ, ਇੰਟਰਕਲੋਡ ਤੁਹਾਨੂੰ ਅੱਜ ਇੱਕ ਨਿਊਜ਼ ਦੱਸੀ ਕਿ ਅਗਰ ਤੁਸੀਂ 25 ਸਾਲ ਤੋਂ ਛੋਟੇ ਹੋ, ਅਗਰ ਤੁਸੀਂ ਛੋਟੇ ਹੋ, ਤੁਹਾਡਾ ਕੋਈ ਕੰਮ ਹੈ ਜਾਂ ਤੁਸੀਂ ਹਲੇ ਸ਼ੁਰੂ ਕਰਨਾ ਹੈ, ਤੇ ਉਹਦੇ ਵਾਸਤੇ ਵੀ ਗ੍ਰਾਂਟ ਅਵੇਲੇਬਲ ਹੈ। ਸੋ ਬਹੁਤ ਸਾਰੀਆਂ ਗ੍ਰਾਂਟ ਅਵੇਲੇਬਲ ਨੇ ਜਿਹੜੀਆਂ 50,000 ਤੋਂ ਲੈ ਕੇ 7.5 ਤੱਕ, ਲੇਕਿਨ
2: Euphoria is back and it's only on Crave, the groundbreaking HBO original critics call one of the most explosive, heartbreaking and entertaining shows on television returns for a new season starring Emmy winner Zendaya.
3: If you make a deal with the devil, there's no turning back.
2: A new chapter begins. The real world awaits, and their story changes forever.
4: Wherever these unlucky folk go.
5: ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.